ਨਾਮ ਸੁਹੇਲਾ ਦੂਜੇ ਭਾਏ ਗਿਆਨ ਅੰਧੇਲਾ ਬਿਨ ਦਮ ਕੇ ਸੌਦਾ ਨਹੀਂ ਹਾਟ ਬਿਨ ਬੋਹਿਤ ਸਾਗਰ ਨਹੀਂ ਵਾਟ ਬਿਨ ਗੁਰ ਸੇਵੀ ਘਾਟੀ ਘਾਟ ਤਿਸ ਕੋ ਵਾਹ ਵਾਹ ਜੀ ਵਾਟ ਦਿਖਾਵੈ ਤਿਸ ਕੋ ਵਾਹ ਵਾਹ ਜੀ ਸ਼ਬਦ ਸੁਣਾਵੈ ਤਿਸ ਕੋ ਵਾਹ ਵਾਹ ਜੀ ਮੇਲ ਮਿਲਾਵੈ ਵਾਹ ਵਾਹ ਤਿਸ ਕੋ ਜਿਸ ਕਾ ਇਹੋ ਜੀਓ ਗੁਰ ਸਬਦੀ ਮਤ ਅੰਮ੍ਰਿਤ ਪੀਓ ਨਾਮ ਡਾਈ ਤੁਧ ਭਾਣੈ ਦੀਓ ਨਾਮ ਨਾ ਕਿਉਂ ਜੀਵਾ ਮਾਏ ਅਨਦਿਨ ਜਪਤਰ ਹੋ ਤੇਰੀ ਸਰਨਾਏ ਨਾਨਕ ਨਾਮ ਰਤੀ ਪਤ ਪਾਏ ਗੌੜੀ ਮਹੱਲਾ ਪਹਿਲਾ ਹਉ ਮੈਂ ਕਰਤ ਭੇਖੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਮਨ ਮਾਨਿਆ ਹਉ ਹਉ ਕਰਤ ਨਹੀਂ ਸੱਚ ਪਾਈਐ ਹਉ ਮੈਂ ਜਾਏ ਪਰਮ ਪਦ ਪਾਈਐ ਰਹਾ ਹਉ ਮੈਂ ਕਰ ਰਾਜੇ ਬਹੁਤਾਵੈ ਹਉ ਮੈਂ ਖਪੇ ਜਨਮ ਮਰ ਆਵੈ ਹਉ ਮੈਂ ਨਿਵਰਿਆ ਗੁਰ ਸ਼ਬਦ ਵਿਚਾਰੈ ਚੰਚਲ ਮਾਤਿਆ ਕੈ ਪੰਚ ਸੰਗਾਰੈ ਅੰਤਰ ਸਾਚ ਸਹਿਜ ਘਰ ਆਵੈ ਰਾਜਨ ਜਾਨ ਪਰਮ ਗਤ ਪਾਵੈ ਸੱਚ ਕਰਨੀ ਗੁਰ ਭ੍ਰਮ ਚੁਕਾਵੈ ਨਰ ਪੋ ਕਹਿ ਕਰ ਤਾੜੀ ਲਾਵੈ ਹਉ ਹਉ ਕਰ ਮਰਨਾ ਕਿਆ ਪਾਵੈ ਪੂਰਾ ਗੁਰ ਭੇਟੇ ਸੋ ਝਗੜ ਚੁਕਾਵੈ ਜੀਤੀ ਹੈ ਤੇਤੀ ਕਿਉ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਈ ਹਉਮੈ ਬੰਧਨ ਬੰਧ ਭਵਾਵੈ ਨਾਨਕ ਰਾਮ ਭਗਤ ਸੁਖ ਪਾਵੈ ਗੌੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ ਬ੍ਰਹਮ ਕਮਲ ਪਿਆਲ ਨਾ ਪਾਇਆ ਗਿਆ ਨਹੀਂ ਲੀਨੀ ਭਰਮ ਭੁਲਾਇਆ ਜੋ ਪੁਜੈ ਸੁਕਾਲ ਸੰਘਾਰਿਆ ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਉ ਮਾਇਆ ਮੋਹੇ ਦੇਵੀ ਸਭ ਦੇਵਾ ਕਾਲ ਨਾ ਛੋਟੈ ਬਿਨ ਗੁਰ ਕੀ ਸੇਵਾ ਅਬਨਾਸੀ ਲੱਖ ਭੇਵਾ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਨਾਮ ਭੁੱਲੈ ਜਮ ਕਾ ਦੋਸਿਆ ਨਾ ਮੈਂ ਧਰ ਨਾਮ ਜਿਉ ਰਾਖੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੈ ਮੁਕਾਮ ਸਾਹ ਮਰੇ ਸੰਚੇ ਮਾਇਆ ਦਾ ਮੈਂ ਧਨ ਦੀਜੇ ਹਰ ਅੰਮ੍ਰਿਤ ਨਾਮ ਰਈਏ ਤਮਹਿਰ ਮੁਕਤਮ ਸਿਕਦਾਰਿਆ ਨੇਚਲ ਕੋਈ ਨਾ ਦਿਸੈ ਸੰਸਾਰਿਆ ਪ੍ਰਿਓ ਕਾਲ ਕੂੜ ਸਿਰ ਮਾਰਿਆ ਨੇਚਲ ਏਕ ਸੱਚਾ ਸੱਚ ਹੋਈ ਜਿਨ ਕਰ ਸਾਜੀ ਤਨੇ ਸਭ ਗੋਈ ਉਹ ਗੁਰਮੁਖ ਜਾਪੇ ਤਾਂ ਪਤ ਹੋਈ ਕਾਜੀ ਸੇਖ ਭੇਖ ਫਕੀਰਾ ਵੱਡੇ ਕਹਾਵੇ ਹਉਮੈ ਤਨ ਪੀਰਾ ਕਾਲ ਨਾ ਛੋਟੇ ਬਿਨ ਸਤਿਗੁਰ ਕੀ ਧੀਰਾ ਕਾਲ ਜਲ ਜੇਵਾ ਅਰ ਨੈਣੀ ਕਾਨੀ ਕਾਲ ਸੁਣੈ ਬਿਕ ਬੈਣੀ ਬਿਨ ਸਬਦੈ ਮੂਠੀ ਦਿਨ ਰੈਣੀ ਹਿਰਦੈ ਸਾਚ ਉਸੇ ਹਰ ਨਾਏ ਕਾਲ ਨਾ ਜੋਹੇ ਸਕੈ ਗੁਣ ਗਾਏ ਨਾਨਕ ਗੁਰਮੁਖ ਸਬਦ ਸਮਾਏ ਗੌੜੀ ਮਹੱਲਾ ਪਹਿਲਾ ਬੋਲੇ ਸਾਜ ਮਿਥਿਆ ਨਹੀਂ ਰਾਈ ਚਾਲੇ ਗੁਰਮੁਖ ਹੁਕਮਰ ਜਾਈ ਰਹੇ ਤੀਤ ਸੱਚੇ ਸਰਨਾਈ ਸਾਚਰ ਵੈਸੇ ਕਾਲ ਨਾ ਜੋ ਹੈ ਮਨਮੁਖੋ ਆਵਤ ਜਾਓ ਦੁਖ ਮੋਹਿਆ ਰਹਾ ਪਿਓ ਪੀਓ ਕਥ ਕਥ ਰਹੀਏ ਨਿਜ ਘਰ ਬੈਸ ਸਹਿਜ ਕਰ ਲਈਐ ਹਰ ਰਸ ਮਾਤੇ ਉਹ ਸੁਖ ਕਹੀਐ ਗੁਰਮਤ ਚਾਲ ਨੇ ਚਲ ਨਹੀਂ ਡੋਲੈ ਗੁਰਮਤ ਸਾਹ ਸਹਿਜ ਹਰ ਬੋਲੈ ਪੀਵੈ ਅਮਰ ਤੱਤ ਰੋਲੈ ਸਾਧਗੁਰ ਦੇਖਿਆ ਦੀਖਿਆ ਲੀਨੀ ਮਨ ਤਨ ਅਰਪਿਓ ਅੰਤਰਗਤ ਕੀਨੀ

ਦੀ ਮਨ ਤੇ ਮਨ ਮਾਨਿਆ ਚੁੱਕੀ ਅਹੰ ਭਰਮਣੀ ਇਨ ਵਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਔਰ ਨਾ ਭਾਇਆ ਸਾਚ ਮਹਿਲ ਗੁਰਲੱਖ ਲਿਖਾਇਆ ਨੇਚਲ ਮਹਿਲ ਨਹੀਂ ਛਾਇਆ ਮਾਇਆ ਸਾਧ ਸੰਤੋਖੇ ਭਰਮ ਚੁਕਾਇਆ ਜਿਨ ਕਾ ਮਨ ਵਸਿਆ ਸੱਸ ਹੋਈ ਤਿਨਕੀ ਸੰਗਤ ਗੁਰਮੁਖ ਹੋਈ ਨਾਨ ਸਾਚ ਨਾਮ ਮਲਕ ਹੋਈ ਗੌੜੀ ਮਹੱਲਾ ਪਹਿਲਾ ਰਾਮ ਨਾਮ ਚਿਤ ਰਾਪੇ ਜਾਪਾ ਉਪਜੰਪ

ਜਨ ਰਾਮ ਭਗਤ ਹਰ ਪਿਆਰ ਸੀ ਭਰਾ ਰਾਖੇ ਕਿਰਪਾ ਧਾ ਜਿਨਕਾ ਹਿਰਦੈ ਹਰ ਹਰ ਸੋਈ ਤਿਨਕਾ ਦਰਸ ਪਰ ਸੁਖ ਹੋਈ ਸਰਬ ਜੀਆ ਮੈਂ ਇੱਕੋ ਰਵੈ ਮਾਨ ਅੰਕਾਰੀ ਫਿਰ ਜੋ ਨੀ ਭਾਵੈ ਸੋ ਬੂਝੈ ਜੋ ਸਾਧ ਗੁਰ ਪਾਏ ਹਉ ਮੈਂ ਮਾਰੇ ਗੁਰ ਸਭ ਦੇ ਪਾਏ ਅਰਧ ਉਧ ਕੀ ਸੰਧ ਕਉ ਜਾਣੈ ਗੁਰਮੁਖ ਸੰਧ ਮਿਲੈ ਮਨ ਮਾਨੈ ਹਮ ਪਾਪੀ ਨਿਰਗੁਣ ਕਉ ਗੁਣ ਕਰੀਐ ਪ੍ਰਭ ਹਰਦਿਆਲ ਨਾਨਕ ਜਨ ਤਰੀਐ ਸੋਲੇ ਅਸ਼ਟਪਦੀਆ ਗੁਆਰੀ ਗੌਰੀ ਕੀਆ ਗੌੜੀ ਬੈਰਾਗਨ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਗਾਈ ਕਉ ਗੋਇਲੀ ਰਾਖੇ ਕਰ ਸਾਰਾ ਅੰਸ ਪਾਲੇ ਰਾਖ ਲਿਹ ਆਤਮ ਸੁਖ ਧਾਰਾ ਯਤੋ ਤਰਾਕੋ ਦੀਨ ਦਿਆਲਾ।

0: ਛੈ ਨਾ ਅੰਧਿਆਰਾ ਜਗ ਬਿਨਸਤ ਹਮ ਦੇਖਿਆ ਲੋਭੇ ਹੰਕਾਰੀ ਗੁਰ ਸੇਵਾ ਪ੍ਰਾਪਾਇਆ ਸਤਿਮੁਖ ਦੁਆਰਾ
1: ਬਿਨ ਸਤ ਬੈ ਤੇਰ ਕੋ ਨਹੀਂ ਬੂਝੈ ਸੁਖ ਹੋਈ ਕਿਆ ਗਏ ਆਇਆ ਲੀ ਜਾਈ ਕਿਆ ਖਾਸਾ ਜੰਗਾਲਾ ਡੋਲ ਬੱਧਾ ਕਸ ਜੀਵਰੀ ਅਕਾਲ ਪਤਾਲਾ ਗੁਰਮਤਿ ਨਾਮ ਨਾ ਵਿਸਰੈ ਸਹਿਜੇ ਪਤ ਪਾਈਐ ਅੰਤਰ ਸ਼ਬਦ ਨਿਧਾਨ ਹੈ ਮਿਲਾਪ ਗਵਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨਾ ਚੂਕਈ ਲਾਹ ਸਚ ਪਾਵੈ ਗੌੜੀ ਮਹਲਾ ਪਹਿਲਾ ਗੁਰਪ੍ਰਸਾਦੀ ਬੂਝ ਲੇ ਤਾਂ ਹੋਏ ਨਵੇਰਾ ਘਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ ਨਾ ਛੂਟੀਐ ਦੇਖੋ ਵਿਚਾਰਾ ਜੇ ਲਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾਉ ਅੰਧੇ ਅਕਲੀ ਬਾਹਰੀ ਕਿਆ ਤਿਨ ਸਿਮ ਕਹੀ ਐ ਬਿਨ ਗੁਰ ਪੰਥ ਨਾ ਸੂਝਾਈ ਕੇਤ ਵੇਦ ਨਿਰਬਹੀ ਐ ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੇ ਅੰਧੇ ਕਾ ਨਾਉ ਪੈਰ ਕੋ ਕਰੀ ਕਾਲ ਵਡਾਣੇ ਸੂਤੇ ਕਉ ਜਾਗਤ ਕਹੈ ਜਾਗਤ ਕਉ ਸੂਤਾ ਜੀਵਤ ਕਉ ਮੂਆ ਕਹੈ ਮੂਏ ਨਹੀਂ ਰੋਤਾਵਤ ਕਉ ਜਾਤਾ ਕਹੈ ਜਾਤੀ ਕੋ ਆਇਆ ਪਰ ਕੀ ਕਉ ਆਪਣੀ ਕਹੈ ਆਪਣੋ ਨਹੀਂ ਪਾਇਆ ਮਿੱਠੀ ਕਉ ਕੌੜਾ ਕਹੈ ਕੜੂਏ ਕਉ ਮੀਠਾ ਰਾਤੀ ਕੀ ਨਿੰਦਾ ਕਰੈ ਐਸਾ ਕਰਮ ਹੈ ਡੀਠਾ ਚੇਰੀ ਕੀ ਸੇਵਾ ਕਰੈ ਠਾਕੁਰ ਨਹੀਂ ਦੀਸੈ ਪੋਖਰ ਨੀਰ ਵਿਰੋਧੀਆ ਮਾਖਨ ਨਹੀਂ ਰੀਸੈ ਸਪਲ ਜੋ ਅਰਥਾਏ ਰੇ ਸੋ ਗੁਰੂ ਹਮਾਰਾ ਨਾਨਕ ਜੀ ਨੇ ਆਪ ਕੋ ਸਵਪਰ ਅਪਾਰਾ ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝਿਆ ਸਭ ਬ੍ਰਹਮ ਸਮਾਇਆ ਰਾ ਗੌੜੀ ਗੁਆਰੀ ਦੀ ਮਹਲਾ ਤੀਜਾ ਅਸ਼ਟਪਦੀਆ ਏਕ ਓਅੰਕਾਰ ਸਤਿਗੁਰੂ ਪ੍ਰਸਾਦ ਮਨ ਕਾ ਸੂਤਕ ਦੂਜਾ ਪਾਉ ਪਰਮੇ ਭੁਲਿਆ ਵਰ ਜਾਉ ਮਨ ਸੂਤਕ ਕਬਿ ਨਾ ਜਾਏ ਜਿਚਰ ਸਬਦ ਨਾ ਪੀਜਾ ਹਰਿ ਕਾ ਨਾਇ ਰਹਾ

ਗਿਆਈ। ਗੁਰਮੁਖ ਨਾਮ ਵਸੈ ਮਨਿ ਆਈ, ਗੁਰਮੁਖ ਕਰਮ ਧਰਮ ਸਚ ਹੋਈ, ਗੁਰਮੁਖ ਅਹੰਕਾਰ ਜਲਾਈ ਦੋਈ, ਗੁਰਮੁਖ ਨਾਮ ਰਤੀ ਸੁਖ ਹੋਈ। ਆਪਣਾ ਮਨ ਪ੍ਰਬੋਧ ਬੁਝਹ ਸੋਈ, ਲੋਕ ਸਮਝਾਵਹ ਸੁਣੇ ਨਾ ਕੋਈ, ਗੁਰਮੁਖ ਸਮਝਹ ਸਦਾ ਸੁਖ ਹੋਈ। ਮਨਮੁਖ ਡੰਫ ਬਹੁਤ ਚਤੁਰਾਈ, ਜੋ ਕਿਛੁ ਕਮਾਵੈ ਸੋ ਥਾਈ ਨ ਪਾਈ, ਆਵੈ ਜਾਵੈ ਠਾਵਰ ਨ ਕਾਈ। ਮਨਮੁਖ ਕਰਮ ਕਰੀ ਬਹੁਤ ਅਭਿਮਾਨਾ, ਬਾਗ ਜਿਉ ਲਾਈ ਵਹਿ ਨਿਤ ਗਿਆਨਾ। ਜਮ ਪਕੜਿਆ ਤਾਵੀ ਪਛਤਾਨਾ, ਬਿਨ ਸਤਿਗੁਰ ਸੀ ਵੀ ਮੁਕਤ ਨਾ ਹੋਈ, ਗੁਰੂ ਪ੍ਰਸਾਦੀ ਮਿਲਿਆ ਹਰ ਸੋਈ, ਗੁਰਦਾਤਾ ਜੁਗਚਾਰੀ ਹੋਈ। ਗੁਰਮੁਖ ਜਾਤ ਪਾਤ ਨਾਮੀ ਵਡਿਆਈ, ਸਾਇਰ ਕੀ ਪੁੱਤਰੀ ਬੇਦਾਰ ਗਵਾਈ। ਨਾਨਕ ਬਿਨ ਨਾਵੈ ਝੂਠੀ ਚਤੁਰਾਈ, ਗੌੜੀ ਮਹਲਾ ਤੀਜਾ ਇਸ ਜੋਕਾ ਧਰਮ, ਪੜ੍ਹੋ ਤੁਮ ਪਾਈ ਪੂਰੇ ਗੁਰਸਬ ਸੂਜੀ ਪਾਈ, ਐਥਾ ਗਿਆ ਹਰ ਨਾਮ ਸਿਖਾਈ। ਰਾਮ ਪੜ੍ਹੋ ਮਨ ਕਰੋ ਵਿਚਾਰ, ਗੁਰਪ੍ਰਸਾਦੀ ਮੈਲ ਉਤਾਰ, ਹਵਾਦ ਵਿਰੋਧ ਨਾ ਪਾਇਆ ਜਾਈ, ਮੰਤਨ ਫੀਕਾ ਦੂਜਾ ਪਾਈ, ਗੁਰ ਕਾ ਸ਼ਬਦ ਸਾਚ ਲਿਵਲਾਈ। ਹਾਂ ਮੈਂ ਬੈੜਾ ਇਹੋ ਸੰਸਾਰਾ, ਨਿਤੀਰਥ ਨਾਵੈ ਨਾ ਜਾਏ ਅਹੰਕਾਰਾ। ਵੇਨ ਗੁਰ ਭੇਟੀ ਜਮ ਕਰੀ ਖੁਆਰ, ਸੋ ਜਮ ਸਾਚ ਜੇ ਹਉ ਮੈਂ ਮਾਰੈ, ਗੁਰ ਕਾ ਸ਼ਬਦ ਪੰਚ ਸੰਗਾਰ, ਆਪ ਤਰੈ ਸਗਲੀ ਕੁਲ ਤਾਰੈ। ਮਾਇਆ ਮੁਹਿ ਨਟਪਾ ਜੀ ਪਾਈ, ਮਨੁਖ ਅੰਦਰ ਰਹੀ ਲਪਟਾਈ, ਗੁਰਮੁਖ ਅਲਿਪਤ ਰਹੀ ਲਿਵਲਾਈ। ਬਹਤੀ ਭੀਖ ਕਰੈ ਭੀਖ ਤਾਰੀ, ਅੰਤਰ ਤਿਸ ਨਾ

ਮੈਂ ਦੂਜਾ ਸ਼ਬਦ ਜਲਾਵੈ ਨਾਮੇ ਰਾਤੇ ਹਰ ਗੁਣ ਗਾਵੈ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ ਚਰਣੀ ਲਾਗੈ ਤਾਂ ਮਹਿਲ ਪਾਵੈ ਸਾਧ ਹੀ ਨਿਰਮਲ ਸਹਿਜ ਸਮਾਵੈ ਹਰ ਕਥਾ ਸੁਣੈ ਸੀ ਧਨਵੰਤ ਦਿਸੈ ਜੁਗ ਮਾਇਆ ਹੀ ਦਿਨ ਕਉ ਸਭ ਨਿਵੈ ਅਨਦਿਨ ਪੂਜ ਕਰਾਹੀ ਸਹਿਜ ਗੁਣ ਰਵੈ ਸਾਚੀ ਮਨ ਮਾਹੀ

ਅੰਤਰ ਤਾਮਸ ਆਪਣਾ ਪਛਾਣ ਤਾਂ ਪ੍ਰਭਾਇ ਗੁਰਸਬਦ ਵਖਾਣ ਗੁਰਸੇਵਾ ਕਰੋ ਫਿਰ ਕਾਰਨ ਖਾਇ ਮਨ ਮੁਖਾਦਿ ਦੂਜਾ ਪਾਇ ਰਹਾਉ।

ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ ਤਿਸ ਬਿਨ ਦੂਜਾ ਵਰ ਨ ਕੋਈ ਨਾਨਕ ਗੁਰਮੁਖ ਪੂਜੈ ਕੋਈ ਗਉੜੀ ਮਹਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੈ ਨਾਮੁ ਸੀਵੀ ਨਾਮ ਸਹਿਜ ਸੁਮਾਵੈ

ਕਰਹ ਹਿਰਦੈ ਸੂਖ ਭਇਆ ਪ੍ਰਗੈਸ ਗੁਰਮੁਖ ਗਾਵੈ ਸੱਚ ਗੁਣ ਦਾਸ ਦਾਸਨ ਦਾਸ ਨਿਧ ਹੋਵੈ ਦਾਸ ਗ੍ਰਿਹ ਕੁਟੰਬ ਮੈਂ ਸਦਾ ਉਦਾਸ।

ਹਿਰਦੈ ਵਸਿਆ ਸਚ ਸੋਇ। ਗੁਰਮੁਖ ਮਨ ਵਿਦਿਆ ਸਥਿਰ ਹੋਇ, ਕੁੰਭ ਛਾਣ ਬੁਝ ਸਚ ਸੋਇ। ਤੂੰ ਕਰਤਾ ਮੈਂ ਵਰ ਨ ਕੋਇ, ਤੁਝ ਸੇਵੀ ਤੁਝ ਤੇ ਪਤ ਹੋਇ। ਕਿਰਪਾ ਕਰਹੇ ਗਾਵਾ ਪ੍ਰਭ ਸੂਈ, ਨਾਮ ਰਤਨ ਸਭ ਜਗ ਮਹਿ ਲੋਇ। ਗੁਰਮੁਖ ਬਾਣੀ ਮੀਠੀ ਲਾਗੀ, ਅੰਤਰ ਵਿਕਸੈ ਅਨ ਦਿਨ ਲਿਵ ਲਾਗੀ। ਸਹਿਜੀ ਸਚ ਮਿਲਿਆ ਗੁਰ ਪ੍ਰਸਾਦੀ।

ਗਿਆਨੀ ਜੋ ਇਸ ਵਾਰੀ ਸੋ ਸਹਿਜ ਧਿਆਨੀ ਇਸ ਵਾਰੀ ਬਿਨ ਥਾਈ ਨਾਮ ਪਰੈ ਕੂਟ ਕਰਮ ਜਾਪ ਤਪ ਕਰੇ ਇਸ ਵਾਰੀ ਬਿਨ ਜਨਮ ਨਾ ਮਿਟੇ ਇਸ ਵਾਰੀ ਬਿਨ ਜਨਮ ਤੀ ਨਹੀਂ ਛੁਟੈ ਇਸ ਵਾਰੀ ਬਿਨ ਗਿਆਨ ਨਾ ਹੋਈ ਇਸ ਵਾਰੀ ਬਿਨ ਜੂਠ ਨਾ ਧੋਈ ਇਸ ਵਾਰੀ ਬਿਨ ਸਭ ਕਿਛੁ ਮੈਲਾ ਇਸ ਵਾਰੀ ਬਿਨ ਸਭ ਕਿਛੁ ਜਾਵਲਾ ਜਾ ਕੋ ਭਈ ਕਿਰਪਾਲ ਕਿਰਪਾ ਨਿਧ ਤਿਸ ਭਈ ਕਲਾ ਸੀ ਹੋਈ ਸਗਲ ਸਿੱਧ।

ਮਾਈ ਫੇਰ ਬੇਨਾ ਨੀਂਦ ਨਾ ਆਵੈ ਜੀਓ ਕਾ ਪ੍ਰਤਾਨ ਨਾ ਸੁਹਾਈ ਕਾ ਪ੍ਰਤਾਨ ਸੁਹਾਵੈ ਜਾਂ ਫਿਰ ਭਾਵੈ ਗੁਰਮਤੀ ਚਿਤ ਲਾਈ ਸਦਾ ਸੁਹਾਗਣ।

ਗੁਰਦੇਵ ਸੰਗਤ ਭਰਾ ਮੇਲ ਕਰ ਕਿਰਪਾ ਹਮ ਮੂੜ ਪਾਪੀ ਚਿਤ ਲਗਤ ਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਵਰ ਗੁਰਦੇਵ ਨਾਨਕ ਹਰਿ ਨਮਸਕਾਰ ਸਲੋਕ।

ਮਦ ਅੰਤ ਨਿਰੰਕਾਰੰ ਆਪੇ ਸੁਨ ਆਪੇ ਸੁਖ ਆਸਨ ਆਪੇ ਸੁਨਤੇ ਆਪ ਹੀ ਜਸਨ ਆਪਣੇ ਆਪ ਆਪੇ ਉਪਾਇਓ ਆਪੇ ਬਾਪ ਆਪ ਹੀ ਮਾਇਓ ਆਪੇ ਸੁਖ ਮਾਪੇ ਅਸਥੂਲਾ ਲਖੀ ਨ ਜਾਈ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਉ ਸਲੋਕ ਨਿਰੰਕਾਰਿਆ ਕਾਰ ਆਪ ਨਿਰਗੁਣ ਸਰਗੁਣ ਏਕ ਏਕੈ ਏਕ ਬਖਾਨਨੋ ਨਾਨਕ ਏਕ ਅਨੇਕ ਪਾਉੜੀ ਓ ਅੰਗ ਗੁਰਮੁਖੀ ਅਕਾਰਾ ਏਕੈ ਸੂਤ ਪ੍ਰੋਵਨਹਾਰਾ ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ

ਈਸਾ ਭਗਵੰਤ ਸੇ ਸੱਚ ਸੰਪੈ ਹਰਦਾਸ, ਨਾਨਕ ਸੱਚ ਸੁਚ ਪਾਈਐ ਤਿਸ ਸੰਤਨ ਕੈ ਪਾਸ ਪਵੜੀ। ਸੱਸਾ ਸਤ ਸਤ ਸਤ ਸੋਉ ਸਤਿਪੁਰਖ ਤੇ ਪਿੰਨਾ ਕਉ, ਸੋਉ ਸਰਨ ਪਰੈ ਜਿਹ ਪਾਇਉ। ਸਿਮਰ ਸਿਮਰ ਗੁਣ ਗਾਇ ਸੁਨਾਇਉ, ਸੰਸੈ ਭਰਮ ਨਹੀਂ ਕਛੁ ਵਿਆਪਤਿ, ਪ੍ਰਗਟ ਪ੍ਰਤਾਪ ਤਾਹੂੰ ਕੋ ਜਾਪਤਿ।

ਸਲੋਕ ਅਨਕ ਭੇਖਾਰ ਗਿਆਨ ਧਿਆਨ ਮਨ ਅਠ ਮਿਲਿਓ ਨਾ ਕੋਇ ਕਹੁ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਇ ਪੌੜੀ ਗੰਗਾ ਗਿਆਨ ਨਹੀਂ ਮੁਖ ਵਾਤੋ ਅਨਕ ਜੁਗਤ ਸ਼ਾਸਤਰ ਕਰ ਭਾਤੋ ਗਿਆਨੀ ਸੋਏ ਜਾ ਕੈ ਦ੍ਰਿੜ ਸੋਉ ਕਹਿਤ ਸੁਨਤ ਕਾ ਜੋਗ ਨਾ ਹੋ ਗਿਆਨੀ ਰਹਿਤਾ ਗਿਆ ਦ੍ਰਿੜ ਜਾ ਕੈ ਉਸ ਨਸੀਤ ਸੰਸਰ ਸਭ ਤਾਕੈ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾਕੋ ਕਿਰਪਾ ਧਾਰੀ ਸਲੋਕ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਬਸ ਢੋਰ ਨਾਨਕ ਗੁਰਮੁਖ ਸੋ ਬੁਝੈ ਜਾਗੈ ਭਾਗ ਮਥੋਰ ਪੌੜੀ ਯਾ ਯੁਗ ਮੈਂ ਏਕੈ ਕੋ ਆਇਆ ਜਨਮਤ ਮੋਹਿਓ ਮੋਹਨੀ ਮਾਇਆ ਗਰਭ ਕੁੰਡ ਮੈਂ ਉਰ ਤਪ ਕਰਤੇ ਸਾ ਸਾ ਸਿਮਰਤ ਪ੍ਰਭ ਰਹਿਤੇ ਉਰਜ ਪਰੇ ਜੋ ਛੋਟ ਛਡਾਨਾ ਦੇਵਨ ਹਾਰ ਮਨੈ ਵਿਸਰਾਨਾ।

ਏਉ ਜੀ ਬਹੁਤ ਗ੍ਰਭ ਵਸੇ ਮੋਹ ਮਗਨ ਮੀਟ ਜੋਨ ਵਸੇ ਇਨ ਮਾਇਆ ਤ੍ਰੈ ਗੁਣ ਵਸਕੀਨੇ ਆਪਨ ਮੋਹ ਘਟੇ ਘਟ ਦੀਨੇ ਏ ਸਾਜਨ ਕਛ ਕਹੋ ਹੋ ਪਾਇਆ ਜਾਤੇ ਤਰੋ ਬਿਕਮੇ ਮਾਇਆ ਕਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾਕੇ ਨਿਕਟ ਨਾ ਮਾਏ ਸਲੋ ਕਿਰਤ ਕਮਾਵਨ ਸੋਭ ਸੋਭ ਕੀਨੇ ਤਿਨ ਪ੍ਰਭ ਆਪ ਪਾਸੇ ਆਪਨ ਹੋਂ ਹੋਂ ਕਰੇ ਨਾਨਕ ਬਿਨ ਹਰ ਕਹਾਂ ਕਮਾਤ ਪੌੜੀ।

ਹਾਰਾ ਸਲੋਕ ਰਾਚ ਰਹੇ ਬਨਤਾ ਵਿਨੋਦ ਕੁਸਮ ਰੰਗ ਬਿਕਸੋਰ ਨਾਨਕ ਤੇਹ ਸਰਨੀ ਪਰੋ ਬਿਨਸ ਜਾਏ ਮੈਂ ਮੋਰ ਪੌੜੀ ਰੇ ਮਨ ਬਿਨ ਹਰ ਜਹਿ ਰਚੋ ਤਹਿ ਤੈ ਬੰਧਨ ਪਾਹੇ ਜਿਹ ਵਿਦ ਕਤੂ ਨ ਛੂਟੀ ਐਸਾ ਕਤੇ ਉਕਮਾਹੇ ਆਹੋ ਕਰਤੇ ਕਰਮ ਰਤ ਤਾ ਕੋ ਪਾਰੇ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਉਂ ਤੋ ਏ ਉਕਰਮ ਬਿਕਾਰ ਵਾਧੇ ਜਮਕੀ ਜੇਵਰੀ ਮਿੱਠੀ ਮਾਇਆ ਰੰਗ ਭਰਮ ਕੇ ਮੋਹੇ ਨੈ ਬੁਝੈ ਸੋ ਪ੍ਰਭ ਸਤਿ ਸੰਗ ਲੇਖੈ ਲੇਖੈ ਗਣਤ ਨ ਛੂਟੀਐ ਕਾਚੀ ਭੀਤ ਨ ਸੁਧ ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ ਸਲੋਕ

ਕੋ ਆਉ ਬੈਠ ਆਦਰ ਸੁਭ ਦੇਉ ਆ ਮਹਿਲੀ ਪਾਵੈ ਤੂੰ ਵਸੈ ਜਨਮ ਮਰਨੈ ਹੋਏ ਬਿਨਾਸਾ ਮਸਤ ਕਰਮ ਲਿਖਿਓ ਤੁਰ ਜਾ ਕੈ ਹਰ ਸੰਪੈ ਨਾਨਕ ਕਰਤਾ ਕੈ ਸਲੋਕ ਲਾਲਚ ਝੂਠ ਵਿਕਾਰ ਮੂੰਹ ਵਿਆਪਤ ਮੂੜੇ ਅੰਧ ਲਾਗਪੁਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ਪੌੜੀ ਲੱਲਾ ਲਪਟ ਵਿਖੈ ਰਸ ਰਾਤੇ ਅਹੰ ਬੁੱਧ ਮਾਇਆ ਮਧਮਾਤੇ ਇਆ ਮਾਇਆ ਮੈਂ ਜਨਮੇ ਮਰਨਾ ਜਿਉਂ ਜਿਉਂ ਹੁਕਮ ਤਵੈ ਤਿਉ ਕਰਨਾ ਕੋਊ ਊਨ ਨਾ ਕੋਊ ਪੂਰਾ।

ਜਨ ਆਏ ਤੇ ਪਰਵਾਨ ਪੌੜੀ ਆਇਆ ਸਫਲਤਾ ਹੁਕੋ ਗਨੀਏ ਜਾਸ ਰਸਨ ਹਰ ਹਰ ਜਸ ਭਨੀਏ ਆਏ ਵਸੈ ਸਾਧੂ ਕੈ ਸੰਗੇ ਅੰਦਰ ਨਾਮ ਧਿਆਵੈ ਰੰਗੇ ਆਵਤ ਸੋ ਜਨ ਨਮ ਰਤਾ ਜਾ ਕੋ ਦਇਆ ਮਇਆ ਵਿਧਾਤਾ ਏਕੈ ਆਵਨ ਫਿਰ ਜੋ ਨ ਆਇਆ ਨਾਨਕ ਹਰਿ ਕੈ ਦਰਸ ਮਾਇਆ ਸਲੋਕ ਜਾਸ ਜਪਤ ਮਨ ਹੋਇ ਆਨੰਦ ਵਿਨਸੈ ਦੂਜਾ ਪਾਉ ਦੁਖ ਦਰਦ ਤ੍ਰਿਸ਼ਨਾ ਬੁਝੈ ਨਾਨਕ ਨਾਮ ਸਮਾਉ ਪੌੜੀ ਜਈਆ ਯਾਰੂ ਦੁਰਮ ਦਉ ਤਿਸੇ ਤਿਆਗ ਸੁਖ ਸਹਿਜੇ ਸੋ ਯਈਆ ਜਾਇ ਪਰੋ ਸੰਤ ਸਰਨਾ ਜੇ ਆਸਰਿਆ ਭਵਜਲ ਤਰਨਾ ਯਈਆ ਜਨਮ ਨ ਆਵੈ ਸੋ ਏਕ ਨਾਮ ਲੈ ਮਨੈ ਪਰੋ

ਅੰਤਰ ਮਨ ਧਨ ਵਸ ਰਹੇ, ਈਤ ਊਤ ਕੇ ਮੀਤ ਗੁਰਪੂਰੈ ਉਪਦੇਸਿਆ। ਨਾਨਕ ਜਪਿਐ ਨੀਤ ਪੌੜੀ, ਅੰਦਨ ਸਿਮਰੋ ਤਾਸ ਕੋ, ਜੋ ਅੰਤ ਸਹਾਈ ਹੋਏ। ਇਹ ਵਿਖਿਆ ਦਿਨ ਚਾਰ ਛੇ, ਛੜ ਚੱਲਿਓ ਸਭ ਕੋਏ। ਕਾਕੂ ਮਾਤ ਪਿਤਾ ਸੁੱਤ ਧੀਆਂ, ਗ੍ਰਹਿ ਬੰਧਤਾ ਕਾ ਸੰਗ ਨ ਲਈਆ। ਐਸੀ ਸੰਚ ਜੋ ਬਿਨ ਸਤਨਾਈ, ਪਤ ਸੇਤੀ ਆਪਣੇ ਕਰ ਜਾਈ। ਸਾਧ ਸੰਗ ਕਲ ਕੀਰਤਨ ਗਾਇਆ, ਨਾਨਕ ਦੇ ਤੇ ਬੋਹਰ ਨ ਆਇਆ। ਸਲੋਕ।

ਖਾਲਸਾ ਸਰੋਇ ਗਿਆਤਾ, ਪੂਰ ਕੁੰਭਕ ਰੇਚਕ ਕਰ ਮਾਤਾ, ਗਿਆਨ ਧਿਆਨ ਦੀ ਤਿਸਨਾਨੀ, ਸੋਮ ਪਾਕ ਪਰਸੁ ਦਿਆਨੀ, ਰਾਮ ਨਾਮ ਸੰਗ ਮਨ ਹੀ ਹੇਤਾ, ਜੋ ਕਾ ਸ਼ਕੀਨੋ ਸੋਉ ਅਨੇਤਾ, ਵਾਤੇ ਉਤਮ ਗਨੋ ਚੰਡਾਲਾ, ਨਾਨਕ ਜੇ ਮਨ ਵਸੈ ਗੋਪਾਲਾ, ਸਲੋਕ ਕੁੰਡ ਚਾਰ ਦੈ ਦਿਸ ਭਰਮੇ, ਕਰਮ ਕਿਰਤ ਕੀ ਰੇਖ, ਸੋਖ ਦੁਖ ਮੁਕਤ ਜੋ ਨਾਨਕ ਲਿਖਿਓ ਲੇਖ ਪਵੜੀ, ਕੱਕਾ ਕਾਰਨ ਕਰਤਾ ਸੋ, ਲਿਖਿਓ ਲੇਖ ਨਾ ਮੇਟ ਤਕੋ, ਨਹੀਂ ਹੋਦ ਕਛ ਦੋ ਉਬਾਰਾ, ਕਰਨੇ ਹਾਰ ਨਾ ਭੂਲਨ ਹਾਰਾ, ਕਾਹੂ ਪੰਥ ਦਿਖਾ ਰਹਿ ਆਪੈ, ਕਾਹੂ ਧਿਆਨ ਭਰਮਤ ਪਛਤਾ ਪੈ, ਆਪਨ ਖੇਲ ਆਪ ਹੀ ਕੀਨੋ, ਜੋ ਜੋ ਦੀਨੋ ਸੋ ਨਾਨਕ ਲੀਨੋ, ਸਲੋਕ ਖਾਤ ਖਰਚਤ ਬਿਲਛਤ ਰਹੇ, ਟੂਟ ਨਾ ਜਾਏ ਭੰਡਾਰ, ਹਰ ਹਰ ਜਪਤੇ ਅਨੇਕ ਜਨ, ਨਾਨਕ ਨਾਹੀ ਸਮਾਰ ਪੌੜੀ।

ਦੀ ਕਛਬੰਧ ਉਹ ਵੇਰਾ ਨੇ ਬੂਝੀਐ ਜੋ ਆਏ ਪਰੈ ਜਮ ਪੰਧ ਗਿਆਨੀ ਧਿਆਨੀ ਚਤੁਰ ਵੇਖ ਰਹਿ ਨਹੀਂ ਠਾਏ ਛਾੜ ਛਾੜ ਸਗਲੀ ਗਈ ਮੂੜਤ ਹਲ ਪਟਾਏ ਗੁਰਪ੍ਰਸਾਦ ਸਿਮਰਤ ਰਹਿ ਜਾਹੂ ਮਸਤਕ ਭਾਗ ਨਾਨਕ ਆਏ ਸਬਲ ਤੇ ਜਾ ਕੋ ਪ੍ਰਿਯ ਸੁਹਾਗ ਸਲੋਕ ਖੋਖੇ ਸ਼ਾਸਤਰ ਬੇਦ ਸਭ ਆਨਾ ਕਤ ਤੋ ਕੋਏ ਆ ਜੁਗਾਦੀ ਹੁਣ ਹੋਵਦ ਨਾਨਕ ਏਕੈ ਸੋਏ ਪੌੜੀ ਕੱਗਾ ਘਾਲੋ ਮਨੈ ਇਹ ਬਿਨ ਹਰ ਦੂਸਰ ਨਾਏ ਨੈ ਹੋਹਾ ਨੈ ਹੋਆ ਨੈ ਹੋਵਨਾ ਜਤਗਤ ਉਹੀ ਸਮਾਏ ਭੂਲੈ ਤੋ ਮਨ ਜੋ ਆਵੈ ਸਰਨਾ ਨਾਮ ਤਤਕਲ ਮੈਂ ਬੁਨੈ ਚਰਨਾ ਕਾਲ ਕਾਲ ਅਨਕ ਪਛਤਾਵੈ ਬਿਨ ਹਰ ਭਗਤ ਕਹਾਂ ਥਿਤ ਪਾਵੈ ਕੋਲ ਮਹਾਰਸ ਅੰਮ੍ਰਿਤ ਪੀਆ ਨਾਨਕ ਹਰ ਗੁਰ ਜਾ ਕੋ ਦੀਆ ਸਲੋਕ ਨਣਕਾਲੈ ਸਭ ਦਿਵਸ ਸਾਸ ਨੈ ਵਡਨ ਘਟਨ ਦਿਲ ਸਾਰ ਜੀਵਨ ਲੋਰੈ ਪਰਮੋ ਨਾਨਕ ਤੇ ਉਗਵਾਰ ਪੌੜੀ ਗੰਗਾ ਗਣਾਸੈ ਕਾਲ ਤੇ ਜੋ ਸਾਕਤ ਪ੍ਰਭ ਕੀਨ ਅਨਕ ਜੋਨ ਜਨ ਮੈਂ ਮਰੈ ਆਤਮ ਰਾਮ ਨ ਜੀਨ ਗਿਆਨ ਧਿਆਨ ਦਾ ਹੂੰ ਕੋ ਆਏ ਕਰ ਕਿਰਪਾ ਜੇ ਆਪ ਦਿਵਾਏ ਨਣਤੀ ਨਣੀ ਨਹੀਂ ਕੋ ਛੂਟੈ ਕਾਚੀ ਗਾਗਰ ਸਰ ਪਰ ਫੂਟੈ ਸੋ ਜੀਵਤ ਜੇ ਜੀਵਤ ਜਪਿਆ ਪ੍ਰਗਟ ਪਏ ਨਾਨਕ ਨੇ ਛਪਿਆ ਸਲੋਕ ਚਿਤ ਚਿਤ ਵੋ ਚਰਨਾਰ ਬਿੰਦ ਊਦ ਕੰਵਲ ਵਿਗ ਸਾਂਤ ਪ੍ਰਗਟ ਪਏ ਆਪੇ ਗੋਬਿੰਦ ਨਾਨਕ ਸੰਤ ਮਤਾਂਤ ਪੌੜੀ ਚੱਚਾ ਚਰਨ ਕਮਲ ਗੁਰ ਲਾਗਾ ਤਨ ਧਨ ਵਾਦਿਨ ਸੰਜੋਗ ਸੁਭਾਗਾ ਚਾਰ ਕੁੰਡ ਦੇ ਦਿਸ ਭ੍ਰਮ ਆਇਓ ਭਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਵਿਚਾਰ ਬਿਨ ਸਿਓ ਸਭ ਦੂਆ ਸਾਧ ਸੰਗਮਾ ਨਿਰਮਲ ਹੁਆ ਚਿੰਤ ਵਿਸਾਰੀ ਏਕ ਦ੍ਰਿਸ਼ਟੇਤਾ ਨਾਨਕ ਗਿਆਨ ਅੰਜਨ ਜੇ ਨੇਤਰਾ ਸਲੋਕ ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪੌੜੀ ਛੱਛਾ ਛੋਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਨੀ ਹਾਰੇ ਛੱਛਾ ਛਾਰ ਹੋ ਤੇਰੇ ਸੰਤਾਂ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਣਾ ਬਹੁ ਚਤੁਰਾਈ ਸੰਤਨ ਕੀ ਮਨ ਟੇਕ ਟਿਕਾਈ ਛਾਰ ਕੀ ਪੁੱਤਰੀ ਪਰਮਗਤ ਪਾਈ ਨਾਨਕ ਜਾ ਕੋ ਸੰਤ ਸਹਾਈ ਸਲੋਕ।

ਦਿਓ ਜਿਉ ਨਲ ਨੀ ਪ੍ਰਮਸੂਆ। ਜੋ ਜਾਣੈ ਹਉ ਭਗਤ ਗਿਆਨੀ, ਆਗੇ ਠਾਕੁਰ ਤਿਲ ਨਹੀਂ ਮਾਨੀ। ਜੋ ਜਾਣੈ ਮੈਂ ਕਥਨੀ ਕਰਤਾ, ਵਿਆਪਾਰੀ ਵਸੋਦਾ ਜਿਉ ਫਿਰਤਾ। ਸਾਧ ਸੰਗ ਜੇ ਹੋ ਮੈਂ ਮਾਰੀ, ਨਾਨਕ ਦਾ ਕੋ ਮਿਲੇ ਮੁਰਾਰੀ। ਸਲੋਕ ਚਾਹ ਲਾਗੇ ਉੱਠ ਨਾਮ ਜਪ,

ਹੋਬੀ ਆ ਚਰੇ ਕ ਸਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਣੁਆ ਜਰੇ ਕਾਮ ਕੋ ਕ੍ਰੋਧ ਦੁਸ਼ਟਾਈ ਨਾਨਕ ਜਾ ਕੋ ਕਿਰਪਾ ਗੁਸਾਈ ਸਲੋਕ ਯਤਨ ਕਰੋ ਤੁਮ ਅਨਕ ਵਿਦ ਰਹਿ ਨ ਪਾਵੋ ਉਮੀਦ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪਰੀਤ ਪਵੜੀ ਅਈਆਂ ਨਿਆਣੋ ਦ੍ਰਿੜ ਸਹੀ ਬਿਨਸ ਜਾਤ ਏ ਹੇਤ ਗਣਤੀ ਗਣੋ ਨ ਗਣ ਸਕੋ ਊਠ ਸੁਧਾਰੇ ਕੇਤ ਜੋ ਭੇਖੋ ਸੋ ਬਿਨਸ ਤੋ ਕਾ ਸੋ ਕਰੀਏ ਸੰਗ ਯਾਣੂ ਆਬਿਦ ਸਹੀ ਚਿੱਤ ਝੂਠੋ ਮਾਇਆ ਰੰਗ ਯਾਣਤ ਸੋਈ ਸੰਤ ਸੋਏ ਪ੍ਰਮ ਤੇ ਕੀ ਚਿਤ ਭਿੰਨ ਅੰਧਕੂਪ ਤੇ ਕਢੋ ਜੇ ਹੋਵੋ ਸੋ ਪ੍ਰਸੰਨ ਯਾ ਕੈ ਹੱਥ ਸਮਰੱਥ ਤੇ ਕਾਰਨ ਕਰਨੇ ਜੋਗ ਨਾਨਕ ਤੇ ਉਸਤਤ ਕਰੋ ਯਾ ਹੂੰ ਕੀਓ ਸੰਜੋਗ ਪੌੜੀ।

ਗੁਬਰੇ ਜਪ ਹਰੀ ਸਾਧ ਸੰਗ ਸੰਬੰਧ ਪੌੜੀ ਢੱਡਾ ਢੂੰਡਤ ਗੈ ਫਿਰੋ ਢੂੰਡਨ ਆ ਮਨ ਮਾਏ ਸੰਗ ਤੁਹਾਰੇ ਪ੍ਰਭ ਸੇ ਬਨ ਮਨ ਕਹਾਂ ਫਿਰਾਏ ਢੇਰੀ ਢਾਹ ਹੋ ਸਾਧ ਸੰਗ ਅਹੰ।

ਬਾਣੀ ਮਿਟਾਏ ਜੀਵਤ ਮਰੈ। ਗੁਰ ਪੂਰੇ ਉਪਦੇਸ਼ ਮਨੁਆ ਜੀਤੇ ਹਰ ਮਿਲੈ ਤੇ ਸੂਰ ਤਣ ਵੇਸ਼। ਆਪਣਾ ਕੋ ਜਾਣੈ ਆਪਣੋ ਇਕ ਟੇਕ ਆਧਾਰ, ਰਹਿਣ ਦਿਨ ਸਿਮਰਤ ਰਹਿ ਸੋ ਪ੍ਰਭ ਪੁਰਖ ਅਪਾਰ।

ਸਮਟ ਜੰਬੰਤ ਕੀ ਜਾਸ ਵਸੈ ਮਨ ਨਾਉ। ਗਤ ਪਾਵੈ ਮਤ ਹੋਏ ਪ੍ਰਗਾਸ, ਮੇਲੀ ਪਾਵੈ ਠਾਉ। ਥਾਉ ਸੰਗਨ ਧਨ ਚਲੈ, ਗ੍ਰਹਿ ਜੋ ਬੰਨੈ ਰਾਜ। ਸੰਤ ਸੰਗ ਸਿਮਰਤ ਰਾਹੋ।

ਕੇ ਬੋਗਤ ਕਾਲਤ ਤ੍ਰਿਪਤਨ ਤ੍ਰਿਸ਼ਨਾ ਲਾਤ ਸੰਚ ਸੰਚ ਸਾ ਖਤਮ ਹੋਏ ਨਾਨਕ ਮਾਇਆ ਨਾ ਸਾਧ ਪੌੜੀ ਥੱਥਾ ਥਿਰ ਕੋ ਨਹੀਂ ਕਾਏ ਪਸਾਰੋ ਪਾਵ ਅਨਕ ਵੰਚ ਵਲ ਛਲ ਕਰੋ ਮਾਇਆ ਏ ਕਿਉ ਨਾ ਉਪਾਵ।

ਪ੍ਰਗਾਸ ਧਨ ਸਾਚਾ ਤੇ ਊ ਸਚ ਸਾਹਾ ਹਰ ਹਰ ਪੂੰਜੀ ਨਾਮ ਵਸਾਹਾ ਤੀਰ ਜਸੋ ਬਾਤੇ ਬਨਿਆ ਹਰ ਹਰ ਨਾਂ ਸ੍ਰਵਣ ਜੇ ਸੁਨਿਆ ਗੁਰਮੁਖ ਜੇ ਘਟ ਰਹੇ ਸਮਾਈ ਨਾਨਕ ਤੇ ਜਨ ਮਿਲੀ ਵਡਾਈ ਸਲੋਕ ਨਾਨਕ ਨਾਮ ਨਾਮ ਜਪ ਜਪਿਆ

ਵਸਾਈ। ਨਾਮ ਨਿਧਾਨ ਗੁਰਮੁਖ ਜੋ ਜਪਦੇ, ਬਿਖ ਮਾਇਆ ਮੈਂ ਨਾ ਹੋਏ ਖਪਤੇ, ਨੰਨਾ ਕਾਰਨਾ ਹੋਤਾ ਤਾ ਕਹੋ, ਨਾਮ ਮੰਤਰ ਗੁਰਦੀਨੋ ਜਾ ਕਹੋ। ਨਿਤ ਨਿਧਾਨ ਹਰਿ ਅੰਮ੍ਰਿਤ ਪੂਰੇ, ਤੈ ਬਾਜੇ ਨਾਨਕ ਅਨਹ ਤੂਰੇ। ਸਲੋਕ ਪਤ ਰਾਖੀ ਗੁਰ ਪਾਰ ਬ੍ਰਹਮ, ਤਜ ਪ੍ਰਪੰਚ ਮੋਹ ਵਿਕਾਰ, ਨਾਨਕ ਸੋਉ ਆਰਾਧਿਐ ਅੰਤ ਨ ਪਾਰਾ ਵਾਰ ਪੌੜੀ। ਪੱਪਾ ਪਰਮਤ ਪਾਰ ਨ ਪਾਇਆ, ਪਤਤ ਪਾਵਨ ਅਗਮ ਹਰ ਰਾਇਆ, ਹੋਤ ਪੁਨੀਤ ਕੋਟ ਅਪਰਾਧੂ, ਅੰਮ੍ਰਿਤ ਨਾਮ ਜਪੈ ਮਿਲ ਸਾਧੂ, ਪਰ ਭਜ ਤ੍ਰੋਹ ਮੋਹ ਮਿਟ ਨਾਈ, ਜਾ ਕੋ ਰਾਖੋ ਆਪ ਗੁਸਾਈ। ਪਾਤਸ਼ਾਹ

ਪਾਈ ਫਿਰ ਨਮਟੇ ਨਿਤਨੀਤ ਪਾਵੜੀ ਫੱਫਾ ਫਿਰਤ ਫਿਰ ਤੂੰ ਆਇਆ ਦੁਰਲਭ ਦੇ ਕਲਯੁਗ ਮੈਂ ਪਾਇਆ ਫਿਰਿਆ ਉਸਰ ਚਰੇ ਨਾ ਹਾਥਾ ਨਾਮ ਜਪੋ ਤੋ ਕਟੀਏ ਫਾਸਾ ਫਿਰ ਫਿਰ ਆਵਨ ਜਾਨ ਨਾ ਹੋਈ ਏਕ ਜਪੋ ਜਪ ਸੋਈ।

ਆਵੇ। ਬਾਧਿਓ ਆਪਨ ਹੋਂ ਹੋਂ ਬੰਧਾ, ਦੋਸ ਦੇਤ ਆਗੈ ਕੋ ਅੰਧਾ। ਬਾਤ ਜੀਤ ਸਭ ਰਹੀ ਸਿਆਨ, ਜਿਸੇ ਜਨਾਵੋ ਸੋ ਜਾਣੈ ਨਾਨਕ। ਸਲੋਕ ਭੈ ਪੰਜਨ ਅਗ ਦੂਖ ਨਾਸ, ਮਨੇ ਅਰਾਧ ਹਰੇ ਸੰਦ ਸੰਗ ਜੇ ਰਿਤ ਵਸਿਓ। ਨਾਨਕ ਤੇ ਨਾ ਭਰਮੇ ਪੌੜੀ।

ਮਾਂ ਬਿਖਮੇ ਮਾਇ ਗੁਰਮੁਖ ਪਰੰਪੈ ਮੋਹ ਮਟਾਇਆ ਨਾਨਕ ਦੇਹ ਪਰਮ ਸੁਖ ਪਾਇਆ। ਸਲੋਕ ਮਾਇਆ ਡੋਲੈ ਬਹੁ ਵਿਧੀ ਮਨ ਲਪਟਿਓ ਤੇ ਸੰਗ ਮਾਂਗਨ ਤੇ ਜੇ ਤੁਮ ਰੱਖੋ ਸੋ ਨਾਨਕ ਨਾਮੈ ਰੰਗ ਪੌੜੀ। ਮੰਮਾ ਮਾਂਗਨ ਹਾਰ ਏਆਨਾ ਦੇਨ ਹਾਰ ਦੇ ਰਹਿਓ ਸੁਜਾਨਾ ਜੋ ਦੀਨੋ ਸੋ ਏਕੈ ਵਾਰ ਮਨ ਮੂਰਖੈ ਕਰੇ ਪੁਕਾਰ। ਜੋ ਮਾਂਗੈ ਤੋ ਮਾਂਗੈ ਬੀਆ ਜਾਤੇ ਕੁਸਲ ਨ ਕਾਹੂ ਥੀਆ ਮਾਂਗਨ ਮਾਂਗਤਾ ਏਕੈ ਮਾਂਗ ਨਾਨਕ ਜਾਤੇ ਪਰੈ ਪਰਾਗ। ਪੌੜੀ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜੇ ਜਾਣਿਓ ਪ੍ਰਭ ਆਪਣਾ ਨਾਨਕ ਦੇ ਭਗਵੰਤ। ਪੌੜੀ ਮੰਮਾ ਜਾਹੂ ਮਰਮ ਪਛਾਨਾ ਪੇਟ ਸਾਸੰਗ ਪਤੀਆਨਾ ਦੁੱਖ ਸੁਖ ਆਕੇ ਸਮਤ ਵਿਚਾਰਾ ਨਰਕ ਸੁਰਗ ਰਹਿ ਤੇ ਅਵਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਗਟਗਟ ਪੁਰਖ ਵਸੇਕਾ ਵਾਰ ਅਸਮੈ ਵਾਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤੇ ਮਾਇਆ। ਸਲੋਕ ਯਾਰ ਮੀਤ ਸੁਨ ਸਾਜਨੋ ਬਿਨ ਹਰ ਛੂਟਨ ਨਾਹੇ ਨਾਨਕ ਤੇ ਬੰਧਨ ਕਟੇ ਗੁਰ ਕੀ ਚਰਨੀ ਪਾਹੇ। ਪਵੜੀ ਯਈਆ ਯਤਨ ਕਰਤ ਬੋ ਵਿਧੀਆ ਏਕ ਨਾਮ ਬਿਨ ਕਹਿ ਲੋ ਸਿਧੀਆ ਯਾਹੂ ਯਤਨ ਕਰ ਹੋਤ ਛੁਟਾਰਾ ਵਾਹੂ ਯਤਨ ਸਾਧ ਸੰਗਾਰਾ ਯਾ ਉਬਰਨ ਧਾਰੈ ਸਭ ਕੋਉ ਵਾਹੇ ਜਪੇ ਬਿਨ ਉਬਰ ਨਾ ਹੋ। ਯਾਹੂ ਤਰਨ ਤਾਰਨ ਸਮਰਾਥਾ ਰਾਖ ਲਿਓ ਨਿਰਗੁਣ ਨਿਰਨਾਥਾ ਮਨ ਬਚ ਕਰਮ ਜੇ ਆਪ ਜਨਾਈ ਨਾਨਕ ਤੇ ਮਤ ਪ੍ਰਗਟੀ ਆਈ।

ਗੁਰ ਪ੍ਰਸਾਦ ਵਿਰ ਲੈਹੀ ਗਵਿਆ। ਬੈਰ ਵਿਰੋਧ ਮਿਟੇ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ। ਵਰਨ ਚਿਹਨ ਸਗਲੈ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਸਲੋਕ ਹਾਂ ਹਾਂ ਕਰਤ ਵਿਹਾਨੀਆ, ਸਾਕਤ ਮੁਗਦੇ ਅਜਾਨ, ਰੜਕ ਮੋਏ ਜਿਉਂ ਤ੍ਰਿਖਾ ਬੰਤ।

ਰਿਧ ਮਾਹੀ ਹੁਆ ਕੀ ਡਾੜ ਮਿਟਤ ਬਿਨਸਾਹੀ। ਡਾੜ ਕਰਤ ਸਾਕਤ ਗਾ ਵਾਰਾ ਜੇ ਹੀ ਅਹੰ ਬੁੱਧ ਵਿਕਾਰਾ। ਡਾੜਾ ਗੁਰਮੁਖ ਡਾੜ ਮਿਟਾਈ ਨਿਮਖ ਮਾਹੀ ਨਾਨਕ ਸਮਝਾਈ ਸਲੋਕ। ਸਾਧੂ ਕੀ ਮਨ ਓਟ ਗਹੁ ਉਕਤ ਸਿਆਨਪ ਤਿਆਗ। ਗੁਰ ਦੀਖਿਆ ਜਿਹ ਮਨ ਵਸੈ ਨਾਨਕ ਮਸਤਕ ਭਾਗ ਪਾਉੜੀ। ਸੱਸਾ ਸਰਨ ਪਰੇ ਜ ਅਬਹਾਰੇ ਸ਼ਾਸਤਰ ਸਿਮਰਤ ਬੇਦ ਪੁਕਾਰੇ। ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਸਾਸ ਸਾਸ ਹਮ ਭੂਲਨ ਹਾਰੇ ਤੁਮ ਸਮਰੱਥ ਅਗਣਤ ਅਪਾਰੇ। ਸ਼ਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ। ਸਲੋਕ ਖੁਦੀ ਮਿੱਟੀ ਤਬ ਸੁਖ ਭਏ ਮਨ ਤਨ ਭਏ ਅਰੋਗ। ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋ ਪੌੜੀ। ਖੱਖਾ ਖਰਾ ਸਰਾਹੋ ਤਾਹੂ ਜੋ ਖਿਨ ਮੈਂ ਊਣੇ ਸੋ ਭਰ ਭਰਾਹੂ। ਖਰਾ ਨਿਮਾਨਾ ਹੋਤ ਪਰਾਨੀ ਅੰਦਨ ਜਾਪੈ ਪ੍ਰਭ ਨਿਰਵਾਨੀ। ਭਾਵੈ ਖਸਮ ਤਾਂ ਵਾ ਸੁਖ ਦੇਤਾ ਪਾਰ ਬ੍ਰਹਮ ਐਸੋ ਆਗਨਤਾ। ਸੰਖ ਤੇ ਕਿਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਇਆ ਰਸ ਲੋ। ਸਤ ਕਹੋ ਸੁਨ ਮਨ ਮੇਰੇ ਸ਼ਰਨ ਪਰੋ ਹਰਿ ਰਾਇ ਉਕਤ ਸਿਆਣਪ ਸਗਲ ਤਿਆਗ। ਨਾਨਕ ਲਏ ਸਮਾਏ ਪੌੜੀ। ਸੱਸਾ ਸਿਆਣਪ ਛਾਟ ਆਨਾ ਹਿਕਮਤ ਹੁਕਮ ਨਾ ਪ੍ਰਾਪਤੀ ਆਨਾ। ਸਹਿਸ ਪਾਤ ਕਰੇ ਚਤੁਰਾਈ ਸੰਗ ਤੁਹਾਰੈ ਏਕ ਨ ਜਾਈ। ਸੋ ਸੋ ਜਪ ਦਿਨ ਰਾਤੀ ਰੇ ਜੀ ਚਲੈ ਤੁਹਾਰੈ ਸਾਥੀ। ਸਾਧ ਸੇਵਾ ਲਾਵੈ ਜਹਿ ਆਪੈ ਨਾਨਕ ਤਾਕੋ ਦੁਖ ਨਾ ਵਿਆਪੈ। ਸਲੋਕ ਹਰ ਹਰ ਮੁਖ ਤੇ ਬੋਲਣਾ ਮਨ ਬੂਠੈ ਸੁਖ ਹੋਏ। ਨਾਨਕ ਸਾਹਮੇ ਰੱਬ ਰਹਿਆ ਥਾਂ ਥਨੰਤਰ ਸੋਏ ਪਾਉੜੀ। ਹੇਰੋ ਕਟ ਕਟ ਸਗਲ ਕੈ ਪੂਰ ਰਹੇ ਭਗਵਾਨ। ਹੋਵਤ ਆਏ ਸਦ ਸਦੀਪ ਦੁਖ ਪੰਜਨ ਗੁਰ ਗਿਆਨ। ਹੋਂ ਛੁਟਕੈ ਹੋਏ ਆਨੰਦ ਤਿਹ ਹੋਂ ਨਾਹੀ ਤਹਿ ਆਪ। ਹਤੇ ਦੁਖ ਜਨ ਮੈਂ ਮਰਨ ਸੰਤ ਸੰਗ ਪ੍ਰਤਾਪ। ਹਿਤ ਕਰ ਨਾਮ ਦ੍ਰਿੜੈ ਦਿਆਲਾ ਸੰਤੈ ਸੰਗ ਹੋਤ ਕਿਰਪਾਲਾ। ਉਰੈ ਕਛੂ ਨਾ ਕਿਨਹੂੰ ਕੀਆ ਨਾਨਕ ਸਭ ਕਛ ਪ੍ਰਭ ਤੇ ਹੁਆ। ਸਲੋਕ

ਸਰਦਾ ਤਾਰ ਪ੍ਰਭ ਨਿਮਕ ਨ ਮਨੇ ਵਸਾਏ। ਲਾਲਚ ਝੂਠ ਬਿਕਾਰ ਮੋਹ ਯਾ ਸੰਭੈ ਮਨ ਮਾਹੀ ਲੰਪਟ ਚੋਰ ਨਿੰਦਕ ਮਹਾ ਤੈਨੂੰ ਸੰਗ ਵਿਹਾਏ।

ਤਰੇ ਸਲੋਕ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ ਪਵਜਲ ਦੇ ਗਾਡੋ ਪ੍ਰਭੂ ਨਾਨਕ ਤੇਰੀ ਤੇਗ ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ ਖੇਤ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ ਖਿਮਾ ਗਈ ਸਤ ਸੰਚਯੋ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਪਏ ਅਨੰਦ ਸੁਖ ਵਿਸਰਾਮ ਖੇਪ ਨਿਵਾਹੀ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਨ ਕੀਆ ਕਰੇ ਆਪ ਆਗੈ ਪਾਛੈ ਆਪ ਨਾਨਕ ਸੋ ਸਰਾਈਐ ਜੇ ਘਟ ਘਟ ਰਹਿਆ ਪਿਆ ਪਸਲੋ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮੈਂ ਤੇਰੇ ਪਵਨ ਪ੍ਰਭ ਧਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸ਼ਾਸਤਰ ਸਿਮਰਤ ਪੁਰਾਣਾ ਅੱਖਰ ਨਾਦ ਕਥਨ ਵਖਿਆਨਾ ਅੱਖਰ ਮੁਕਤ ਜੁਗਤ ਪੈ ਭਰਮਾ ਅੱਖਰ ਕਰਮ ਕਿਰਤ ਸੁਚ ਧਰਮਾ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ

ਪਤਿਤ ਪਵਿੱਤ ਕਰ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰਿ ਜਪਿ ਉਧਰਾ ਗੁਰਦੇਵ ਸੰਗਤ ਬ੍ਰਹਮ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰਿ ਨਮਸਕਾਰਾ ਇਹੋ ਸਲੋਕ ਆਦਿ ਅੰਤ ਪੜ੍ਹਨਾ।

ਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੈ ਸੇ ਜਨ ਜਿਨ ਕੋ ਭਰਮਿਆ ਨਾਨਕ ਦਿਨ ਜਨ ਸਰਨੀ ਪਇਆ

ਬਿਰਦ ਭਇਆ ਉਪਰ ਸਾਕ ਸੈਨਾ, ਮੁਖ ਪਿਆ ਵੈਠ ਕੋ ਦੈਨ, ਇਹੋ ਨਿਰਗੁਣ ਗੁਣ ਕਛੂ ਨ ਬੂਝੈ, ਬਖਸ ਲਿਹੋ ਤੋ ਨਾਨਕ ਸੀਜੈ। ਜਿਹ ਪ੍ਰਸਾਦ ਧਰਿ ਉਪਰ ਸੁਖ ਵਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ। ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁਲਾ। ਜਿਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮਗਰੀ ਸੰਗ ਸਾਥ ਵਸਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ

ਕੋਡ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ

ਰਾਸ਼ਟਰਪਦੇ। ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਏਕ ਭੀ ਨਾ ਦੇ ਦਸ ਭੀ ਹਿਰ ਲੇ, ਤੋ ਮੂੜਾ ਕਹੁ ਕਾ ਕਰੇ।

ਮੱਥਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਣਿਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨ ਦੇ ਉਲਾਸ ਆਪਣੀ ਅਮਾਨ ਕਛ ਬਾਹੁਰ ਸਾਹੁਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਾਹੁਰ ਉਸ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਵਸਤ

ਹਰਿ ਕੇ ਚਰਨ। ਮਿਥਿਆ ਸ੍ਰਵਣ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕਉ ਹਿਰੈ, ਮਿਥਿਆ ਨੇਤਰ ਪੇਖਤ ਪਰ ਤਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ।

ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤਾ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰੈਨ, ਬਿਰਥਾ ਬਿਹਾਏ

ਚਲ ਜਾਉ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਹੀ ਪ੍ਰੀਤ ਮੁਖੋਂ ਗੰਢ ਲਾਵਤ। ਜਾਨਨ ਹਾਰ ਪ੍ਰਭੂ ਪਰਵੀਨ, ਬਾਹਰ ਪੇਖ ਨਾ ਕਾਹੂ ਪੀਨ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੈ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੈ ਮਾਨੈ। ਆਪਹਿ ਆਪ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ।

ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਡਾਵੈ ਤਿਸੇ ਤਿਆਕਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪੈਰ ਤਾਂ ਕਾ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਰੱਬ ਜੀ ਜਪਤ ਦਰ ਗਏ ਮਾਨ ਪਾਵੈ ਨਾਨਕ ਪਤ ਸੇ ਤੀ ਕਰ ਜਾਵੈ ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਊਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਦਾ ਕੀ ਭਗਤ ਕਰੇ ਜੇ ਪ੍ਰਸਾਦ ਆਭੂਖਨ ਪੈ ਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਭ ਹਸਤੇ ਅਸਵਾ

ਸਾ ਤਿਸੈ ਧਿਆਈ, ਤਿਸੈ ਧਿਆਈ ਜੋ ਏਕ ਅਲਖ ਹੈ, ਈਹਾਂ ਊਹਾਂ ਨਾਨਕ ਤੇਰੀ ਰਖੈ। ਜੈ ਪ੍ਰਸਾਦ ਕਰੈ ਪੁੰਨ ਬਹੁ ਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ। ਜੈ ਪ੍ਰਸਾਦ ਤੂ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾ ਸਾ ਸ਼ਿਤਾਰੀ। ਜੈ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜੈ ਪ੍ਰਸਾਦ ਤੇਰੀ ਨੇਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੈ ਪ੍ਰਸਾਦ ਤੇਰੀ ਪਤ ਰਹੈ, ਗੁਰ ਪ੍ਰਸਾਦ ਨਾਨਕ ਜਸ ਕਹਿ। ਜੈ ਪ੍ਰਸਾਦ ਸੁਨਹਿ ਕਰਨਾ, ਜੈ ਪ੍ਰਸਾਦ ਭੇਖੈ ਬਿਸੁਮਾਤ। ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੈ ਪ੍ਰਸਾਦ ਸੁਖ ਸਹਿਜੇ ਵਸਨਾ। ਜੈ ਪ੍ਰਸਾਦ ਹਸਤ ਕਰ ਚਲ ਹੈ, ਜੈ ਪ੍ਰਸਾਦ ਸੰਪੂਰਨ ਫਲ ਹੈ। ਜੈ ਪ੍ਰਸਾਦ ਪਰਮ ਗਤ ਪਾਵੈ, ਜੈ ਪ੍ਰਸਾਦ ਸੁਖ ਸਹਿਜ ਸੁਮਾਵੈ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ।

ਸੂਰਾ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ

ਸਾਧ ਸੰਗ ਵਸਤੇ ਅਗੋਚਰ ਲਹਿ, ਸਾਧੂ ਕੈ ਸੰਗ ਅਜਰ ਸਹਿ। ਸਾਧਕ ਸੰਗ ਵਸੈ ਥਾਨਿ ਊਚੈ, ਸਾਧੂ ਕੈ ਸੰਗ ਮਹਿਲ ਪਹੁਚੈ। ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ। ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧਕ ਸੰਗ ਸਭ ਕੋਲੇ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ।

ਦਾ ਨਿਗਮ, ਨਾਨਕ ਸਾਧਕ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧਕ ਸੰਗ ਕਲੂਖਤ ਹਰੈ, ਸਾਧਕ ਸੰਗ ਨਰਕ ਪਰ ਹਰੈ।

ਭਰਪੂਰ। ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ। ਸਾਧਕੀ ਸੋਭਾ ਉੱਚਦੇ ਉੱਚੀ, ਸਾਧਕੀ ਸੋਭਾ ਮੂਚਦੇ ਮੂਚੀ। ਸਾਧਕੀ ਸੋਭਾ

ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।

ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣੈ ਹਾਰ ਆਪਹਿ ਏਕ ਆਪ ਵਿਸਥਾਰ ਜਾਤ ਸੁਭਾਵੈ ਤਾਂ ਸਿਸ਼ਟ ਉਪਾਏ ਆਪਣੈ ਭਾਣੈ ਲੈ ਸਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ।

ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ

ਗੋਬਿੰਦ ਜਸ ਗਾਈਏ ਹਰ ਨੀਤ, ਮਿਲ ਭਜੀਐ ਸਾਧ ਸੰਗ ਮੇਰੇ ਮੀਤ। ਰਹਾਉ ਸਲੋਕ ਕਰੋ ਵੰਦਨਾ ਅਨਕਵਾਰ।

ਲੋਕ ਚਤੁਰ ਸਿਆਣਪ ਸੁਘੜ ਸੋਏ ਜਿਨ ਤਜਿਆ ਬਮਾਨ ਚਾਰ ਪਦਾਰਥ ਆਸਤ ਸਿੱਧ ਭਜ ਨਾਨਕ ਹਰਨਾਮ ਪੌੜੀ।

ਵਸੇ ਰਾਚ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੌੜੀ ਪੰਚਮ ਪੰਜ ਪ੍ਰਧਾਨ ਤੇ ਜਿਹ ਜਾਣਿਓ ਪ੍ਰਪੰਚ ਕੁਸੁਮ ਬਾਸ ਬਹੁ ਰੰਗ ਕਣੋ ਸਭ ਮਿਥਿਆ ਬਲਬੰਚ ਨਹਿ ਜਾ ਪੈ ਨਹਿ ਬੂਝੀਐ ਨਹਿ ਕਛ ਕਰਤ ਵਿਚਾਰ ਸਵਾਦ ਮੋਹ ਰਸ ਵੇਦਿਓ ਅਗਿਆਨ ਰਚਿਓ ਸੰਸਾਰ ਜਨਮ ਮਰਨ ਬਹੁ ਜੋਨ ਭ੍ਰਮਣ ਕੀਨੇ ਕਰਮ ਅਨੇਕ ਰਚਨਹਾਰ ਨਹਿ ਸਿਮਰਿਓ ਮਨ ਨਾ ਵਿਚਾਰ ਵਿਵੇਕ ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਾਰੰਚ ਨਾਨਕ ਬਿਰਲੇ ਪਾਈਐ ਜੋ ਨਾ ਰਚੈ ਪ੍ਰਪੰਚ ਸਲੋਕ।

ਦੁਖ ਦੂਖ ਹਰੈ ਭੌਜਲ ਤਰੈ ਮਨ ਤਿੰਦਿਆ ਫਲ ਪਾਏ ਆਠ ਪੈਰ ਮਨ ਹਰ ਜਪੈ ਸਬਲ ਜਨਮ ਪਰਵਾਣ ਅੰਤਰ ਬਾਹਰ ਸਦਾ ਸੰਗ ਕਰਨੈ ਹਾਰ ਪਛਾਣ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ ਨਾਨਕ ਤਿਸ ਬਲਿਹਾਰਨੈ ਹਰ ਹਰ ਨਾਮ ਜਪੇ ਸਲੋਕ।

ਮਹੱਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ। ਸਤਿਗੁਰ ਪੁਰਖ ਦਿਆਲ ਹੈ ਜਿਸਨੂੰ ਸਮਤ ਸਭ ਕੋਈ, ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਣੀ ਤੇ ਸਿੱਧ ਹੋਏ। ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪ੍ਰਭ ਪਦ ਸੋਏ, ਨਾਨਕ ਕਿਰਪਾ ਤੇ ਹਰ ਧਿਆਈ ਹੈ ਗੁਰਮੁਖ ਭਾਵੈ ਕੋਈ। ਮਹੱਲਾ ਚੌਥਾ।

0: ਸਲਾਹਣਾ ਸਭ ਬੋਲਣ ਸਿੱਕਾ ਸਾਧ ਮਨ ਅਹੰਕਾਰ ਸਲਾਹ ਦੇ ਹੋ ਮੈਂ ਮਮਤਾਵਾਦ।
1: ਮਹਲਾ ਤੀਜਾ
0: ਜਿਨ ਸਲਾਹਣ ਸਿਮਰ ਖਪ ਜਾਵੇ ਸਭ
1: ਵਾਦ ਜਨ ਨਾਨਕ ਗੁਰਮੁਖ ਉਭਰੈ ਜਪ ਹਰ ਹਰ ਪਰਮਾਨਾਦ। ਮਹਲਾ ਚੌਥਾ ਸਤਿਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤਰ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰਾਇਆ ਜਿਨੀ ਇੱਕ ਮਨ ਸਚ ਧਿਆਇਆ ਤਿਨਕਾ ਸਭ ਦੁੱਖ ਗਵਾਇਆ ਤੇਰਾ ਸ੍ਰੀ ਕੋ ਨਹੀਂ ਜਿਸਨੂੰ ਲਏ ਲੈ ਸੁਣਾਇਆ ਤੂੰ ਜੇਵੜ ਦਾਤਾ ਤੂੰ ਹੀ ਨਿਰੰਜਨਾ ਤੂੰ ਹੀ ਸੱਚ ਮੇਰੇ ਮਾਨ ਪਾਇਆ ਸੱਚੇ ਮੇਰੇ ਸਾਹਿਬਾ ਸੱਚੇ ਸਤਿਨਾਮ। ਸਲੋਕ ਮਹੱਲਾ ਚੌਥਾ ਮਨ ਅੰਤਰ ਹੋਮੇ ਰੋਗ ਹੈ ਬ੍ਰਹਮ ਭੂਲੀ ਹੋਮੇ ਸੋਗ ਸਾਗ ਦੁਰਜਨਾ ਨਾਨਕ ਰੂਪ ਗਵਾਏ ਮਨ ਸਤਿਗੁਰ ਸਾਧੂ ਸੱਜਣਾ। ਮਹੱਲਾ ਚੌਥਾ ਮਨ ਧਨ ਰਤਾ ਰੰਗ ਸਿਉ ਗੁਰਮੁਖਰ ਗੁਣਤਾ ਸੁਜਨ ਨਾਨਕ ਹਰ ਸੁਰਨਾਗਤੀ ਹਰ ਬੋਲ ਮੇਲੇ ਗੌਰ ਪਰ ਸੁਭਾਸ਼।

ਅਰਹਿਬ ਤੇ ਸੱਚਾ ਭਾਵੇ ਕੁੜਿਆ ਪਿਛਾਹਾਂ ਸੱਟੀਆਂ ਨਾ ਕੂੜ ਹਿਰਦੇ ਕਪਟਮਾ ਦੁੱਖ ਪਾਵੇ ਮੋਹ ਕਾਲੇ ਕੁੜਿਆਰੀਆ ਕੁੜਿਆਰ ਕੂੜ ਹੋਏ ਜਾਵੇ ਸ਼ਲੋਕ ਮਹੱਲਾ ਚੌਥਾ ਸਤਿਗੁਰ ਧਰਤੀ ਧਰਮ ਹੈ ਜਿਸ ਨੂੰ ਜਿਹਾ ਕੂਬੀ ਜੀ ਤਿਹਾ ਫਲ ਪਾਏ ਗੁਰਮੁਖ ਅੰਮ੍ਰਿਤ ਬੀਜਿਆ ਤੇਰੇ ਅੰਮ੍ਰਿਤ ਫਲ ਹਾਰ ਪਾਏ।

ਆਈ ਭਾਵੈ ਗੁਰਪੂਰੀ ਕੀ ਮਨ ਮੁਖਾ ਉਹ ਵੇਲਾ ਹੱਥ ਨੇ ਆਇਆ ਕੌੜੀ ਸੱਚਾ ਸੇ ਸੱਚਾ ਸਭ ਤੋਂ ਵੱਡਾ ਹੈ ਸੋ ਲੈ ਜਿਸ ਸਦ ਟਿਕੇ ਸੋ ਸਤਿਗੁਰ ਜੇ ਆਪ ਧਿਆਏਂਦੇ ਤੇ ਸੱਚਾ ਸਤਿਗੁਰ ਕੀ ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਕੇ ਜੇ ਬਿਨ ਸਤਿਗੁਰ ਸੇਵੇ ਆਪ ਗੁਣਾਏਂਦੇ ਤੇ ਅੰਦਰ ਕੂੜ ਫਿਟ ਫਿਟ ਮੋਹ ਕੇ

ਆਪਣੇ ਭਲੇ ਨੂੰ ਹਰ ਭਾਵੇ ਸੋ ਕੇ ਜਮਾਇਆ। ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਜਮ ਜੂਹਾ ਜਮ ਤੂਹਾ ਕ੍ਰਿਸ਼ਨ ਤੁਰਕਦਾ।

ਬੋਲੇ ਕਰਦੇ ਗਏ, ਭਗਤਾਂ ਨੂੰ ਸਦਾ ਰੱਖਦਾ ਆਇਆ। ਪੌੜੀ ਤੂੰ ਸਾਹਿਬ ਅਗੰਮ ਦਿਆਲ ਹੈ, ਪੜਦਾਤਾ ਦਾਣਾ, ਤੂੰ ਜਿਹੜ ਮੈਂ ਹੋਰ ਕੋ ਦਿਸ ਨ ਆਵੀ, ਤੂੰ ਇਹ ਸੁਗਣ ਮੇਰੇ ਮਨ ਭਾਣਾ।

ਆਂ ਸਕਦਾ ਹੈ ਤੂੰ ਬਿਨ ਸੱਚੇ ਪਾਤਸ਼ਾਹ ਮੁਗੇ ਉਦਾਣ। ਸ਼ਲੋਕ ਮਹੱਲਾ ਚੌਥਾ। ਅੱਗੋਂ ਦਿਸ ਭਾਵਨ ਦਿੱਤਾ ਹੈ, ਪਿਛੋਂ ਦੇ ਆਖਿਆ ਕੰਮ ਨਾ ਆਵੇ। ਅੱਧ ਵਿੱਚ ਫਿਰੇ ਮਨਮੁਖ ਵਿਚਾਰਾ,

ਪਰਮਿਤ ਗਾਵੇ ਸਦਾ ਆਨੰਦ ਰੇ ਦਿਨ ਰਾਤੀ ਜਿਨ ਨਾਨਕ ਆਨ ਦਿਨ ਹਰ ਗੁਣ ਗਾਵੇ ਮਹੱਲਾ ਚੌਥਾ ਗੁਰ ਸਤਿਗੁਰ ਕਾ ਜੋ ਸ੍ਰੀ ਗੁਰੂ ਗਾਵੇ ਸੋ ਭਲਕੇ ਉਸਰ ਨਾਮ ਤਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਵੇ ਸਕਲ ਉਪਾ ਦੁਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿਣ ਦੇ ਅੰਮ੍ਰਿਤ ਹਰ ਨਾਮ ਤਿਆਵੇ ਦੁਸਾਹਸ ਗ੍ਰਾਸ ਜਾਏ ਮੇਰਾ ਹਰ ਕਰ ਸੋ ਗੁਰ ਸਤਿਗੁਰੂ ਮਾਨ ਪਾਵੇ ਜਿਸਨੂੰ ਦਿਆਲ ਹੋਏ ਮੇਰਾ ਸਵਾਮੀ ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨ ਧੂੜ ਮੰਗੇ ਤਿਸ ਗੁਰਸਿੱਖੀ ਜੋ ਆਪ ਜਪੈ ਵਰਿਆ ਨਾਮ ਜਪਾਵੇ ਪਾਵੜ ਜੋ ਤੁਧ ਸੱਚ ਧਿਆਏ ਦੇਸੇ ਵਿਰਲੇ ਥੋੜੇ ਜੋ ਮਨ ਚਿਤ ਇੱਕ ਰਾਹ ਦੇ ਜਿਨਕੀ

ਹਵਾਹੋਇ ਕਹਿ ਉੱਠ ਘਰ ਆਇਆ। ਅੱਗੋ ਸੰਗਤੀ ਕੁਲਮੀ ਵਿਮੁਖ ਜਲਣਾ ਨਾ ਮਿਲੇ ਤਾਂ ਪਤੀ ਜੀ ਫਿਰ ਆਣ ਘਰ ਪਾਇਆ। ਹਲਤ ਪਲ ਦੋਵੇਂ ਗਏ।

ਪਾਵਲੀ ਨਾਨਕ ਤਾਰੇ ਸੰਤ ਜਾਨ ਤਾਰ ਵੇਦ ਕਹੰਦੇ ਭਗਤ ਮੁਖ ਤੇ ਬੋਲਦੇ ਤੇ ਵਚਨ ਹੁੰਦੇ ਪਰ ਪਹਾਰਾ ਜਾਪਦਾ ਸਲੋਸ ਨੰਦੇ ਸੁਖਨ ਪਾਏ ਮੁਗ ਨਾਰ ਸੰਤ ਨਾਲ ਖੁਆਂਦੇ ਕੋਈ ਲੋਚਣ ਉਹਨਾਂ ਗੁਣੇ ਨੂੰ ਹੰਕਾਰ ਸੁਣਦੇ ਕੋਈ ਵਿਚਾਰੇ ਕਿਆ ਕਰੇ ਜਾਂ ਭਾਗ ਗੁਰਮੰਦੇ ਜੋ ਮਾਰੇ ਤਨ ਪਾਰ ਬ੍ਰਹਮ ਤੇ ਕਿਸੇ ਨਾ ਸੰਦੇ ਵੈਰ ਕਰੇ ਨਿਰਵੈਰ ਨਾਲ ਰਮਨਿਆ ਪਚੰਦੇ ਜੋ ਜੋ ਸੰਤ ਸੁਰਾ ਪਿਆ ਤੇ ਫਿਰ ਪਵੰਦੇ ਪਿੰਡ ਬੜਾਓ ਕੱਟਿਆ ਤੇ ਟਾਲ ਸੁਕੰਦੇ ਸ਼ਲੋਕ ਮਹੱਲਾ ਚੌਥਾ।

ਜੁੰਦਾਰ ਗੁਰ ਬਾਬੇ ਫਿਟਕੇ ਸੇ ਬਿਟੇ ਗੁਰ ਅੰਗਦ ਕੀਤੇ ਕੁੜਿਆ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਤੇ ਇੰਨਾ ਵਿਚਾਰ ਗੁਰ ਚੌਥੀ ਪੀੜੀ ਟਿੱਕਿਆ ਤੇ

ਕਲਾ ਵਧਾਏ। ਦੇਖੋ ਭਾਈ ਇਹ ਅਖਾੜਾ ਹਰ ਪ੍ਰੀਤਮ ਕਾ, ਪ੍ਰੀਤਮ ਸੱਚੇ ਕਾ ਜਿਨ ਆਪਣੇ ਜੋਰ ਸਭ ਅਣੁਆ, ਆਪਣਿਆਂ ਭਗਤਾਂ ਨੂੰ ਰਾਖ ਕਰੇ ਅਰਸਵਾਮੀ।

ਗੁਰ ਕਾ ਜੈਕਾਰ ਸੰਸਾਰ ਸੁਖ ਕਰਾਇ ਜੇ ਨਾਨ ਘਰ ਕਾ ਦਾਸ ਹੈ ਹਰ ਦਾਸਨ ਕੀ ਰੁਪੈਜ ਰੁਖਾਇ ਕੌੜੀ ਤੂੰ ਸੱਚਾ ਸਾਹਿਬ ਆਪ ਹੈ ਤਸਾ ਹਮਾਰੇ

ਅਲੱਖ ਹੈ ਗੁਰ ਸ਼ਬਦ ਲੁਗਾ ਲੋਕ ਮਹਲਾ ਚੌਥਾ ਜਿਸ ਅੰਦਰ ਤਾਲ ਪੁਰਾਈ ਹੋਵੇ ਇਹਦਾ ਕਦੇ ਨੂੰ ਵੀ ਭਲਾ ਉਹਦੇ ਆਖੇ ਕੋਈ ਨਾ ਲੱਗੇ ਇਤੋ ਜਾੜੀ ਪੁਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਉਸਦਾ ਸਭ ਗਿਆ ਨੀ ਚੁਗਲੀ ਕਰੇ ਆਉਂਦੀ ਪੁਰਾਈ ਉਹ ਕੱਢ ਨਾ ਸਕੇ ਉਸਦਾ ਕਾਲਾ ਪਿਆ ਕਰਮ ਧਰਤੀ ਸ੍ਰੀ ਕਲਯੁਗ ਵਿੱਚ ਜਿਹਾ ਕੁ ਬੀਜੇ ਤੇ ਹੱਕ ਖਾਏ ਗੱਲਾਂ ਉੱਪਰ

ਹੁੰਦੇ ਪ੍ਰਤਾਖ ਗੁਰੂ ਜੋ ਵਿਛੜੈ ਤਿਨਕੋ ਦਰ ਢੋਈ ਨਾ ਹੋਈ ਜਾਇ ਮਿਲੈ ਤਿੰਨ ਕਾਮ ਫਿਕੈ ਤੁਕ ਤੁਕ ਮੁਪਾਇ ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ ਭੰਬਲ ਭੂਸੇ ਕਾਹੀ।

ਹੋਰ ਤੈ ਧਨ ਕੂਜਦੀ ਸੇ ਮੂੜ ਬਤਾਲੇ ਸੇ ਉਜੜ ਕਾ ਭਰਮ ਪਵਾਈਆਂ ਨੂੰ ਜੋ ਝਾੜ ਮਿਰਗ ਪਾਲੇ। ਸ਼ਲੋਕ ਮਾਲਾ ਚੌਥਾ ਜੇ ਨਿੰਦਾ ਕਰੇ ਸਤਿਗੁਰ ਪੂਰੇ ਕੀ।

ਚੌਥਾ ਸਭ ਰਸ ਤਿਨ ਕੈ ਹਿਰਦੇ ਹੈ ਜਿਨ ਹਰ ਵਸਿਆ ਮਨ ਮਾਹ ਹਰ ਦਰਗ ਤੇ ਮੁਖ ਉਜਲੀ ਤਿਨ ਕੁਸਬ ਦੇਖ

ਦਰਗੇ ਪਹਿਨਾਈ ਹੈ। ਜਿੰਨਾ ਹਰ ਬੁੱਠਾ ਮਰਮਾਜ ਕੋਈ ਆਪ ਤਰੀ ਸਕਟੰਬ ਸਿਉਂ ਤਿੰਨ ਪਿਛੇ ਸਾਪ ਜਗਤ ਛੁਡਾਹੇ ਜਿਨ ਨਾਨਕ ਕਉ ਘਰ ਮੇਲ ਜਨ ਤਿੰਨ ਵੇਖ ਵੇਖ ਹਮ ਜਿਵਾ। ਮਹੱਲਾ ਚੌਥਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆ ਅਤੇ ਜੰਤ ਪਏ ਹਰਿਆਵਲੀ ਜਿੰਨੀ ਮੇਰਾ ਸਤਿਗੁਰ ਦੇਖਿਆ ਜਾ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋਜਣੀ ਜਿਨ ਗੁਰੂ ਜਣਿਆ ਮਾਂ ਧੰਨ ਧੰਨ ਗੁਰੂ ਜਿਨ ਨਾਮ ਰਾਧਿਆ।

ਸੱਚਾ ਸਤ ਗੁਰੂ ਪੁਰਖ ਹੈ ਜਿਨ ਕਾਮ ਕ੍ਰੋਧ ਵਿਖ ਮਾਰਿਆ। ਜਾਂ ਡਟਾ ਪੂਰਾ ਸਤਿਗੁਰ ਤਾਂ ਅੰਦਰੋਂ ਮਨ ਸੁਧਾਰਿਆ, ਬੁਲਾਰੀ ਗੁਰ ਆਪਣੇ ਸਦਾ ਸਦਾ ਘੁੰਮ ਵਾਰਿਆ। ਗੁਰਮੁਖ ਜਿੱਤਾ ਮਨ ਕੁਵਾਰਿਆ, ਸ਼ਲੋਕ ਮਹੱਲਾ ਚੌਥਾ। ਕਰ ਕਿਰਪਾ ਸਤਿਗੁਰ ਮੇਲਿਆ ਨੂੰ, ਮੁਖ ਗੁਰਮੁਖ ਨਾਮ ਧਿਆਏ ਸੀ, ਸੋ ਕਰੇ ਜਿਸਾ ਗੁਰ ਭਾਵ ਸੀ। ਗੁਰ ਪੂਰਾ ਕਰੇ ਉਸਾਏ ਸੀ, ਜਿੰਨਾ ਜਿਨ ਅੰਦਰ ਨਾਮ ਨਿਧਾਨ ਖੈ, ਤਿਨਕਾ ਪਉ ਸਭ ਗਵਾਇਓ ਸੀ। ਜਿਨ ਰੱਖਣ ਕੋ ਘਰ ਆਪ ਹੋਈ, ਹੋਰ ਕਿਤੇ ਚੱਕ ਚੱਕ ਜਾਏ ਸੀ। ਜਿਨ ਨਾਨਕ ਨਾਮ ਧਿਆਏ ਤੂੰ, ਹਾਰ ਹਲਤ ਪਲਤ ਛੁਡਾਏ ਸੀ। ਮਹੱਲਾ ਚੌਥਾ। ਗੁਰਸਿੱਖਾਂ ਕੇ ਮਨ ਭਾਉਂਦੀ।

ਮੰਗੇ ਤੇ ਮੁਖ ਉਜਲੇ ਬਹੁ ਸੋਭਾ ਪਾਏ। ਜਨ ਨਾਨਕ ਮੰਗੇ ਧੂੜ ਤਿੰਨ ਜੋ ਗੁਰ ਕੇ ਸਿੱਖ ਮੇਰੇ ਭਾਈ। ਥੋੜੀ ਤੂੰ ਹੋਂ ਆਪਸ ਲਾਹੀ ਸਿਫਤ ਹੈ, ਹੋਂ ਆਪਸ ਲਾਹੀ ਸਿਫਤ ਸੱਚ ਤੇ ਸੱਚੇ ਕੀ ਵਡਿਆਈ। ਸਲਾਈ ਸਸਲਾ ਸੱਚ ਸੱਚ ਕੀਮਤ ਕਿਨੇ ਨਾ ਪਾ ਤੇ ਸੱਚਾ ਸੱਚ।

ਸੇ ਪੌੜੀ ਸਲਾਹ ਸੱਚ ਸਲਾਹਣਾ ਸੱਚਾ ਪੁਰਖਮਰਾਲੀ ਸੱਚ ਸੇਵੀ ਸੱਚ ਮਨ ਵਸੇ ਸੱਚ ਸੱਚਾ ਰਖਵਾਲੀ ਸੱਚ ਸੱਚਾ ਸੱਚ ਰਧਿਆ।

ਭਾਵ ਸੱਚੇ ਕੀ ਸਿਵ ਸਲਾਹ ਹੈ, ਸੋ ਕਰੇ ਸੋ ਜਿਸ ਅੰਦਰ ਬਿਜੈ, ਜਿਨੀ ਇੱਕ ਮਨ ਇੱਕ ਰਤਿਆ, ਤਿੰਨ ਕਾ ਕੰਦਨ ਕਬੂਸ਼ੀ।

ਲਾਗੇ ਮਨ ਖੋਟੇ ਕੁੜਿਆਰੇ ਜਾਂ ਗੁਰ ਕਹੇ ਉਠੋ ਮੇਰੇ ਭਾਈ ਬਹਿ ਜਾਏ ਕਸਰ ਬਗਲਾਰੇ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ ਕੱਢੇ ਲੱਦੂ ਵਾਰੇ ਓਏ ਅੱਗੇ ਪਿੱਛੇ ਬਹਿ ਮੂਨ ਛਪਾਇਨ ਨਾ ਰਲੀ ਕੁਟਿਆਰੇ ਉਹਨਾਂ ਦਾ ਭਾਕਨ ਸੋ ਉੱਥੇ ਰਾਈ ਜਾਏ ਕੂੜ ਲੈਣ ਪੰਡਾਰੇ ਜੇ ਸਾਕਤ ਨਿਤ ਖਵਾਈ ਐ ਲੋਤੀਏ ਬਿਖ ਕੱਢੇ ਮੁਖ ਉਗਲਾਰੇ ਹਰ ਸਾਕਤ ਸੇਤੀ ਸੰਗ ਨ ਕਰੀਓ ਕੋਈ ਮਾਰੀ ਸਿਰਜਣਾਰੇ ਜਿਸਕਾ ਇਹ ਮੇਘ ਜਿਸਕਾ ਇਹ ਖੇਲ ਸੋਈ ਕਾਰ ਵੇਖੇ ਜਨ ਨਾਨਕ ਨਾਮ ਸਮਾਰੀ ਮਹੱਲਾ ਚੌਥਾ ਸਤਿਗੁਰ ਪੁਰਖ ਦਾ ਗਮ ਹੈ ਜਿਸ ਅੰਦਰ ਹਰ ਉਤਾਰਿਆ ਸਤਿਗੁਰ ਨੂੰ ਅਪੜ ਕੋਈ ਨਾ ਸਕਈ

0: ਸਤਿਗੁਰ ਕੇ ਪਿਛੇ ਹਾਰ ਸਭ ਉਬਾਰੇ ਆ, ਜੋ ਮੰਦਾ ਚਿਤਵੇ ਉਰੇ ਸਤਿਗੁਰ ਕਾ ਸੋ ਅਪਾਵਣ ਹਾਰੇ ਮਾਰਿਆ। ਇਹ ਗੱਲ ਹੋਵੇ ਹਰ ਸਤਿਗੁੰਦਰ ਕੇ ਸੱਚੇ ਕੀ ਜਨ ਨਾਨਕ ਅਗਮ ਵਿਚਾਰਿਆ ਪੌੜੀ।
1: ਜੋ ਗੁਰਮੁਖ ਸੱਚ ਰਵੇ ਹੋਂ ਬਲਿਹਾਰੀ ਚਿੰਨ ਕਹੋ, ਜੇ ਆਂਗਨ ਸੱਚ ਦਵੇ ਜਿਨ ਮਨ ਤਨ ਸੱਚ ਭਾਵਦਾ, ਜਿਨ ਮਨ ਤਨ ਸੱਚਾ ਭਾਵਦਾ ਸੇ ਸੱਚੀ ਦਰਗਾਹ ਗਵੇ, ਜਾ ਨਾਨਕ ਬੋਲੇ ਸੱਚ ਨਾਮ ਸਾ ਸੱਚਾ ਸਦਾ ਰਵੇ। ਸਲੋਕ ਮਹੱਲਾ ਚੌਥਾ। ਕਿਆ ਸਵਨਾ ਕਿਆ ਜਗਨਾ ਗੁਰਮੁਖੀ ਪਰਵਾਨ, ਜਿਨ੍ਹਾਂ ਸਾਸ ਗੁਰਾਸਨਾ ਵਿਚਾਰਿਆ ਸੀ ਪੂਰੀ ਪੁਰਖ ਪ੍ਰਧਾਨ, ਕਰਮੀ ਸਤਿਗੁਰ ਪਾਈਆ ਦਿਨ ਲੱਗਾ ਧਿਆਨ, ਦਿਨ ਕੀ ਸੰਗਤ ਮਿਲਣ ਦਰਗਾਹ ਪਾਈ ਮਾਂ, ਸੰਦੇ ਵਾਹ ਵਾਹ ਉਚਰੇ ਉੱਤੇ ਵੀ ਵਾਹ ਕਰੀਨ, ਨਾਨਕ ਤੇ ਮੁਖ ਉਜਲੇ ਜੇ ਨੇ ਤੁਰ ਸੰਭਾਲੇਨ। ਮਹੱਲਾ ਚੌਥਾ। ਸਭ ਕੁਛ ਸੇਵੀ ਆਪਣਾ ਪਾਈਆ ਨਾਮ ਅਪਾਰ, ਭਾਉ ਜਲ ਡੁੱਬਦਿਆਂ ਕੱਢ ਲਏ ਹਰਦਾਸ ਕਰੇ ਦਾਤਾਰ, ਧਨ ਧਨ ਸੀ ਸਾਹ ਹੈ ਜੇ ਨਾਮ ਕਰੇ ਵਾਪਾਰ, ਵਣ ਜਾਰੀ ਸਿੱਖਿਆ ਉਹਦੇ ਸ਼ਬਦ ਲਗਾਵਨ ਹਾਰ, ਜਾਂ ਨਾਨਕ ਦਿਨ ਕੋ ਕਿਰਪਾ ਭਈ ਤਿਨ ਸੇਵਿਆ ਸਿਰਜਨ ਹਾਰ ਪੌੜੀ, ਸਾ ਸੱਚੇ ਕੇ ਜਨ ਭਗਤ ਹੈ ਸਾ ਸੱਚਾ, ਜਿਨੀ ਅਰਾਧਿਆ ਜਿਨ ਗੁਰਮੁਖ ਟੁੰਡੇ ਲਿਆ, ਤਿਨ ਅੰਦਰੋਂ ਹੀ ਸੱਚ ਲਾ ਦਿਆ, ਸਾ ਸਾਹਿਬ ਸਾਜਨੀ ਸੇਵਿਆ ਕਾਲ ਕੰਟਕ ਮਾਰ ਤਿੰਨੀ ਸਾਧਿਆ, ਸਾ ਸੱਚਾ ਸਭ ਦੂ ਵੱਡਾ ਹੈ, ਸੱਚ ਸੇਵਨ ਸੀ ਸੱਚ ਲਾ ਦਿਆ, ਸਾ ਸੱਚੇ ਨੂੰ ਸਾਬਾਸ ਹੈ ਸਾ ਸੱਚਾ ਸੇ ਫਲਾ ਦਿਆ। ਸਲੋਕ ਮਹੱਲਾ ਚੌਥਾ। ਮਾਨੁ ਪ੍ਰਾਣੀ ਮੁਕਤ ਹੈ ਨਾਮਹੀਨ ਪਰਮਾਏ, ਬਿਨ ਗੁਰਮਨੁਆ ਨਾ ਟਿਕਾ ਫਿਰ ਫਿਰ ਜੂਨੀ ਪਾਏ, ਹਰ ਪਾ ਬਾਪ ਦਿਆਲ ਹੋਏ ਤਾਂ ਸਤਿਗੁਰ ਮਿਲਿਆ ਆਏ, ਜਾਂ ਨਾਨਕ ਨਾਮ ਫੁਲਾਹੇ ਤੂੰ ਜਨ ਮਨ ਦੁਖ ਜਾਏ। ਮਹੱਲਾ ਚੌਥਾ। ਗੁਸਲ ਲਾਹੀ ਆਪਣਾ ਭਵਿਦ ਰੰਗ ਸੁਭਾਏ, ਸਤਿਗੁਰ ਛੇਤੀ ਮਨ ਰੱਤਾ ਰੱਖਿਆ ਬੰਤ ਬਣਾਏ, ਦੇਵਾ ਸਾਲਾਹੇ ਨਰ ਜੀ ਹਰ ਵੀ ਤੂੰ ਚਿਤ ਲਾਏ, ਨਾਨਕ ਨਾਮ ਹੈ ਕੀ ਮਨ ਭੁੱਖ ਹੈ ਮਨ ਤ੍ਰਿਪਤ ਹੈ ਹਰ ਰਸ ਖਾਏ ਪੌੜੀ, ਸਾ ਸੱਚਾ ਕੁਦਰਤ ਜਾਣੀਆ ਜਿਨ ਦਿਨ ਰਾਤੀ ਜਿਨ ਬਣਾਈਆ, ਸੋ ਸਾ ਸਲਾਹੀ ਸਦਾ ਸਦਾ ਸਾ ਸੱਚੇ ਕੀਆ ਵਡਿਆਈਆ, ਸਲਾਹੀ ਸਾ ਸਲਾਹ ਸਾ ਸਾ ਕੀਮਤ ਕਰਿਆ ਨਾ ਪਾਈਆ, ਜਾ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਜ਼ਰੀ ਆਈਆ, ਸਤਿਗੁਰਮੁਜਨੀ ਸਲਾਹਿਆ ਤਿੰਨਾ ਭੁੱਖਾ ਸਭ ਗਵਾਈਆ। ਸਲੋਕ ਮਹੱਲਾ ਚੌਥਾ। ਮੈਂ ਮਨ ਤਾਂ ਖੋਜ ਖੋਜੇ ਦਿਆ ਸੋ ਪ੍ਰਬਲ ਦਾ ਲੋੜ, ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ। ਮਹੱਲਾ ਤੀਜਾ। ਮਾਇਆ ਧਾਰੀਆ ਤੰਨਾ ਬੋਲਾ, ਸ਼ਬਦ ਨਾ ਸੁਣੀ ਭੋ ਰੋਲ ਕਚੋਲਾ, ਗੁਰਮੁਖ ਜਾ ਪੈ ਸ਼ਬਦ ਲਿਵ ਲਾਏ, ਹਰ ਨਾਮ ਸੁਣ ਮੰਨੇ ਹਰ ਨਾਮ ਸੁਮਾਏ, ਜੋ ਤਿਸ ਭਾਰਾ ਸੋ ਕਰੇ ਕਰਾਇਆ, ਨਾਨਕ ਵੱਜਦਾ ਜੰਤ ਵਜਾਇਆ ਪੌੜੀ। ਤੂੰ ਕਰਤਾ ਸਭ ਕੁਛ ਜਾਣਦਾ, ਜੋ ਜੀਆ ਅੰਦਰ ਵਰਤੈ ਤੂੰ ਕਰਤਾ ਆਪ ਗੰਤ ਹੈ, ਸਭ ਜਾਗ ਵਿੱਚ ਗੰਤ ਹੈ, ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤ ਹੈ, ਤੂੰ ਘੜ ਘੜ ਇੱਕ ਵਰਤਦਾ ਸਾ ਸਾਹਿਬ ਚਲਤਾ, ਸਤਿਗੁਰ ਨੂੰ ਮਿਲੇ ਸੋ ਹਰ ਮਿਲੇ ਨਾਹੀਂ ਕਿਸੈ ਪਰਤੈ। ਸਲੋਕ ਮਹੱਲਾ ਚੌਥਾ। ਇਹ ਮਨੁਆ ਦਿੜਕਾ ਰੱਖੀਆ ਗੁਰਮੁਖ ਲਾਈਆ ਚਿੱਤ, ਕਿਉਂ ਸਾਸ ਗਰਾਸ ਵਿਸਾਰੀਆ ਬਹਿਦਿਆ ਉੱਠਦਿਆ ਨਿੱਤ, ਮਰਨ ਜੀਵਨ ਕੀ ਚਿੰਤਾ ਗਈ ਹਜੀੜਾ, ਹਰ ਪਾ ਵਸ ਜੋ ਭਾਵੈ ਤੋ ਰੱਖ ਤੂੰ, ਜਾ ਨਾਨਕ ਨਾਮ ਬਖਸ਼ ਮਹੱਲਾ ਤੀਜਾ। ਮਾਨਮੁਖ ਅਹੰਕਾਰੀ ਮਹਿਲ ਨਾ ਜਾਣੇ, ਖਿਨ ਆਗੈ ਖਿਨ ਪੀਛਾ, ਸਦਾ ਬੁਲਾਈਏ ਮਹਿਲ ਨਾ ਆਵੈ, ਕਿਉਂ ਕਰ ਦਰਗਹਿ ਸੀਜਾ, ਸਤਿਗੁਰ ਕਾ ਮਹਿਲ ਵਿਰਲਾ ਜਾਣੇ, ਸਦਾ ਰਹਿ ਕਰ ਜੋੜ, ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ ਪੌੜੀ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ, ਉਪਦੇਸ਼ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕਰਨੇ, ਜਿਨ ਸਤਿਗੁਰ ਕਾ ਭਾਰਾ ਮੰਨਿਆ ਤਿਨ ਕੜੀ ਚਪਗਣ ਮੰਨੇ, ਇਹ ਚਾਲ ਨਿਰਾਲੀ ਗੁਰਮੁਖੀ ਗੁਰਦੀਖਿਆ ਸੁਣ ਮਨ ਭਿੰਨੇ। ਸਲੋਕ ਮਹੱਲਾ ਤੀਜਾ। ਜਿਨ ਗੁਰ ਗੁਪ ਆਪਣਾ ਤਿਸ ਠੌਰ ਨਾ ਠਾਓ, ਹਲਤ ਪਲ ਦੋਵੇ ਗੇ ਦਰਗਹਿ ਨਾ ਹੀ ਥਾਓ, ਵੇਲਾ ਹੱਥ ਨਾ ਵਿਪਰ ਸਤਿਗੁਰ ਲਾਗੈ ਪਾਏ, ਸਤਿਗੁਰ ਦੀ ਗਣਤਾ ਘੁਸੀ ਗਿਆ ਦੁੱਖੇ ਦੁੱਖ ਵਿਹਾਏ, ਸਤਿਗੁਰ ਪੁੱਖ ਨਿਰਵੈਰ ਹੈ ਆਪੇ ਲਏ ਜਿਸ ਲਾਏ, ਨਾਨਕ ਦਰਸ਼ਨ ਜਿਨ੍ਹਾਂ ਵਿੱਚ ਖਾਲੀ ਹੁਣ ਇਹਨਾਂ ਦਰਗਾਹ ਲਏ ਸਦਾਏ। ਮਹੱਲਾ ਤੀਜਾ। ਮਾਨਮੁਖ ਗਿਆਨ ਦੁਰਮਤ ਹੰਕਾਰੀ, ਅੰਤਰ ਕੋਜੂਐ ਮਤ ਹਾਰੀ, ਕੂੜ ਕੁ ਸਤ ਉਹ ਪਾਪ ਕਮਾਵੈ, ਕਿਆ ਉਹ ਸੁਣੈ ਕਿਆ ਸੁਣਾਵੇ, ਇੰਨਾ ਬੋਲਾ ਉਹ ਉੱਜਲ ਪਾਏ, ਮਨ ਅੰਧਾ ਆਵੈ ਜਾਏ, ਬਿਨ ਸਤਿਗੁਰ ਭੇਟੇ ਥਾਏ ਨਾ ਪਾਏ, ਨਾਨਕ ਪੂਰਬ ਲਿਖਿਆ ਕਮਾਏ ਪੌੜੀ, ਜਿਨ ਕੇ ਚਿਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾ ਚਿਤ ਉਦਾਸ, ਕੋਈ ਵੱਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹੇ ਕੁੜਿਆਰਾ ਪਾਸ, ਫਿਰ ਸੱਚੇ ਕੂੜਨਾ ਗੱਡੀ ਮਲ ਵੇਖੋ ਕੋ ਨਿਰਜਾਸ, ਕੂੜਿਆਰ ਕੁੜਿਆਰੀ ਜਾਇਰ ਲੈ ਸਤਿਆਰ, ਸਿੱਖ ਬੈਠੇ ਸਤਿਗੁਰ ਪਾਸ। ਸਲੋਕ ਮਹੱਲਾ ਪੰਜਾ। ਰਹਿੰਦੇ ਖੁੰਦੇ ਨਿੰਦ ਕੁਮਾਰਿਨ ਕਰਿਆ ਪਿਆ ਹਰ, ਸੰਸਹਾਈ ਨਾਨਕਾ ਵਰਤੇ ਸਾਹਿਬ ਜਾਰ। ਮਹੱਲਾ ਪੰਜਵਾ। ਮੁੰਡੋ ਭੁੱਲੇ ਮੁੰਡ ਤੇ ਕਿੱਥੇ ਪਾਏ ਨ ਹੱਥ, ਤਿੰਨੇ ਮਾਰੇ ਨਾਨਕਾ ਜੇ ਕਰਨ ਕਾਰਨ ਸਮਰਾਤ ਭਾਉੜੀ। ਪੰਜਵੀ। ਲੈ ਫਾਹੇ ਰਾਤੀ ਤੋਰੀ ਪ੍ਰਭ ਜਾਣੈ ਪ੍ਰਾਣੀ ਤੱਕੇ ਨਾਰ ਪਰਾਈਆਂ ਲਖੰਦਰ ਠਾਣੀ ਸੰਨੀ ਦੇਨ ਖੰਮ ਥੈ ਮਿੱਠਾ ਮਦ ਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾਇਲ ਪਰੇਸਤਾ ਤਿਨ ਪੀੜੇ ਕਹਾਣੀ ਸ਼ੋਕ ਮਹੱਲਾ ਪੰਜਵਾ ਸੇਵਕ ਸੱਚੇ ਸਾਹ ਕੇ ਸਹੀ ਪਰਵਾਨ ਦੂਜਾ ਸੇਵਰ ਨਾਨਕਾ ਸੇ ਪਚ ਪਚ ਮੋਹਿ ਜਾਨ ਮਹੱਲਾ ਪੰਜਵਾ ਜੋਤਰ ਲਿਖਿਆ ਲੇਖ ਪ੍ਰਭ ਮਿਟ ਨਾ ਨਾ ਜਾਏ ਰਾਮ ਨਾਮ ਤਨ ਵਖਿਓ ਨਾਨਕ ਸਦਾ ਧਿਆਏ ਪੌੜੀ ਪੰਜਵੀ ਨਾਰਾਇਣ ਲਿਆ ਨਾ ਠੂੰਗੜਾ ਪੈਰ ਕਿੱਥੈ ਰੱਖੈ ਕਰਦਾ ਪਾਪ ਮਿਤਿਆ ਨਿਤ ਵਿਸੋ ਚੱਖੈ ਨਿੰਦਾ ਕਰਦਾ ਪਚ ਮੁਆਵਜ ਦੇਹੀ ਭਖੈ ਸੱਚੇ ਸਾਹਿਬ ਮਾਰਿਆ ਕੌਣ ਤਿਸਨੋ ਰੱਖੈ ਨਾਨਕ ਤੇ ਸਰਨਾਥੀ ਜੋ ਪੁਰਖ ਲਖੈ ਸਲੋਕ ਮਹੱਲਾ ਪੰਜਵਾਂ ਨਰਕ ਘੋਰ ਬਹੁ ਦੁੱਖ ਘਣੇ ਅਕਿਰਤ ਘਣਾ ਕਾ ਥਾਨ ਤਿੰਨ ਪ੍ਰਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ ਮਹੱਲਾ ਪੰਜਵਾਂ ਫਸਬੇ ਕੀਤੀਅਨ ਨਿੰਦਕਾ ਦਾਰੂ ਨਾਹਿਆ ਭੁਲਾਏ ਨਾਨਕਾ ਪਚ ਪਾਜੋ ਨੀ ਪਾਏ ਪੌੜੀ ਪੰਜਵੀਂ ਤੁਸ ਦਿੱਤਾ ਪੂਰਾ ਸਤਿਗੁਰੂ ਹਰ ਧਨ ਸਾਚੇ ਖੁੱਟ ਸਾਬਣ ਦੇ ਸਿਮਟ ਗਏ ਜਮ ਕਾ ਭਉ ਛੁੱਟ ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਟੁੱਟ ਬਿਨ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੁੱਟ ਨਾਨਕ ਗੁਰਬਖਸ਼ਿਆ ਨਾਮੈ ਸੰਗ ਜੁੱਟ ਸਲੋਕ ਮਹੱਲਾ ਚੌਥਾ ਤਪਨ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਰਿਆ ਜਜਮਾਲਿਆ ਅੱਗੋਂ ਦੀ ਸਦਿਆ ਸਤਿ ਦੀ ਭਿੱਖਿਆ ਲਏ ਨਾ ਹੀ ਪਿੱਛੋਂ ਦੀ ਪੁਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਚ ਲੋਕ ਸਭ ਹੱਸਣ ਲੱਗੀ ਤਪਾ ਲੋਭ ਲੈ ਰਿਹਾ ਗਾਲਿਆ ਜਿੱਥੇ ਥੋੜਾ ਧਨ ਵੇਖਿਆ ਤਿੱਥੇ ਤਪਾ ਭਿੱਟਿਆ ਨਾਹੀਂ ਧਨ ਬਹੁਤੈ ਡਿੱਠੈ ਤਪੈ ਧਰਮ ਹਾਰਿਆ ਭਾਈ ਤਪਾ ਨੂੰ ਹੋਈ ਬਗਲਾ ਹੈ ਬਸਾਧ ਜਨਾ ਵਿਚਾਰਿਆ ਸਤਿਗੁਰ ਕੀ ਤਪਾ ਨਿੰਦਾ ਕਰੈ ਸੰਸਾਰੇ ਕੀ ਉਸਤਤੀ ਵਿੱਚ ਹੋਵੇ ਏਤ ਦੁੱਖ ਹੈ ਤਪਾ ਦੇ ਮਾਰਿਆ ਮਹਾਂਪੁਰਖਾਂ ਕੀ ਨਿੰਦਾ ਕਾ ਵੇਖ ਕੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਘਾਲਿਆ ਬਾਹਰ ਬਹਿ ਪੰਚਾਵੇਂ ਤਪਾ ਸੁਦਾਏ ਅੰਦਰ ਬਹਿ ਤਪਾ ਪਾਪ ਕਮਾਏ ਅਰ ਅੰਦਰਲਾ ਪਾਪ ਪੰਚਾ ਨੂੰ ਉੱਗਾ ਕਰ ਵਿਖਾ ਲਿਆ ਧਰਮ ਲਾਏ ਜੰਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾਂ ਮਹਾਂ ਹਥਿਆਰਿਆ ਫਿਰ ਇਸ ਤਪੈ ਦੇ ਮੋਹੇ ਕੋਈ ਲੱਗੋ ਨਾਹੀਂ ਇਹ ਸਤਿਗੁਰ ਹੈ ਸਤਿਕਾਰਿਆ ਹਰ ਕਾ ਦਰ ਵਰਤਿਆ ਸੋ ਨਾਨਕ ਆਪ ਸੁਣਾਇਆ ਸੋ ਬੂਝੈ ਜੋ ਦਇ ਸਵਾਰਿਆ ਸਲੋਕ ਮਹੱਲਾ ਚੌਥਾ ਹਰ ਭਗਤਾ ਹਰ ਅਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਵਦੇ ਹਰ ਨਾਮ ਸੁਖਦਾਈ ਹਰ ਭਗਤਾਂ ਨੂੰ ਨਾਵੈ ਕੀ ਵਡਿਆਈ ਬਖਸ਼ੀਅਨ ਨਿਤ ਚੜ੍ਹਾ ਸਵਾਈ ਹਰ ਭਗਤਾਂ ਨੂੰ ਥਿਰ ਘਰੀ ਬਹਾਲਿਅਨ ਆਪਣੀ ਪੈਜ ਰਖਾਈ ਨਿੰਦਕਾਂ ਪਾਸੋ ਹਰ ਲੇਖਾ ਮੰਗਸੀ ਬਹੁ ਦੇ ਸਜਾਈ ਜਿਹਾ ਨਿੰਦਕ ਆਪਣਾ ਜੀਕ ਮਾਂਗਦਾ ਇਹੋ ਫਲ ਪਾਈ ਅੰਦਰ ਕਮਾਣਾ ਸਤਿਪੁਰ ਉਗੜਿਆ ਭਾਵ ਹੈ ਕੋਈ ਵਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਕਸਿਆ ਹਰ ਕੀ ਵਡਿਆਈ ਪੌੜੀ ਮਹੱਲਾ ਪੰਜਵਾਂ ਭਗਤਨਾ ਕਾ ਰਾਖਾ ਹਰ ਆਪ ਹੈ ਕਾ ਪਾਪੀ ਕਰੀਐ ਗੁਮਾਨ ਕਰੇ ਮੂਲ ਗੁਮਾਨੀਆਂ ਵਿਸਖਾਦੀ ਮਰੀਏ ਆਏ ਲੱਗੈ ਨੀ ਦੇ ਥੋੜੇ ਜੋ ਪੱਕਾ ਖੇਤ ਲੁਣੀਆਂ ਜੇ ਕਰਮ ਕਮਾਉਂਦੀ ਤੇ ਉਹ ਭਣੀਆਂ ਜਾਂ ਨਾਨਕ ਆਖ ਸਮਰਦਾਇਆ ਸਭਨਾ ਦਾ ਧਨੀਆ ਸਲੋਕ ਮਹੱਲਾ ਚੌਥਾ ਮਨਮੁਖ ਮੁੱਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆ ਅੰਗਨ ਗੁਦਰਾ ਸਬਦ ਨਾ ਕਰੇ ਵਿਚਾਰ ਸੁੱਧ ਮਦ ਕਰਤਾ ਸਭ ਹਿਰ ਲਈ ਬੋਲਣ ਸਭ ਵਿਕਾਰ ਦਿੱਤਾ ਕਿਤੇ ਨਾ ਸੰਤੋਖਿਆ ਅੰਤ ਤਿਸਨਾ ਬੋ ਗਿਆ ਅੰਧਿਆਰ ਨਾਨ ਮਨਮੁੱਖਾਂ ਨਾਲੋਂ ਤੁੱਟੀ ਭਰੀ ਜਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿੰਨਾ ਅੰਦਰ ਦੂਜਾ ਭਾਉ ਹੈ ਤਿੰਨਾ ਗੁਰਮ ਪ੍ਰੀਤ ਨਾ ਹੋਏ ਆਵੈ ਜਾਇ ਭਾਗਿਆ ਸੁਪਨਾ ਸੁਪਨਾ ਹੋਏ ਕੂੜ ਕਮਾਵੈ ਕੂੜ ਉਚਰੈ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖੈ ਦੁੱਖ ਬਿਨਸੈ ਦੁੱਖ ਰੋਏ ਨਾਨਕ ਧਾਤ ਲਿਵੈ ਜੋ ਨਾਵ ਜੇ ਲੋਚੈ ਸਭ ਕੋਏ ਜਿਨ ਕੋ ਪੋਤੈ ਪੁੰਨ ਪਿਆ ਇਹਨਾਂ ਗੁਰ ਸਬਦੀ ਸੁੱਖ ਹੋਏ ਪੌੜੀ ਮਹੱਲਾ ਪੰਜਵਾਂ ਨਾਨਕ ਉਚਾਰੇ ਸੰਤ ਮੁਨ ਜਨਾ ਚਾਰ ਵੇਦ ਕਹਿੰਦੀ ਭਗਤ ਮੁਖੈ ਤੇ ਬੋਲਦੀ ਸੇ ਵਚਨ ਹੋਵੰਦੀ ਪ੍ਰਗਟ ਪਹਾਰੈ ਜਾਪਦੇ ਸਭ ਲੋਕ ਸੁਣੰਦੀ ਸੁੱਖ ਨਾ ਪਾਇ ਨਮੋਦ ਨਾਲ ਸੰਤ ਨਾਲ ਖਾਂਦੇ ਕੋਈ ਲੋਚਨ ਉਹਨਾਂ ਗੁਣਾਂ ਨੂੰ ਅਹੰਕਾਰ ਛੱਡੰਦੀ ਕੋਈ ਵਿਚਾਰੀ ਕਿਆ ਕਰੀ ਜਾ ਭਾਵ ਤੁਰਮੰਦੀ ਜੋ ਮਾਰੇ ਤਿਨ ਪਾਰ ਬ੍ਰਹਮ ਸੀ ਕਿਸੇ ਨਾ ਸੰਦੇ ਵੈਰ ਕਰ ਨਿਰਵੈਰ ਨਾਲ ਧਰਮ ਨਿਆਏ ਪਚੰਦੀ ਜੋ ਜੋ ਸੰਸਰਾਪਿਆ ਸੀ ਫਰੀ ਭਵੰਦੀ ਪੇੜ ਮੁਟਾ ਹੂ ਕੱਟਿਆ ਤਸਡਾਲ ਸੁਖੰਦੀ ਸਲੋਕ ਮਹੱਲਾ ਪੰਜਵਾਂ ਗੁਰ ਨਾਨਕ ਹਰਨਾਮ ਦ੍ਰਿੜਾਇਆ ਭੰਨਣ ਘੜਨ ਸਮਰੱਥ ਪ੍ਰਭ ਸਦਾ ਸੰਭਾਲੇ ਮਿੱਤਰ ਤੋਂ ਦੁੱਖ ਸਬਾਇਆ ਲੱਥ ਮਹੱਲਾ ਭਾਵੇਂ ਖੁਦਿਆਵੰਤ ਨਾ ਜਾਣੀ ਲਾਜ ਕੁ ਲਾਜ ਕੁ ਬੋਲ ਨਾਨਕ ਮੰਗੇ ਨਾਮ ਹਰ ਕਾ ਕਿਰਪਾ ਸੰਜੋਗ ਕੁੜੀ ਜੇ ਵੇਹ ਕਰਮ ਕਮਾਉਂਦਾ ਤੇ ਵੇਹ ਫਲਤੀ ਚੱਬੀ ਤੱਤਾ ਲੋ ਸਾਰ ਸੰਘਾ ਪਲ ਤੇ ਘੱਤ ਕਲਾਵਾਂ ਚਾਲਿਆ ਤਿਨ ਦੂਤ ਅਮਰ ਤੇ ਕਾਈ ਆਸ ਨਾ ਪੁੰਨੀਆਂ ਨਿਤ ਪਾਰ ਮਲ ਹਿਰਤੇ ਕਿਆ ਨਾ ਜਾਣੇ ਕਿਰਤਕਾਨ ਵਿੱਚ ਜੋਨੀ ਫਿਰਤੇ ਸੱਭੇ ਧਰਾਨ ਕੁੱਟੀਅਸ ਹਰ ਲਈਸ ਧਰ ਦੇ ਵਿਜਨ ਕਲੇ ਦਾ ਦੇਵਦਾ ਆ ਲਾਇਆ ਕਰਤੇ ਜੋ ਜੋ ਕਰਤੇ ਅਮਿਹੋ ਝਲ ਧਰਤੀ ਪੜਤੇ ਸਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵਾ ਹਿਰਦੇ ਹਰ ਹੋਏ ਪਵਿੱਤ ਪਾਵਨ ਪਰਮ ਵਿਚਾਰੀ ਜਿਸ ਮਿਲਿਆ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਵਾਸਨਾ ਸੁਮਾਨੀ ਹਰ ਦਾ ਸੋਭਾ ਮਹਾਂ ਅੰਬਾਣੀ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਾਧੂ ਮਿਲਿਆ ਪਾਇਆ ਨਾਮ ਧਨ ਮਾਲ ਮਹੱਲਾ ਚੌਥਾ ਸਾਧੂ ਕੇ ਜੀ ਕੀ ਸਾਰ ਨਾ ਜਾਪੇ ਕਿ ਪੂਰਾ ਸਤਿਗੁਰ ਭਾਇਆ ਗੁਰਸਿੱਖਾ ਅੰਦਰ ਸਤਿਗੁਰ ਵਰਤਾ ਜੋ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ੀ ਆਵੈ ਸਤਿਗੁਰ ਆਖਿਆ ਸੋ ਕਾਰ ਕਮਾਉਣ ਸੋ ਜਪ ਕਮਾਵੇ ਗੁਰਸਿੱਖਾਂ ਕੀ ਘਾਲ ਸੱਚਾ ਥਾਏ ਪਾਵੈ ਬਿਨ ਸਤਿਗੁਰ ਕੇ ਹੁਕਮ ਹੈ ਜੇ ਗੁਰਸਿੱਖਾਂ ਪਾਸੋ ਕੰਮ ਕਰਾਇਆ ਲੋੜੇ ਤਿਸ ਗੁਰਸਿੱਖ ਫਿਰ ਨੇੜ ਨਾ ਆਵੈ ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਘਰ ਹੈ ਤਿਸ ਅੱਗੇ ਗੁਰਸੇ ਕਾਰ ਕਮਾਵੈ ਜੇ ਠੱਗੀ ਆਵੈ ਠੱਗੀ ਉੱਠ ਜਾਏ ਤਿਸ ਨੇੜੈ ਗੁਰਸਿੱਖ ਮੂਲ ਨਾ ਆਵੇ ਬ੍ਰਹਮ ਵਿਚਾਰ ਨਾਨਕ ਆਪ ਸੁਣਾਵੈ ਜੇ ਬਿਨ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਟ ਮਹਾਂ ਦੁੱਖ ਪਾਵੈ ਪੌੜੀ ਤੂੰ ਸੱਚਾ ਸਾਹਿਬ ਅੱਤ ਵੱਡਾ ਤੂੰ ਹੈ ਜੇਵਰ ਤੂੰ ਵੱਡ ਵੱਡੀ ਜਿਸ ਤੂੰ ਮੇਲੇ ਸੋ ਤੁਦ ਮਿਲਾਇਆ ਤੂੰ ਆਪੇ ਬਖਸ਼ ਲਹਿ ਲੇਖਾ ਛੱਡੀ ਜਿਸਨੂੰ ਤੂੰ ਆਪ ਮਿਲਾਏ ਦਾ ਸੋ ਸਤਿਗੁਰ ਸੇਵੇ ਮਨ ਗੱਡ ਗੱਡੀ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਉ ਪਿੰਡ ਚੰਮ ਤੇਰਾ ਹੱਡੀ ਜੋ ਭਾਵੈ ਤੋ ਰੱਖ ਤੂੰ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸੁੱਧ ਗੌੜੀ ਕੀ ਵਾਰ ਮਹੱਲਾ ਪੰਜਵਾ ਰਾਏ ਕਮਾਲ ਦੀ ਮੌਜ ਦੀ ਕੀ ਵਾਰ ਕੀ

ਦਿਨ ਭਵਿਆ ਪ੍ਰਭ ਨਿਰਵਾਣ, ਜਨਮ ਮਰਨ ਤੋਂ ਕੱਟਿਆ ਹਰ ਭੇਟਿਆ ਪੁਰਖ ਸੁਜਾਨ, ਸੰਤ ਸਾਗਰ ਸਾਗਰ ਤਰੀ ਜਾਂ ਨਾਨਕ ਸੱਚਾ ਤਾਲ ਮਹੱਲਾ ਪੰਜਵਾ, ਭਲ ਕੇ ਉੱਠ ਪਾ ਰਹੋ ਨਾ ਮੇਰਾ ਘਰ ਆਵੋ, ਪਾਉ ਪਖਾਲਾ ਤਿਸਕੇ ਮਨ ਭਾਨਿਤ ਭਾਵੋ, ਨਾਮ ਸੁਣੇ ਨਾਮ ਸੰਗ੍ਰਹਿ, ਨਾਮੇ ਲਿਵ ਲਾਓ ਗ੍ਰਹੋ, ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਓ, ਹਰ ਨਾਮ ਉਪਾਰੀ ਨਾਨਕਾਵਟ ਭਾਗੀ ਪਾਓ ਪੌੜੀ, ਜੋ ਤੁਧ ਭਾਵੈ ਸੋ ਭਲਾ, ਸੱਚ ਤੇਰਾ ਭਾਣਾ, ਤੂੰ ਸਭ ਮੈਂ ਇੱਕ ਵਰਤਾ, ਸਭ ਮੈਂ ਸਮਾਣਾ, ਥਾਨ ਥਨੰਤਰ ਆਵਰਿਆ ਜੀ ਅੰਦਰ ਜਾਣਾ, ਸਾਧ ਸੰਗ ਮਿਲ ਪਾਈਏ ਮਨ ਸੱਚੀ ਭਾਣਾ, ਨਾਨਕ ਪ੍ਰਭ ਸਰਨਾਗਤੀ ਸਾਧ ਸਾਧੁ ਕੁਰਬਾਣਾ। ਸਲੋਕ ਮਹੱਲਾ ਪੰਜਵਾ। ਚੇਤਾ ਈ ਤਾ ਚੇਤ ਸਾਹਿਬ ਸੱਚਾ ਸੋ ਧਨੀ, ਨਾਨਕ ਸਭ ਸੇਵ ਚੜ ਬੋਸਤ ਭਵਜਲ ਪਾਰ ਪਉ ਮਹੱਲਾ ਪੰਜਵਾ। ਵਾਓ ਸੱਦਾ ਕੱਪੜੇ ਪਹਿਰੇ ਗਰਭ ਨਗਵਾਰ, ਨਾਨਕ ਨਾਲ ਨਾ ਚੱਲੇ ਜਲ ਬਲ ਹੋਏ ਸ਼ਾਰ ਪੌੜੀ, ਸਹੀ ਉਭਰੇ ਜਗ੍ਹਾ ਵਿੱਚ ਜੋ ਸੱਚਾ ਰੱਖੇ ਮੋਹ ਡਿੱਠੈ ਤਿੰਨ ਕੈ ਜੀਵੀਏ, ਹਰ ਅੰਮ੍ਰਿਤ ਚੱਖੈ ਕਾਮ ਕੋ ਲੋ ਕਾਮ ਕ੍ਰੋਧ ਲੋ ਮੋਹ ਸੰਗ, ਸਾਧਾ ਭੱਖੈ ਕਰ ਕਿਰਪਾ ਪ੍ਰਭ ਆਪਣੀ ਹਰਾ ਪਰਖੈ, ਨਾਨਕ ਚਲਤ ਨਾ ਜਾਪਣੀ ਕੋ ਸਕੇ ਨਾ ਲਖੇ। ਸਲੋਕ ਮਹੱਲਾ ਪੰਜਵਾ। ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿੱਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ ਮਹੱਲਾ ਪੰਜਵਾਂ। ਨਾਨਕ ਮਿਤਰਾਈ ਤਿਸਿਓ ਸਭ ਕਿਸ, ਜਿਸ ਕੈ ਹਾਥ ਕਮਿਤਰਾ ਸਹੀ ਕਾਢੀਐ, ਇੱਕ ਵੇਖਣਾ ਚੱਲੀ ਸਾਧ ਤੋੜੀ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈਆ ਸਭ ਤਿਖਾ ਬੁਝਾਈ, ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹਿ ਨਾ ਕਾਈ, ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ, ਤੁਰ ਜੇਵਲ ਤੂੰ ਹੈ ਪਾਰ ਬ੍ਰਹਮ, ਨਾਨਕ ਸਰਨਾਇ। ਸ਼ੋਕ ਮਹੱਲਾ ਪੰਜਵਾ। ਡਿਠਲੋ ਹਬ ਠਾਏ ਊਨ ਨਾ ਕਾਈ ਜਾਏ, ਨਾਨਕ ਲੱਦਾ ਤਿੰਨ ਸੁਆਓ, ਜਿੰਨਾ ਸਤਿ ਗੁਰੂ ਭੇਟਿਆ। ਮਹੱਲਾ ਪੰਜਵਾਂ। ਤਾਵਣੀ ਚਮਤਕਾਰ ਤਿਉਂ ਵਰਤਾਰਾ ਜਾਗੀ, ਵਸ ਹਾਵੀ ਸਾਏ ਨਾਨਕ ਨਾਉ ਜਪੰਦੋ, ਤਿਸ ਧਨੀ ਪੌੜੀ ਸਿਮਰਤ ਸ਼ਾਸਤਰ ਸੋਧ ਸਭ ਕਿਨੈ ਕੀਮ ਨਾ ਜਾਣੀ, ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ, ਸੱਚ ਨਾਮ ਕਰਤਾ ਪੁਰਖੇ ਰਤਨਾ ਖਾਣੀ, ਮਸਤਕ ਹੋਵੈ ਲਿਖਿਆ ਹਰ ਸਿਮਰ ਪ੍ਰਾਣੀ, ਤੋਸਾ ਦਿੱਤੇ ਸੱਚ ਨਾਮ ਨਾਨਕ ਮਹਿਮਾਨੀ। ਸ਼ੋਕ ਮਹੱਲਾ ਪੰਜਵਾ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ, ਨਾਨਕ ਸੱਚੇ ਨਾਮ ਕਿਸੇ ਨਾ ਲੱਥੋ ਦੁੱਖ। ਮਹੱਲਾ ਪੰਜਵਾ। ਮੁੱਠੜੇ ਸੇਈ ਸਾਥ, ਜਿੰਨੀ ਸੱਚ ਨਾ ਲੱਦਿਆ, ਨਾਨਕ ਸੀ ਸਾਬਾਸ, ਜਿੰਨੀ ਗੁਰਮਿਲ ਇੱਕ ਪਛਾਣਿਆ, ਪੌੜੀ ਜਿੱਥੇ ਬੈਸਨ ਸਾਧ ਜਨ, ਸੋ ਥਾਨ ਸੁਹੰਦਾ, ਓਏ ਸੇਵਨ ਸਮਰਥਿਆ ਆਪਣਾ ਬਿਨ ਸਹਿ ਸਾਮੰਦਾ, ਪਤ ਉਧਾਰਨ ਪਾਰ ਬ੍ਰਹਮ, ਸੰਤ ਵੇਦ ਕਹੰਦਾ, ਭਗਤ ਕੁਸ਼ਲ ਤੇਰਾ ਬਿਰਧ ਹੈ ਜੋ ਯੁਗ ਵਰਤੰਤਾ, ਨਾਨਕ ਸੱਚਾ ਚਾਹੇ ਇੱਕ ਨਾਮ ਮਨ ਤਨ ਪਾਵੰਦਾ। ਸਲੋਕ ਮਹੱਲਾ ਪੰਜਵਾਂ। ਚਿੜੀ ਚੁਹਕੀ ਪਉ ਫੁੱਟੀ, ਵਗਨ ਬਹੁ ਤਰੰਗ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮੇ ਰੰਗ। ਮਹੱਲਾ ਪੰਜਵਾਂ। ਘਰ ਮੰਦਰ ਖੁਸ਼ੀਆਂ ਤਹੀਂ, ਜਹ ਤੂੰ ਆਵੈ ਚਿੱਤ, ਦੁਨੀਆਂ ਕੀਆਂ ਵਡਿਆਈਆਂ, ਨਾਨਕ ਸਭ ਕਮਿਤ, ਪੌੜੀ ਹਰ ਧਨ ਸੱਚੀ ਰਾਸ ਹੈ ਕਿਨੈ ਵਰਲਾ ਜਾਤਾ, ਕਿਸੇ ਪ੍ਰਾਪਤ ਭਾਇਰ ਹੋ ਜਿਸ ਦੇਵ ਦਾਤਾ, ਮਨ ਤਨ ਭੀਤਰ ਮੌਲਿਆ ਹਰ ਰੰਗ ਜਨ ਰਾਤਾ, ਸਾਧ ਸੰਗ ਨੂੰ ਗਾਇਆ ਸਭ ਦੁੱਖੇ ਖਾਤਾ, ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ। ਸਲੋਕ ਮਹੱਲਾ ਪੰਜਵਾਂ। ਕੱਖੜੀਆ ਸੁਹਾਵੀਆ ਲੱਗੜੀਆ ਅੱਖ ਕੰਠ, ਬਿਰੇ ਵਿਛੋਲਾ ਧਨੀ ਸਿਓ, ਨਾਨਕ ਸਹਿ ਸਹਿ ਗੰਠ। ਮਹੱਲਾ ਪੰਜਵਾਂ। ਵੀ ਸਾਰੇ ਦੇ ਮਰ ਗਏ, ਮਰ ਭੇ ਨਾ ਸਕੈ ਮੂਲ, ਵਿਮੁਖ ਹੋਏ ਰਾਮ ਤੇ ਜੋ ਤਸਕਰ ਉੱਪਰ ਸੂਲ, ਪੌੜੀ ਸੁੱਖ ਨਿਧਾਨ ਪ੍ਰਭ ਏਕ ਹੈ ਅਵਨਾਸੀ, ਸੁਣਿਆ ਜਲ ਤਲ ਮਹਿਰ ਪੂਰਿਆ, ਘੱਟ ਘੱਟ ਹਰ ਭਰਿਆ, ਊਚ ਨੀ ਸਭ ਇੱਕ ਸਮਾਨ, ਕੀਟ ਹਸਤੀ ਬਣਿਆ, ਮੀਤ ਸਖਾ ਸਤਬੰਧ ਪੋ ਸਭ ਤਿਸਦਾ ਜਨਿਆ, ਉਸ ਨਾਨਕ ਦੇਵੈ ਜਿਸ ਨਾਮ ਤਿੰਨ ਹਰ ਰੰਗ ਬਣਿਆ। ਸੋਕ ਮਹੱਲਾ ਪੰਜਵਾ। ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਮਹੱਲਾ ਪੰਜਵਾਂ। ਅੱਠੇ ਪੈਰ ਭਵਦਾ ਕਰੈ, ਖਾਵਨ ਸੰਦੜਾ ਸੂਲ, ਦੋਸ਼ਕ ਪੌਦਾ ਕਿਉਂ ਰਹਿ, ਜਾ ਚਿੱਤ ਨਾ ਹੋਏ ਰਸੂਲ, ਪੌੜੀ ਤਿਸੈ ਸ੍ਰਿਵ ਪ੍ਰਾਣ ਹੋ, ਜਿਸਦਾ ਨਾਂ ਪੱਲੈ ਐਥੈ ਰਹੋ ਸੁਹੇਲਿਆ, ਅੱਗੇ ਨਾਲ ਚੱਲੈ ਧਰ ਬੰਧੋ ਸੱਚ ਧਰਮ ਕਾ, ਗੜ ਥੰਮ ਅਹੱਲੈ ਓਟ ਲਹਿਓ ਨਾਰਾਇਣ, ਦੀਨ ਦੁਨੀਆਂ ਝੱਲੈ, ਨਾਨਕ ਪਕੜੇ ਚਰਨ ਹਰ ਤਿਸ ਦਰਗਾ ਮੱਲੈ। ਸਲੋਕ ਮਹੱਲਾ ਪੰਜਵਾ। ਜਾਚਕ ਮੰਗੈ ਦਾਨ ਦੇ ਪਿਆਰਿਆ, ਦੇਵਨ ਹਾਰ ਦਾ ਤਾਰ ਮੈਂ ਨਿਤ ਕਿਤਾਰਿਆ, ਨੇ ਖੁੱਟ ਨਾ ਜਾਈ ਮੂਲ ਤੁਲ ਭੰਡਾਰਿਆ, ਨਾਨਕ ਸ਼ਬਦ ਪਾਰ ਤਿੰਨ ਸਭ ਕਿਸ ਸਾਰਿਆ। ਮਹੱਲਾ ਪੰਜਵਾ।
ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰ ਤੇ ਪੌੜੀ ਉੱਥੇ ਅੰਮ੍ਰਿਤ ਵੰਡੀਆ ਸੁਖੀਆ ਹਰ ਕਰਨੇ ਜਮ ਕੈ ਪੰਥ ਨਾ ਪਾਈਆ ਫਿਰ ਨਾ ਹੀ ਮਰਨੇ ਜਿਸਨੂੰ ਆਇਆ ਪ੍ਰੇਮ ਰਸ ਤਿਸੈ ਹੀ ਜਰਨੇ ਬਾਣੀ ਉਚਰੈ ਸਾਹ ਜਾਣੇ ਚੱਲੇ ਝਰਨੇ ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ ਸਲੋਕ ਮਹੱਲਾ ਪੰਜਵਾਂ ਸਾਧ ਪੂਰਾ ਸੇਵਿਆ ਦੁਖਾ ਕਾ ਹੋਏ ਨਾਸ ਨਾਨਕ ਨਾਮ ਅਰਾਧਿਆ ਕਾਰ ਆਵੈ ਰਾਸ ਮਹੱਲਾ ਪੰਜਵਾ ਜੇ ਸਿਮਰ ਸੰਕਟ ਛੁਟੇ ਅੰਦ ਮੰਗਲ ਬਿਸਰਾਮ ਨਾਨਕ ਜਪੀਏ ਸਦਾ ਹਰ ਨਿਮਖ ਨਾ ਬਿਸਰੋ ਨਾਮ ਪੌੜੀ ਤਿਨ ਕੀ ਸੋਭਾ ਕਿਆਗਣੀ ਜਿਨੀ ਹਰ ਹਰ ਲੱਦਾ ਸਾਦਾ ਸਰਨੀ ਜੋ ਪੁਆ ਸੋ ਛੁੱਟਾ ਬੱਦਾ ਗੁਣ ਗਾਵੈ ਅਬਨਾਸੀਐ ਜੋਨ ਗਰਭ ਨਾ ਥੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁਝ ਸਮਝਦਾ ਨਾਨਕ ਪਾਇਆ ਸੋ ਤਨਿ ਹਰ ਅਗਮ ਗੱਦਾ ਸਲੋਕ ਮਹੱਲਾ ਪੰਜਵਾਂ ਕਾਮਨਾ ਕਰੀ ਆਪਣਾ ਫਿਰੇ ਵੱਤਾ ਲੋਏ ਨਾਨਕ ਨਾਇ ਸਾਰੇ ਸੁਖ ਕਨਿਆ ਹੋਏ ਮਹੱਲਾ ਪੰਜਵਾਂ ਵਿਖੈ ਕੌਰ ਤਨ ਸਗਲ ਮਾਹੇ ਜਗਤ ਰਹੀ ਲਪਟਾਏ ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਉ ਕੌੜੀ ਇਹੋ ਨਿਸ਼ਾਨੀ ਸਾਧ ਕੀ ਜਿਸ ਭੇਟਤ ਤਰੀਐ ਜਮ ਕੰਕਰ ਨੇ ਨਾ ਆਵਈ ਪ੍ਰਭਉ ਨਾ ਮਰੀਏ ਭਾਵ ਸਾਗਰ ਸੰਸਾਰ ਵਿਖਸੋ ਪਾਰ ਉਤਰੀਐ ਹਰ ਗੁਣ ਗੁਪੋ ਮਨ ਮਾਲ ਹਰ ਸਭ ਦੁੱਖ ਸਭ ਮਲ ਪਰ ਹਰੀਐ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਿਸਤਰੀਆ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀਆ ਸਲੋਕ ਮਹੱਲਾ ਪੰਜਾ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਹਰ ਉੱਠਾ ਚਿੱਤ ਗਾਲੀ ਅਲਪ ਲਾਲੀਆ ਕੰਮ ਨਾ ਆਵੇ ਮਿੱਤ ਮਹੱਲਾ ਪੰਜਵਾਂ ਪਾਰ ਬ੍ਰਹਮ ਦਾ ਦਿਸ਼ਟੀ ਆਇਆ ਪੂਰਨ ਅਗਮ ਸਮਾਦ ਨਾਨਕ ਰਾਮ ਨਾਮ ਧਨ ਕੀਤਾ ਪੂਰੇ ਗੁਰਪ੍ਰਸਾਦ ਤੋੜੀ ਧੋਖ ਨਾ ਚੱਲੀ ਖਸਮ ਨਾਲ ਲਾਭ ਮੋਹਵੇ ਗੁੱਤੇ ਕਰਤਵ ਕਰਨ ਭਲੇਰਿਆ ਮਦ ਮਾਇਆ ਸੁੱਤੇ ਫਿਰ ਫਿਰ ਜੂਨ ਭਵਾਈਨ ਜਮ ਮਾਰਗ ਮੁੱਤੇ ਕੀਤਾ ਪਾਇਨੇ ਆਪਣਾ ਦੋ ਸੇਤੀ ਜੁੱਤੇ ਨਾਨਕ ਨਾਇ ਵਸਾਰਿਆ ਸਭ ਮੰਦੀ ਦੁੱਤੇ ਸੁੱਖ ਮਹੱਲਾ ਪੰਜਵਾਂ ਖੰਦਿਆਂ ਬਹੰਦਿਆਂ ਸਵੰਦਿਆਂ ਸੁੱਖ ਹੋਏ ਨਾਨਕ ਨਾਮ ਸਲਾਹਿਆ ਮਨ ਤਨ ਸੀਤਲ ਹੋਏ ਮਹੱਲਾ ਪੰਜਵਾਂ ਲਾਲਚ ਅਟਿਆ ਨਿਤ ਪਰੈ ਸਵਾਰਥ ਕਰੇ ਨਾ ਕੋਈ ਜਿਸ ਗੁਰ ਭੇਟਿਆ ਨਾਨਕਾ ਤਿਸ ਮਨ ਵਸਿਆ ਸੋਏ ਪੌੜੀ ਸਭੇ ਵਸਤੂ ਕੌੜੀਆ ਸੱਚੇ ਨਾਉ ਮਿੱਠਾ ਸਾਧ ਆਇਆ ਤਿਨ ਹਰ ਜਨਾ ਤਾਂ ਸਾਧੀ ਦਿੱਠਾ ਪਾਰ ਬ੍ਰਹਮ ਜਿਸ ਲਿਖਿਆ ਮਨ ਤੇ ਸਾਹਿਬ ਉੱਠਾ ਇੱਕ ਨਿਰੰਜਨ ਰਵ ਰਿਹਾ ਪਦੁਆ ਕੁੱਠਾ ਹਰ ਨਾਨਕ ਮੰਗਿਆ ਜੋੜ ਕਰ ਪ੍ਰਭ ਦੇਵੈ ਤੁੱਠਾ ਸਲੋਕ ਮਹੱਲਾ ਪੰਜਵਾਂ ਜਾਚੜੀ ਸਾਸਾਰ ਜੋ ਜਾ ਚੰਦੀ ਹੇਕੜੋ ਗਾਲੀ ਪਿਆ ਵਿਕਾਰ ਨਾਨਕ ਧਨੀ ਵੇ ਹੋਣੀਆਂ ਮਹੱਲਾ ਪੰਜਵਾਂ ਨਿਹਜ ਵਿਦਾ ਮਨ ਪਛਾਣੋ ਬਿਰਲੋ ਥਿਓ ਜੋੜਨ ਹਾਰਾ ਸੰਤ ਨਾਨਕ ਪਾਦਰ ਪਦਰੋ ਪੌੜੀ ਸੋਈ ਸੇਵੋ ਜੀੜ ਦਾਤਾ ਬਵ ਸਿੰਧ ਕਿਲਵ ਸਭ ਨਾ ਸੁਰ ਸਿਮਰਤ ਗੋਬਿੰਦ ਹਰ ਬਾਰ ਸਾਧੂ ਦੱਸਿਆ ਜਪੀਐ ਗੁਰਮੰਤ ਮਾਇਆ ਸੁਆਸਾ ਪਿਖਿਆ ਹਰ ਮਨ ਪਾਵਨ ਧਿਆਏ ਨਾਨਕ ਪਰਮੇਸ਼ਰੈ ਜਿਨ ਦਿੱਤੀ ਜਿਨ ਸਲੋਕ ਮਹੱਲਾ ਪੰਜਵਾਂ।

ਕਿਆ ਆਏ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਪੁਸ ਦੇਵਾ ਆਪ ਜਿਤ ਖਾਧੇ ਮਨ ਤ੍ਰਿਪਤੀ ਹੈ ਨਾਨਕ ਸਾਹਿਬ ਦਾਸ ਪੌੜੀ ਲਾਹਾ ਜਗ ਮੈਂ ਸੀ ਇਕੱਠੀ ਜਿਨ ਹਰ ਧਨ ਰਾਸ ਦੁਤੀਆ ਭਾਵਨਾ ਜਾਣੀ ਸੱਚੀ ਦੀ ਆਸ ਨਿਚਲੇ ਸਰੇਵਿਆ ਹੋਰ ਸਭ ਵਿਨਾਸ਼ ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ ਕੰਠ ਲਾਏ ਜਨ ਰੱਖਿਆ ਨਾਨਕ ਬਲ ਜਾਸ ਸਲੋਕ ਮਹੱਲਾ ਪੰਜਵਾ ਪਾਰ ਬ੍ਰਹਮ ਪੁਰਮਾਇਆ ਮੇਂ ਉੱਠਾ ਸਹਿ ਸੁਭਾਏ ਅੰਨ ਧਨ ਬਹੁਤ ਉਪਜਿਆ ਪ੍ਰਿਥਵੀ ਰੱਜੀ ਤਿਪਤ ਗਾਏ ਸਦਾ ਸਦਾ ਗੁਣ ਉਚਰੈ ਦੁੱਖ ਦਾਲ ਲਗਿਆ ਬਿਲਾਏ ਪੂਰਵ ਲਿਖਿਆ ਪਾਇਆ ਮਿਲਿਆ ਤਸੈ ਰਜਾਏ ਪਰਮੇਸ਼ਰ ਜੀ ਵਾਲਿਆ ਨਾਨਕ ਤਸੈ ਧਿਆਏ ਮਹੱਲਾ ਪੰਜਵਾਂ।

ਕੋਏ ਜਨ ਰੰਗ ਰੂਪ ਰਸ ਬਾਦ ਕੇ ਕਰੇ ਪ੍ਰਾਣੀਆਂ ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆਂ ਰੰਗ ਰਤੇ ਨਿਰਵਾਨ ਸੱਚਾ ਗਾਵਹੀ ਨਾਨਕ ਸਰਨ ਦੁਆਰ ਜੇ ਤੁਧ ਭਾਵ ਹੀ ਪੌੜੀ ਜੰਮਣ ਮਰਨਾ ਤਿੰਨ ਕਹੋ ਜੋ ਹਰ ਲੜ ਲਾਗੀ ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੀ ਸਾਧ ਸੰਗ ਜਿਨ ਪਾਇਆ ਸਹੀ ਵਡਭਾਗੇ ਨਾ ਵਿਸਰਿਆ ਤ੍ਰਿਗ ਜੀਵਨਾ ਤੂਤੇ ਕੱਚ ਧਾਗੀ ਨਾਨਕ ਧੂੜ ਪਨੀਤ ਸਾਧ ਲੱਖ ਕੋਟ ਪਰਾਗੇ ਸਲੋਕ ਮਹੱਲਾ ਪੰਜਵਾਂ।

ਨਾਨਕ ਸਤਿਗੁਰ ਤੁਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨ ਰਾਏ ਜਿੱਥੈ ਜਿੱਥਾ ਮਿਰਤ ਕੋ ਇਲ ਬਹਿਠੀ ਆਏ ਪੌੜੀ ਜੇ ਸਰਬ ਸੁਖਾ ਪਲੋੜੀਆ ਸੋ ਸੱਚਾ ਕਮਾਵੋ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਭਾਵਿਕ ਨਾਮ ਧਿਆਵੋ ਹੋਏ ਸਭ ਕੀ ਰੇਨਕਾਰ ਸੰਗ ਸਮਾਵੋ ਦੁੱਖ ਨਾ ਦੇਈ ਕਿਸੈ ਜੰਤ ਪਤ ਸਿਉ ਘਰ ਜਾਵੋ ਪਤ ਪੁਨੀਤ ਕਰਤਾ ਪੁਰਖ ਨਾਨ ਸੁਨਾਵੋ ਸਲੋਕ ਦੋਹਾ ਮਹੱਲਾ ਪੰਜਵਾ ਏਕ ਜਿਸਾ ਜਨ ਮੈਂ ਕੀਆ ਸਰਬ ਕਲਾ ਸਮਰੱਥ ਜਿਉ ਹਮਾਰਾ ਖੰਨੀਆ ਹਰ ਮਨ ਤਨ ਸੰਦੜੀ ਵਤ ਮਹੱਲਾ ਪੰਜਵਾ ਜੇ ਕਰ ਕਹੇ ਪਿਆਰੜੀ ਤੁਧ ਨਾ ਛੋਡਾ ਮੂਲ ਹਰ ਛੋਡਨ ਸੇ ਦੁਰਜਨਾ ਪੜੇ ਦੁਜ ਕੈ ਸੂਲ ਪੌੜੀ ਸਭ ਨਿਧਾਨ ਕਰ ਦਿਸਦਾ ਹਰ ਕਰੀ ਸੁ ਹੋਵੈ ਜਪ ਜਾ ਜੀਵੇ ਸੰਤ ਜਾਣ ਪਾਪਾ ਮਲ ਧੋਵੈ ਕਰਨ ਕਮਲ ਹਿਰਦਾ ਵਸੈ ਸੰਕਟ ਸਭ ਖੋਵੈ ਗੁਰਪੂਰਾ ਜਿਸ ਭੇਟੀਐ ਮਰ ਜਨਮ ਨਾ ਰੋਵੈ ਪ੍ਰਭ ਦਸ ਵਿਆਸ ਨਾਨਕ ਘਨੀ ਕਿਰਪਾ ਕਰ ਦੇਵੈ ਸਲੋਕ ਡੱਖਣਾ ਮਹੱਲਾ ਪੰਜਵਾਂ ਭੋਰੀ ਭਰੋਂ ਜਾਏ

ਸੰਸਾ ਸੇਤੀ ਚਿੱਤੋ ਲਾਸੇ ਕੁੱਕੜ ਦੀ ਉਡਾਰੀ ਥੋੜ੍ਹੀ ਰਸਨਾ ਉਤਰਿਆ ਸਰਮੀ ਸੁਣੈ ਸੋ ਉਤਰਿਆ ਮਿੱਤਾ ਹਰ ਜਸ ਲਿਖੇ ਲਾਏ ਭਾਵ ਨਿਸੇ ਹਸਤ ਪਵਿੱਤਾ ਸਾਡੀ ਤੰਬਜਨਾ ਸਭ ਪੁੰਨ ਤਿੰਨ ਕਿੱਤਾ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਦਿੱਤਾ ਨਾਨਕ ਲਾਡ ਲਾਏ ਉਧਾਰਨ ਦਈਓ ਸੇਵ ਅਮਿਤਾ ਸਲੋਕ ਮਹੱਲਾ ਪੰਜਵਾਂ ਧੰਦੜੇ ਕੁਲਾਹਾ ਕਿਤਨਾ ਵੇਹਿਕੋ ਨਾਨਕ ਸਹੀ ਤਨ ਫਟਨ ਜਿੰਨਾ ਸਾਈ ਵਿਸਰੈ ਮਹੱਲਾ ਪੰਜਵਾਂ ਪਰੇ ਤੁਹ ਕੀ ਤੁਨ ਦੇਵਤਾ ਤਿਨ ਕਰਨੈ ਹਾਰੀ ਸਭੇ ਸਿੱਖ ਉਭਾਰਿਅਨ ਪ੍ਰਭ ਕਾ ਸਵਾਰੇ ਨਿੰਦਕ ਪਕੜ ਪਛਾੜਿਅਨ ਝੂਠੇ ਦਰਬਾਰੇ ਨਾਨਕਾ ਪ੍ਰਭ ਵੱਡਾ ਹਯਾ ਸਾ ਸਵਾਰੇ ਪੌੜੀ ਪ੍ਰਭ ਵੀ ਅੰਤ ਕਿਸ ਅੰਤ ਨਾਹੇ ਸਭ ਤਿਸਾ ਕਰਨਾ ਅਗਮ ਗੋਚਰ ਸਾਹਿਬੋ ਜੀਆਂ ਕਾ ਪਰਨਾ ਹਸਤਦੇ ਪ੍ਰਤਪਾਲ ਦਾ ਭਰਨ ਪੋਖਣ ਕਰਨਾ ਮਿਹਰਬਾਨ ਬਖਸ਼ਿਨ ਦਿਆ ਜਪ ਸੱਚੇ ਤਰਨਾ ਜੋ ਤੁਧ ਭਾਵੈ ਸੋ ਭਲਾ ਨਾਨਕ ਦਾ ਸਰਨਾ ਸਲੋਕ ਮਹੱਲਾ ਪੰਜਵਾਂ।

ਪੀਤ ਲਗੀ ਹਰ ਨਾਮ ਸਿਉਂ ਇਹ ਹਸਤੀ ਘੋੜੇ ਰਾਜ ਮਿਰਥ ਪੁਛੀਆ ਕਨ ਢਾਏ ਮੁੱਖ ਨਾ ਮੋੜੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਚੋੜੇ ਨਾਨਕ ਮਨ ਤਨ ਚਾਉ ਇਹੋ ਨਿਤ ਪ੍ਰਭ ਕੋ ਲੋੜੇ ਸ਼ੁੱਧ ਕੀਤੇ ਰਾਗ ਗੌੜੀ ਭਗਤਾਂ ਕੀ ਬਾਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਗੌੜੀ ਗੁਹਾਰੇਰੀ ਸ੍ਰੀ ਕਬੀਰ ਜੀ ਕੇ ਚੌਪ ਦੇ ਚੌਦਾਂ ਆਪ ਮੋਹਿ ਜਲਤ ਰਾਮ ਜਲ ਪਾਇਆ ਰਾਮ ਖੁਦਕ ਤਨ ਜਲਤ ਬੁਝਾਇਆ ਰਹਾਉ ਮਨ ਮਾਰਨ ਕਾਰਨ ਬਣ ਜਾਈਏ ਸੋ ਜਲ ਦਿਨ ਭਗਵੰਤ ਨ ਪਾਈਏ ਜੇ ਪਾਵ ਸੁਰ ਨ ਰਹਿ ਜਾਰੀ ਰਾਮ ਖੁਦਕ ਜਨ ਜਲ ਤੋ ਭਾਰੇ ਭਾਵ ਸਾਗਰ ਸੋ ਸਾਗਰ ਮਾਹੀ ਪੀਵ ਰਹੇ ਜਲ ਕੁਟਤ ਨਾਹੀ ਕਹਿ ਕਬੀਰ ਭਾ ਸਾਰਗ ਪਾਣੀ ਰਾਮ ਉਦਕ ਮੇਰੀ ਤਿਖਾ ਬੁਝਾਨੀ ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉੱਠੀ ਅਦਕਾਏ ਰਹਾ ਤੂੰ ਜਲ ਨਿਦਹੋ ਜਲ ਕਾ ਮੀਨ ਜਲ ਮੈਂ ਰਹੋ ਜਲੈ ਬਿਨ ਖੀਨ ਤੂੰ ਪਿੰਜਰ ਹੋ ਛੋਟਾ ਤੋਰ ਜਮ ਮੁਝਾਰ ਕਹਾਂ ਕਰੈ ਮੋਰ ਤੂੰ ਤਰਵਰ ਹੋ ਪੰਖੀ ਆਹੇ ਮੰਦ ਭਾਗੀ ਤਰੋ ਦਸ ਨਾਹੇ ਤੂੰ ਸਤਿਗੁਰ ਹੋ ਨਉ ਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਬੇਲਾ ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਕੇ ਕਾਹੇ ਦੁਖ ਮਾਨਿਆ ਹਮ ਅਪਤੇ ਆਪਣੀ ਪਦ ਕੋਈ ਹਮਰਾ ਕੋਈ ਪਰੋ ਮਤ ਕੋਈ ਰਹਾਉ ਹਮ ਮੰਦੇ ਮੰਦੇ ਮਨ ਮਾਹੀ ਸਾਜ ਪਾਤ ਕਾਹੋ ਸਿਉ ਨਾਹੀ ਪਤ ਅਪਤ ਤਾਕੀ ਨਹੀਂ ਲਾਜ ਤਬ ਜਾਣੋਗੇ ਜਬ ਉਗਰਾ ਗੋਪਾਜ ਕੋ ਕਬੀਰ ਪਤ ਹਰ ਪਰਵਾਨ ਸਰਬ ਤਿਆਗ ਭਜ ਕੇਵਲ ਰਾਮ ਗੌੜੀ ਕਬੀਰ ਜੀ ਨਗਨ ਪਿਤ ਜੋ ਪਾਈਆ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਪਾਦੇ ਚਾਮ ਜਾਬਨ ਚੀਨ ਸਿਆਤਮ ਰਾਮ ਰਹਾ ਮੂੰਡ ਮੁੰਡਾਏ ਜੋ ਸਿੰਧ ਪਾਈ ਮੁਕਤੀ ਭੇਲਣਾ ਗਈਆ ਕਾਈ ਬਿੰਦ ਰਾਖ ਜੋ ਤਰੀਆ ਭਾਈ ਕੁਸਦੇ ਕਿਉ ਨਾ ਪਰਮ ਗਤ ਪਾਈ ਕੋ ਕਬੀਰ ਸੁਨੋ ਨਰ ਭਾਈ ਰਾਮ ਨਾਮਿਨ ਕਿਨ ਗਤ ਪਾਈ ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸ਼ਨਾਨ ਕਰਾਈ ਜੋ ਭੈ ਦਾਦਰ ਪਾਣੀ ਮਾਹੀ ਜੋ ਪੈ ਰਾਮ ਰਾਮ ਰਤ ਨਾਹੀ ਤੇ ਸਭ ਧਰਮ ਰਾਏ ਕਹਿ ਜਾਹੀ ਰਹਾਉ ਕਾਇਆ ਰਤ ਬਹੁ ਰੂਪ ਚਾਹੀ ਤਿਨਕੋ ਦਇਆ ਸੁਪਨੇ ਪੀ ਨਾਹੀ ਚਾਰ ਚਰਨ ਕਹੇ ਬਹੁ ਆਗਰ ਸਾਧੂ ਸੁਖ ਪਾਵੇ ਕਲ ਸਾਗਰ ਕਹਿ ਕਬੀਰ ਬਹੁ ਕਾਇ ਕਰੀਜੈ ਸਰਬਸ ਛੋੜ ਮਹਾਰਸ ਬੀਜੈ ਕਬੀਰ ਜੀ ਗੌੜੀ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾ ਘਰ ਦੈ ਭਾਉ ਹੈ ਦੂਜਾ ਰੇ ਜਨ ਮਨ ਮਾਧੋ ਸਿਉ ਲਾਈਐ ਚਤੁਰਾਈ ਨਾ ਚਤੁਰ ਭੁਜ ਪਾਈਐ ਰਹਾਉ ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤਬ ਦੇ ਅਹਮੇਵ ਮਿਲ ਪਾਥਰ ਕੀ ਕਰੀ ਸੇਵਕੋ ਕਬੀਰ ਭਗਤ ਕਰ ਪਾਇਆ ਭੁੱਲੇ ਭਾਏ ਮਿਲੇ ਰਗੁਰਾਇਆ ਗੌੜੀ ਕਬੀਰ ਜੀ ਗਰਭਵਾਸ ਮੈਂ ਕੁੱਲ ਨਹੀਂ ਜਾਤੀ ਬ੍ਰਹਮ ਬੇਨਤੀ ਸਭ ਪਾਤੀ ਕੌਰੇ ਪੰਡਿਤ ਬਾਹਮਣ ਕਬ ਕੇ ਹੋਏ ਬਾਹਮਣ ਕਹਿ ਕਹਿ ਜਨਮ ਮਤ ਹੋਏ ਰਹਾਉ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਦ ਕਹੋ ਕਬੀਰ ਜੋ ਬ੍ਰਹਮ ਵਿਚਾਰਿਆ ਸੋ ਬ੍ਰਾਹਮਣ ਕਹੀਤ ਹੈ ਹਮਾਰੇ ਗੌੜੀ ਕਬੀਰ ਜੀ ਅੰਧਕਾਰ ਸੋ ਕਵੇ ਨਾ ਸੋਈ ਹੈ ਰਾਜਾ ਰੰਕ ਤੋ ਮਿਲ ਰੋਈ ਹੈ ਜਉ ਪੈ ਰਸਨਾ ਰਾਮ ਨਾ ਕਹਿਬੋ ਉਪਜਤ ਬਿਨਸਤ ਰੋਤ ਰਹਿ ਬੁਰਹਾਉ ਜਸ ਦੇਖੀਏ ਤਰਵਰ ਕੀ ਛਾਇਆ ਪ੍ਰਾਣ ਗੇ ਕਉ ਕਾ ਕੀ ਮਾਇਆ ਜਹ ਜੰਤੀ ਮੈਂ ਜੀਉ ਸਮਾਨਾ ਮੋਏ ਮਰਮ ਕੋ ਕਾ ਕਰ ਜਾਣਾ ਹੰਸਾ ਸਰਵ ਕਾਲ ਸਰੀਰ ਰਾਮ ਰਸਾਇਣ ਪਿਓ ਰੇ ਕਬੀਰ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੀ ਕੰਚੂਆ ਫਲ ਮੋਤੀ ਕਵਨ ਸੋ ਘਰ ਜੋ ਨਿਰਭਉ ਕਹੀਐ ਭਉ ਭਜ ਜਾਏ ਅਭੈ ਹੋ ਰਹੀ ਅਰਹਾਉ ਤੜ ਤੀਰਥ ਨਹੀਂ ਮਨ ਪਤਿਆਏ ਚਾਰ ਚਾਰ ਹੇ ਉਰਝਾਏ ਪਾਪੁਨ ਦੋਇ ਏਕ ਸਮਾਨ ਨਿਜ ਕਰ ਪਾਸ ਸਜੋ ਗੁਣਿਆਨ ਕਬੀਰ ਨਿਰਗੁਣ ਨਾਮ ਨਾ ਰੋਸ ਇਸ ਪਰਚਾਏ ਪਰ ਚਰੋ ਏਸ ਗੌੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨਾ ਬਾਤਨ ਹੀ ਬੈਕੁੰਠ ਸਮਾਨਾ ਨਾ ਜਾਨਾ ਬੈਕੁੰਠ ਕਾਹੀ ਜਾਣ ਜਾਣ ਸਭ ਕਹੇ ਤਹਾ ਹਿਰਾਉ ਕਹਿਣ ਕਹਾਵ ਨਹੀਂ ਪਤੀਈ ਹੈ ਤਉ ਮਨ ਮਾਨੈ ਜਾ ਤੇ ਹਉ ਮੈਂ ਜਈ ਹੈ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਾ ਹੋਏ ਨਹੀਂ ਚਰਨ ਨਿਵਾਸ ਕਹੋ ਕਬੀਰੇ ਕਹੀਆ ਕਾਹੇ ਸਾਧ ਸੰਗਤ ਬੈਕੁੰਠ ਆਇਆ ਹੈ ਗੌੜੀ ਕਬੀਰ ਜੀ

ਜਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲਾ ਕਾਠ ਕੈ ਸੰਗਾ, ਕਹੁ ਵਿਸ਼ਨੋ ਰੇ ਗੁਣੀਆਂ, ਬਿਨਸੈ ਗੋ ਰੂਪ ਦੇਖੈ ਸਭ ਦੁਨੀਆਂ। ਗੌੜੀ ਕਬੀਰ ਜੀ, ਅਵਰ ਮੁਖਿਆ ਸੋ ਕਰੀਜੈ, ਤਉ ਕੀਜੈ ਜੋ ਆਪਣ ਜੀਜੈ, ਮੈਂ ਨਾ ਮਰੂੰ ਮਰਬੋ ਸੰਸਾਰਾ, ਅਬ ਮੈਂ ਮਿਲਿਓ ਹੈ ਜੀ ਆਵਨਹਾਰਾ, ਰਵ ਐ ਦੇਹੀ ਪਰਮਲ ਮਹਿਕੰਦਾ। ਤਾ ਸੁਖ ਬਿਸਰੀ ਪਰਮਾਨੰਦਾ, ਘੋਟਾ ਇਕ ਪੰਜ ਪਨਿਹਾਰੀ, ਟੂਟੀ ਲਾਜ ਭਰੈ ਮਤ ਹਾਰੀ, ਕਹੁ ਕਬੀਰ ਬੁੱਧ ਵਿਚਾਰੀ, ਨਾ ਕੂਟਾ ਨਾ ਪਨਹਾਰੀ। ਗੌੜੀ ਕਬੀਰ ਜੀ, ਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ ਰਹਾਉ, ਜੋਗੀ ਜਤੀ ਤਪੀ ਬ੍ਰਹਮਚਾਰੀ, ਕਬੂ ਰਾਜਾ ਛਤਰਪਤ ਕਬੂ ਭਿਖਾਰੀ, ਸਾਖਤ ਮਰੇ ਸੰਤ ਸਭ ਜੀਵੇ, ਰਾਮ ਰਸਾਇਣ ਰਸਨਾ ਪੀਵੇ, ਕਹੁ ਕਬੀਰਤਾ ਕਿਰਪਾ ਕੀਜੇ, ਹਾਰ ਪਰੇ ਆ ਪੂਰਾ ਦੀਜੈ। ਗੌੜੀ ਕਬੀਰ ਜੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਇਆ, ਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲੈ ਪਰੋਲੈ ਨੀ ਰਹਾਉ, ਹਰੀ ਅੰਗੂਰੀ ਗਦਹਾ ਚਰੈ, ਨੇ ਤੁਰ ਹਾਸੈ ਹੀ ਗਾ।

ਸ਼੍ਰੀ ਰਾਮ ਮੈਂ ਗੌੜੀ ਕਿ ਬਿਜੀ ਚੋਆ ਚੰਦਨ ਮਰਦਨ ਅੰਗਾ ਸੋ ਧਨ ਜਲਾ ਕਾਠ ਕੈ ਸੰਗਾ ਇਸ ਧਨ ਧਨ ਕੀ ਕਵਨ ਵਡਾਈ ਧਨ ਭਰਿਆ ਪਰਿਵਾਰ ਨਾ ਜਾਈ ਰਹਾਉ ਰਾਤ ਜੀ ਸੋਵੇ ਦਿਨ ਕਰੀ ਕਾਮ ਇੱਕ ਖਿਨ ਲਿਹੇ ਨਾ ਹਰ ਕੋ ਨਾਮ ਹਾਥ ਤਾਡੋਰ ਮੁਖ ਖਾਇਓ ਤਬੋਰ ਮਰਤੀ ਬਾਲ ਕਸ ਬਾਧਿਓ ਚੋਰ ਗੁਰਮਤ ਰਸ ਰਸ ਹਰ ਗੁਣ ਗਾਵੈ ਰਾਮੈ ਰਾਮ ਰਮ ਸੋ ਪਾਵੈ ਕਿਰਪਾ ਕਰ ਕਾ ਨਾਮ ਦਿਲਾਈ ਹਰ ਹਰ ਬਾਸ ਸੁਗੰਧ ਵਸਾਈ ਕਹਿ ਕਬੀਰ ਕੀ ਤਰੀ ਅੰਧਾ ਸਤਿ ਰਾਮ ਝੂਠਾ ਸਭ ਧੰਦਾ ਗੌੜੀ ਕਬੀਰ ਜੀ ਤਿਪ ਦੇ ਚਾਰ ਚੁੱਕੇ ਜਮ ਤੇ ਉਲਟ ਭਏ ਹੈ ਰਾਮ ਦੁੱਖ ਬਿਨਸੇ ਸੁਖੀਓ ਬਿਸਰਾਮ ਬੈਰੀ ਉਲਟ ਭਏ ਹੈ ਮੀਤਾ ਸਾਖਤ ਉਲਟ ਸੁਜਨ ਭਏ ਚੀਤਾ ਅਬ ਮੋਹਿ ਸਰਬ ਕੁਸ਼ਲ ਕਰ ਮਾਨਿਆ ਸਾਂਤ ਭਈ ਜਬ ਗੋਬਿੰਦ ਜਾਨਿਆ ਰਹਾਉ ਤਨ ਮੈਂ ਹੋਤੀ ਕੋਟ ਉਪਾਦ ਉਲਟ ਭਈ ਸੋ ਸਹਿ ਸਮਾਦ ਆਪ ਪਛਾਣਾ ਆਪੇ ਆਪ ਰੋਗ ਨਾ ਵਿਆਪੈ ਤੀਨੋ ਤਾਪ ਅਮਨ ਉਲਟ ਸਨਾਤਨ ਹੁਆ ਤਬ ਜਾਣਿਆ ਜਬ ਜੀਵਤ ਮੂਆ ਕਹੋ ਕਬੀ ਸੋ ਸਹਿ ਸਮਾਵੋ ਆਪ ਨਾ ਰੜੋ ਡਰੋ ਨਾ ਅਵਰ ਡਰਾਵੋ ਗੌੜੀ ਕਬੀਰ ਜੀ ਪਿੰਡ ਮੁਆ ਜੀਓ ਕਿਹ ਘਰ ਜਾਤਾ ਸ਼ਬਦ ਤੀਤ ਨਾ ਹਜ਼ਰਾਤਾ ਜਿਨ ਰਾਮ ਜਾਣਿਆ ਤਨੇ ਪਛਾਣਿਆ ਜੋ ਗੂੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਉ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਸੋ ਪਦ ਰਹੋ ਜੇ ਬਹੁਰ ਨਾ ਰਵਨਾ ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ ਐਸੇ ਮਰੋ ਜੇ ਬਹੁਰ ਨਾ ਮਰਨਾ ਉਲਟੀ ਗੰਗਾ ਜਮਨ ਮਿਲਾਵੋ ਬਿਨ ਜਲ ਸੰਗਮ ਮਨ ਮਹਿ ਨਹਾਵੋ ਲੋਚਾ ਸੰਸਰ ਉਹ ਵਿਵਹਾਰਾ ਤਤ ਵਿਚਾਰ ਕਿਆ ਔਰ ਵਿਚਾਰਾ ਆਪ ਤੇਜ ਬੈ ਪ੍ਰਥਮੀ ਆਕਾਸਾ ਐਸੀ ਰਹਿਤ ਰਹੋ ਹਰ ਪਾਸਾ ਕਹਿ ਕਬੀਰ ਨਿਰੰਜਨ ਧਿਆਵੋ ਤਿਤ ਘਰ ਜਾਓ ਜੇ ਬਹੁਰ ਨਾ ਆਵੋ ਗੌੜੀ ਕਬੀਰ ਜੀ ਤਿਪ ਦੇ ਕੰਚਨ ਸਿਉ ਪਾਈਆ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਆਪ ਮੋਹਿ ਰਾਮ ਆਪਣਾ ਕਰ ਜਾਣਿਆ ਸਹਿ ਸੁਭਾਏ ਮੇਰਾ ਮਨ ਮਾਨਿਆ ਰਹਾਉ ਬ੍ਰਹਮ ਮੈਂ ਕਦ ਕਦੇ ਅੰਤ ਨਾ ਪਾਇਆ ਰਾਮ ਭਗਤ ਬੈਠੇ ਕਰ ਆਇਆ ਕਹੋ ਕਬੀਰ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਨਿਜ ਭਾਗੀ ਗੌੜੀ ਕਬੀਰ ਜੀ ਜੇ ਮਰਨ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਅਬ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਉ ਮਰਨੋ ਮਰਨ ਕਹਿ ਸਭ ਕੋਈ ਸਹਿਜੇ ਮਰਿਆ ਅਮਰ ਹੋਏ ਸੋਈ ਕਹੋ ਕਬੀਰ ਮਨ ਭਇਆ ਆਨੰਦਾ ਗਿਆ ਭਰਮ ਰਹਿਆ ਪਰਮਾਨੰਦਾ ਗੌੜੀ ਕਬੀਰ ਜੀ ਕਤ ਨੇ ਠੌਰ ਮੂਲ ਕਤ ਲਾਵੋ ਹੋਜ ਤਨ ਮੈਂ ਠੌਰ ਨਾ ਪਾਵੋ ਲਾਗੀ ਹੋਏ ਸੋ ਜਾਣੈ ਪੀਰ ਰਾਮ ਭਗਤ ਅਨਿਆਲੇ ਤੀਰ ਹਾਓ ਏਕ ਭਾਈ ਦੇਖੋ ਸਭ ਨਾਰੀ ਕਿਆ ਜਨੋ ਸਹਿ ਕੌਣ ਪਿਆਰੀ ਕਹੋ ਕਬੀਰ ਜਾ ਕੈ ਮਸਤ ਭਾਗ ਸਭ ਪਰ ਹਰ ਤਾਕੋ ਮਿਲੈ ਸੁਹਾਗ ਗੌੜੀ ਕਬੀਰ ਜੀ ਜਾ ਕੈ ਹਰ ਸਾ ਠਾਕੁਰ ਭਾਈ ਮੁਕਤ ਅਨੰਤ ਕਾਰਨ ਜਾਈ ਅਬ ਕੋ ਰਾਮ ਭਰੋਸਾ ਤੋਰਾ ਤਬ ਕਾਹੂ ਕਾ ਕਵਨ ਨੇ ਹੋਰਾ ਰਹਾਉ ਤੀਨ ਲੋਕ ਜਾ ਕੇ ਹੈ ਭਾਰ ਸੋ ਕਾਹੇ ਨਾ ਕਰੈ ਪਤਪਾਰ ਕਹੋ ਕਬੀਰ ਕਬੁੱਧ ਵਿਚਾਰੀ ਕਿਆ ਬਸ ਜੋ ਬਿਖ ਦੇ ਮਹਤਾਰੀ ਗੌੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ ਪੰਡਿਤ ਦੇਖੋ ਹਿਰਦਾ ਵਿਚਾਰ ਪੀਤਨਾ ਕੈਸੇ ਬਧੈ ਸਨੇਹੋ ਜਬ ਲਾ ਰਸ ਤਬ ਲਾਗ ਨਹੀਂ ਨੇਹੋ ਰਹਾਉ ਸਾਹਨ ਸਾਕਰੈ ਜੀ ਆਪਣੈ ਸੋਰ ਮਈਏ ਕੋ ਮਿਲੈ ਨਾ ਸੁਪਨੈ ਤਨ ਮਨ ਧਨ ਗਿਓ ਸੌਪ ਸਰੀਰ ਸੋਈ ਸੁਹਾਗਨ ਕਹਿ ਕਬੀਰ ਗੌੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ ਵਿਖਿਆ ਲੈ ਡੁੱਬੀ ਪਰਿਵਾਰ ਰੇ ਨਰ ਨਾਵ ਚੌੜ ਕਤ ਤੋੜੀ ਹਰ ਸਿਉ ਤੋੜ ਵਿਖਿਆ ਸੰਗ ਜੋੜੀ ਰਹਾਉ ਸੁਰ ਨਰ ਦਾਦੇ ਲਾਗੀ ਆਗ ਨਿਕਟ ਨੀਰ ਪਸ ਪੀਵਸ ਨਾ ਝਾਗ ਚੇਤਤ ਚੇਤਤ ਨਿਕਸਿਆ ਨੀਰ ਸੋ ਜਲ ਨਿਰਮਲ ਕਸਤ ਕਬੀਰ ਗੌੜੀ ਕਬੀਰ ਜੀ ਜਿਹ ਕੁਲ ਪੂਤਨਾ ਗਿਆਨ ਵਿਚਾਰੀ ਵਿਧਵਾ ਕਾਸਨਾ ਭਈ ਮੈਂ ਤਾਰੀ ਜਿਹ ਨਰ ਰਾਮ ਭਗਤ ਨੈ ਸਾਦੀ ਜਨਮ ਕਾਸਨਾ ਮੋਹ ਅਪਰਾਧੀ ਰਹਾਉ ਮੁਚ ਮੁਜਰਬ ਗਏ ਕੀਨ ਬਚਿਆ ਬੁੱਢ ਭੁਜ ਰੂਪ ਜੀਵੈ ਜਗ ਮਜਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਨਾ ਜੈਸੇ ਕੁਬਜ ਕਰੂਪ ਗੌੜੀ ਕਬੀਰ ਜੀ ਜੋ ਜਨ ਲਿਹੇ ਖਸਮ ਕਾ ਲਾਓ ਤਿਨ ਕੈ ਸਤਬਲ ਹਾਰੈ ਜਾਓ ਸੋ ਨਿਰਮਲ ਨਿਰਮਲ ਹਰ ਗੁਣ ਗਾਵੈ ਸੋ ਭਾਈ ਮੇਰਾ ਮਨ ਭਾਵੈ ਰਹਾਉ ਜੇ ਕਟ ਰਾਮ ਰਿਆ ਭਰਪੂਰ ਤਿਨ ਕੀ ਪਗ ਪੰਕਜ ਹਮ ਤੂਰ ਜਾ ਜੁਲਾਹਾ ਮਤ ਕਾ ਧੀ ਸਹਿ ਸਾਜੂ ਰਮੈ ਕਬੀਰ ਗੌੜੀ ਕਬੀਰ ਜੀ ਗਗਨ ਸਾਲ ਚੁਆ ਮੇਰੀ ਭਾਠੀ ਸੰਚ ਮਹਾਰਸ ਧਨ ਪਿਆ ਕਾਠੀ ਪਾ ਕੋ ਕਹੀਐ ਸਹਿਜ ਮੁਤਵਾਰਾ ਪੀਤ ਰਾਮ ਰਸ ਗਿਆਨ ਵਿਚਾਰਾ ਹਾਉ ਸਹਿਜ ਕਲਾਲਨ ਜੋ ਮੇ ਲਿਆਈ ਅਨੰਦ ਮਾਤੇ ਅਨਹਨ ਅਨ ਦਿਨ ਜਾਈ ਚੀਨਤ ਚੀਤ ਨਿਰੰਜਨ ਲਾਇਆ ਕਹੋ ਪੀਰ ਕਹੋ ਨਿਰਪੋ ਅਨਪੋ ਪਾਇਆ ਗੌੜੀ ਕਬੀਰ ਜੀ ਮਨ ਕਾ ਸੁਭਾਉ ਮਨੇ ਵਿਆਪੀ ਮਨੇ ਮਾਰ ਕਵਨ ਸਿਧ ਸਾਦੀ ਕਾਪੀ ਕਵਨ ਸੁਮਨ ਜੋ ਮਨ ਮਾਰਿਆ ਮਨ ਕੋ ਮਾਰ ਕਹੋ ਕਿਸ ਤਾਰਿਆ ਰਹਾਉ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕਹੋ ਕਬੀਰ ਜੋ ਜਾਣੈ ਭਿਓ ਮਨ ਮਦ ਸੂਦਨ ਤ੍ਰਿ ਭਵਨ ਦਿਓ ਗੌੜੀ ਕਬੀਰ ਜੀ ਉਹ ਜੋ ਦਿਸੇ ਅੰਬਰ ਤਾਰੀ ਕਿਨਿਓ ਚੀਤੇ

ਤਿਨ ਹਾਰ ਸੁਭਾਗਾ ਰਹਾਓ। ਸੂਰਜ ਚੰਦ ਕਰੇ ਉਜਿਆਰਾ, ਸਭ ਮੈਂ ਪਸਰਿਆ ਬ੍ਰਹਮ ਪਸਾਰਾ, ਕਹੋ ਕਬੀਰ ਜਾਣੇ ਗਾ ਸੋਈ, ਹਿਰਦਾ ਰਾਮ ਮੁਖ ਰਾਮ ਮੈਂ ਹੋਏ, ਗੌੜੀ ਕਬੀਰ ਜੀ ਵੇਦ ਕੀ ਪੁੱਤਰੀ ਸਿਮਰਤ ਭਾਈ, ਸਾਂਕਲ ਗੇਵਰੀ ਲੈ ਹੈ ਆਈ, ਆਪਣ ਰਾਪ ਤੇ ਵਾਧਿਆ ਮੋਹ ਕੈ ਫਾਦ, ਕਾਲ ਸਰ ਸਾਂਧਿਆਰਾ ਕਟੀ ਨਾ ਖਟੈ ਤੂਠ ਨਹੀਂ ਜਾਈ, ਸਾ ਸਾਪਨ ਹੋਏ ਜਾ ਕੋ ਖਾਈ, ਹਮ ਦੇਖਤ ਜਿਨ ਸਭ ਜਗ ਲੁਟਿਆ, ਕਹੋ ਕਬੀਰ ਮੈਂ ਰਾਮ ਕਹਿ ਛੁਟਿਆ, ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਵੋ, ਸਗਲ ਨਾ ਜੀਨ ਗਗਨ ਦੌਰਾਵੋ, ਆਪਣਾ ਵਿਚਾਰ ਸਵਾਰੀ ਕੀਜੇ, ਸਹਿਜ ਕਹਿ ਪਾਵੜੇ ਪਗ ਧਾਤੀ ਜਾ ਰਹਾਓ, ਚੱਲ ਰੇ ਬੈ ਕੁੰਠ ਤੁਜੇ ਲੈ ਤਾਰੋ, ਹਚੇਤਾ ਪ੍ਰੇਮ ਕੇ ਚਾਬਕ ਮਾਰੋ, ਕਹਿ ਕਬੀਰ ਭਲੇ ਸਵਾਰਾ, ਵੇਦ ਕਤੇ ਤੇ ਰਹੇ ਨਿਰਾਰਾ, ਗੌੜੀ ਕਬੀਰ ਜੇ ਮੁਖ ਪੰਚੋ ਅੰਮ੍ਰਿਤ ਖਾਏ, ਤੇ ਮੁਖ ਦੇਖ ਲੂਕਟ ਲਾਏ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਹਰ ਗਰਬ ਬਸੇਰਾ ਰਹਾਓ, ਕਾਇਆ ਭਗਤੀ ਬੋਬਿਦ ਭਾਤੀ ਕੋ ਜਾਰੇ ਕੋ ਗੱਢ ਲੇ ਮਾਟੀ, ਕੋ ਕਬੀਰ ਹਰ ਚਰਨ ਦਿਖਾਓ, ਪਾਛੇ ਤੇਜਮ ਕਿਉ ਨਾ ਪਾਓ, ਗੌੜੀ ਕਬੀਰ ਜੀ ਆਪੇ ਪਾਵ ਕੇ ਆਪੇ ਪਵਨਾ, ਜਾ ਰਹਿ ਖਸਮ ਤਾ ਰਾਖੈ ਕਵਨਾ, ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਪਤ ਰਹਾ ਸਮਾਏ ਰਹਾਓ।

ਕਿਸ ਤਨ ਧਨ ਤੋ ਕਿਆ ਘਰ ਵਈਆ ਰਾਮ ਨਾਮ ਕਾਹੇ ਨਾ ਦਰੜਈਆ ਰਹਾਉ ਕੈਤ ਵਿਸ਼ਨੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਗੌੜੀ ਗੁਆਰੇ ਕੇ ਪਦੇ ਪੈਤੀ ਸਰਾ ਗੌੜੀ ਗੁਆਰੇ ਅਸ਼ਟਪਦੀ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖ ਆਗਾ ਆਵੈ ਸੋ ਸੁਖ ਹਮੂ ਨਾ ਮੰਗਿਆ ਭਾਵੈ ਵੇਖਿਆ ਅਜੋ ਸੁਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਾਉ ਇਸ ਸੁਖ ਤੇ ਸਿਵ ਬ੍ਰਹਮ ਡਰਾਨਾ ਸੋ ਸੁਖ ਹਮੂ ਸਾਜ ਕਰ ਜਾਨਾ ਸਨ ਕਾਦਕ ਨਾਰਦ ਮੁਨ ਸਿੱਖਾ ਤਿੰਨ ਵੀ ਤਨ ਮੈਂ ਮਨ ਨਹੀਂ ਭੇਖਾ ਇਸ ਮਨ ਕਹੋ ਕੋਈ ਖੋਜੋ ਭਾਈ ਤਾਨ ਛੂਟੇ ਮਨ ਖਾਸ ਮਾਏ ਗੁਰਪ੍ਰਸਾਦੀ ਜੈ ਦਿਓ ਨਾਮਾ ਭਗਤ ਕੈ ਪ੍ਰੇਮ ਨਹੀਂ ਹੈ ਜਾਨਾ ਇਸ ਮਨ ਕੋ ਨਹੀਂ ਆਵਨ ਜਾਨਾ ਜਿਸ ਕਾ ਭਰਮ ਗਿਆ ਤਿੰਨ ਸਾਜ ਪਛਾਣਾ ਇਸ ਮਨ ਕੋ ਰੂਪ ਨਾ ਰੇਖਿਆ ਕਾਈ ਹੁਕਮੇ ਹੋਇਆ ਹੁਕਮ ਬੂਝ ਸਮਾਈ ਇਸ ਮਨ ਕਾ ਕੋਈ ਜਾਣੈ ਪਿਓ ਇਹ ਮਨ ਲੀਨ ਭਏ ਸੁਖ ਦਿਓ ਜੀਓ ਇਹ ਪਿਆਰ ਸਗਲ ਸਰੀਰਾ ਇਸ ਮਨ ਕੋ ਰਵ ਰਹੇ ਕਬੀਰਾ ਗੌੜੀ ਗੁਆਰੀ ਐਨਸ ਏਕ ਨਾਮ ਜੋ ਜਾਗੇ ਕੇਤਕ ਸਿੱਧ ਭਏ ਦਿਵ ਲਾਗੇ ਰਹਾਓ ਸਾਧਕ ਸਿੱਧ ਸਗਲ ਮਨਹਾਰੀ ਏਕ ਨਾਮ ਕਲਪ ਤਾਰ ਤਾਰੇ ਜੋ ਹਰ ਹਰੇ ਸੋ ਹੋਏ ਨਾ ਆਨਾ ਕਹਿ ਕਬੀਰ ਰਾਮ ਨਾਮ ਪਛਾਨਾ ਗੌੜੀ ਵੀ ਸੋਟ ਵੀਰੇ ਜੀ ਨਲਾਜ ਲਾਜ ਤੋਹੇ ਨਾਹੀ ਹਰ ਤਜ ਖਤ ਕਾਹੋ ਕੇ ਜਾਹੀ ਰਹਾਓ ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾ ਤਨਾ ਸੋਈ ਸੋ ਸਾਹਿਬ ਰਵਿਆ ਭਰਪੂਰ ਹਰ ਰੰਗ ਨਾਹੀ ਹਰ ਸਦਾ ਹਰ ਨਾਹੀ ਹਰ ਦੂਰ ਸਦਾ ਸੰਗ ਨਾਹੀ ਹਰ ਦੂਰ ਕਵਲਾ ਚਰਨ ਸਰਨ ਹੈ ਜਾ ਕੇ ਕਉ ਜਨ ਕਾ ਨਾਹੀ ਘਰ ਤਾ ਕੇ ਸਭ ਕਉ ਕਹਿ ਜਾਸ ਕੀ ਬਾਤਾ ਸੋ ਸਮਰੱਥ ਨਿਜ ਪਤ ਹੈ ਦਾਤਾ ਕਹਿ ਕਬੀਰ ਪੂਰਨ ਜਗ ਸੋਈ ਜਾ ਕਹਿ ਹਿਰਦੈ ਵਰ ਨਾ ਹੋਈ ਕੌਣ ਕਪੂਤ ਪਿਤਾ ਕੋ ਕਾ ਕੋ ਕੌਣ ਮਰੈ ਕੋ ਦੇ ਸੰਤਾਪੋ ਹਰ ਠਗ ਜਾ ਕੋ ਠਗੌਰੀ ਲਾਈ ਹਰ ਕੇ ਬਿਓ ਕੈਸੇ ਜੀਓ ਮੇਰੀ ਮਾਇ ਰਹਾ ਕੌਣ ਕਪੁਰਖ ਕੌਣ ਕੀ ਨਾਰੀ ਆ ਤਤ ਲਿਹੋ ਸਰੀਰ ਵਿਚਾਰੀ ਕਹਿ ਕਬੀਰ ਠੱਗ ਸਿਉ ਮਨ ਮਾਨਿਆ ਗਈ ਠਗੌਰੀ ਠੱਗ ਪਹਿਚਾਨੇ ਆਪ ਮੌਕੋ ਭਏ ਰਾਜਾ ਰਾਮ ਸਹਾਈ ਜਨਮ ਵਰਨ ਕੱਟ ਪਰਮ ਗਤ ਪਾਈ ਰਹਾਓ ਸਾਧੂ ਸੰਗਤ ਦੀਓ ਰਲਾਏ ਪੰਚ ਦੂਤ ਤੇਰੀਓ ਛਡਾਏ ਅੰਮ੍ਰਿਤ ਨਾਮ ਜਪੋ ਰਾਜਾ ਪਰਸਨਾ ਬੋਲ ਦਾਸ ਕਰ ਦੀਨੂ ਆਪਣਾ ਸਤਿਗੁਰ ਕਿਨੂੰ ਪਰ ਉਪਕਾਰ ਕਾਰ ਲੀਨ ਸਾਗਰ ਸੰਸਾਰ ਚਰਨ ਕਮਲ ਸਿਉ ਲਾਗੀ ਪੀਤ ਗੋਬਿੰਦ ਬਸੈ ਨਿਤਾ ਨਿਤ ਚੀਤ ਮਾਇਆ ਤਵਤ ਬੁਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹੇ ਪ੍ਰਭ ਸੁਆਮੀ ਜਤ ਪੇਕੋ ਤਾ ਤੇ ਅੰਤਰ ਜਾਮੀ ਆਪਣੀ ਭਗਤ ਆਪ ਹੀ ਦਰਲਾਈ ਪੂਰਵ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਉਪਤ ਹੋਈ ਜਨਮੇ ਸੂਤਕ ਮੂਏ ਫੁਨ ਸੂਤਕ ਸੂਤਕ ਪਰਜ ਬਗੋਈ ਕੌਰੇ ਪੰਡੀਆ ਕੌਣ ਪਵੀਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਹਾਓ ਨੈਨੋ ਸੂਤ ਬੈਨੋ ਸੂਤਕ ਸੂਤ ਸ੍ਰਵਣੀ ਹੋਈ ਉਠ ਬੈਰ ਸੂਤ ਲਾਗੈ ਸੂਤ ਪਰ ਰਸੋਈ ਫਾਸਣ ਕੀ ਵਿਦ ਸਭ ਕੋ ਜਾਣੈ ਛੂਟਨ ਕੀ ਇੱਕ ਕੋਈ ਕਹਿ ਕਬੀਰ ਰਾਮ ਹਿਰਦੈ ਵਿਚਾਰੈ ਸੂਤ ਕਨੈ ਨਾ ਹੋਈ ਗੌੜੀ ਝਵਰਾ ਇੱਕ ਨਬੇਰੋ ਰਾਮ ਜੋ ਤੁਮ ਆਪਣੇ ਜਨ ਸੋ ਕਾਮ ਰਹਾਓ ਇਉ ਮਨ ਬੜਾ ਕੇ ਜਾਸਿਓ ਮਨ ਮਾਨਿਆ ਰਾਮ ਬੜਾ ਕੈ ਰਾਮੇ ਜਾਣਿਆ ਬ੍ਰਹਮਾ ਬੜਾ ਕੇ ਜਾਸ ਪਾਇਆ ਵੇਦ ਬੜਾ ਕੇ ਜਹਾਂ ਤੇ ਆਇਆ ਕਹਿ ਕਬੀਰ ਹੂੰ ਭਇਆ ਉਦਾਸ ਤੀਤ ਬੜਾ ਕੇ ਹਰ ਕਾ ਦਾਸ ਰਾ ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਭਰਮ ਕੀ ਟਾਟੀ ਰਹਿ ਨ ਮਾਇਆ ਬਾਂਦੀ ਰਹਾ ਦੁਚਿੱਤੇ ਕੀ ਦੋਇ ਥੂਨ ਗਿਰਾਨੀ ਮੋਹ ਬਲੇ ਡਾ ਟੂਟਾ ਤਿਸ ਨਾ ਸ਼ਾਨ ਪਰੀ ਤਾਰੀ ਉੱਪਰ ਦੁਰਮਤ ਭਾਂਡਾ ਫੂਟਾ

ਸਤਿਗੁਰ ਪ੍ਰਸਾਦ, ਹਰ ਜਾ ਸੁਣੇ ਨਾ ਹਰ ਗੁਣ ਗਾਵੈ, ਪਾਤ ਨਹੀਂ ਇਸਮਾਨ ਗਰਾਵੈ, ਐਸੇ ਲੋਗਨ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਆ ਰਹਾਉ, ਆਪਣਾ ਦੇਹ ਚਰੂ ਭਰ ਪਾਨੀ, ਤੇ ਨਿੰਦੇ ਜੇ ਗੰਗਾ ਆਨੀ, ਬੈਠ ਪੁਰਤ ਕੁਟਲਤਾ ਚਾਲੇ, ਆਪ ਗਏ ਔਰ ਨੂੰ ਘਾਲੇ, ਚਾਰ ਕੁਚਰਤਾ ਆ ਨਾ ਜਾਣੇ, ਬ੍ਰਹਮਾ ਹੋ ਕੋ ਕਹੇ ਨਾ ਮਾਨੇ, ਆਪ ਗਏ ਔਰ ਨੂੰ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ, ਅਵਰਾ ਹਸਤ ਆਪ ਹੈ ਕਾਨੇ, ਤਿੰਨ ਕੋ ਦੇਖ ਕਬੀਰ ਲਜਾਨੇ, ਰਾ ਗੌੜੀ ਭੈ ਰਾਗਨ ਕਬੀਰ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੀਵਤ ਪਿੱਤਰ ਨਾ ਮਾਨੈ ਕਹੁ, ਮੂਹੇ ਸਰਾਧ ਕਰਾਹੇ, ਪਿੱਤਰ ਵੀ ਬੱਪਰੇ ਕਹੁ ਕਿਉ ਪਾਵੈ, ਕਹੁਆ ਕੂਕਰ ਕਾਹੀ ਮੁਖ, ਕੁਸ਼ਲ ਬਤਾਵੋ ਕੋਈ, ਕੁਸ਼ਲ ਕੁਛ ਕਰਤੇ ਜਗ ਬਿਨਸੈ, ਕੁਸ਼ਲ ਵੀ ਕੈਸੇ ਹੋਈ ਰਹਾਉ, ਮਾਟੀ ਕੇ ਕਰਦੇ ਵੀ ਦੇਵਾ, ਇਸ ਆਗੈ ਜੀਉ ਦੇਹੀ, ਐਸੇ ਪਿੱਤਰ ਤੁਮਾਰੇ ਕਹੀਏ, ਆਪਣ ਕਹਿ ਨਾ ਲਈ, ਸਭ ਜੀਉ ਕਾਟੇ ਨਿਰਜੀਉ ਪੂਜੀ, ਅੰਤਕਾਲ ਕੋ ਭਾਰੀ, ਰਾਮ ਨਾਮ ਕੀ ਗਤ ਨਹੀਂ ਜਾਨੀ, ਭੈ ਡੁੱਬੈ ਸੰਸਾਰੀ, ਦੇਵੀ ਦੇਵਾ ਪੂਜੇ ਡੋਲੇ, ਪਾਰ ਬ੍ਰਹਮ ਨਹੀਂ ਜਾਨਾ, ਕਹਿ ਕਬੀਰ ਅਕਲ ਨਹੀਂ ਚੇਤਿਆ, ਵਿਖਿਆ ਸੁਨ ਲਪਟਾਨਾ, ਗੌੜੀ ਜੀਵਤ ਮਰੈ ਮਰੈ ਪੁੰਜੀਵੈ, ਐਸੇ ਸੁਨ ਸਮਾਇਆ, ਅੰਜਨ ਮਹਿੰਦਰ ਅੰਜਨ ਰਹੀਆ, ਬਹੁ ਨਾ ਭਵਜਲ ਪਾਇਆ, ਮੇਰੇ ਰਾਮ ਐਸਾ ਖੀਰ ਬਲੋਈਆ, ਗੁਰਮਤ ਮਨੁ ਆਸਥਿਰ ਰਾਖੋ, ਇਨ ਵਿਦ ਅੰਮ੍ਰਿਤ ਪਿਓਈਆ, ਰਹਾਓ ਗੁਰ ਕੈ ਬਾਨ, ਵਜਰ ਕਲ ਛੇਦੀ ਪ੍ਰਗਟਿਆ, ਭਦ ਪ੍ਰਗਾਸਾ, ਸਖਤ ਅਧੇਰ ਜੇਵਰੀ ਭ੍ਰਮ ਚੁੱਕਾ, ਨੇਚਰ ਸਿਵ ਕਰ ਵਾਸਾ, ਤਿੰਨ ਮਿਨ ਬਾਨੈ ਧਨ ਚੜਾਈਆ, ਇਹੋ ਜਗ ਬੇਦਿਆ ਭਾਈ, ਦੈਸ ਬੂਢੀ ਪਵਨ ਝੁਲਾਵੈ, ਡੋਰ ਰਹੀ ਲਿਵ ਲਾਈ, ਉਹਨਾਂ ਮਨੁਆ ਸੁਨ ਸਮਾਨਾ, ਦੁਬਦਾ ਦੁਰਮਤ ਭਾਗੀ, ਕਹੁ ਕਬੀਰ ਅਨੁਭਵ ਦੇਖਿਆ, ਰਾਮ ਨਾਮ ਲਿਵ ਲਾਗੀ, ਗੌੜੀ ਬੈਰਾਗਨ ਤਿਪਦੇ, ਉਲਟਤ ਪਵਨ ਚੱਕਰ ਖੱਟ ਭੇਟੇ, ਸੁੱਤ ਸੁਨ ਅਨੁਰਾਗੀ, ਆਵੇ ਨਾ ਜਾਏ ਮਰੇ ਨਾ ਜੀਵੇ, ਤਾਸ ਖੋਜ ਬੈਰਾਗੀ, ਮੇਰੇ ਮਨ ਮਨ ਹੀ ਉਲਟ ਸਮਾਨਾ, ਗੁਰਪ੍ਰਸਾਦ ਅਗਲ ਭਈਆ ਵਰੈ, ਨਾਤਰ ਥਾ ਬੇਗਾ ਨਾ ਰਹਾ, ਨਿਵਰੈ ਦੂਰ ਦੂਰ ਪੁਨ ਨਿਵਰੈ, ਜਿਨ ਜੈਸਾ ਕਰ ਮਾਨਿਆ, ਅਲੌਤੀ ਕਾ ਜੈਸੇ ਭਇਆ ਪਰੇਟਾ, ਜਿਨ ਪੀਆ ਤਿਨ ਜਾਣਿਆ, ਤੇਰੀ ਨਿਰਗੁਣ ਕਥਾ ਖਾਏ ਸਿਉ ਕਹੀਐ, ਐਸਾ ਕੋਈ ਬਵੇਕੀ, ਕਹੁ ਕਬੀਰ ਜਿਨ ਦੀਆ ਪਲੀਤਾ, ਤਿੰਨ ਤੈਸੀ ਝਲ ਦੇਖੀ ਗੌੜੀ, ਤੈ ਪਾਵ ਸਿੰਧ ਧੂਪ ਨਹੀਂ ਛਈਆ, ਤੈ ਉਤਪਤ ਪਰਲੋ ਨਾਹੀ, ਜੀਵਨ ਮਿਲਤ ਨਾ ਦੁੱਖ ਸੁਖ ਵਿਆਪੈ, ਸੁਨ ਸਮਾਧ ਦਉ ਤੈ ਨਾਹੀ, ਸਹਿਜ ਕੀ ਕਥ ਕਥਾ ਹੈ ਨਰਾਰੀ, ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲਗੈ ਨਾ ਭਾਰੀ, ਰਾ ਅਰਧ ਉਰਧ ਦਉ ਤੈ ਨਾਹੀ, ਰਾਹ ਦਿਨ ਸਤੈ ਨਾਹੀ, ਜਲ ਨਹੀਂ ਪਵਨ ਪਾਪ ਪੁਨ ਨਾਹੀ, ਸਤਿਗੁਰ ਤਹਾ ਸਮਾਈ, ਅਗਮ ਗੋਚਰ ਹੈ ਨਿਰੰਤਰ ਗੁਰ ਕਿਰਪਾ ਤੇ ਲਹੀਐ, ਕਹੁ ਕਬੀਰ ਬਲ ਜਾਓ ਗੁਰ ਆਪਣਿਆ, ਸਤਸੰਗਤ ਮਿਲ ਰਹੀ ਆ, ਗੌੜੀ ਪਾਪੁਨ ਦੇ ਬੈਲ ਵਿਸਾਹੀ, ਪਵਨ ਪੂਜੀ ਪ੍ਰਗਾਸਿਓ, ਤ੍ਰਿਸ਼ਨਾ ਗੂਨ ਭਰੀ ਘਟ ਭੀਤਰ, ਇਨ ਵਿਦ ਟਾਨ ਵਿਸਾਹਿਓ, ਐਸਾ ਨਾਇਕ ਰਾਮ ਹਮਾਰਾ, ਸਰਲ ਸੰਸਾਰ ਕੀਓ ਬਨਜਾਰਾ, ਕਾਮ ਕਰੋ ਦੋਇ ਭਈ ਜਗਾਤੀ, ਮਨ ਤਰੰਗ ਬਟਵਾਰਾ, ਪੰਚ ਤਤ ਮਿਲ ਦਾਨ ਨਬੇਰੇ, ਟਾਂਡਾ ਉਤਰੇ ਪਾਰਾ, ਕਹਿਤ ਵਿਸ਼ਨੋ ਰੇ ਸੰਤੋ, ਅਬ ਐਸੀ ਬਨ ਆਈ, ਘਾਟੀ ਚੜ੍ਹਤ ਬੈਲ ਇੱਕ ਥਾਕਾ, ਚਲੋ ਗੋਨ ਛਟਕਾਈ, ਗੌੜੀ ਪੰਚ ਪਦਾ ਪੇਵਕੜੇ, ਦਿਨ ਚਾਰ ਹੈ ਸਾਹੁਰ ਲੈ ਜਾਣਾ, ਆਂਦਾ ਲੋਕ ਨਾ ਜਾਣੀ ਮੂਰਖ ਆਣਾ, ਕਹੋ ਡੱਡੀਆ ਬਾਧੇ ਧਨ ਖੜੀ, ਬਾਹੂ ਕਰ ਆਏ ਮੁਕਲਾਓ, ਆਏ ਰਹਾਓ ਵਜੇ ਦੀ ਸੇਖੂੜੀ, ਕੌਣ ਲਾਜ ਵਹਾਰੀ, ਲਾਜ ਘੜੀ ਸਿਉ ਤੂਟ ਫੜੀ, ਉੱਠ ਚੜੀ ਪਨਹਾਰੀ, ਸਾਹਿਬ ਹੋਏ ਦਿਆਲ ਕਿਰਪਾ ਕਰੇ, ਆਪਣਾ ਕਾਰ ਸਵਾਰੇ, ਤਾਸੋ ਹਗਨ ਜਾਣੀਆਂ, ਗੁਰ ਸ਼ਬਦ ਵਿਚਾਰੇ, ਕਿਰਤ ਕੀ ਬਾਂਧੀ ਸਫਰੇ, ਦੇਖੋ ਵਿਚਾਰੀ ਇਸ ਨੂੰ ਕਿਆ ਕੀਏ, ਕਿਆ ਕਹੇ ਵਿਚਾਰੀ, ਭਈ ਨਿਰਾਸੀ ਉੱਠ ਚੜੀ, ਚਿੱਤ ਬੰਧ ਨਾ ਧੀਰਾ, ਹਰ ਕੀ ਚਰਨੀ ਲਾ ਰਹੋ ਭਲ ਸਰਨ ਕਬੀਰਾ, ਗੌੜੀ ਜੋਗੀ ਕਹੇ ਜੋਗ ਭਲ ਮੀਠਾ, ਵਰਨਾ ਦੂਜਾ ਭਾਈ,

ਬੰਦਾ ਰਹਾਉ ਜਹ ਤੇ ਉਬਜੀ ਤਹੀ ਸਮਾਨ ਇਹ ਬਿਦ ਬਿਸਰੀ ਤਬ ਹੀ ਪੰਡਿਤ ਗੁਣੀ ਸੂਰ ਹਮਦਾ ਤੇ ਏਕ ਹੈ ਬਡ ਹਮ ਹੀ ਜਿਸੇ ਬੁਝਾਈ ਸੋਈ ਬੂਝੈ ਬਿਨ ਬੁਝੇ ਕਿਉ ਰਹੀਐ ਸਤਿਗੁਰ ਮਿਲੈ ਅੰਧੇਰਾ ਚੁਕੈ ਬਿਨ ਮਾਨਕ ਲਹੀਐ ਤਾਜ ਬਾਵੇ ਦਾਹਨੇ ਬੇਕਾਰਾ ਹਰ ਪਾ ਦਿਲ ਕਰ ਰਹੀਐ ਕਹੋ ਕਬੀਰ ਗੁੰਗੈ ਗੁਣ ਖਾਇਆ ਪੁੱਛੀ ਤੀ ਕਿਆ ਕਹੀਏ ਰਾਹ ਗੌੜੀ ਪੂਰਬੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਛ ਆਹਾ ਤਹਾ ਕਿਛ ਨਾਹੀ ਪੰਚ ਤਤ ਤੈ ਨਾਹੀ ਇਰਾ ਪਿੰਗਲਾ ਸੁਖਮਨ ਬੰਦੀ ਇਹ ਆਵ ਗਨ ਕਤ ਜਾਹੀ ਤਾਗਾ ਟੂਟਾ ਗਗਨ ਬਿੰਸ ਗਿਆ ਤੇਰਾ ਬੋਲਤ ਕਹਾ ਸੁਮਾਈ ਇਹ ਸੰਸਾ ਮੌਕੋ ਅਨਦਿਨ ਵਿਆਪੈ ਮੌਕੋ ਕੋ ਨਾ ਕਹੈ ਸਮਝਾਈ ਰਾਉ ਜਹੈ ਬਰ ਭੰਡ ਪਿੰਡ ਤੈ ਨਾਹੀ ਰਚਨ ਹਾਰ ਤੈ ਨਾਹੀ ਜੋੜਨ ਹਾਰੋ ਸਦਾ ਤੀਤਾ ਇਹ ਕਹੀਆ ਕਿਸ ਮਾਹੀ ਜੋੜੀ ਜੁੜਨਾ ਤੋੜੀ ਟੂਟੈ ਜਬ ਲਓ ਹੋਏ ਬਿਨਾਸੀ

ਭਸਮਾ ਸੋ ਬਯੋਗੀ ਰਹਾਉ ਖੰਡ ਪ੍ਰਹਿ ਮਨ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਭਸਮਾ ਧਾਰੀ ਤਾਰੀ ਲਾਈ ਤ੍ਰਿਪਲ ਪਲਟੀਆ ਛੁੱਟਾ ਹੋਏ ਪਸਾਰੀ ਮਨ ਪਵਨ ਦੋਏ ਤੂੰਬਾ ਕਰੀ ਹੈ ਜੋ ਜੋ ਸਾਜੀ ਤਰਪੇ ਤੰਤੀ ਦੂਰ ਸਨਾਹੀ ਅਨਦ ਕਿੰਗਰੀ ਬਾਜੀ ਸੁਨ ਮਨ ਮਗਨ ਭਏ ਹੈ ਪੂਰੀ ਮਾਇਆ ਡੋਲ ਨਾ ਲਾਗੀ ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ ਖੇਲ ਗਇਓ ਬੈਰਾਗੀ ਗੌੜੀ ਗਾਜ ਨਵ ਗਾਜ ਦਸ ਗਜ ਇਕ ਸਿਪੁਰੀਆ ਇਕ ਨਾਈ ਸਾਰ ਸੂਤ ਤਵ ਨੰਡ ਬਹੱਤਰ ਨਵ ਖੰਡ ਬਹੱਤਰ।

ਸਾਰਾ ਕਰ ਹਾਈ ਦਿਨ ਕੀ ਬੈਰ ਖਸਮ ਕੀ ਬਰਕਸ ਇਹ ਬੇਲਾ ਕਤੇ ਆਏ ਸੂਟੇ ਕੁੰਡੀ ਭੀਜਿਆ ਪੁਰੀਆ ਚਲਿਓ ਜੁਲਾਹ ਹੋਰ ਸਾਈ ਸੋਚੀ ਨਲੀ ਤੰਤ ਨਹੀਂ ਨਿਕਸੈ ਨਤਰ ਹੀ ਉਰਜਾਈ ਸੋਟ ਪਸਾਰੀਆਂ ਰੋ ਬਪਰੀ ਕਹੁ ਕੀ ਸਮਝਾਈ ਗੌੜੀ ਇੱਕ ਜੋਤ ਇੱਕਾ ਮਿਲੀ ਕਿੰਬਾ ਹੋਏ ਮਹੋਏ ਜਿੱਤ ਘੱਟ ਨਾਮ ਨਾ ਉਪਜੈ ਬੂਟ ਮਰਾ ਜਨਸ

ਜਾਣੈ ਉਹ ਗੀਤਾ ਇਹ ਤੋਂ ਬ੍ਰਹਮ ਵਿਚਾਰ ਜਿਉ ਕਾਸ਼ੀ ਉਪਦੇਸ਼ ਹੋਏ ਮਾਨ ਸਮਰਤੀ ਬਾਰ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕਉ ਕਬੀਰ ਸੰਸਾਰ ਨਹੀਂ ਅੰਤ ਕਰਮ ਗਤ ਪਾਏ ਗੌੜੀ ਜੇਤੇ ਯਤਨ ਕਰਤ ਤੇ ਡੂਬੇ ਭਾਵ ਸਾਗਰ ਤੈ ਹੀ ਨਹੀਂ ਤਾਰਿਓ ਰੇ ਕਰਮ ਧਰਮ ਕਰਤੇ ਬਹੁ ਸੰਗਮ ਅਹਮ ਬੁਧ ਮਨ ਜਾ ਰਿਓ ਰੇ ਸਾਸ ਗਰਾਸ ਕੋ ਦਾਤੋ ਠਾਕੁਰ ਸੋ ਕਿਉ ਮਨੋ ਵਿਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੈ ਹਾਰਿਓ ਰੇ ਰਹਾਓ ਕ੍ਰਿਸ਼ਨਾ ਤ੍ਰਿਖਾ ਭੂਖ ਭਰਮ ਲਾਗੀ ਹਿਰਦੈ ਨਾਹੀਂ ਵਿਚਾਰਿਓ ਰੇ ਉਨ ਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸ਼ਬਦ ਨਾ ਧਾਰਿਓ ਰੇ ਸਵਾਦ ਉਪਤ ਇੰਦਰੀ ਰਸ ਪ੍ਰਿਓ ਰਿਓ ਮਧ ਰਸ ਲੈਤ ਵਿਕਾਰਿਓ ਰੇ ਕਰਮ ਭਾਗ ਸੰਤਨ ਸੰਗਾ ਨੇ ਕਾਸ਼ਲੋ ਉਧਾਰਿਓ ਰੇ ਧਾਪ ਜੋਨ ਜਨਮ ਭ੍ਰਮ ਥਾਕੇ ਅਬਦੋ ਕਰ ਹਮ ਹਾਰਿਓ ਰੇ ਕਹਿ ਕਬੀਰ ਗੁਰ ਮਿਲਤ ਮਹਾਰਾ ਸੁਪ੍ਰੇਮ ਭਕਤ ਨਿਸਤਾਰਿਓ ਰੇ ਗੌੜੀ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਤਰਿਓ ਜਗਦੀਸ਼ ਕਾਮ ਸੁਆਏ ਗਜ ਬਸ ਪਰੀ ਮਨ ਬੌਰਾ ਰੇ ਅੰਕਸ ਸਹਿਓ ਸੀਸ ਵਿਖੈ ਬਾਚ ਹਰ ਰਾਸਮਜ ਮਨ ਬੌਰਾ ਨਿਰਤਾ ਹੋਏ ਨਾ ਹਰ ਭਜੇ ਮਨ ਬੌਰਾ ਰੇ ਗਹਿਓ ਨਾ ਰਾਮ ਜੁਹਾਜ ਰਹਾਓ ਮਰਕਟ ਮੁਸ਼ਤੀ ਅਨਾਜ ਕੀ ਮਨ ਬੌਰਾ ਰੇ ਦੀਨੀ ਹਾਥ ਪਸਾ ਸੁਟਨ ਕੋ ਸਹਸਾ ਭਰਿਆ ਮਨ ਬੌਰਾ ਰੇ ਨਾਚਿਓ ਘਰ ਘਰ ਬਾਰ ਜਿਉ ਨਲਨੀ ਛੁਟਾ ਗਿਓ ਮਨ ਬੌਰਾ ਰੇ ਮਾਇਆ ਉਹ ਵਿਹਾਰ ਜੈਸਾ ਰੰਗ ਸੰਭਕਾ ਮਨ ਬੌਰਾ ਰੇ ਤਿਉ ਪਸਰਿਓ ਪਾਸਾਰ ਨਾਮਨ ਕੋ ਤੀਰਥ ਘਣੇ ਮਨ ਬੌਰਾ ਰੇ ਪੂਜਨ ਕੋ ਬੋ ਦੇਵ ਕਹੋ ਕਬੀ ਛੂਟਣ ਨਹੀਂ ਮਨ ਬੌਰਾ ਰੇ ਛੂਟਣ ਹਰ ਕੀ

ਧਨ ਮਾਤੋ ਗੋਬਿੰਦ ਧਰਨੀ ਤਰ ਅਹਿ ਸਾਰ ਤਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨ ਲਹੀਐ ਰਹਾਉ ਇਸ ਧਨ ਕਾਰਨ ਸਿਵ ਸੰਕਾਦਕ ਸੋਚਤ ਭਈ ਉਦਾਸੀ ਮਾਨਮ ਕੰਧ ਜਿਹਾ ਨਾਰਾਇਣ ਪਾਰਾਇਣ ਜਮ ਕੀ ਪਾਸੀ ਨਿਜ ਧਨ ਗਿਆਨ ਭਗਤ ਗੁਰ ਦੀਨੀ ਤਾਸ ਸਮਤ ਮਨ ਲਾਗਾ ਜਲਤ ਅੰਮ ਥੰਮ ਮਨ ਧਾਰਤ ਭਰਮ ਬੰਧਨ ਪਉ ਭਾਗਾ ਕਹੇ ਕਬੀਰ ਮਦਨ ਕੇ ਮਾਤੇ ਹਿਰਦਾ ਦੇਖ ਵਿਚਾਰੀ ਤੁਮ ਘਰ ਲਾ ਕੋਟ ਅਸੂ ਹਸਤੀ ਹਮ ਘਰ ਏਕ ਮੁਰਾਰੀ ਗੌੜੀ ਕਿਉ ਜੋ ਕਾਪੀ ਕਰ ਮੁਸ਼ਟ ਚਨਨ ਕੀ ਲੁਬਧ ਨਾ ਤਿਆਗ ਦਿਉ ਜੋ ਜੋ ਕਰਮ ਕੀਏ ਲਾਲਸਿਓ ਤੇ ਫਿਰ ਗਰੀ ਭਰਿਓ ਭਗਤ ਬਿਨ ਬਿਰਥੇ ਜਨਮ ਗਿਓ ਸਾਹ ਸੰਤ ਭਗਵਾਨ ਭਜਨ ਬਿਨ ਕਹੀ ਨਾ ਸਚ ਰਹਿਓ ਰਹਾਓ ਜਿਉਂ ਧਿਆਨ ਕੁਸੁਮ ਪ੍ਰਫੁੱਲਤ

ਸਮੁੰਦਰ ਚੋਂ ਵਿਸ ਠਾਟ ਠਯੋ ਕਹਿ ਕਬੀਰ ਪੈ ਸਾਗਰ ਤਰਨ ਕੋ ਮੈਂ ਸਾਗੁਰ ਓਟ ਲਹਿਓ ਗੌੜੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਮੈਂ ਨਾਹੀ ਕਛ ਆਹੇ ਨਾ ਮੋਰਾ ਤਨ ਧਨ ਸਭ ਰਸ ਗੋਬਿੰਦ ਤੋਰਾ ਰਾਓ ਇਸ ਮਾਟੀ ਮੈਂ ਪਵਨ ਸਮਾਇਆ ਝੂਠਾ ਪਰਪੰਚ ਜੋਰ ਚਲਾਇਆ ਕਿਨੂੰ ਲਾਪਾਂ ਕੀ ਜੋਰੀ ਅੰਧ ਕੀ ਬਾਰ ਗਗਰੀਆ ਹੋਈ ਕਹਿ ਕਬੀਰ ਕਨੀ ਉਹ ਸਾਰੀ ਖਿਨ ਮੈਂ ਬਿੰਸ ਜਾਏ ਅਹੰਕਾਰੀ ਗੌੜੀ ਰਾਮ ਜਪੋ ਜੀ ਐਸੇ ਐਸੇ ਤੂੰ ਪ੍ਰਲਾ ਜਪਿਓ ਹਰ ਜੈਸੇ ਦੀਨ ਦਇਆਲ ਭਰੋਸੇ ਤੇਰੇ ਸਭ ਪਰਵਾਹ ਚੜਾਇਆ ਬੇੜੀ ਰਹਾਓ ਜਾਤ ਸੁਭਾਵੈ ਤਾ ਹੁਕਮ ਮਨਾਵੈ ਸੁ ਬੇੜੇ ਕੋ ਪਾਰ ਲਗਾਵੈ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਤੂੰ ਗਈ ਫਿਰ ਆਵਨ ਜਾਨੀ ਕਹੋ ਕਬੀਰ ਭਾਸਾ ਗਪਾਨੀ ਪਰਵਾਰ ਭਾਸਾ ਵੇ ਕੁਦਾਨੀ ਗੌੜੀ ਨਾਵੀ ਜੋਨ ਛਾੜ ਜੋ ਜਗ ਮੈਂ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀਰਾ ਹਰ ਕੀ ਗੁਣਾ ਗਾਉ ਰਹਾਓ ਗਰਬ ਜੋਨ ਮੈਂ ਉਰਧ ਤਪ ਕਰਤਾ ਤਉ ਜਠਰ ਅਗਨ ਮੈਂ ਰਹਿਤਾ ਲਖ ਚੌਰਾਸੀ ਜੋਨ ਭ੍ਰਮ ਆਇਓ ਅਬ ਤੇ ਛੁਟਕੇ ਠੌਰ ਨਾ ਠਾਇਓ ਕਹੋ ਕਬੀਰ ਭਾਸਾ ਗਪਾਨੀ ਆਪ ਦੀ ਸਹਿਜਾਤ ਨਾ ਜਾਨੀ ਗੌੜੀ ਪੂਰਬੀ ਸੁਰਗ ਵਾਸਨਾ ਬਾਛੀਐ ਡਰੀਆ ਨਾ ਨਰਕ ਨਿਵਾਸ ਹੋ ਨਾ ਹੈ ਸੋ ਹੋਈ ਹੈ ਮਨੇ ਨਾ ਕੀਜਾ ਆਸਨ ਮਈਆ ਗੁਣ ਗਾਈਐ ਜਾਤੇ ਪਾਈਐ ਪਰਮ ਨਿਧਾਨ ਰਹੋ ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ ਜਬ ਲਗ ਜੁਤਨਾ ਜਾਨੀਐ ਭਾਉ ਭਗਤ ਭਗਵਾਨ ਸੰਪੈ ਦੇਖਣਾ ਹਰਖੀਐ ਬਿਪਤ ਦੇਖਣਾ ਰੋਈ ਜਿਉਂ ਸੰਪੈ ਤਿਉਂ ਬਿਪਤ ਹੈ ਬਿਦ ਨੇ ਰਚਿਆ ਸੋ ਹੋਏ ਕਹਿ ਕਬੀਰ ਅਬ ਜਾਨਿਆ।

ਗਿਆਰੀ ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਜ ਬਣਾ ਰਸ ਗਾਉ ਰੇ ਆਕਾਸ਼ੁਭ ਦੇਖ ਮੋਹੀ ਦੁਆਰ ਮੋਕੋ ਛੋਟ ਨਾ ਆਓ ਨਾ ਜਾਹੋ ਰੇ ਤੋਹੇ ਚਰਨ ਮਨ ਲਾਗੋ ਸਾਰਨ ਕਰ ਸੋ ਮਰਿਆ ਜੋ ਬਟ ਭਾਗੋ ਰਹਾਓ।

ਦੀ ਬਾਸਾ ਕਹਾ ਭਿਆਨਰ ਦੇਵਾ ਧੋਖੇ ਕਿਆ ਜਲ ਬੋਰਿਓ ਗਿਆਤਾ ਜੀਰੀ ਜਾਹੇਗਾ ਮੈਂ ਜਾਣਾ ਅਗ ਸਮਝਿਆਨਾ ਜਾਤ ਜਾਤ ਜਾਤ ਦੇਖੋ ਬਹੁਰ ਨਾ ਪੇਖੋ ਸੰਗ ਮਾਇਆ ਲਪਤਾ ਨਾ ਹੋ ਗਿਆਨੀ ਧਿਆਨੀ ਬਹੁ ਉਪਦੇਸੀ ਤੋ ਜਗ

ਧਰਨ ਕਾਸ ਦਹ ਦਿਸ ਨਾਹੀ ਤਬ ਆਨੰਦ ਕਹਾ ਕੋਰੀ ਰਹਾ ਸੰਕਟ ਨਹੀਂ ਪਾਰਿਆ ਜੋ ਨਹੀਂ ਆਵੈ ਨਾਮ ਨਿਰੰਜਨ ਜਾ ਕੋਰੇ ਕਬੀਰ ਕੋ ਸਵਾਮੀ ਆਸੋ ਠਾਕਰ ਜਾ ਕੈ ਮਾਈ ਨਾ ਬਾਪੋ ਰੇ ਗੌੜੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਾਣ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਤਾਰੀ ਰਹਾਓ ਨਿੰਦਾ ਹੋਏ ਤਾਂ ਬੈ ਕੁੰਠ ਜਾਈਆ ਨਾਮ ਪਦਾਰਥ ਮਣੈ ਵਸਾਈਆ ਰਿਦੈ ਸੋ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਧੋਏ ਨਿੰਦਾ ਕਰਿਆ ਸੋ ਹਮਰਾ ਮੀਤ ਨਿੰਦਕ ਮਾਏ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋਰੈ ਹਮਰਾ ਜੀਵਨ ਨਿੰਦਕ ਲੋਰੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੈ ਉਧਾਰ ਜਨ ਪੀਰ ਕਉ

ਭੈਬਨ ਨਨ ਭਾਗੀ ਮਨ ਨਿਜ ਘਰ ਸੁਖ ਜਾ ਨਾਨਾ ਇਕ ਸਮਤ ਰਤ ਜਾਨ ਮਾਨ ਪ੍ਰਭ ਦੂਸਰ ਮਨੇ ਨਾ ਆ ਨਾਨਾ ਚੰਦਨ ਬਾਸ ਭਏ ਮਨ ਬਾਸਨ ਤਿਆ ਘਟਿਓ ਅਭਿਮਾਨ ਨਾਨਾ ਜੋ ਜਨ ਗਾਏ ਧਿਆ ਜਸ ਠਾਕੁਰ ਤਾਸ ਪ੍ਰਭੂ ਹੈ ਥਾ ਨਾਨਾ ਤੇ ਵੱਡ ਭਾਗ ਵਸਿਓ ਮਨ ਜਾ ਕੈ ਕਰਮ ਪ੍ਰਧਾਨ ਮਥਾ ਨਾਨਾ ਕਾਠ ਸਖਤ ਸਿਉ ਸਹਿਜ ਪ੍ਰਗਾਸਿਓ ਇਕੈ ਇਕ ਸਮਾ ਨਾਨਾ ਕਹਿ ਕਬੀਰ ਗੁਰ ਭੇਟ ਮਹਾਂ ਸੁਖ ਭਰਮਤ ਰਹੇ ਮਨ ਮਾ ਨਾਨਾ ਰਾਗ ਗੌੜੀ ਪੂਰਬੀ ਬਾਵਨ ਅਖਰੀ ਕਬੀਰ ਜੀਓ ਕੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਬਾਵਨ ਅਕਸ਼ਰ ਲੋਕ ਤ੍ਰੈ ਸਭ ਕਛ ਇਨ ਹੀ ਮਾਹੇ ਇਹ ਅੱਖਰ ਖਿਰ ਜਾਹੇਗੀ ਓਏ ਅੱਖਰ ਇਨ ਮੈ ਨਾਹੇ ਜਹਿ ਬੋਲ ਤੈ ਅੱਖਰ ਆਵੈ ਜਹਿ ਅਬੋਲ ਤੈ ਮਨ ਨਾ ਰਹਾਵਾ ਬੋਲ ਬੋਲ ਮਦ ਹੈ ਸੋਈ।

0: ਪਿਛੈ ਕਾਸ਼ ਕਾਸ਼ ਪਾਇਓ ਭੇਦ ਉਲਟ ਭੇਦ ਮਨ ਬੇਦ ਦਿਓ ਪਾਇਓ ਭੰਗ ਛੇਦ ਤੁਰਕ ਤਰੀਕਤ ਜਾਨੀਐ ਹਿੰਦੂ ਵੇਦ ਪੁਰਾਨ ਮਨ ਸਮਝਾਵਨ ਕਾਰਨੇ ਕਸ਼ਯਪ ਪੜ੍ਹੀਐ ਗਿਆਨ ਓਂਕਾਰ ਆਦਿ ਮੈਂ ਜਾਨਾ ਲੇਖਿਆ ਮਿਟੇ ਤਾਹੇ ਨਾ ਮਨ ਓਂਕਾਰ ਲਖੇ ਜੋ ਕੋਈ ਸੋਈ ਲਖ ਮਿਟਣਾ ਨਾ ਹੋਈ ਕੱਕਾ ਕਿਰਨ ਕਮਲ ਮਹਿ ਪਾਵਾ ਸੱਸ ਬਗਾਸ ਸੰਪਟ ਨਹਿ ਆਵਾ ਅਰ ਤੇ ਜਹਾਂ ਕੁਸਮ ਮਨ ਪਾਵਾ ਅਕਹਿ ਕਹਾ ਕਹਿ ਕਾ ਸਮਝਾਵਾ ਕੱਕਾ ਏ ਕੋਲ ਮਨ ਆਵਾ ਕੋੜੀ ਛਾੜ ਨਾ ਦਹਿ ਦਿਸਧਾਵਾ ਕਸਮੈ ਜਾਨ ਖਿਵਾਂ ਕਰ ਰਹਿ ਤੋ ਹੋਏ ਨਿਖਿਓ ਅਖੈ ਪਦਲਾ ਹੈ ਗੱਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤਾਂ ਧਰੀ ਕਰਨਾ ਰਹਿ ਬਿਹੰਗਮ ਕਤੇ ਨਾ ਜਾਈ ਅਗਹਿ ਗਹਿ ਗਹਿ ਗਗਨ ਰਹਾਈ ਘੱਗਾ ਘੱਟ ਕਰ ਨਿਵਸੈ ਸੋਈ ਘੱਟ ਕੁੱਟੀ ਘੱਟ ਕਵੇ ਨਾ ਹੋਈ ਤਾਂ ਘੱਟ ਮਹੇ ਘਾਟ ਜੋ ਪਾਵਾ ਸੋ ਘੱਟ ਛਾੜ ਅਵ ਘੱਟ ਕੱਤ ਧਾਵਾ ਲੰਘਾ ਨਿਗਰਹਿ
1: ਚਿਤ੍ਰ ਹੈ ਭਾਰੀ ਤਾਂ ਚਿਤ੍ਰੈ ਚੇ ਤੋ ਚਿਤਕਾਰੀ ਚਿਤ੍ਰ ਵਿਚਿਤ੍ਰਿਆ ਵਚੇਰਾ ਤਾਂ ਚਿਤ੍ਰੈ ਚਿਤ੍ਰਾ ਚਤੇਰਾ ਛਛਾ ਇਹ ਛਤ੍ਰਪਤ ਪਾਸ ਸ਼ਕੀ ਨਰਹੁ ਛਾੜਿ ਨਾਸ ਹਰੀ ਮਾਨ ਮੈਂ ਤਾਂ ਛਿਨ ਛਿਨ ਸਮਝਾਵੈ ਤਾਹਿ ਛਾੜ ਕਤਿਆ ਵਧਾਵੈ ਜਜਾ ਜੋ ਤਨ ਜੀਵਤ ਜਰਾਵੈ ਜੋ ਗੰਜਾਰ ਜੁਗਤ ਸੁ ਪਾਵੈ ਆਸ ਜਰ ਪਰ ਜਰ ਜਰ ਜਬ ਰਹੈ ਤਬ ਜਾਏ ਜੋਤ ਉਜਾਰੋ ਲਹੈ ਚਜਾ ਉਰਜ ਸੁਰਜ ਨਹੀਂ ਜਾਨਾ ਰਹੀ ਉਹ ਚਜਕ ਨਾਹੀਂ ਪ੍ਰਵਾਨਾ ਕਤ ਚਾਕ ਚਾਕ ਔਰ ਸਮਝਾਵੈ ਝਗਰ ਕੀ ਝਗਰੋ ਹੀ ਪਾਵੈ ਨਿਆ ਨਿਕਟ ਜੋ ਘਟ ਰਹੇ ਉਹ ਦੂਰ ਕਹਾ ਤਜ ਜਾਏ ਜਾ ਕਾਰਨ ਜਗ ਢੂੰਡਿਆ ਨਿਗਰਉ ਪਾਇਓ ਤਾਹੇ ਟਟਾ ਵਿਕਟ ਘਾਟ ਘਟ ਮਾਹੀ ਖੋਦ ਕਪਾਟ ਮਹਿਰ ਕੀ ਨਾ ਜਾਹੀ

ਸਿਧਿ ਨਿਰਖਤ ਜਾਇ, ਨਿਰਖਤ ਨੈਣ ਰਹਿ ਰਤਵਾਇ। ਨਿਰਖਤ ਨਿਰਖਤ ਜਬ ਜਾਇ ਪਾਵਾ, ਤਾਵਲੀ ਨਿਰਖ ਨਿਰਖ ਮਿਲਾਵਾ। ਪਪਾ ਪਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉ ਪਰ ਚੋਲਾਵਾ। ਪਾਂਚਾ ਇੰਦਰੀ ਨਿਗ੍ਰਹ ਕਰਾਈ, ਪਾਪੁਨ ਦੋ ਨਿਰਵਰਾਈ। ਫਫਾ ਬਿਨ ਫੁਲੇ ਫਲ ਹੋਈ, ਤਾਂ ਫਲ ਫੰਕ ਲਖੈ ਜਉ ਕੋਈ। ਦੂਣ ਨ ਪਰਾਈ ਫੰਕ ਵਿਚਾਰੈ, ਤਾਂ ਫਲ ਫੰਕ ਸਭੈ ਤਨ ਫਾਰੈ। ਬਬਾ ਬਿੰਦਹ ਬਿੰਦ ਮਿਲਾਵਾ, ਬਿੰਦਹ ਬਿੰਦ ਨ ਵਿਛਲਨ ਪਾਵਾ। ਬੰਦ ਹੋਈ ਬੰਦਗੀ ਗਾਹੈ, ਬੰਦਕ ਹੋਏ ਬੰਦ ਸੁਧਰੈ ਹੈ। ਪਬਾ ਪੀਦਹ ਪੀਨ ਮਿਲਾਵਾ, ਆਵ ਪਉ ਭਾਨ ਭਰੋਸਾ ਆਵਾ। ਜੋ ਬਾਹਰ ਸੋ ਪੀਤਰ ਜਾਣਿਆ, ਭਇਆ ਪੀਤ ਭੂਪਤ ਪਹਿਚਾਨਿਆ। ਮਮਾ ਮੂਲ ਗਹਿਆ ਮਨ ਮਾਨੈ, ਮਰਮੀ ਹੋਏ ਸਮਾਨ ਕਉ ਜਾਣੈ। ਮਤ ਕੋਈ ਮਨ ਬਿਲਤਾ ਬਿਨ ਮਾਵੈ, ਮਗਨ ਪਿਆ ਤੀ ਸੋ ਸਾਜ ਪਾਵੈ। ਮਮਾ ਮਨ ਸਿਉ ਕਾਜ ਹੈ, ਮਨ ਸਾਧੀ ਸਿਧ ਹੋਏ। ਮਾਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ।

ਸਮਿਆ ਸਨਿਵਾਰ ਹੰਤਰ ਜਾਮਿ ਰਾਮ ਸਮਾਇ ਰਹੋ ਜੀਵਤ ਪਾਵ ਮੁਖ ਦੁਆਰ ਅਨੁਭਵ ਸਬਦ ਤਾਤ ਨਿਜ ਸਾਰ ਚਰਨ ਕਮਲ ਗੋਬਿੰਦ ਰੰਗ ਦਾਗਾ ਸੰਤ ਪ੍ਰਸਾਦ ਪਾਇਓ ਮਨ ਨਿਰਮਲ।

ਕਾਠ ਕਾਠ ਚੱਕਰ ਸ਼ਹੁ ਦਿਹਤਾਇ ਬਿਨ ਪਰ ਚੈਨ ਹਿਥਰਾ ਰਹਾਇ ਦੁਬਧਾ ਮੀਟ ਖਿਮਾ ਗਹਿ ਰਹੁ ਕਰਮ ਧਰਮ ਕੀ ਸੂੜ ਨਾ ਸਹੁ।

ਜੂਤ ਸਰੂਪੀ ਤਤਿਆ ਨੂਪ ਅਮਲ ਨਾਮਲਨ ਸ਼ਾਹ ਨਹਿ ਧੂਪ ਇਕਾਦਸੀ ਇਕ ਦਿਸਤਾਵੈ ਤਾ ਜੋਨਿ ਸੰਕਟ ਬਹਰ ਨ ਆਵੈ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ ਵਾਰਸ ਵਾਰਹ ਉਗਵੈ ਸੂਰ ਅਹਿਨ ਸਬਾਜੇ ਅਨਹਦ ਤੂਰ ਦੇਖਿਆ ਤੇਹੂੰ ਡੋਕਾ ਪੀਓ ਅਚਰਜ ਭਇਆ ਜੀਵ ਤੇ ਸੀਓ।

ਦੇ ਉਤਾਰੇ। ਰਾਗ ਗੌੜੀ ਰਵਿਦਾਸ ਜੀ ਕੇ ਪਦੇ, ਗੌੜੀ ਗੁਆਰੀ ਰੀਏ ਕੋ ਅੰਕਾਰ, ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਮੇਰੀ ਸੰਗਤ ਪੂਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੋ ਬਹੰਤੀ, ਰਾਮ ਗਸਈਆ ਜੀ ਕੀ ਜੀਵਨਾ।

ਕੂਪ ਭਰਿਓ ਜੈ ਸੇ ਦਾਜ ਰਾਕਾਸ਼ ਦੀਸ ਬਦੀਸ ਨ ਬੂਜ ਐਸੀ ਮੇਰਾ ਮਨ ਵਿਖਿਆ ਬੇ ਮੋਹਿਆ ਕਛ ਅਰ ਪਾਰ ਨ ਸੂਜ।

ਨਾ ਜਾਣੈ ਚੂਜ ਨਾ ਦੀਰਿਆ ਸਮਹਲਾ ਪਹਿਲਾ ਏਕ ਨਾ ਭਰੀਆ ਗੁਣ ਕਰ ਧੂਆ ਮੇਰਾ ਸੋ ਜਾਗਿਆ ਹਾਵ ਨਿਸ ਪਰ ਸੁਆ ਇਉਂ ਕਿਉਂ ਕੰਤ ਪਿਆਰੀ ਹੋਆ ਸੋ ਜਾਗਿਆ ਹੁਣ ਨਿਸ ਪਰ ਸੁਆ ਰਹਾਵਾ ਪਿਆਸੀ ਸੇ ਜਾਇਆ ਵਾ ਆ ਗਿਆ ਸਹਿ ਭਾਵਾ ਕੀ ਨਾ ਭਾਵਾ।

ਸੀ ਭੂੜੀ ਛੋਟ ਬਲਾਇਤ ਦੀਸ ਗਏ ਪੀਰ ਪੇਗੰਬਰ ਸਾਧਿਕ ਸਾਧਿਕ ਛੋਟੀ ਦੁਨੀਆਂ ਥਾਏ ਪਏ ਸਾਧ ਸਹਿ ਸੁਖ ਰਸ ਕਸ ਤਜੀ ਅਲੀ ਕਾਪੜ ਛੋਟੇ ਚਮੜ ਲੀਏ।

ਖਾਲਸਾ ਮਹੱਲਾ ਤੀਜਾ। ਸਤਿਗੁਰ ਵਿੱਚ ਵੱਡੀ ਵਡਿਆਈ, ਜਿਹੜੀ ਉਸਨੇ ਮੇਲ ਮਿਲਾਈ, ਆਪੇ ਮੇਲੇ ਮੇਲ ਮਿਲਾਏ, ਆਪਣੀ ਕੀਮਤ ਆਪੇ ਪਾਏ, ਹਰ ਕੀ ਕੀਮਤ ਕਿਨ ਵਿਦ ਹੋਈ, ਹਰ ਅਪਰੰਪਰਿਆ ਗੋਚਰ ਹੈ, ਗੁਰ ਕੈ ਸਬਦ ਮਿਲਿਆ ਜਨ ਸੁਖ ਰਹਾਉ।

ਕਰਦ ਸਰੀਰ। ਸਤਿਗੁਰ ਭੇਟੇ ਤਾਂ ਉਤਰੈ ਪੀਰ, ਬਿਨ ਗੁਰ ਭੇਟੇ ਦੁੱਖ ਕਮਾਇ ਮਨੁੱਖ। ਬਹੁਤੀ ਮਿਲੈ ਸਜਾਇ, ਹਰ ਕਾ ਨਾਮ ਮੀਠਾ। ਤਰਸ ਹੋਏ ਪੀਵਤ ਰਹੇ ਪੀਆਈ, ਸੋਏ ਗੁਰ ਕਿਰਪਾ ਦੀ ਹਰ ਰਸ ਪਾਈ। ਨਾਨਕ ਨਾਮ ਰਤੀ ਗਤ ਪਾਇਆ, ਸਭ ਮਹੱਲਾ ਤੀਜਾ।

ਕੁਮਾਰਣੀ ਜੰਮਣ ਮਰਨਾ ਹੈ ਸੰਸਾਰ ਮਨ ਹੈ ਜੀਤ ਮਾਇਆ ਮੋਹ ਗੁਬਾਰ ਪਾਨੰਦਾ ਬਕੂੜ ਕਮਾਵੇ ਵਿਸਤਾ ਕਾ ਕੀੜਾ ਵਿਸਤਾ ਮਹਿ ਸਮਾਵੇ ਸਾ ਸੰਗਤ ਮੇਰਾ ਸਾ ਸੋ ਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦਰੜਾਈ ਭਾਣਾ ਮੰਨੇ ਸਦਾ ਸੁਖ ਹੋਈ ਨਾਨ ਸਚ ਸਮਾਵੇ ਸੁਆਸਾ ਮਹਲਾ ਤੀਜਾ

ਸ੍ਰੇਸ਼ਟ ਸਭ ਸ੍ਰੇਸ਼ਟ ਜਿਣਿਆ ਵੈ ਆਸਾ ਮਹਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਲਖ ਲਿਖਾਇਆ ਗੁਰਮੁਖ ਨਾਮ ਸੁਣੋ ਮੇਰੀ ਭੈਣਾ ਏਕੋ ਰਵ ਰਹਿਆ ਕਾਟੇ ਅੰਤਰ ਮੁਖ ਬੋਲਾ ਗੁਰ ਅੰਮ੍ਰਿਤ ਬੈਨਾ ਰਹਾਉ ਮੈਂ ਮੰਤਨ ਪ੍ਰੀਮ ਮਹਾ ਬੈਰਾਗ ਸਤਿਗੁਰ ਪੁਰਖ ਪਾਇਆ ਵਡਭਾਗ ਦੁਖ ਜੈ ਪਾਈ ਪਵੈ ਵੇਖ ਮਾਇਆ।

ਹਰ ਨਾਮ ਜਪ ਅਣਤ ਤਰੰਗਾ, ਜਪ ਜਪ ਨਾਮ ਗੁਰਮਤਿ ਭੁਜੰਗਾਰਾ। ਹਰਿ ਹਰਿ ਗੁਰ ਮਹਿ ਭਗਤ ਰਖਾਈ, ਗੁਰ ਤਿੱਠਾ ਸਿੱਖ ਦੇਵੈ ਮੇਰੇ ਭਾਈ, ਹਮੈ ਕਰਮ ਕਿਛ ਵਿਧ ਨਹੀਂ ਜਾਣੈ, ਜਿਉ ਕੁੰਚਰ ਨਾਏ ਖਾਕ ਸਿਰ ਛਾਣੈ, ਜੇ ਵਡ ਭਾਗ ਹੋਵੈ ਵਡ ਉੱਚੇ, ਨਾਨਕ ਨਾਮ ਜਪਹਿ ਸੱਚ ਸੂਚੇ। ਆਸਾ ਮਹਲਾ ਚੌਥਾ। ਹਰਿ ਹਰਿ ਨਾਮ ਕੀ ਮਨ ਭੁੱਖ ਲਗਾਈ, ਨਾਮ ਸੁਣਿਐ ਮਨ ਤ੍ਰਿਪਤੈ ਮੇਰੇ ਭਾਈ, ਨਾਮ ਜਪਹੋ ਮੇਰੇ ਗੁਰ ਸਿੱਖ ਮੀਤਾ, ਨਾਮ ਜਪਹੋ ਨਾਮੇ ਸੁਖ ਪਾਵਹੋ, ਨਾਮ ਰੱਖੋ ਗੁਰਮਤ ਮਨ ਚੀਤਾ ਰਹਾਓ। ਨਾਮੋ ਨਾਮ ਸੁਣੀ ਮਨ ਸਰਸਾ, ਨਾਮ ਲਾਹਾ ਲੈ ਗੁਰਮਤ ਬਿਗਸਾ, ਨਾਮ ਬਿਨਾ ਕੁਸਤੀ ਮੋਹ ਅੰਧਾ, ਸਾਪ ਨਿਹ ਫਲ ਕਰਮ ਕੀਏ ਦੁਖ ਧੰਦਾ। ਹਰ ਹਰ ਹਰ ਜਸ ਜਪੈ ਵਡ ਭਾਗੀ, ਨਾਨਕ ਗੁਰਮਤ ਨਾਮ ਲਿਵ ਲਾਗੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ। ਰਾਗ ਆਸਾ ਘਰ ਜੇਵਾਂ ਕੇ ਤੀਜੇ, ਹੱਥ ਕਰ ਤੰਤ ਵਜਾਵੈ ਜੋਗੀ, ਥੋਥਰ ਬਾਜੈ ਬੇਨ ਗੁਰਮਤਿ ਹਰ ਗੁਣ ਬੋਲੋ ਜੋਗੀ, ਇਹੋ ਮਨੁਆ ਹਰ ਰੰਗ ਭੇਨ। ਜੋਗੀ ਹਰ ਦੇਹੋ ਮਤੀ ਉਪਦੇਸ਼, ਜੁਗ ਜੁਗ ਹਰ ਹਰ ਏਕੋ ਵਰਤੈ, ਤੇ ਸਾਗੈ ਹਮ ਆਦੇਸ਼। ਰਹਾਉ ਗਾਵੈ ਰਾਗ ਭਾਤ ਬਹੁ ਬੋਲੈ, ਇਹੋ ਮਨੁਆ ਖੇਲੈ ਖੇਲ। ਜੋ ਵੈ ਕੂਪ ਸਿੰਚਣ ਕਿਉ ਕਉ ਬਸਦਾ, ਉੱਠ ਬੈਲ ਗਏ ਚਾਰ ਬੇਲ, ਕਾਇਆ ਨਗਰ ਮਹਿ ਕਰਮ ਹਰ ਬੋਵਹੋ ਹਰ।

ਮੇਰਾ ਮਨ ਐਸੀ ਭਗਤ ਬਨ ਆਈ ਹਾਉ ਹਰ ਬਿਨ ਖਿਨ ਪਲ ਰਹਿ ਨਾ ਸਕਾਉ ਜੈਸੇ ਜਲ ਬਿਨ ਮੀਨ ਮਰ ਜਾਈ ਰਹਾਉ ਕਬ ਕੋ ਮੇਲੈ ਪੰਚ ਸਤ ਗਾਇਨ ਕਬ ਕੋ ਰਾਗ ਧੁਨ ਉਠਾਵੈ ਮੇਲਤ ਚੁਨਤ ਖਿਨ ਪਲ ਚਸਾ ਲਾਗੈ ਤਬ ਲਗ ਮੇਰਾ ਮਨ ਰਾਮ ਗੁਣ ਗਾਵੈ ਕਬ ਕੋ ਨਾਚੈ ਪਾਵ ਪਸਾਰੈ ਕਬ ਕੋ ਹਾਥ ਪਸਾਰੈ ਹਾਥ ਪਾਵ ਪਸਾਰਤ ਬਿਲਮ ਤਿਲ ਲਾਗੈ ਤਬ ਲਗ ਮੇਰਾ ਮਨ ਰਾਮ ਸੰਭਾਰੈ ਕਬ ਕੋ ਲੋਗਣ ਕਉ ਪਤੀਆਵੈ ਲੋਕ ਪਤੀਣੈ ਨਾ ਪਤ ਹੋਏ ਜਾਂ ਨਾਨਕ ਹਾਰੇ ਹਿਰਦੈ ਸਦ ਧਿਆਵੋ ਤਾ ਜੈ ਜੈ ਕਰੇ ਸਭ ਕੋਇ ਆਸਾ ਮਹੱਲਾ ਚੌਥਾ ਸਾ ਸੰਗਤ ਮਿਲੀਐ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਘਟ ਜਾਣਨ ਅਗਿਆਨ ਅੰਧੇਰਾ ਜਾਏ ਹਰ ਜਨ ਨਾਚੋ ਹਰ ਹਰ ਧਿਆਏ ਐਸੀ ਸੰਤ ਮਿਲ ਹੈ ਮੇਰੇ ਭਾਈ ਹਮ ਜਾਣ ਕੇ ਤੋ ਵਹਿ ਪਾਏ ਰਹਾਓ ਹਰ ਹਰ ਨਾਮ ਜਪੋ ਮਨ ਮੇਰੇ ਅਣਦਿਨ ਹਰ ਲਿਵ ਲਾਏ ਜੋ ਇੱਛੋ ਸੋਈ ਫਲ ਪਾਵੋ ਫਿਰ ਭੂਖਣਾ ਲਾਗੇ ਆਏ ਆਪੇ ਹਰ ਅਪਰੰਪਰ ਕਰਤਾ ਹਰ ਆਪੇ ਬੋਲ ਬੁਲਾਏ ਸਹੀ ਸੰਤ ਭਲੇ ਤੁਧ ਭਾਵ ਹੈ ਜਿਹਨੇ ਕੀ ਪਤ ਪਾਵੈ ਥਾਏ ਨਾਨਕ ਆਖ ਨਾ ਰਾਜੈ ਹਰ ਗੁਣ ਜਿਉ ਆਖੈ ਤਿਉ ਸੁਖ ਪਾਏ ਭਗਤ ਭੰਡਾਰ ਦੀਏ ਹਰ ਆਪਣੇ ਗੁਣ ਗਾਹਕ ਬਣਜ ਲੈ ਜਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਅੱਠਵਾਂ ਕੇ ਕਾਫੀ ਮਹੱਲਾ ਚੌਥਾ ਆਇਆ ਮਰਨ ਤੁਰਾਹੋ ਹਮੈ ਰੋਈਐ ਗੁਰਮੁਖ ਨਾਮ ਧਿਆਏ ਅਸਤਰ ਹੋਈਐ ਕਰਪੂਰੇ ਸਾ ਬਾਸ ਚਾਲਣ ਚੱਲਣ ਜਾਣਿਆ ਲਾਹਾ ਨਾਮ ਸੁਸਾਰ ਸ਼ਬਦ ਸਮਾਣਿਆ ਰਹਾਉ ਪੂਰਵ ਲਿਖੇ ਡੇਹ ਸੇ ਆਏ ਮਾਇਆ ਚੱਲਣ ਅੱਜ ਕੇ ਕੱਲ ਤੁਰਹੋ ਫਰਮਾਇਆ ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ ਜੂਐ ਖੇਲਣ ਜਗ ਇਹੋ ਕਿ ਇਹੋ ਮਨ ਹਾਰਿਆ ਜੀਵਨ ਮਨ ਸੁਖ ਹੋਏ ਜਿਨਾ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰਪ੍ਰਸਾਦੀ ਬੁੱਝ ਸੱਚ ਸਮਾਇਆ ਜਿਨ ਧੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸੱਚੈ ਸਚਿਆਰ ਮਹਿਲ ਬੁਲਾਇਆ ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ ਅਣਤਿਨ ਨਾਮ ਧਿਆਏ ਹਰ ਗੁਣ ਗਾਈਐ ਅੰਤਰ ਵਾਸਤ ਅਨੇਕ ਮਨਮੁਖ ਨਹੀਂ ਪਾਈਐ ਹਉਮੈ ਗਰਭੈ ਗਰਭ ਆਪ ਖੁਆਈਐ

ਦਾ ਚੌਥਾ ਸਦੰਗ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਉ ਅਣ ਦਿਨ ਹਰ ਨਾਮ ਕੀਰਤਨ ਕਰਾਉ, ਸਤਿਗੁਰ ਮੌਕਾ ਹਰ ਨਾਮ ਬਤਾਇਆ। ਹਉ ਹਾਰ ਬੇਨੇ ਖਿਨ ਪਲ ਰਹਿ ਨਾ ਸਕਾ ਰਹਾਉ, ਅੰਮ੍ਰਿਤ ਸਰਵਣ ਸਿਮਰਨ ਹਰ ਕੀਰਤਨ। ਹਉ ਹਾਰ ਬਿਨ ਰਹਿ ਨਾ ਸਕਾ ਹਉ ਇੱਕ ਖਿਨ, ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ, ਤੈਸੇ ਹਾਰ ਜਨ ਕਿਉ ਰਹਿ ਹਰ ਸੇਵਾ ਬਿਨ। ਕਿਨਹੂੰ ਪ੍ਰੀਤ ਲਾਈ ਦੂਜਾ ਭਾਉ ਰਿਧ ਧਾਰ, ਕਿਨਹੂੰ ਪ੍ਰੀਤ ਲਾਈ ਮੋਹ ਅਪਮਾਨ, ਹਰ ਜਨ ਪ੍ਰੀਤ ਲਾਈ ਹਰ ਨਿਰਬਾਣ। ਪਦ ਨਾਨਕ ਸਿਮਰਤ ਹਰ ਹਰ ਭਗਵਾਨ, ਆਸਾਵਰੀ ਮਹੱਲਾ ਚੌਥਾ ਮਾਈ, ਮੋਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ। ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਕਰ ਹਲ ਬੇਲ ਰੀਝਾਈ ਰਹਾਉ। ਹਮਰਾ ਮਨ ਬੈਰਾਗ ਬਿਰਖਤ ਭਇਓ, ਹਰ ਦਰਸ਼ਨ ਮੀਤ ਕਹਿਤਾਈ। ਜੈਸੇ ਆਲ ਕਮਲਾ ਬਿਨ ਰਹਿ ਨਾ ਸਕੈ, ਤੈਸੇ ਮੋਹ ਹਰ ਬਿਨ ਰਹਿਣ ਨਾ ਜਾਈ। ਰਾਖ ਸਰਣ ਜਗਦੀਸ਼ਵਰ ਪਿਆਰੀ, ਮੋਹੇ ਸਰਦਾ ਪੂਰ ਹਰ ਗੁਸਾਈ। ਜਨ ਨਾਨਕੈ ਮਨ ਅਨਦ ਹੋਤ ਹੈ, ਹਰ ਦਰਸ਼ਨ ਨਿਮਖ ਦਿਖਾਈ। ਰਾਗਾਸਾ ਘਰ ਦੂਜਾ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਮੁਖ ਜਿਨ ਸੁਖ ਬੈਠਾਲੀ, ਤਿਸ ਭਾਉ ਬਹੁਤ ਦਿਖਾਇਆ। ਭਾਈ ਮੀਤ ਕਟੰਬ ਦੇਖ ਵਿਪਾਦੇ, ਹਮ ਆਈ ਵਸਗਤ ਗੁਰ ਪ੍ਰਸਾਦੇ। ਐਸਾ ਦੇਖ ਵਿਮੋਹਤ ਹੋਏ, ਸਾਧਕ ਸਿੱਧ ਸੁਦੇਵ ਮਨੁੱਖਾ, ਬਿਨ ਸਾਧੂ ਸਭ ਧਰੋਹਣ ਧਰੋਹੇ ਰਹਾਉ। ਇੱਕ ਫਿਰ ਉਦਾਸੀ ਤਿੰਨ ਕਾਮ ਵਿਆਪੈ, ਇੱਕ ਸੱਚ ਹੈ ਗਿਰਹੀ ਤਿੰਨ ਹੋਏ ਨਾ ਆਪੈ, ਇੱਕ ਸਤੀ ਕਹਾਵ ਹੈ ਤਿੰਨ ਬਹੁਤ ਕਲਪਾਵੈ। ਹਮ ਹਰ ਰਾਖੇ ਲਾਗ ਸਤਿਗੁਰ ਪਾਵੈ, ਤਪ ਕਰਤੇ ਤਪਸੀ ਭੂ ਲਾਏ। ਪੰਡਿਤ ਮੋਹੇ ਲੋਭ ਸਬਾਏ, ਤ੍ਰੈਗਣ ਮੋਹੇ ਮੋਹਿਆ ਆਕਾਸ, ਹਮ ਸਤਿਗੁਰ ਰਾਖੇ ਦੇ ਕਰ ਹਾਥ। ਗਿਆਨ

ਫਿਰ ਰੱਖਿਆ ਕਿੰਨੀ ਸੁਘੜ ਸੁਜਾਣ। ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਦਰਸ਼ਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਖਾ ਹਰ ਨਾਮ ਦਿਵਾਇਆ ਰਹਾਓ। ਪ੍ਰਥਮੇ ਤਿਆਗੀ ਹਉ ਮੈਂ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ, ਤ੍ਰੈ ਗੁਣ ਤਿਆਗ ਦੁਰਜਣ ਮੀਤ, ਸਮਾਨੇ ਤੁਰੀਆ ਗੁਣ ਮਿਲ ਸਾਧ ਪਛਾਣੇ, ਸਹਿਜ ਗੁਫਾ ਮੈਂ ਆਸਣ ਬਾਧਿਆ, ਜੋਤ ਸਰੂਪ ਅਨਾਹਦ ਵਾਜਿਆ, ਮਹਾ ਅਨੰਦ ਗੁਰ ਸ਼ਬਦ ਵਿਚਾਰ, ਪ੍ਰਿਓ ਸਿਓ ਰਾਤੀ ਧਨ ਸੁਹਾਗਣ ਨਾਰ।

ਪੰਜਵਾ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜੇਤ ਗ੍ਰਹਿ ਵਸੈ ਸੋ ਗ੍ਰਹਿ ਸੋਭਾ ਬੰਤਾ ਗੁਰਮੁਖ ਪਾਈ ਕਿਨੈ ਵਿਲੈ ਜੰਤਾ ਸੋ ਕਰਣੀ ਕਾਮਣ ਗੁਰ ਮਿਲ ਹਮ ਪਾਈ ਜਾਜ ਕਾਜ ਪ੍ਰਥਾਇ ਸੁਹਾਈ ਰਹਾਓ ਜਿਚਰ ਵਸੀ ਪਿਤਾ ਕੈ ਸਾਥ ਤਿਚਰ ਕੰਤ ਬਹੁ ਫਿਰੈ ਉਦਾਸ ਕਰ ਸੇਵਾ ਸਤ ਪੁਰਖ ਮਨਾਇਆ ਹਰ ਗੁਰ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ਬਲੀ ਪਤੀਹ ਸੁਲੱਖਣੀ ਸਚ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ ਇਚ ਪੂਰੇ ਮਨ ਕੰਤ ਸੁਆਮੀ ਸਗਲ ਸੰਤੋਖੀ ਦੇਖ ਜੇ ਠਾਨੀ ਸਭ ਪਰਵਾਰੈ ਮਾਹੇ ਸ੍ਰੇਸ਼ਟ ਮਤੀ ਦੇਵੀ ਦੇਵਰ ਜੇਸ਼ਟ ਧਨ ਸੋ ਗ੍ਰਹਿ ਜਿਤ ਪ੍ਰਗਟੀ ਆਏ ਜਨ ਨਾਨਕ ਸੁਖੇ ਸੁਖ ਵਹਾਏ ਆਸਾ ਮਹੱਲਾ ਪੰਜਵਾ ਮਤਾ ਕਰਾਓ ਸੋ ਪਕਣ ਨਾ ਦੇਈ ਸੀਲ ਸੰਜਮ ਕਹਿ ਨਿਕਟ ਖਲੋਈ ਵੇਸ ਕਰੇ ਬਹੁ ਰੂਪ ਦਿਖਾਵੈ ਗ੍ਰਹਿ ਵਸਣ ਨਾ ਦੇਈ ਵੱਖ ਵੱਖ ਭਰਮਾਵੈ ਘਰ ਕੀ ਨਾਇਕ ਘਰ ਵਾਸਨਾ ਦੇਵੈ ਜਤਨ ਕਰਾ ਉਰਜਾਏ ਪਰਿਵੈ ਰਹਾਉ ਤੁਰਕੀ ਭੇਜੀ ਆਈ ਆਮਰ ਨਾਉ ਖੰਡ ਜੀਤੇ ਸਭ ਥਾਨ ਥਨੰਤਰ ਤਾਟ ਤੀਰਥ ਨਾ ਛੋਡੈ ਜੋਗ ਸੰਨਿਆਸ ਪੜ ਥਾਕੇ ਸਿਮਰਤ ਬੇਦ ਅਭਿਆਸ ਜੈ ਪੈਸਾ ਤੈਹੈ ਨਾਲੇ ਵੈਸੈ ਸਗਲ ਭਵਨ ਮਹਿ ਸਬਲ ਪ੍ਰਵੇਸੈ ਹੋਛੀ ਸਰਣ ਪਾਇਆ ਰਹਿਣ ਨਾ ਪਾਈ ਕਹੋ ਮੀਤਾ ਹਉ ਕੈ ਪਹਿ ਜਾਈ ਸੁਪਨ ਸੋਹਣੇ ਉਪਦੇਸ਼ ਸਤਿਗੁਰ ਪਹਿ ਆਇਆ ਗੁਰ ਹਰ ਹਰ ਨਾਮ ਮੋਹੇ ਮੰਤਰ ਦ੍ਰਿੜਾਇਆ ਨਿਜ ਘਰ ਵਸਿਆ ਗੁਣ ਗਾਏ ਅਨੰਤਾ ਪ੍ਰਭ ਮਿਲਿਓ ਨਾਨਕ ਭਏ ਅਚਿੰਤਾ ਘਰ ਮੇਰਾ ਇਹ ਨਾਇਕ ਮਾਰੀ ਇਹ ਆਮਰ ਹਮ ਗੁਰ ਕੀਏ ਦਰਬਾਰੀ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਪ੍ਰਥਮੇ ਮਤਾ ਜੇ ਪ੍ਰਤੀ ਚਲਾਵੋ ਦੁਤੀਏ ਮਤਾ ਦੋਏ ਮਾਨਖ ਪਹੁੰਚਾਵੋ ਤ੍ਰਿਤੀਏ ਮਤਾ ਕਿਛ ਕਰੋ ਉਪਾਇਆ ਮੈਂ ਸਭ ਕਿਛ ਛੋੜ ਪ੍ਰਭ ਤੁਹੀ ਧਿਆਇਆ ਮਹਾ ਆਨੰਦ ਅਚਿੰਤ ਸਹਿਜਾਇਆ ਦੁਸ਼ਮਣ ਦੂਤ ਮੂਹੇ ਸੁਖ ਪਾਇਆ ਰਹਾਉ ਸਤਿਗੁਰ ਮੋਹ ਕਉ ਦੀਆ ਉਪਦੇਸ਼ ਜੀਓ ਪਿੰਡ ਸਭ ਹਰ ਕਾ ਦੇਸ ਜੋ ਕਿਛ ਕਰੀ ਸੋ ਤੇਰਾ ਤਾਂ

ਤੇਰੀ ਵਡਿਆਈ ਕਹੀ ਨਾ ਜਾਏ, ਜਹਿ ਕਹਿ ਰਾਖ ਲਹਿ ਗਲ ਲਾਏ, ਨਾਨਕ ਦਾਸ ਤੇਰੀ ਸਰਣ ਆਈ, ਪ੍ਰਭ ਰਾਖੀ ਪੈਜ ਵੱਜੀ ਵਾਧਾਈ। ਆਸਾ ਮਹੱਲਾ ਪੰਜਵਾਂ, ਪ੍ਰਦੇਸ਼ ਝਾਗ, ਸੌਦੇ ਕਉ ਆਇਆ ਵਸਤ ਅਨੂਪ, ਸੁਣੀ ਲਾਭਾਇਆ ਗੁਣ ਰਾਸ ਬੰਨ ਪੱਲੈ ਆਨੀ, ਦੇਖ ਰਤਨ ਇਹੋ ਮਨ ਲਪਟਾਨੀ। ਸਾਹ ਵਪਾਰੀ ਦੁਆਰਾ ਆਏ, ਵੱਖਰ ਕੱਢ ਹੋ ਸੌਦਾ ਕਰਾਏ, ਰਹਾਓ ਸਾਹ ਪਠਾਇਆ ਸਾਹ ਪਾਸ, ਅਮੋਲ ਰਤਨ ਅਮੋਲਾ ਰਾਸ। ਵਿਸਤ ਸੁਭਾਈ ਪਾਇਆ ਮੀਤ, ਸੌਦਾ ਮਿਆ ਨਿਹ ਚਲ ਜੀਤ, ਭਾਉ ਨਹੀਂ ਤਸਕਰ ਪਾਉਣ ਨਾ ਪਾਣੀ, ਸਹਿਜ ਵਿਹਾਜੀ ਸਹਿਜ ਲੈ ਜਾਣੀ, ਸਤ ਕਹਿ ਖੱਟੀਐ ਦੁੱਖ ਨਹੀਂ ਪਾਇਆ। ਸਹੀ ਸਲਾਮਤ ਘਰ ਲੈ ਆਇਆ, ਮਿਲਿਆ ਲਾਹਾ ਭਏ ਆਨੰਦ, ਧਨ ਸਾਹ ਪੂਰੇ ਬਖਸੰਦ ਬਖਸਿੰਦ, ਇਹੋ ਸੌਦਾ ਗੁਰਮੁਖ ਕਿਣੈ ਵੇਲੇ ਪਾਇਆ, ਸਹਿਲੀ ਖੇਪ ਨਾਨਕ ਲੈ ਆਇਆ। ਆਸਾ ਮਹੱਲਾ ਪੰਜਵਾ, ਗੁਣਾ ਗਣ ਮੇਰੋ ਕੱਛ ਨਾ ਵਿਚਾਰੋ, ਨਹਿ ਦੇਖਿਓ ਰੂਪ ਰੰਗ ਸਿੰਗਾਰੋ, ਚੱਜ ਅਚਾਰ ਕਿਛ ਵਿਧ ਨਹੀਂ ਜਾਣੀ, ਬਾਹ ਪਕਰ ਪ੍ਰੇਯ ਸਿਜੈ ਆਨੀ, ਸੁਣ ਬੋ ਸਖੀ ਕੰਤ ਹਮਾਰੋ ਕੀ ਅਲੋ ਖਸਮਾਨਾ, ਕਰ ਮਸਤਕ ਧਾਰ ਰਾਖਿਓ ਕਰ ਆਪਣਾ, ਕਿਆ ਜਾਣੈ ਇਹੋ ਲੋਕ ਅਜਾਨਾ, ਰਹਾਓ ਸੁਹਾਗ ਮਾਰੋ ਆਪ ਹੁਣ ਸੋਹਿਓ, ਕੰਤ ਮਿਲਿਓ ਮੇਰੋ ਸਭ ਦੁੱਖ ਜੋਹਿਓ, ਆਂਗਣ ਮੇਰਾ ਸੋਭਾ ਚੰਦ, ਨਿਸਬਾਸਰ ਪ੍ਰਿਯ ਸੰਗ ਆਨੰਦ, ਵਸਤਰ ਹਮਾਰੇ ਰੰਗ ਚਲੂਲ, ਸਗਲ ਆਭਰਣ ਸੋਭਾ ਕੰਠ ਫੂਲ, ਪ੍ਰਿਯ ਪੇਖੀ ਤ੍ਰਿਸਤ ਪਾਏ ਸਗਲ ਨਿਧਾਨ, ਦੁਸਤ ਦੂਤ ਕੀ ਝੂਕੀ ਕਾਨ, ਸਦਖਾਇਆ ਸਦਾ ਰੰਗ ਮਾਣੇ, ਨਉ ਨਿਧ ਨਾਮ ਗ੍ਰਹਿ ਮਹਿ ਤ੍ਰਿਪਤਾਣੇ, ਕਹੋ ਨਾਨਕ ਜਿਉ ਪ੍ਰਹਿ ਸੀ ਗਾਰੀ ਥਿਰ ਸੁਹਾਗਣ।

ਜਿਤ ਦਰ ਤੁਮ ਹੈ ਬਾਹਮਣ ਬ੍ਰਾਹਮਣ ਜਾਣਾ ਤਿਤ ਦਰ ਤੂੰ ਹੈ ਹੈ ਪਛਤਾਣਾ। ਐਸੇ ਬ੍ਰਾਹਮਣ ਡੁੱਬੇ ਭਾਈ ਨਿਰਾਪਰਾਧ ਚਿਤ ਵਹਿ ਪੁਰੀ ਆਈ ਰਹਾਉ ਅੰਤਰ ਲੋ ਫਿਰੈ ਹਲ ਕਾਏ ਨਿੰਦਾ ਕਰਹਿ ਸਿਰ ਭਾਰ ਉਠਾਏ। ਮਾਇਆ ਮੂਠਾ ਚੇਤੈ ਨਾਹੀ ਭਰਮੇ ਭੂਲਾ ਬਹੁਤੀ ਰਾਹੀ ਬਾਹਰ ਭੇਖ ਕਰਹਿ ਕੰਢੇਰੇ ਅੰਤਰ ਭਿਖਿਆ ਉਤਰੀ ਘੇਰੇ। ਅਵਰ ਉਪਦੇਸ ਆਪ ਨ ਬੂਝੈ ਐਸਾ

ਕੀ ਭਾਗ, ਮਾਣ ਛੋੜ ਕਰ ਚਰਨੀ ਲਾਗ, ਆਸਾ ਮਹੱਲਾ ਪੰਜਵਾ। ਦੁਖ ਰੋਗ ਭਏ ਗਤ ਧਨ ਤੇ, ਮਨ ਨਿਰਮਲ ਹਰ ਹਰ ਗੁਣ ਗਾਏ, ਭਏ ਆਨੰਦ ਮਿਰ ਸਾਧੂ ਸੰਗ, ਆਪ ਮੇਰਾ ਮਨ ਕਤ ਹੀ ਨਾ ਜਾਏ। ਤਪਤ ਪੁੱਜੀ ਗੁਰ ਸਭ ਦੀ ਮਾਏ, ਬਿਨਸ ਗਇਓ ਤਾਪ, ਸਭ ਸਹਿਸਾ ਗੁਰ ਸੀਤਲ ਮਿਲਿਓ, ਸਹਿਜ ਸੁਭਾਏ ਰਹਾਉ। ਤਾਵਤ ਰਹੇ ਏਕ ਇੱਕ ਬੂਝਿਆ, ਆਏ ਬਸੇ ਆਪ ਨਿਚਲ ਥਾਏ, ਜਗਤ ਉਧਾਰਨ ਸੰਤ ਤੁਮਾਰੀ, ਦਰਸ਼ਨ ਪੇਖਤ ਰਹੇ ਅਗਾਏ। ਜਨਮ ਦੋਖ ਭਰੀ ਮੇਰੇ, ਪਾਛੈ ਆਪ ਪਕਰੇ, ਨੇਹ ਚਲ ਸਾਧੂ ਪਾਏ, ਸਹਿਜ ਧੁਨ ਗਾਵੈ ਮੰਗਲ ਮਨੁਆ, ਆਪ ਤਾ ਕਾਉ ਫੁਣ ਕਾ ਨਖਾਏ। ਕਾਰਣ ਕਾਰਣ ਸਮਰੱਥ ਸਵਾਮੀ, ਸੁਖਦਾਈ ਮੇਰੇ ਹਰ ਹਰ ਰਾਏ, ਨਾਮ ਤੇਰਾ ਜਪ ਜੀਵੈ ਨਾਨਕ, ਓਤ ਪੋਤ ਮੇਰਾ ਸੰਗ ਸਹਾਇ, ਆਸਾ ਮਹੱਲਾ ਪੰਜਵਾ। ਅਰੜਾਵੈ ਬਿਲ ਲਾਵੈ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਬਿਸਰਿਆ, ਆਪਣਾ ਕੀਤਾ ਭਾਵੈ ਨਿੰਦਕ ਰਹਾਉ। ਜੇ ਕੋਈ ਉਸ ਕਾ ਸੰਗੀ ਹੋਵੈ, ਨਾਲੇ ਲਏ ਸਿਧਾਵੈ ਅਣਹੋਦਾ, ਅਜ ਗਰ ਭਾਰ ਉਠਾਏ, ਨਿੰਦ ਕਗਣੀ ਮਾਹੇ ਜਲਾਵੈ। ਪਰਮੇਸ਼ਰ ਕੈ ਦੁਆਰੈ ਜੇ ਹੋਏ ਪਤੀਤੈ, ਸੋ ਨਾਨਕ ਆਖ ਸੁਣਾਵੈ, ਭਗਜਣਾ ਕਉ ਸਦਾ ਆਨੰਦ ਹੈ, ਹਰ ਕੀਰਤਨ ਗਾਏ ਬਿਗਸਾਵੈ, ਆਸਾ ਮਹੱਲਾ ਪੰਜਵਾ। ਜਾਓ ਮੈਂ ਕੀਓ ਸਗਲ ਸੀਗਾਰਾ, ਤਾਓ ਭੀ ਮੇਰਾ ਮਨ ਨਾ ਪਤੀਆਰਾ, ਅਣਕ ਸੁਗੰਧਤ ਤਨ ਮਹਿ ਲਾਵਾ, ਉਹ ਸੁਖ ਤਿਲ ਸਮਾਨ ਨਹੀਂ ਪਾਵਾ। ਮਨ ਮੈਂ ਚਿਤਵਾ ਐਸੀ ਆਸਾਈ, ਪ੍ਰੇ ਦੇਖਤ ਜੀਵਾ ਮੇਰੀ ਮਾਈ, ਮਾਈ ਕਹਾ ਕਰਾਓ ਇਹੋ ਮਨ ਨਾ ਧੀਰੈ, ਪ੍ਰੇ ਪ੍ਰੀਤਮ ਬੈਰਾਗ ਹਿਰੈ ਰਹਾਓ। ਵਸਤ੍ਰ ਵਿਭੂਖਣ ਸੁਖ ਬਹੁਤ ਬਸੀ ਕੈ, ਓਏ ਭੀਜਾ ਨਾ ਕਿਤੇ ਨਾ ਲਿਖੈ, ਪਤ ਸੋਭਾ ਅਰ ਮਾਨ ਮਹੱਤ, ਆਗਿਆਕਾਰੀ ਸਗਲ ਜਗਤ ਗ੍ਰਹਿ ਐਸਾ ਹੈ ਸੁੰਦਰ ਲਾਲ, ਪ੍ਰਭਾਵਾ ਤਾਂ ਸਦਾ ਨਿਹਾਲ, ਬਿਜਨ ਭੋਜਨ ਅਣਕ ਪ੍ਰਕਾਰ, ਰੰਗ ਤਮਾਸੇ ਬਹੁਤ ਵਿਸਥਾਰ, ਰਾਜ ਮਿਲਖ ਅਰ ਬਹੁਤ ਫੁਰਮਾਇਸ, ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸ, ਬਿਨ ਮਿਲ ਪੇ ਇਹੋ ਦਿਨ ਨਾ ਬਿਹਾਵੈ, ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ। ਖੋਜਤ ਖੋਜਤ ਸੁਣੀਏ ਹੋ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ, ਜਿਸ ਮਸਤਕ ਭਾਗ ਤਿਨ ਸਤਿਗੁਰ ਪਾਇਆ, ਪੂਰੀ ਆਸਾ ਮਨ ਤ੍ਰਿਪਤਾਇਆ। ਪ੍ਰਭ ਮਿਲਿਆ ਤਾਂ ਚੁੱਕੀ ਟੰਜਾ, ਨਾਨਕ ਲੱਦਾ ਮਨ ਤਨ ਮੰਜਾ, ਆਸਾ ਮਹੱਲਾ ਪੰਜਵਾ। ਪੰਚ ਪਦੇ ਪ੍ਰਥਮੇ ਤੇਰੀ ਨਿੱਕੀ ਜਾਤ, ਦੁਤੀਆ ਤੇਰੀ ਮਨੀਐ ਭਾਂਤ, ਤ੍ਰਿਤੀਆ ਤੇਰਾ ਸੁੰਦਰ ਥਾਨ, ਵਿਗੜ ਰੂਪ ਮਨ ਮਹਿ ਅਭਿਮਾਨ।

ਨਾਲ ਗਲੀ ਗਰਭ ਹੈ ਮੁਖ ਗੋਵਹ ਗਿਆਨ ਸਭ ਬਿਦ ਕੋਈ ਲੋਭ ਸੁਆਨ ਕਾ ਪ੍ਰਪਾਰ ਪਹਿਰ ਹੈ ਭੋਗ ਹੈ ਭੋਗ ਆਚਾਰ ਕਰਹਿ ਸੁਭ ਮੈਂ ਲੋਗ ਚੋਆ ਚੰਦਨ ਸੁਗੰਧ ਵਿਸਤਾਰ ਸੰਕੀ ਖੋਟਾ ਕ੍ਰੋਧ ਚੰਡਾਲ ਅਵਰ ਜੋਣ ਤੇਰੀ ਪਨਹਾਰ ਇਸ ਧਰਤੀ ਮੈਂ ਤੇਰੀ ਸਿੱਖਦਾਰ ਸੁਨਾ ਰੂਪਾ ਤੁਜ ਪਹਿ ਦਾਮ ਸੀਲ ਬਿਗਾਰਿਓ ਤੇਰਾ ਕਾਮ ਜਾ ਕਾ ਦ੍ਰਿਸ਼ਟ ਮਿਆ ਹਰ ਰਾਏ ਤਾ ਬੰਦੀ ਤੇ ਲਏ ਛੜਾਏ ਸਾਧ ਸੰਗ ਮਿਲ ਹਰ ਰਸ ਪਾਇਆ ਕਹੋ ਨਾਨਕ ਸਫਲ ਉਹ ਕਾਇਆ ਸਭ ਰੂਪ ਸਭ ਸੁਖ ਬਣੇ ਸੁਹਾਗਣ ਅਤ ਸੁੰਦਰ ਵਿਚੱਖਣ ਤੂੰ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਇੱਕ ਤੁਕੇ ਦੂਜਾ ਜੀਵਤ ਦਿਸੈ ਤਿਸ ਸਰ ਪਰਮਰਣਾ ਮੋਆ ਹੋਵੈ ਤਿਸ ਨੇਹ ਚੱਲ ਰਹਿਣਾ ਜੀਵਤ ਮੋਏ ਮੋਏ ਸੇ ਜੀਵੇ ਹਰ ਹਰ ਨਾਮ ਅਵਖਦ ਮੁਖ ਪਾਇਆ ਗੁਰ ਸਬਦੀ ਰਸ ਅੰਮ੍ਰਿਤ ਪੀਵੇ ਰਹਾਉ ਕਾਚੀ ਮਟਕੀ ਬਿਨਸ ਬਿਨਾਸਾ ਜਿਸ ਛੂਟੈ ਤੇ ਤ੍ਰਿਕਟੀ ਤਿਸ ਨਿਜ ਘਰ ਵਾਸਾ ਉੱਚਾ ਚੜ੍ਹੈ ਸੋ ਪਵੈ ਪਿਆਲਾ ਧਰਨ ਪੜੈ ਤਿਸ ਲੱਗੈ ਨਕਾਲਾ ਭ੍ਰਮਤ ਫਿਰੇ ਤਿੰਨ ਕਿਛੂ ਨਾ ਪਾਇਆ ਸੀ ਅਸਤਰ ਜਿਨ ਗੁਰ ਸ਼ਬਦ ਕਮਾਇਆ ਜਿਉ ਪਿੰਡ ਸਭ ਹਰ ਕਾ ਮਾਲ ਨਾਨਕ ਗੁਰ ਮਿਲ ਭਈ ਨਿਹਾਲ ਆਸਾ ਮਹੱਲਾ ਪੰਜਵਾ ਪੁੱਤਰੀ ਤੇਰੀ ਬਿਦ ਕਰ ਥਾਟੀ ਜਾਨ ਸਤ ਕਰ ਹੋਏਗੀ ਮਾਟੀ ਮੂਲ ਸਮਲ ਹੋ ਅਚੇਤ ਗਵਾਰਾ

ਹਰ ਪੁਰਖ ਸੁਜਾਨ ਆਸਾ ਮਹੱਲਾ ਪੰਜਵਾਂ ਇੱਕ ਤੁਕੇ ਚਾਉ ਪਦੇ ਇੱਕ ਘੜੀ ਦਿਨ ਸਮੋਕਾ ਬਹੁਤ ਦਿਹਾਰੀ ਮਨ ਨਾ ਰਹੇ ਕੈਸੀ ਮਿਲਾਓ ਪਿਆਰੇ ਇੱਕ ਪਲ ਦਿਨ ਸਮੋਕਾਓ ਕਬਹੋ ਨਾ ਬਿਹਾਵੈ ਦਰਸ਼ਨ ਕੀ ਮਨ ਆਸ ਘਨੇਰੀ ਕੋਈ ਐਸਾ ਸੰਤ ਮੋਕਾ ਫਿਰ ਹੈ ਮਿਲਾਵੈ ਰਾਓ ਚਾਰ ਪਹਿਰ ਚਹੋ ਜੁਗੈ ਸਮਾਨੇ ਰਹਿਣ ਪਈ ਤਬ ਅੰਤ ਨ ਜਾਣੇ ਪੰਚ ਦੂਤ ਮਿਲ ਪਿਰੋਹ ਵਿਛੋੜੀ ਭ੍ਰਮ ਭ੍ਰਮ ਰੋਵੈ ਹਾਥ ਪਛੋੜੀ ਜਨ ਨਾਨਕ ਕਉ ਹਰ ਦਰਸ ਦਿਖਾਇਆ ਆਤਮ ਚੀਨ ਪਰਮ ਸੁਖ ਪਾਇਆ ਆਸਾ ਮਹੱਲਾ ਪੰਜਵਾ ਹਰ ਸੇਵਾ ਮਹਿ ਪਰਮ ਨਿਧਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਖਾਈ ਦੁੱਖ ਸੁਖ ਸਿਮਰੀ ਤਹਿ ਮੌਜੂਦ

ਗੁਰਮੁਖ ਧਨ ਖੱਟੀ ਹਰ ਮੇਰਾ ਸਾਹੂ ਗੁਰ ਕਿਰਪਾ ਤੇ ਹੁੰਮਤ ਆਵੈ ਜਾ ਨਾਨਕੈ ਅੰਕ ਸਮਾਵੈ ਆਸਾ ਮਹਲਾ ਪੰਜਵਾ ਪ੍ਰਭ ਹੋਈ ਕਿਰਪਾਲ ਤਾਂ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾ ਕਰੇਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਾਰ ਸਤ ਹੀ ਭਾਰ ਪੂਰਾ ਰਹਾਉ ਚਾਰਣ ਕਮਲ ਰਿਦੰਤਰ ਧਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ ਪੰਜ ਸਖੀ ਮਿਲ ਮੰਗਲ ਗਾਇਆ ਅਣਹਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁੱਠਾ ਮਿਲਿਆ ਹਰ ਰਾਏ ਸੁਖ ਰਹਿਣ ਵਿਹਾਣੀ ਸਹਿਜ ਸੁਭਾਏ ਆਸਾ ਮਹਲਾ ਪੰਜਵਾ ਕਰ ਕਿਰਪਾ ਹਰ ਪ੍ਰਗਟ ਪ੍ਰਗਟੀ ਆਇਆ ਮਿਲ ਸਤਿਗੁਰ ਧਨ ਪੂਰਾ ਪਾਇਆ ਐਸਾ ਹਰ ਧਨ ਸੰਚੀਐ ਭਾਈ ਭਾਹੇ ਨਾ ਜਾਲੈ ਜਾਲੈ ਨਹੀਂ ਡੂਬੈ ਸੰਗ ਛੋੜ ਕਰ ਕਤੋਂ ਨਾ ਜਾਈ ਰਹਾਉ ਤੋੜਨਾ ਵਿਨ ਕੁੱਟ ਨਾ ਜਾਏ ਖਾਏ ਘਰ ਚ ਮਨ ਰਹਿਆ ਅਗਾਏ ਸੋ ਸੱਚ ਸਾਹੋ ਜਿਸ ਘਰ ਹਰ ਧਨ ਸੰਚਾਣਾ ਇਸ ਧਨ ਤੇ ਸਭ ਜਗ ਬਰਸਾਣਾ ਤਿੰਨ ਹਰ ਧਨ ਪਾਇਆ ਜਿਸ ਪੁਰਬ ਲਿਖੇ ਕਾ ਲਹਿਣਾ ਜਾਂ ਨਾਨਕ ਅੰਤ ਵਾਰ ਨਾਮ ਗਹਿਣਾ ਆਸਾ ਮਹਲਾ ਪੰਜਵਾ ਜੈਸੇ ਕਿਰਸਾਨ ਬੋਵੈ ਕਿਰਸਾਨੀ ਸਾਚੀ ਪਾਕੀ ਬਾਟ ਪੁਰਾਣੀ ਜੋ ਜਨ ਮੈਂ ਸੋ ਜਾਣੋ ਮੂਆ ਗੋਬਿੰਦ ਭਗਤ ਅਸਥਿਰ ਹੈ ਧੀਆ ਰਹਾਉ ਦਿਨ ਤੇ ਸਰ ਪਰ ਪਉਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ ਮਾਇਆ ਮੋਹੇ ਸੋਏ ਰਹੇ ਭਾਗੇ ਗੌਰ ਪ੍ਰਸਾਦ ਕੋ ਬਿਰਲਾ ਜਾਗੇ

ਜੋ ਤੂੰ ਕਰੈ ਸੋਈ ਪ੍ਰਵਾਨ, ਸਾਚੀ ਸਾਹਿਬ ਤੇਰਾ ਸੱਚ ਫੁਰਮਾਨ। ਜਾ ਤੁਧ ਭਾਵੈ ਤਾਂ ਹਰ ਗੁਣ ਗਾਓ, ਤੇਰੇ ਘਰ ਸਦਾ ਸਦਾ ਹੈ ਨਿਆਉ। ਸਾਚੀ ਸਾਹਿਬ ਅਲੱਖ ਅਭੀਵ, ਨਾਨਕ ਲਾਇਆ ਲਾਗਾ ਸੀਵ। ਆਸਾ ਮਹੱਲਾ ਪੰਜਵਾਂ, ਨਿਕਟ ਜੀ ਕੈ ਸਦਹੀ ਸੰਗਾ, ਕੁਦਰਤ ਵਰਤੈ ਰੂਪ ਅਰ ਰੰਗਾ। ਕਰੈ ਨਾ ਝੁਰੈ ਨਾ ਮਨ ਰੋਵਣਹਾਰਾ,

ਮਾਤ ਵਿਮੁਤਾ ਜਾ ਵੀ ਪਰਵਾਹੋ ਨਾਨਕ ਦਾਸ ਕਹੋ ਗੁਰਵਾਹੋ ਆਸਾ ਮਹੱਲਾ ਪੰਜਵਾ ਹਰ ਰਸ ਜੋੜ।

ਵਜਹੋ ਸਾਹਿਬ ਕਾ ਸੇਵ ਪ੍ਰਾਣੀ, ਐਸੇ ਗੁਣ ਹੈ ਅੱਛਾ ਦਿਓ ਪ੍ਰਾਣੀ। ਤਿਸ ਸਿਓ ਲੋਕ ਜੋ ਸਦ ਹੀ ਸੰਗਾ ਕਾਮਨਾ ਆਵੈ, ਸੋ ਫਿਰ ਫਿਰ ਮੰਗਾ ਕਹੋ ਨਾਨਕ ਪ੍ਰਭ ਦੀਨ ਦਿਆਲਾ, ਜੋ ਭਾਵੈ ਤਿਉ ਕਰ ਪ੍ਰਤ ਪਾਲਾ ਆਸਾ ਮਹੱਲਾ ਪੰਜਵਾ। ਜੇ ਪ੍ਰਾਣ ਤਨ ਹਰ ਕੋ ਨਾਮ, ਇਹਾਂ ਉਹਾਂ ਉਨ ਸੰਗ ਕਾਮ, ਬਿਨ ਹਰ ਨਾਮ ਅਵਰ ਸਦ ਥੋਰਾ, ਤ੍ਰਿਪਤ ਅਗਾਵੈ ਹਰ ਦਰਸ਼ਨ ਮਨ ਮੋਰਾ ਰਹਾਓ। ਭਗਤ ਭੰਡਾਰ ਗੁਰਬਾਣੀ ਲਾਲ, ਕਾਵਤ ਸੁਣਤ ਕਮਾਵਤ ਨਿਹਾਲ, ਚੰਨ ਕਮਲ ਸਿਉ ਲਾਗੋ ਮਾਨ, ਸਤਿਗੁਰ ਤੂਠੈ ਕੀਨੋ ਦਾਨ। ਨਾਨਕ ਕਹੋ ਗੁਰ ਦੀ ਕੈ ਦੀਨ, ਪ੍ਰਭ ਵਿਨਾਸੀ ਘਾਟ ਘਾਟ ਚੀਨ, ਆਸਾ ਮਹੱਲਾ ਪੰਜਵਾ, ਅਣਤ ਵਿਨੋਦ ਭਰੇ ਪੁਰ ਧਾਰਿਆ, ਆਪਣਾ ਕਾਲਜ ਸਵਾਰਿਆ ਗੁਰਪੂਰ, ਸਮੱਗਰੀ ਪੂਰੇ ਠਾਕੁਰ ਕੀ, ਭਾਰ ਪੁਰ ਧਾਰ ਰਹੀ ਸੋਭ ਜਾ ਕੀ ਰਹਾਓ। ਨਾਮ ਨਿਧਾਨ ਜਾ ਕੀ ਨਿਰਮਲ ਸੋਏ, ਆਪੇ ਕਰਤਾ ਵਰਨ ਕੋਏ, ਜੀਏ ਜੰਤ ਸਭ ਤਾ ਕੈ ਹਾਥ, ਰਵ ਰਹਿਆ ਪ੍ਰਭ ਸਭ ਕੈ ਸਾਥ। ਪੂਰਾ ਗੁਰਪੂਰੀ ਬਣਤ ਬਣਾਈ, ਨਾਨਕ ਭਗਤ ਮਿਲੀ ਵਡਿਆਈ, ਆਸਾ ਮਹੱਲਾ ਪੰਜਵਾਂ, ਗੁਰ ਕੈ ਸ਼ਬਦ ਬਣਾਵੋ ਇਹੋ ਮਨ, ਗੁਰ ਕਾ ਦਰਸ਼ਨ ਸੰਚੋ ਹਰ ਧਨ, ਉੱਤਮ ਮਤ ਮੇਰਾ ਹਿਰਦੈ ਤੂੰ ਆਓ। ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਓ ਰਹਾਓ। ਤ੍ਰਿਪਤ ਗਾਵਣ ਸਾਚੈ ਨਾਏ, ਆਠ ਸਾਠ ਮਜਨ ਸੰਤ ਧੂਰਾਏ, ਤਾਂ ਮੈਂ ਜਾਣਾ ਕਰਤਾ ਏਕ, ਸਾਧ ਸੰਗਤ ਮਿਲ ਬੁੱਧ ਵਿਵੇਕ, ਦਾਸ ਅਗਲ ਕਾ ਛੋੜ ਅਭਿਮਾਨ, ਨਾਨਕ ਕਉ ਗੁਰ ਦੀਨੋ ਦਾਨ। ਆਸਾ ਮਹੱਲਾ ਪੰਜਵਾਂ, ਬੁੱਧ ਪ੍ਰਕਾਸ਼ ਭਈ ਮਤ ਪੂਰੀ, ਤਾਤੀ ਬਿਨਸੀ ਦੁਰਮਤ ਦੂਰੀ, ਐਸੀ ਗੁਰਮਤ ਪਾਈ ਅਲੇ, ਬੂੜਤ ਘੋਰ ਅੰਧਕੂਪ ਮੈਂ ਨਿਕਸਿਓ, ਮੇਰੇ ਭਾਈ ਰੇ ਰਹਾਓ। ਮਹਾ ਅਗਾਹ ਅਗਨ ਕਾ ਸਾਗਰ, ਗੁਰਪੋਹਿਤ ਤਾਰੇ ਰਤਨਾਗਰ, ਦੁੱਤਰ ਅੰਧ ਬਿਖਮ ਇਹ ਮਾਇਆ, ਗੁਰਪੂਰੈ ਪ੍ਰਗਟ ਮਾਰਗ।

ਮਤਵਾਰਾ ਆਣ ਰਸਾ ਸਭ ਹੋਛੇ ਰੇ ਰਹਾਉ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਠ ਸਮਾਏ ਲਾ ਕਰੋ ਰੀਮ ਲੈਣਾ ਕੇਹ ਜਿਸੈ ਪ੍ਰਾਪਤ ਤਿਸ ਹੀ ਦੇਹ ਨਾਨਕ ਚਾਖ ਭੈ ਬਿਸਮਾਦ ਗੁਰ ਨਾਨਕ ਤੇ ਆਇਆ ਸਾਧ ਈਤ ਊਤ ਕਤ ਛੋੜ ਨਾ ਜਾਏ ਨਾਨਕੀ ਦਾ ਹਰ ਰਸ ਮਾਹੇ ਆਸਾ ਮਹਲਾ ਪੰਜਵਾ ਕਾਮ ਕ੍ਰੋਧ ਲੋਭ ਮੋਹ ਮਿਟਾਵੈ ਛੁਟਕੀ ਦੁਰਮਤ ਆਪਣੀ ਧਾਰੀ ਹੋਏ ਨਿਮਾਣੀ ਸੇਵਕ ਮਾਵੈ ਤਾਂ ਪ੍ਰੀਤਮ ਹੋਵੈ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਣ ਧਾਰੀ ਦੁੱਖ ਭੁੱਖ ਮਿਟੈ ਤੇਰੋ ਸਹਿਸਾ ਸੁਖ ਪਾਵੈ ਤੂੰ ਸੁਖ ਮਨ ਨਾਰੀ ਰਹਾਓ ਚਰਨ ਪਖਾਰ ਕਰਾ ਗੁਰ ਸੇਵਾ ਆਤਮ ਸੁਧ ਪਿਖ ਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾ ਪਾਵੈ ਸੋ ਬਾਹਰ ਦੁਆਰੀ ਇਹੀ ਆਚਾਰ ਇਹੀ ਪਿਓ ਹਾਰਾ ਆਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹੋ ਮੰਤਰ ਕਮਾਵੈ ਨਾਨਕ ਸੋ ਭਉ ਜਲ ਪਾਰੀ ਉਤਾਰੀ ਆਸਾ ਮਹੱਲਾ ਪੰਜਵਾਂ ਦੁੱਪ ਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵ ਜਲ ਤਰਨ ਕੈ ਜਨਮ ਪ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਆਸਾ ਮਹੱਲਾ ਪੰਜਵਾ ਤੁਝ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਣ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤੁਮਾਰੀ ਆਸਾ ਬੈਠਤ ਉਠਤ ਸੋਵਤ ਜਾਗਤ ਵਿਸਰ ਨਾਹੀ ਤੂੰ ਸਾਸ ਗ੍ਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਨਾਨਕ ਨਾਨਕ ਕੇ ਸੁਖਦਾਤੇ ਸਤਿਗੁਰ ਹਮ ਤੁਮਰੇ ਬਾਲ ਗੋਪਾਲਾ ਆਸਾ ਮਹੱਲਾ ਪੰਜਵਾ

ਗੁਣ ਗਾਏ। ਡਾਕੀ ਕੋ ਚਿਤ ਕਛੂ ਨਾ ਲਾਗੈ, ਚੰਨ ਕਮਲ ਸਰਨ ਆਏ, ਸੰਤ ਪ੍ਰਸਾਦ ਭਏ, ਕਿਰਪਾਲਾ ਹੋਏ ਆਪ ਸਹਾਏ। ਗੁਣ ਨਿਧਾਨ ਨਿਤ ਗਾਵੈ ਨਾਨਕ, ਸਹਿਸਾ ਦੁੱਖ ਮਿਟਾਏ, ਆਸਾ ਮਹਲਾ ਪੰਜਵਾ। ਔਖਦ ਖਾਇਓ ਹਰ ਕੋ ਨਾਉ, ਸੁਖ ਪਾਏ ਦੁੱਖ ਬਿਨਸਿਆ ਥਾਉ। ਤਾਪ ਗਇਆ ਬਚਨ ਗੁਰ ਪੂਰੇ, ਅਣਦ ਭਇਆ ਸਭ ਮਿਟੇ ਵਸੂਰੇ ਰਹਾਉ। ਜੀਅ ਜੰਤ ਸਗਲ ਸੁਖ ਪਾਇਆ, ਪਾਰ ਬ੍ਰਹਮ ਨਾਨਕ ਮਨ ਧਿਆਇਆ, ਆਸਾ ਮਹਲਾ ਪੰਜਵਾ।

ਰਹਾਉ। ਨਾਨਕ ਦਾ ਸਾਧ ਸਰਣਾਈ, ਗੁਰ ਪ੍ਰਸਾਦ ਭਾਉ ਪਾਰ ਪਰਾਈ। ਆਸਾ ਮਹੱਲਾ ਪੰਜਵਾ, ਸਦਾ ਸਦਾ ਆਤਮ ਪ੍ਰਕਾਸ਼, ਸਾਧ ਸੰਗਤ ਹਰ ਚੰਨ ਵਾਸ। ਰਾਮ ਨਾਮ ਨੇ ਤੇ ਜਪ ਮਨ ਮੇਰੇ ਸੀਤਲ ਸਾਂਤ, ਸਦਾ ਸੁਖ ਪਾਵ ਹੈ। ਕਿਲ ਵਿਖ ਜਾਹੇ ਸਭੇ ਮਨ ਤੇਰੇ ਰਹਾਉ। ਕਹੁ ਨਾਨਕ ਜਾ ਕੇ ਪੂਰਨ ਕਰਮ, ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ। ਦੂਜੇ ਘਰ ਕੇ ਚੌਤੀਸ, ਆਸਾ ਮਹੱਲਾ ਪੰਜਵਾ। ਜਾ ਕਾ ਹਰ ਸਵਾਮੀ ਪ੍ਰਭ ਬੇਲੀ, ਪੀੜ ਗਈ ਫਿਰ ਨਹੀਂ ਦੁਹੇਲੀ। ਰਹਾਉ ਕਰ ਕਿਰਪਾ ਚੰਨ ਸੰਗ ਮੇਲੀ, ਸੁਖ ਸਹਿਜ ਆਨੰਦ ਸੁਹੇਲੀ। ਸਾਧ ਸੰਗ ਗੁਣ ਗਾਏ ਅਤੋਲੀ, ਹਰ ਸਿਮਰਤ ਨਾਨਕ ਭਈ ਅਮੋਲੀ। ਆਸਾ ਮਹੱਲਾ ਪੰਜਵਾ, ਕਾਮ ਕ੍ਰੋਧ ਮਾਇਆ ਮਤ ਮਤ ਸਾਰੇ ਏ ਖੇਲਤ, ਸਭ ਜੂਐ ਹਾਰੇ। ਸਤ ਸੰਤੋਖ ਦਇਆ।

ਸਿਉ ਪ੍ਰੀਤ ਨਿਵਾਰ, ਚੰਨ ਕਮਲ ਸੇਵੀ ਰੇਤ ਅੰਤਰ ਗੁਰਪੂਰੇ ਕੈ ਆਧਾਰ। ਗ੍ਰਹਿ ਮੰਦਰ ਮਹਿਲਾ ਜੋ ਤੀਸਹਿ, ਨਾ ਕੋਈ ਸੰਘਾਰ ਜਬ ਲਗ

ਬਦਰ ਸਰਾਫਾ ਆਇਆ, ਅੰਤਰ ਜਾਮੀ ਸਭ ਕੇ ਜਨ ਉਸਤੇ ਕਹਾ ਛਪਾਇਆ। ਕੂੜ ਕਪਟ ਪੰਚ ਨਿਮੁਨੀਆਤਾ, ਬਿਨਸ ਗਿਆ ਤਤਕਾਲੇ ਸਤ ਸਤ ਸਤ ਨਾਨਕ।

ਕਹਿਆ ਆਪਣਾ ਹਿਰਦੈ ਦੇਖ ਸੰਭਾਲਿਆ ਸਾ ਮੱਲਾ ਪੰਜਵਾ ਉਦਮ ਕਰਤੇ ਹੋਵੇ ਮਨ ਨਿਰਮਲ ਨਾਚੈ ਆਪ ਨਿਵਾਰੀ ਪੰਚ ਜਣਾ ਲੇ ਵਸਗਤ ਰਾਖੈ ਮਨ ਮਹਿ ਏਕੰਕਾਰੀ।

ਰਹਾਉ। ਪ੍ਰਥਮੇ ਮਨ ਪ੍ਰਭੁਤ ਆਪਣਾ ਪਾਛੈ ਅਵਰ ਰੀਜਾਵੈ। ਰਾਮ ਨਾਮ ਜਪ ਹਿਰਦੈ ਜਾਪੈ ਮੁਖ ਤੇ ਸਗਲ ਸੁਣਾਵੈ। ਕਰ ਸੰਗ ਸਾਧੂ ਚੰਨ ਪਖਾਰੈ ਸੰਤ ਧੂਰ ਤਨ ਲਾਵੈ। ਮਨ ਤਨ ਅਰਪ ਧਰੇ ਗੁਰ ਆਗੈ ਸਤ ਪਦਾਰਥ ਪਾਵੈ। ਜੋ

ਪੰਜਵਾ ਅਧਮ ਚੰਡਾਲੀ ਪਈ ਬ੍ਰਾਹਮਣੀ ਸੁਦੀ ਤੇ ਸ੍ਰਿਸ਼ਟਾਈ ਰੇ ਪਾਤਾਲੀ ਆਕਾਸੀ ਸਖਣੀ ਲਹਿ ਪਰ ਪੂਜੀ ਖਾਈ ਰੇ ਘਰ ਕੀ ਬੁਲਾਈ ਅਵਰ ਸਿਖਾਈ ਮੂਸਾ ਦੀ ਡਰਾਈ ਰੇ ਅੱਜ ਕੈ ਬਸ ਗੁਰਕੀਨੋ ਕੇਹਰ ਕੁਕਰ ਤਿਨਹ ਲਗਾਈ ਰੇ ਰਹਾਓ।

ਮਾਲ ਦਲੀਚੈ ਬੈਠੀ ਨੇ ਮ੍ਰਿਤਕ ਨੈਣ ਦਿਖਾਲਣ ਧਾਇਆ ਰੇ ਸੋਈ ਅਜਾਣ ਕਹਿ ਮੈਂ ਜਾਣਾ ਜਾਣਨ ਹਾਰ ਨਾ ਛਾਣਾ ਰੇ ਕਹੋ ਨਾਨਕ ਗੁਰ ਅਮਿਓ ਪੀ ਆਇਆ ਰਸਕ ਰਸਕ ਪਿਗ ਸਾਨਾ ਰੇ ਆਸਾ ਮੱਲਾ ਪੰਜਵਾ ਬੰਧਨ ਕਾਟ ਪਿਸਾਰੇ ਔਗਣ ਆਪਣਾ ਬਿਰਤ ਸੰਭਾਰਿਆ ਹੋਈ ਕਿਰਪਾਲ ਮਾਤ ਪਿਤ ਨਿਆਈ ਬਿਰਕ ਜਿਉ ਪ੍ਰਤ ਪਾਰਿਆ ਗੁਰਸਿਖ ਰਾਖੀ ਗੁਰ ਗੋਪਾਲ ਕਾਢ ਲੀਏ ਮਹਾ ਭਵ ਜਲ ਤੇ ਆਪਣੀ ਨਜ਼ਰ ਨਿਹਾਲ ਰਹਾਉ ਜਾ ਕੇ ਸਿਮਰਨ ਜਮਤੇ ਛੁਟੀਆ ਹੱਥ ਪਲਤ ਸੁਖ ਪਾਈ ਹੈ ਸਾਸ ਗ੍ਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈ ਹੈ ਭਗਤ ਪ੍ਰੇਮ ਪਰਮ ਪਦ ਪਾਇਆ।

ਮੀਰੈ ਨਾਨਕ ਸਤਿ ਬਲਿਹਾਰੀ ਆਸਾ ਮਹੱਲਾ ਪੰਜਵਾ। ਜਾਤੂ ਸਾਹਿਬ ਤਾ ਭਾਉ ਕਿਹਾ ਹਾਉ ਤੁਧ ਬਿਨ ਕਿਸ ਸਲਾਹੀ ਏਕ ਤੂੰ ਤਾ ਸਭ ਕਿਛ ਹੈ।

ਕਿਸ ਪਹਿ ਆਖ ਸੁਣਾਈਐ ਬਿਨ ਨਾਵੈ ਸਭ ਜਗ ਬਹੁਰਾਇਆ ਨਾਮ ਮਿਲੈ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਕੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ

ਸਾਹਿਬਾ, ਅੰਮ੍ਰਿਤ ਨਾਮ ਤੁਮਾਰਾ ਠਾਕੁਰ, ਇਹੋ ਮਹਾਰਸ ਜਾਣੈ ਹੈ ਪੀਓ, ਜਨਮ ਜਨਮ ਚੁਕੇ ਪੈ ਭਾਰੀ, ਤੁਰਤ ਬਿਨਾਸਿਓ ਭਰਮ ਪੀਓ, ਦਰਸਨ ਪੇਖਤ ਮੈਂ ਜੀਓ, ਸੁਣ ਕਰ ਬਚਨ ਤੁਮਾਰੀ ਸਤਿਗੁਰ, ਮਨ ਤਨ ਮੇਰਾ ਠਾਰ ਥੀਓ ਰਹਾਓ, ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਇਹੋ ਕਾਜ ਤੁਮ ਆਪ ਕੀਓ, ਤਿੜ ਕਰ ਚਰਨ ਗਹੇ ਪ੍ਰਭ ਤੁਮਰੇ, ਸਹਿਜ ਵਿਖਿਆ ਭਈ ਕੀਓ ਸੁਖ ਨਿਧਾਨ, ਨਾਮ ਪ੍ਰਭ ਤੁਮਰਾ ਇਹੋ ਅਵਨਾਸੀ ਮੰਤਰ ਲਿਓ, ਕਰ ਕਿਰਪਾ ਮੋਹਿ ਸਤਿਗੁਰ ਦੀਨਾ, ਤਾਪ ਸੰਤਾਪ ਮੇਰਾ ਬੈਰ ਕੀਓ, ਧਨ ਸੋ ਮਾਨਸ ਦੇਹੀ ਪਾਈ, ਚਿੱਤ ਪ੍ਰਭ ਆਪਣੇ ਮੇਲ ਲਿਓ, ਧਨ ਸੋ ਕਲ ਯੁਗ ਸਾਧ ਸੰਗ ਕੀਰਤਨ ਗਾਈਐ, ਨਾਨਕ ਨਾਮ ਆਧਾਰ ਹੀਓ, ਆਸਾ ਮਹੱਲਾ ਪੰਜਵਾਂ ਆਗਿਆ ਹੀ, ਤੇ ਸਭ ਕਿਛੁ ਹੁਆ ਅਵਰ ਕੇ ਜਾਣੈ ਗਿਆਨਾ, ਭੂਲ ਚੁਕ ਆਪਣਾ ਬਾਰਕ ਬਖਸਿਆ ਪਾਰ ਬ੍ਰਹਮ ਭਗਵਾਨਾ, ਸਤਿਗੁਰ ਮੇਰਾ ਸਦਾ ਦਇਆਲਾ, ਮੋਹਿ ਦੀਨ ਕਉ ਰਾਖ ਲਿਆ, ਕਾਟਿਆ ਰੋਗ ਮਹਾਂ ਸੁਖ ਪਾਇਆ, ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾਓ, ਅਣਕ ਪਾਪ ਮੇਰੇ ਪਰ ਹਰਿਆ, ਬੰਧਨ ਕਾਟੇ ਮੁਖਤ ਭਏ, ਅੰਧਕੂਪ ਮਹਾਘੋਰ ਤੇ ਬਾਹ ਪਕਰ ਗੁਰ ਕਾੜ ਲੀਏ, ਨਿਰਭਉ ਭਏ ਸਗਲ ਭਉ ਮਿਟਿਆ, ਰਾਖੇ ਰਾਖਣ ਹਾਰੇ, ਐਸੀ ਦਾਤ ਤੇਰੀ ਪ੍ਰਭ ਮੇਰੇ ਕਰ ਸਗਲ ਸਵਾਰੇ,

ਅਲੱਖ ਅਭੇਵਾ। ਚੀਤ ਆਵੈ ਤਾਂ ਸਦਾ ਦਇਆਲਾ, ਲੋਕਣ ਕਿਆ ਵਿਚਾਰੇ, ਬੁਰਾ ਭਲਾ ਕਹੋ ਕਿਸ ਨੋ ਕਹੀਐ। ਸਗਲੇ ਜੀ ਤੁਮਾਰੇ ਰਹਾਓ, ਤੇਰੀ ਟੇਕ ਤੇਰਾ ਆਧਾਰਾ, ਹਾਥ ਦੇ ਤੂੰ ਰਾਖੈ ਹੈ, ਜਿਸ ਜਨ ਉੱਪਰ ਤੇਰੀ ਕਿਰਪਾ, ਤਿਸ ਕਉ ਬੇਪਨਾ ਕਉ ਭਾਖੈ, ਉਹ ਸੁਖ ਉਹਾ ਵਡਿਆਈ। ਜੋ ਪ੍ਰਭ ਕੀ ਮਨ ਭਾਣੀ, ਤੂੰ ਦਾਨਾ ਤੂੰ ਸਦ ਮਿਹਰਬਾਨਾ, ਨਾਮ ਮਿਲੈ ਰੰਗ ਮਾਣੀ। ਤੋ ਦਾਗੈ ਅਰਦਾਸ ਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ ਆਸਾ ਮਹੱਲਾ ਪੰਜਵਾ। ਕਰ ਕਿਰਪਾ ਪ੍ਰਭ ਅੰਤਰਜਾਮੀ, ਸਾਧ ਸੰਗ ਹਰ ਪਾਈਐ, ਖੋਲ ਕਿਵਾਰ ਦੁਖਾਲੇ ਦਰਸਨ, ਪੁੰਨ ਰਪ ਜਨਮ ਨਾ ਆਈਐ, ਮਿਲਾ ਪ੍ਰੀਤਮ ਸਵਾਮੀ, ਆਪਣੇ ਸਗਲੇ ਦੁੱਖ ਹਰਾਓ ਰੇ, ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਾਕੈ ਸੰਗ ਤਰਾਓ ਰੇ ਰਹਾਓ। ਮਹਾਂ ਧਿਆਨ ਪਾਵਕ ਸਾਗਰ ਭਏ, ਹਰਖ ਸੋਗ ਮਹਿ ਬਸਨਾ, ਸਗ ਸਤਿਗੁਰ ਭੇਟ ਭਇਆ ਮਨ ਨਿਰਮਲ, ਜਪ ਅੰਮ੍ਰਿਤ ਹਰ ਰਸਨਾ। ਧਨ ਧਨ ਥਾਪ ਕੀਓ ਸਭ ਆਪਣਾ, ਕੋਮਲ ਬੰਧਨ ਬਾਂਧਿਆ, ਗੁਰਪ੍ਰਸਾਦ ਭਏ ਮਨ ਮੁਕਤੇ, ਹਰ ਹਰ ਨਾਮ ਅਰਾਧਿਆ।

ਲਾਲਚ ਚਲੋਨਾ ਤੈ ਤਨ ਸੋਹਿਆ, ਸੁਰਜਣ ਭਾਨੀ ਤਾਂ ਮਨ ਮੋਹਿਆ, ਕਵਣ ਬਣੀ ਰੀ ਤੇਰੀ ਲਾਲੀ, ਕਵਣ ਰੰਗ ਤੂੰ ਭਈ ਗੁਲਾਲੀ, ਰਹਾਉ ਤੁਮ ਹੀ ਸੁੰਦਰ ਤੁਮੈ ਸੁਹਾਗ, ਤੁਮ ਘਰ ਲਾਲਣ ਤੁਮ ਘਰ ਭਾਗ, ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨ, ਪ੍ਰੀਤਮ ਭਾਨੀ ਤਾਂ ਰੰਗ ਗੁਲਾਲ, ਕਹੋ ਨਾਨਕ ਸਭ ਦ੍ਰਿਸ਼ਟ ਨਿਹਾਲ।

ਪੰਜਵਾਂ ਰਾਜ ਲੀਲਾ ਤੇਰਾ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਣੇ ਤੇਰਾ ਓਲੈ ਭ੍ਰਮ ਕੇ ਪਰਦੇ ਸਤਿਗੁਰ ਖੋਲੈ ਰਹਾਉ ਹੁਕਮ ਬੂਝ ਰੰਗ ਰਸ ਮਾਣੇ ਸਤਿਗੁਰ ਸੇਵਾ।

ਤੇਰਾ ਹਰ ਹਰ ਜਪਤ ਢਹਿ ਦੁਖ ਡੇਰਾ ਹੁਕਮ ਬੂਝੈ ਸੋਈ ਪ੍ਰਵਾਨ ਸਾ ਸਬਦ ਜਾ ਕਾ ਨੀਸਾਨ ਗੁਰਪੁਰੈ ਹਰ ਨਾਮ ਦ੍ਰਿੜਾਇਆ ਭਣਤ ਨਾਨਕ ਮੇਰੇ ਮਨ ਸੁਖ ਪਾਇਆ ਆਸਾ ਮਹਲਾ ਪੰਜਵਾ ਜਹਾਂ ਪਠਾਵੋ ਤਹਿ ਤਹਿ ਜਾਈ ਜੋ ਤੁਧ ਦੇਹੋ ਸੋਈ ਸੁਖ ਪਾਈ ਸਦਾ ਚੇਰੇ ਗੋਬਿੰਦ ਗਸਾਈ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਓ ਤੁਮਰਾ ਦੀਆ ਪੈਨੋ ਖਾਈ ਤਉ ਪ੍ਰਸਾਦ ਪ੍ਰਭ ਸੁਖੀ ਬਲਾਈ ਮਨ ਤਨ ਅੰਤਰ ਤੁਜੈ ਧਿਆਈ

ਉਠਤ ਬੈਠਤ ਸੋਭ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਸਰਵਣ ਸੁਣੀਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਆਨੰਦਾ ਦੁਖ ਰੋਗ ਮਨ ਸਗਲੇ ਲੱਥਾ ਰਹਾਉ ਕਾਰਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਵਾਟ ਨਾ ਪਾਈਐ ਆਠ ਪਹਿਰ ਜਿਸ ਵਿਸਰੈ ਨਾਹੀ ਕਥ ਹੋਵੈ ਨਾਨਕ ਤਿਸ ਲੱਗ ਪਾਈ ਆਸਾ ਮਹੱਲਾ ਪੰਜਵਾ ਜਾ ਕੈ ਸਿਮਰਨ ਸੁਖ ਨਿਵਾਸ ਭਈ ਕਲਿਆਣ ਦੁਖੋ ਵਤਨਾਸ ਅਣਤ ਕਰਹੋ ਪ੍ਰਭ ਕੇ ਗੁਣ ਗਾਵਹੋ ਸਤਿਗੁਰ ਆਪਣਾ ਸਦਾ ਸਦ ਸਦਾ ਮਨਾਵੋ ਰਹਾਓ ਸਤਿਗੁਰ ਕਾ ਸੱਚ ਸਬਦ।

ਹਰ ਹਰ ਹਰ ਹਰ ਤੰਤ ਮਤ ਗੁਰਦੀਨਾ ਇਹੋ ਸੁਖ ਨਾਨਕ ਅਣਜਨ ਚੀਨਾ ਆਸਾ ਮਹੱਲਾ ਪੰਜਵਾ ਜਿਸ ਨੀਚ ਕਉ ਕੋਈ ਨਾ ਜਾਣੈ ਨਾਮ ਜਪਤ ਉਹ ਚੋਹ ਕੌਂਟ ਮਾਨੈ ਦਰਸਨ ਮਾਗਾ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਓ ਜਾ ਕੇ ਨਿਕਟ ਨਾ ਆਵੈ ਕੋਈ ਸਗਲ ਸ੍ਰੇਸ਼ਟ ਉਹ ਆ ਕੇ ਚਰਨ ਮਲ ਧੋਈ ਜੋ ਪ੍ਰਾਣੀ ਗਾਹੂ ਨਾ ਆਵਤ ਕਾਮ ਸੰਤ ਪ੍ਰਸਾਦ ਤਾਕੋ ਜਪੀਐ ਨਾਮ ਸਾਧ ਸੰਗ ਮਨ ਸੋਵਤ ਜਾਕੇ ਤਬ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹੱਲਾ ਪੰਜਵਾ ਏਕੋ ਏਕੀ ਨੈਣ ਨਿਹਾਰਾ ਸਦਾ ਸਦਾ ਹਰ ਨਾਮ ਸਮਾਰਾ ਰਾਮ ਰਾਮਾ ਰਾਮਾ ਗੁਣ ਗਾਵਾ ਸੰਤ ਪ੍ਰਤਾਪ ਸਾਧ ਕੈ ਸੰਗੇ ਹਰ ਹਰ ਨਾਮ ਧਿਆਵਾ ਰੇ ਰਹਾਓ ਸਗਲ ਸਮਗਰੀ ਜਾ ਕੇ ਸੂਤ ਪਰੋਈ ਘੜ ਘੜ ਅੰਤਰ ਅਵਿਆ ਸੋਈ ਓ ਪਤ ਪਰ ਲਾਉ ਖਿਨ ਮਹਿ ਕਰਤਾ ਆਪ ਲੇਪਾ ਨਿਰਗੁਣ ਰਹਿਤਾ ਕਰਨ ਕਰਾਵਣ ਅੰਤਰ ਜਾਮੀ ਆਨੰਦ ਕਰੈ ਨਾਨਕ ਕਾ ਸਵਾਮੀ ਆਸਾ ਮਹੱਲਾ ਪੰਜਵਾ ਕੋਟ ਜਨਮ ਕੇ ਰਹੇ ਪਵਾਰੇ ਦੁਲੱਭ ਦੇਹ ਜੀਤੀ ਨਹੀਂ ਹਾਰੇ ਕਿਲ ਭਿਖ ਬਿਨਾਸੇ ਦੁੱਖ ਦਰਦ ਦੂਰ ਦੁੱਖ ਦਰਦ ਦੂਰ ਭੈ ਪੁਨੀਤ ਸੰਤਨ ਕੀ ਧੂਰ ਰਹਾਓ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਧੁਰ ਸੰਜੋਗ।

ਪੰਜਵਾ ਮਿਟੀ ਇਤਿਹਾਸ ਅਗਿਆਨ ਅੰਧੇਰਾ ਸਾਧ ਸੇਵ ਅੱਗ ਘਟੇ ਕਨੇਰੇ ਮਿਟੀ ਇਤਿਹਾਸ ਅਗਿਆਨ ਅੰਧੇਰੇ ਸਾਧ ਸੇਵਾ ਅੱਗ ਘਟੇ ਕਨੇਰੇ ਸੁਖ ਸਹਿਜ ਆਨੰਦ ਘਣਾ ਗੁਰਸੇਵਾ ਤੇ ਭੈ ਮਨ ਨਿਰਮਲ ਹਰ ਹਰ ਹਰ ਹਰ ਨਾਮ ਸੁਣਾ ਰਹਾਓ।

ਮਾਹੀ ਰਤਨ ਜਨਮ ਇਹੋ ਸਫਲ ਭਇਆ ਕਉ ਨਾਨਕ ਪ੍ਰਭ ਕਰੀ ਮਾਇਆ ਆਸਾ ਮਹਲਾ ਪੰਜਵਾ ਸਤਿਗੁਰ ਆਪਣਾ ਸਦ ਸਦਾ ਸਮਾਰੀ ਗੁਰ ਕੀ ਚਰਨ ਕੀਸ ਸੰਗ ਝਾਰੀ ਜਾਗਰੀ ਮਨ ਜਾਗਣ ਹਾਰੇ ਬਿਨ ਹਰ ਅਵਰਨ ਆਵਸ ਕਾਮਾ ਝੂਠਾ ਮੋਹ।

ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹੱਲਾ ਪੰਜਵਾ ਆਪੇ ਪੇੜ ਪਿਸ ਥਾਰੀ ਸਾਖ ਆਪਣੀ ਖੇਤ ਆਪੇ ਰਾਖ ਜਤ ਕਤ ਪੇਖਾਉ ਏਕੈ ਓਹੀ ਘਟ ਘਟ ਅੰਤਰ ਆਪੇ ਸੋਈ ਰਹਾਉ ਆਪੇ ਸੂਰ ਕਿਰਨ ਪਿਸ ਥਾਰ ਸੋਈ ਗੁਪਤ ਸੋਈ ਆਕਾਰ ਸਰਗੁਣ।

ਬਿਨ ਸਾਇਆ। ਆਸਾ ਮਹੱਲਾ ਪੰਜਵਾ, ਜਾਓ ਸੋ ਪ੍ਰਸੰਨ ਹੋਇਓ। ਪ੍ਰਭ ਮੇਰਾ ਤੂੰ ਦੁਖ ਭਰਮ ਕਹੋ ਕੈਸੇ ਨੇਰਾ। ਸੁਣ ਸੁਣ ਜੀਵਾ ਸੋਇ ਤੁਮਾਰੀ, ਮੋਹ ਨਿਰਗੁਣ ਕਹੋ ਲੇਹੋ ਉਧਾਰੀ। ਰਹਾਓ ਮਿਟ ਗਇਆ ਦੁਖ ਬਿਸਾਰੀ ਚਿੰਤਾ, ਫਲ ਪਾਇਆ ਜਪ ਸਤਿਗੁਰ ਮੰਤਾ। ਸੋਈ ਸਤ ਸਤ ਹੈ ਸੋਇ, ਸਿਮਰ ਸਿਮਰ ਰੱਖ ਕੰਠ ਪਰੋਇ। ਕਹੋ ਨਾਨਕ ਕੌਣ ਉਹ ਕਰਮਾ, ਜਾ ਕੈ ਮਨ ਵਸਿਆ ਹਰ ਨਾਮਾ। ਆਸਾ ਮਹੱਲਾ ਪੰਜਵਾ, ਕਾਮ ਕ੍ਰੋਧ ਹੰਕਾਰ ਬਿਗੂ ਤੇ ਹਾਰ। ਸਿਮਰਨ ਹਾਰ ਕਰ ਹਰ ਜਨ, ਛੂਟੇ ਸੋਏ ਰਹੇ ਮਾਇਆ ਮਦ ਮਾਤੇ। ਜਾਗਤ ਭਗਤ ਸਿਮਰਤ ਹਰ ਰਾਤੀ, ਰਹਾਉ ਮੋਹ ਭਰਮ ਬਹੁ ਜੋਨ ਪਵਾਇ। ਆਸਰ ਭਗਤ ਹਰ ਚੰਨ ਧਿਆਇਆ, ਬੰਧਨ ਅੰਧ ਕੂਪ ਗ੍ਰਹਿ ਮੇਰਾ। ਮੁਕਤੇ ਸੰਤ ਪੁਜੈ ਹਰ ਨੇਰਾ, ਕਹੋ ਨਾਨਕ ਜੋ ਪ੍ਰਭ ਸਰਣਾਈ। ਇਹਾ ਸੋਖਾ ਗੈ ਗਤ ਪਾਈ, ਆਸਾ ਮਹੱਲਾ ਪੰਜਵਾ। ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ, ਤੂੰ ਮੇਰਾ ਠਾਕਰ ਹਮ ਤੇਰਾ ਦੁਆਰੇ। ਤੂੰ ਮੇਰਾ ਕਰਤਾ ਹਉ ਸੇਵਕ ਤੇਰਾ, ਸਰਣ

ਬਾਲ ਬਿਵਾਸਾ ਤੇ ਪ੍ਰਧਾਨਾ ਪਹੁੰਚਣਾ ਮੂਕਾ ਫਿਰ ਪਛਤਾਨਾ ਤ੍ਰੇਹੋ ਗੁਣ ਮੈਂ ਵਰਤੈ ਸੰਸਾਰਾ ਨਰਕ ਸੁਰਗ ਫਿਰ ਫਿਰਿਆ ਉਤਾਰਾ ਕਹੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾ ਕਾ ਪ੍ਰਵਾਨ ਆਸਾ ਮਹਲਾ ਪੰਜਵਾ।

ਕੀ ਲਾਲਸਾ ਤਾਤੇ ਆਲਸ ਕਹਾ ਕਰਾਉ ਰੀ ਰਹਾਉ। ਕਰ ਮੈਂ ਅੰਮ੍ਰਿਤ ਆਣ ਨਿਸਾਰਿਓ, ਖੇਸਰ ਗਇਓ ਢੂਮ ਪਰ ਡਾਰਿਓ। ਸਾਧ ਮੋਹਿ ਲਾਦੀ ਅਹੰਕਾਰੇ, ਦੋਸ ਨਾਹੀ ਪ੍ਰਭ ਕਰਨ ਹਾਰੇ। ਸਾਧ ਸੰਗ ਮਿਟੇ ਭਰਮਨ ਧਾਰੇ, ਨਾਨਕ ਮੇਲ ਸਿਰਜਣ ਮੇਲੀ ਸਿਰਜਣ ਹਾਰੇ। ਆਸਾ ਮਹੱਲਾ ਪੰਜਵਾ, ਚੰਨ ਕਮਲ ਕੀ ਆਸ ਪਿਆਰੇ, ਚਮਕਣ ਕਰਨ ਨਸ ਗਏ ਵਿਚਾਰੇ। ਤੂੰ ਚਿੰਤਾ ਤੂੰ ਚਿੱਤ ਆਵੈ ਤੇਰੀ ਮਾਇਆ, ਸਿਮਰਤ ਨਾਮ ਸਗਲ ਰੋਖਿਆ ਰਹਾਉ। ਅਨੇਕ ਦੂ

ਸਹਿਜ ਆਨੰਦ ਪਸੈ ਬੈਰਾਗੀ, ਨਾਨਕ ਕੀ ਅਰਦਾਸ ਸੁਣੀ ਜੈ ਕੇਵਲ, ਨਾਮ ਹਿਰਦੈ ਮਹਿ ਤੀਜੈ ਆਸਾ ਮਹੱਲਾ ਪੰਜਵਾਂ। ਮਨ ਤ੍ਰਿਪਤਾਨੋ ਮਿਟੇ ਜੰਜਾਲ, ਪ੍ਰਭ ਆਪਣਾ ਹੋਇਆ ਕਿਰਪਾਲ, ਸੰਤ ਪ੍ਰਸਾਦ ਭਲੀ ਬਣੀ, ਜਾ ਕੇ ਗ੍ਰਹਿ ਸਭ ਕਿਛ ਹੈ ਪੂਰਨ, ਸੋ ਭੇਟਿਆ ਨਿਰਭੈ ਧਣੀ ਰਹਾਉ। ਨਾਮ ਦ੍ਰਿੜਾਇਆ ਸਾਧ ਕਿਰਪਾਲ, ਮੇਟੇ ਗਈ ਭੂਖ ਮਹਾਂਬਿਕਰਾਲ, ਠਾਕੁਰ ਆਪਣੇ ਕੀਨੀ ਦਾਤ, ਜਲਨ ਬੁਝੀ ਮਨ ਹੋਈ ਸਾਂਤ। ਮੇਟੇ ਗਈ ਭਾਲ ਮਨ ਸਹਿਜ ਸਮਾਨਾ, ਨਾਨਕ ਪਾਇਆ ਨਾਮ ਖਜ਼ਾਨਾ, ਆਸਾ ਮਹੱਲਾ ਪੰਜਵਾ। ਠਾਕਰ ਸਿਉ ਜਾ ਕੀ ਬਣ ਆਈ, ਭੋਜਨ ਪੂਰਨ ਰਹੇ ਅਗਾਈ, ਕਛੂ ਨਾ ਤੋਰਾ ਹਰ ਭਗਤਨ ਕਉ, ਖਾਤ ਖਰਚਤ ਪਿਲ ਛਤ, ਦੀਵਨ ਕਉ ਰਹਾਉ ਜਾ ਕੀ ਧਣੀ ਅਗਮ ਗਸਾਈ, ਮਾਨੁਖ ਕੀ ਕਹੋ ਚੇ ਕੇਤ ਚਲਾਈ, ਜਾ ਕੀ ਸੇਵਾ ਦਸ ਅਸਤ ਸਿਧਾਈ।

ਅਨੇਕ ਰੰਗ ਮਾਇਆ ਕੇ ਚਿਤਵਤ ਕਹੂ ਨਾ ਸਿਮਰੈ ਸਾਰੰਗ ਪਾਨੀ ਰਹਾ ਦਰਾਮ ਕੀ ਛਾਇਆ ਨੇ ਚਲ ਗ੍ਰਹਿ ਬਾਂਧਿਆ ਕਾਲ ਕੈ ਫਾਂਸ ਸਕਤ ਸਰ ਸਾਂਧਿਆ ਬਾਲੂ ਕਨਾਰਾ ਤਰੰਗ ਮੁਕਾਇਆ ਸੋ ਥਾ

ਕੇ ਨੋਵਾ। ਹੁਣ ਕੈ ਸੰਗ ਤੂੰ ਕਰਤੀ ਕੇਲ, ਹੁਣ ਕੈ ਸੰਗ ਹਮ ਤੁਮ ਸੰਗ ਮੇਲ, ਹੁਣ ਕੈ ਸੰਗ ਤੁਮ ਸਭ ਕੋ ਲੋਰੈ, ਉਸ ਬਿਨਾ ਕੋ ਮੁਖ ਨਹੀਂ ਜੋਰੈ। ਤੇ ਵੈਰਾਗੀ ਕਹਾ ਸਮਾਏ, ਤਿਸ ਬਿਨ ਨਹੀਂ ਦੁਹੇਰੀ ਰੀ ਰਹਾ, ਉਨ ਕਹਿ ਸੰਗ ਤੂੰ ਗ੍ਰਹਿ ਮਹਿਮਾ ਹਰ, ਉਨ ਕਹਿ ਸੰਗ ਤੂੰ ਹੋਈ ਹੈ ਜਾਹਰ। ਉਨ ਕਹਿ ਸੰਗ ਤੂੰ ਰੱਖੀ ਪਕੋਲ, ਉਸ ਬਿਨਾ ਤੂੰ ਛੁਟਕੀ ਰੋਲ, ਉਨ ਕਹਿ ਸੰਗ ਤੇਰਾ ਮਾਨ ਮਹਿਤ, ਉਨ ਕਹਿ ਸੰਗ ਤੁਮ ਸਾਖ ਜਗਤ।

ਕਰਮ ਧਰਮ ਹਰਿ ਪੋ ਸਭ ਹੋਮਾ ਕਰਮ ਮੋਹ ਤਜ ਹੋਰੇ ਨੁਨ ਕੈ ਸੰਗ ਦੇਖੋ ਪ੍ਰਭ ਨੈਣ ਨਿਮਖ ਨਿਮਕੇ ਹੀ ਆਰਾਧੋ ਦਿਨ ਸਰੈਣ ਇਹ ਸੇਵਾ ਸਾਧੋ।

ਮਲ ਹੋਈ ਪ੍ਰਭਕੀ ਵੀ ਸਭ ਨਿਰਮਲ ਹੋਏ। ਸੁਨੋ ਮੀਤ ਐਸਾ ਪ੍ਰੇਮ ਪਿਆਰ, ਜੀ ਪ੍ਰਾਣ ਘਟ ਘਟ ਆਧਾਰ ਰਹਾਉ। ਪ੍ਰਭਕੀ ਪੀਤ ਭਏ ਸਗਲ ਨਿਧਾਨ, ਪ੍ਰਭਕੀ ਪੀਤ ਹਿਰਦੈ ਨਿਰਮਲ ਨਾਮ। ਪ੍ਰਭਕੀ ਪ੍ਰੀਤ ਸਦਾ ਸੋਭਾ ਬੰਤ, ਪ੍ਰਭਕੀ ਪੀਤ ਸਭ ਮਿਟੀ ਹੈ ਚਿੰਤ। ਪ੍ਰਭਕੀ ਪੀਤ ਭਵਜਲ ਤਰੈ, ਪ੍ਰਭਕੀ ਪ੍ਰੀਤ ਜੰਮ ਤੇ ਨਹੀਂ ਡਰੈ।

ਕਰ ਕਰ ਅਨਰਥ ਵਿਹਾਜੀ ਮਾਇਆ ਸੰਚਤ ਸੰਚਤ ਸੈਲੀ ਕੀਨੀ ਪ੍ਰਭ ਉਸ ਦੇ ਡਾਰ ਅਵਰ ਕਉ ਦੀਨੀ ਕਾਚ ਗਗਰੀਆ ਅੰਬ ਮਝਰੀਆ ਗਰਭ ਗਰਭ ਵਾਹੂ ਮਹਿ ਪਰੀਆ ਰਹਾਉ ਨਿਰਭਉ ਹੋਇਓ ਭਯੋ ਨਿਹੰਗਾ ਜੀਤਨਾ ਆਯੋ ਕਰਤਾ ਸੰਗਾ ਲਸਕਰ ਜੋੜੇ ਕੀਆ ਸੰਭਾਹ ਨਿਕਸਿਆ ਫੂਲਤਾ ਹੋਏ ਗਯੋ ਸੁਹਾ ਉੱਚੇ ਮੰਦਰ ਮਹਿਲ ਅਰਾਨੀ ਹਸਤ ਘੋੜੇ ਜੋੜੇ ਮਨ ਭਾਨੀ ਬੜ ਪਰਵਾਰ ਪੂਤ ਅਰਧੀਆ ਮੋਹੇ ਪਚੇ ਪਚ ਅੰਤ ਮੂਆ ਜਿਨਹੇ ਉਪਾਹਾ ਤਿਨਹੇ ਬਿਨਾਹਾ ਰੰਗ ਰਸਾ ਜੈਸੇ ਸੁਪਨਾਹਾ ਸੋਈ ਮੁਕਤਾ ਤਿਸ ਰਾਜ ਮਾਲ ਨਾਨਕ ਦਾ ਸਿਸੂ ਖਸਮ ਦਿਆਲ ਆਸਾ ਮਹੱਲਾ ਪੰਜਵਾਂ ਇਨਸਿਓ ਪ੍ਰੀਤ ਕਰੀ ਕਨੇਰੀ ਜੋ ਮਿਲਿਆ ਤੋ ਪਤਾ ਬਧੇਰੀ ਗੱਲ ਚਮੜੀ ਜੋ ਛੋਡੈ ਨਾਹੀ ਲਾ ਛੁੱਟੋ ਸਤਿਗੁਰ ਕੀ ਪਾਈ ਜਾਗ ਮੋਹਨੀ ਹਮ ਤਿਆਗ ਗਵਾਈ ਨਿਰਗੁਣ ਮਿਲਿਓ ਬਜੀ ਵਧਾਈ ਰਹਾਓ ਐਸੀ ਸੁੰਦਰ ਮਨ ਕੋ ਮੂਹ ਹੈ ਬਾਟ ਘਾਟ ਗ੍ਰਹਿ ਬਨ ਮਨ ਜੂ ਹੈ ਮਨ ਤਨ ਲਾਗੈ ਹੋਏ ਕੀ ਮਿੱਠੀ ਗੁਰਪ੍ਰਸਾਦ ਮੈਂ ਖੋਟੀ ਡੀਠੀ ਆ ਗਰਕ ਉਸਕੇ ਵੱਡੇ ਠਗਾ।

ਕਰ ਸਕਲਾ ਮੈਂ ਸੁਖੀ ਵਸਾਇਆ ਆਸਾ ਮਹੱਲਾ ਪੰਜਵਾ ਆਠ ਪੈਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਾਨੈ ਏਕ ਨਾਮ ਸੰਤਨ ਆਧਾਰ ਹੋਇ ਰਹੇ ਸਭ ਕੀ ਪਵਿਸ਼ਾਰ ਸੰਤ ਰਹਿਤ ਸੁਣੋ ਮੇਰੇ ਭਾਈ ਵਾ ਕੀ ਮਹਿਮਾ ਕਥਨ ਨਾ ਜਾਈ ਰਹਾਉ ਵਰਤਨ ਜਾ ਕੈ ਕੇਵਲ ਨਾਮ ਅਨੰਤ ਰੂਪ ਕੀਰਤਨ ਬਿਸਰਾਮ ਮਿੱਤਰ ਸਤਰ ਜਾ ਕੈ ਏਕ ਸਮਾਨੈ ਪ੍ਰਭ ਆਪਣੇ ਬਿਨ ਅਵਰ ਨਾ ਜਾਣੈ ਕੋਟ ਕੋਟ ਅਗ ਕਾਟਨ ਹਾਰਾ

ਅਮੋਕ ਦਰਸ ਸਫਲ ਜਾ ਕੀ ਸੇਵ ਕਰ ਜੋੜ ਨਾਨਕ ਕਰੇ ਅਰਦਾਸ। ਮੋਹਿ ਸੰਤੈ ਟਹਿਲ ਦੀਜੈ ਗੁਣਦਾਸ। ਆਸਾ ਮਹੱਲਾ ਪੰਜਵਾ। ਸਗਲ ਸੂਖ ਜਪ ਏਕੇ ਨਾਮ, ਸਲ ਧਰਮ ਹਰ ਕੇ ਗੁਣ ਕਾਮ। ਮਹਾਂ ਪਵਿੱਤਰ ਸਾਧਕਾ ਸੰਗ, ਜਿਸ ਪਿੱਟ ਤ ਲਾਗੈ ਪ੍ਰਭ ਰੰਗ। ਗੁਰਪ੍ਰਸਾਦ ਹੋਏ ਆਨੰਦ ਪਾਵੈ, ਜਿਸ ਸਿਮਰਤ ਮਨ ਹੋਈ ਪ੍ਰਗਾਸਾ। ਤਾਂ ਕੀ ਗਤਮਿਤ ਕਹਿਣ ਨਾ ਜਾਵੈ ਰਹਾਉ। ਵਰਤਨੇ ਵਜਨ ਤਿਸ ਪੂਜਾ, ਵੇਦ ਪ੍ਰਾਣ ਤਿਨ ਸਿਮਰਤ ਸੁਨੀਜਾ। ਮਹਾਪਨੀਤ ਜਾ ਕੈ ਨਿਰਮਲ ਥਾਨ, ਸਾਹ ਸੰਗਤ ਜਾ ਕੈ ਹਰ ਹਰ ਨਾਮ। ਪ੍ਰਗਟਿਓ ਜੋ ਜਨ ਸਗਲੇ ਭਵਨ, ਪਤਤ ਪੁਨੀਤ ਦਾ ਕੀ ਬਗਰੀਨ। ਜਾ ਕੋ ਭੇਟਿਓ ਹਰ ਹਰ ਰਾਏ, ਦਾ ਕੀ ਗਤਮਿਤ ਕਥਨ ਨਾ ਜਾਏ। ਆਠ ਪੈਰ ਕਰ ਜੋੜ ਧਿਆਵੋ, ਸਾਧਾ ਕਾ ਦਰਸ਼ਨ ਪਾਵੋ। ਮੋਹੇ ਗਰੀਬ ਕੋ ਲਿਹੋ ਰਲਾਏ, ਨਾਨਕ ਆਏ ਪਏ ਸਰਣਾਏ। ਆਸਾ ਮਹੱਲਾ ਪੰਜਵਾਂ। ਆਠ ਪਹਿਰ ਉਦਕ ਇਸ ਨਾਨੀ, ਸਦ ਹੀ ਭੋਗ ਲਗਾਏ ਸੁਗਿਆਨੀ।

ਹਰੀ ਜਾ ਕਾ ਅਭਗ ਸਭਾ ਸੰਗ ਸਹਿ ਸਾਦਾ ਅਭਗ ਸਭਾ ਸੰਗ ਹੈ ਸਾਦਾ ਆਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸੈ ਪ੍ਰਾਪਤ ਸੀ ਲਹਿਣਾ ਸੰਤ ਚਰਨ ਹੋਇਓ ਉਹ ਆਇਓ ਸਰਨਾ ਹਾਥ ਜੜਿਓ ਹਰ ਸਾਲ ਗਰਾਮ ਕਹੋ ਨਾਨਕ ਗੁਰ ਕੀਨੋ ਦਾਨ ਆਸਾ ਮਹੱਲਾ ਪੰਜਵਾਂ ਪੰਚ ਪਦਾ ਜੇ ਪੈਡੈ ਲੂਟ ਬਨੇ ਹਾਰੀ ਸੋ ਮਾਰਗ ਸੰਤਨ ਦੂਰ ਹਾਰੀ ਸਤਿਗੁਰ ਪੂਰੈ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਹਿਆ ਰਹਾਉ ਜੈ ਲਾਲਚ ਜਾ ਗਾਤੀ ਘਾਟ ਦੂਰ ਰਹੀ ਉਹ ਜਨ ਤੇ ਪਾਠ ਜੈ ਆਪਟੇ ਬਹੁਤ ਘਨ ਸਾਧ ਪਾਰ ਬ੍ਰਹਮ ਕੇ ਸੰਗੀ ਸਾਧ ਚਿਤ੍ਰ ਗੁਰ ਸਭ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ਟ ਨਾ ਵੇਖਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾ ਗੇ ਅਨਹਦ ਪੂਰਾ ਆਸਾ ਮਹੱਲਾ ਪੰਜਵਾਂ ਦੁਪਦਾ ਇੱਕ ਸਾਧੂ ਸੰਗ ਸਿਖਾਇਓ ਨਾਮ ਸਰਵ ਮਨੋਰਥ ਪੂਰਨ ਕਾਮ ਬੁਝਗੇ ਤਿਸਨਾ ਹਰਜ ਸਹਿਆ ਘਾਨੇ ਜਪ ਜਪ ਜੀਵਾ ਸਾਰਿਕ ਪਾਨੇ ਕਰਨ ਕਰਾਵਣ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਉ ਲਾਲ ਜਵੇਰ ਭਰੇ ਭੰਡਾਰ ਤੋਟਣਾ ਆਵੈ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੈ ਜਨ ਕੋਏ ਨਾਨਕ ਤਾਗੀ ਪਰਮ ਗਤ ਹੋਏ ਆਸਾ ਘਰ ਸਤਵਾ ਮਹੱਲਾ ਪੰਜਵਾ ਹਰ ਕਾ ਨਮਨ ਦੈਨ ਧਿਆਈ ਸੰਗੀ ਸਾਦੀ ਸਗਲ ਤਰਾਈ ਗੁਰਮੇਰੈ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਦਾ ਸੰਭਾਲੇ ਰਹਾਉ ਤੇਰਾ ਕੀਆ ਮੀਠਾ ਲਾ ਕੇ ਹਰ ਨਾਮ ਪਦਾਰਥ ਨਾਨਕ ਮੰਗ ਆਸਾ ਮਹੱਲਾ ਪੰਜਵਾ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮਨ ਹੈ ਆਧਾਰ ਚਰਨ ਕਮਲ ਗੁਰਦੇ ਪਿਆਰੇ ਬੂਜੇ ਸੰਤ ਹਰ ਪੀਤ ਪਿਆਰੇ ਰਹਾਉ ਜਾ ਕੇ ਮਸਤਕ ਲਿਖਿਆ ਭਾਗ ਕਹੋ ਨਾਨਕ ਤਾਕਾ ਥਿਰ ਸੁਹਾਗ ਆਸਾ ਮਹੱਲਾ ਪੰਜਵਾ ਮਿੱਠੀ ਆ ਗਿਆ ਫਿਰ ਕੀ ਲਾਗੀ ਸ਼ੌਕਨ ਘਰ ਕੀ ਕੰਤ ਤਿਆਗੀ ਪ੍ਰੇ ਸੁਹਾਗਣ ਸੀਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਭਇਓ ਪ੍ਰੇ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ ਹੋ ਬੰਦੀ ਪ੍ਰੇ ਖਿਜਮਤਦਾਰ ਹੋਵੇ।

ਗੁਰਬਾਣੀ ਸੰਤ ਰਵਿਦਾਸੇ ਹਰ ਹਰਿ ਧਿਆਏ ਕਰ ਕਿਰਪਾ ਆਪਣੇ ਨਾਏ ਲਾਏ ਸਰਬ ਸੂਖ ਪ੍ਰਭ ਤੁਮਰੀ ਰਜਾਏ ਰਹਾ ਸੰਗ ਸੂਬ ਸੰਗ ਹੋਵਤ ਕੋ ਜਾਣੈ ਤੂਰ ਸੋ ਮਨ ਜਨ ਮਰਤਾ ਨਿਤ ਨਿਤ ਝੂਰ ਜਿਨ ਸਭ ਕਿਛ ਦੀਆ ਤਿਸ ਚਿਤਵਿਤ ਨਾਹੀ ਮਹਾਂ ਵਿਖਿਆ ਮੈਂ ਦਿਨ ਰਹਿਣ ਜਾਹੇ ਕਹੋ ਨਾਨਕ ਪ੍ਰਭ ਸਿਮਰੋ ਏਕ ਕਤ ਪਾਈਐ ਗੁਰ ਪੂਰੇ ਡੇਗਾ ਸਾ ਮਹਲਾ ਪੰਜਵਾਂ ਨਾਮ ਜੋਤ ਮਨ ਧਨ ਸਭ ਹਰਿਆ ਕਲ ਮਨ ਦੁਖ ਹਲ ਪੈਰ ਹਰਿਆ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਇਆ ਪਰਮ ਗਤ ਪਾਈ ਰਹਾਓ ਸਾਧ ਜਨਾ ਕੇ ਪੂਜੇ ਪੈਰ ਮਿਟੇ ਉਪਦ੍ਰਹਿ ਮਨ ਤੇ ਬੈਰ ਗੁਰਪੂਰੇ ਮਿਲ ਝਗੜ ਚੁਕਾਇਆ ਪੰਜੂ ਸਭ ਬਸਕਤ ਆਇਆ ਜਿਸ ਮਨ ਵਸਿਆ ਹਰਿ ਕਾ ਨਾਮ ਨਾਨਕ ਤਿਸ ਉੱਪਰ ਕੁਰਬਾਨਿਆ ਸਾ ਮਹੱਲਾ ਪੰਜਵਾਂ।

ਆਸਾ ਕਰ ਅਠਵਾਂ ਕਾਫੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਵੈ ਖਰੀਦ ਸੱਚ ਸਾਹਿਬ ਮੇਰਾ ਜੀਉ ਪਿੰਡ ਸਭ ਦਿਸਦਾ ਸਭ ਕੁਛ ਹੈ ਤੇਰਾ ਮਾਣ ਨਮਾਣੇ ਤੂੰ ਧਣੀ ਤੇਰਾ ਪਰਿਭਾਸਾ ਬਿਨ ਸਾਚੇ ਅਨਡੇਕ ਹੈ ਸੋ ਜਾਣੋ ਕਾਚਾ ਰਹਾਉ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਡ ਸੀ ਸੋ ਚੱਲੈ ਰਜਾਏ ਚਤੁਰਾਈ ਸਿਆਣਵਾ ਕਿਤੈ ਕਾਮਨਾ ਆਈ ਹੈ ਤੁੱਠਾ ਸਾਹਿਬ ਜੋ ਦੇਵੈ ਸੋਈ ਸੁੱਖ ਪਾਈਐ ਜੇ ਲੱਖ ਕਰਮ ਕਮਾਈਐ ਕਿਛ ਪਵੈ ਨਾ ਬੰਦਾ ਜਨ ਨਾਨਕ ਕੀਤਾ ਨਾਮ ਧਾਰ ਹੋਰ ਛੋਡਿਆ ਧੰਦਾ ਆਸਾ ਮਹੱਲਾ ਪੰਜਵਾਂ ਸਰਬ ਸੁਖਾ ਮੈਂ ਭਾਲਿਆ ਹਰ ਜੀਵਨ ਨਾ ਕੋਈ ਗੁਰ ਤੁੱਠੇ ਦੇ ਪਾਈਐ ਸੱਚ ਸਾਹਿਬ ਸੋਈ ਬਲਿਹਾਰੀ ਗੁਰੇ ਆਪਣੇ ਸਾਹ ਸਤ ਗੁਰਬਾਨਾ ਨਾਮ ਨਾ ਵਿਸਰੋ ਇੱਕ ਖਿਨ ਚਸਾ ਇਹੋ ਕੀਜੈ ਦਾਨਾ ਰਹਾਉ ਭਾਵਟ ਸੱਚਾ ਸੋਈ ਹੈ ਜਿਸ ਹਰ ਧਨ ਅੰਤਰ ਸੋ ਛੂਟੈ ਮਹਾਂਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਗਿਆ ਕਹਾ ਗੁਰ ਵਿਵੇਕ ਸਤਿ ਸਾਰੂ ਆ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ ਨਾਮ ਧਿਆਵੋ ਸਾਧ ਸਦਾ ਹਰ ਹਰ ਮਨ ਰੰਗੇ ਜੀਉ ਪ੍ਰਾਣ ਧਨ ਗੁਰੂ ਹੈ ਨਾਨਕ ਕੈ ਸੰਗੇ ਆਸਾ ਮਹੱਲਾ ਪੰਜਵਾਂ ਸਾਈ ਅਲਖਿਆ ਪਾਰ ਭੋਰੀ ਮਨ ਵਸੈ ਦੁਖ ਸਰਦ ਲੋਕ ਮਾਇਆ ਮੈਂਡਾ ਸਭ ਹਨਸੈ ਹਉ ਮੰਜਾਂ ਕੁਰਬਾਨ ਸਾਈ ਆਪਣੇ ਹੋਵੈ ਆਨੰਦ ਘਣਾ ਮਨ ਤਨ ਆਪਣੇ ਰਹਾਉ ਬਿੰਦਕ ਘਾਲ ਹੁਣੀ ਸਚੈ ਤਿਸ ਧਣੀ ਸੁਖੀ ਹੋ ਸੁਖ ਪਾਏ ਮਾਏ ਕੀ ਮਾਏ ਨਾ ਕੀਮ ਗਣੀ ਨੈਣ ਪਸੰਦੋ

ਸਾਹੂ ਦਿਸੈ ਜਾਹਰਾਸਾ ਮਹੱਲਾ ਪੰਜਵਾ ਲਾਖ ਭਗਤਿ ਆਰਾਧੈ ਜਪਤੇ ਪੀਓ ਪੀਓ ਗਮਨ ਜੋਤ ਮਿਲਾਵੋ ਨਿਰਗੁਣ ਬਿਖਈ ਜੀਓ ਤੇਰੀ ਟੇਕ ਗੋਬਿੰਦ ਗੋਪਾਲ ਦਇਆਲ ਪ੍ਰਭ ਤੂੰ ਸਭਨਾ ਕੇ ਨਾ ਤੇਰੀ ਸਿਰ ਸਭ ਰਹਾਉ ਸੰਤ ਸਦਾ ਸਾਈ ਸੰਤ ਪੇਖੇ ਸਦਾ ਹਜੂਰ ਨਾ ਮਿਹੂੰ ਨੜਿਆ ਸੀ ਮਰਨ ਵਿਸੂਰ ਵਿਸੂਰ ਦਾਸ ਦਾਸਨ ਭਾਈ ਮਿਟਿਆ ਤਿਨਾ ਗਾਉਣ ਵਿਸਰੈ ਜਿਨਾ ਨਾਮ ਤਿਨਾੜਾ ਹਾਲ ਕੌਣ ਜੈਸੇ ਪਸਰ ਆਉ ਤੈਸਾ ਸੰਸਾਰ ਸਭ ਨਾਨਕ ਬੰਧਨ ਕਾਟ ਬਲਾਵੋ ਆ ਪ੍ਰਭ ਆਸਾ ਮਹਲਾ ਪੰਜਵਾਂ ਹਬੇ ਰੋਗ ਵਿਸਾਰ ਇੱਕੋ ਖਿਆਲ ਕਰ ਝੂਠਾ ਲਾਏ ਕਮਨ ਮੰਦਨ ਅਰਪ ਧਰ ਆਠ ਪੈਰਸਾ ਲਾਏ ਸਿਜਨ ਹਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰੋ ਮੂਰ ਆਓ ਸੋਈ ਕੰਮ ਕਮਾਈ ਜਿਤਮ ਖੁਜਲਾ ਸੋਈ ਲੱਗੈ ਸੱਚ ਇਸ ਤੂੰ ਦੇ ਅਲਾ ਜੋ ਤੂੰ ਜੋ ਨਾ ਢਹੰਦੇ ਮੂਲ ਸੋ ਘਰ ਰਾਸ ਕਰ ਇੱਕੋ ਚਿਤ ਵਿਸਾਏ ਕਦੇ ਨਾ ਜਾਏ ਮਰਦ ਨਾ ਪਿਆਰਾ ਰਾਮ ਜੋ ਪ੍ਰਭ ਭਾਣਿਆ ਗੁਰਪ੍ਰਸਾਦ ਕਾਥ ਨਾਨਕ ਵਖਾਣੇ ਆਸਾ ਮਹੱਲਾ ਪੰਜਵਾਂ ਜਿਨ੍ਹਾਂ ਨਾ ਵਿਸਰੈ ਨਾਮ ਸੀ ਕਨੇਹਿਆ ਭੇਦ ਨਾ ਜਾਣੋ ਮੂਲ ਸਾਹੀ ਜੇ ਆ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁੱਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ ਰਹਾਓ ਜੇਤੇ ਖੰਡ ਬ੍ਰਹਿਮਣ ਉਤਾਰੇ ਤਿੰਨ ਖੇ ਜਿਨ ਮਨ ਉਠਾਇਆ ਪੂਰੇ ਭਗਤ ਸੇ ਜਿਸ ਨੂੰ ਮੰਨੇ ਆਪ ਸੋਈ ਮਾਨੀਏ ਪ੍ਰਗਟ ਪੁਰਖ ਪ੍ਰਵਾਨ ਸਭ ਠਾਈ ਜਾਣੀਏ ਦਿਨ ਸਰਾਣਿਆ ਰਾ ਸੰਭਾਲੇ ਸਾਹਸਾ ਮਨ ਕੀ ਲੋਚਾ ਪੂਰ ਸੱਚੇ ਪਾਸ਼ਾ ਸਾ ਮਹੱਲਾ ਪੰਜਵਾਂ ਪੂਰ ਰਹਿਆ ਸਰਬ ਠਾਏ ਹਮਾਰਾ ਖਸਮ ਸੋਏ ਸਾਹਿਬ ਸਿਰ ਸ਼ਾਤ ਦੂਜਾ ਨਾਹੀ ਕੋਏ ਜੋ ਭਾਵੈ ਤੇ ਉਰਾਖ ਰੱਖਣ ਹਾਰਿਆ ਤੇ ਜਿਨ ਵਰਨਾ ਕੋਏ ਨਦਰ ਨਿਹਾਰਿਆ ਰਹਾ ਉਹ ਪ੍ਰਤਪਾਲੈ ਪ੍ਰਭ ਆਪ ਘਟ ਘਟ ਸਾਰੀਐ ਜਿਸ ਮਨ ਉਠਾਇਆ ਆਪ ਤਸਨਾ ਵਿਸਾਰੀਐ ਜੋ ਕਿਛ ਕਰੇ ਸੋ ਆਪ ਆਪਣਾ ਭਾਣਿਆ ਭਗਤਾਂ ਕਾ ਸੋਈ ਜੋ ਜੋ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਝੂਰਿਆ ਨਾਨਕ ਦਰਸ ਵਿਆਸ ਲੋਚਾ ਪੂਰੀ ਆਸਾ ਮਹੱਲਾ ਪੰਜਵਾਂ ਗਿਆ ਸੋ ਵੈ ਨਾਮ ਵਿਸਾਰ ਗਾਫਲ ਕਹਿ ਲਿਆ ਕਿ ਧੀਰ ਦਰਿਆ ਉਂਜਨ ਵਹਿਦਿਆ ਬੋਇਤੜਾ ਹਰ ਚਰਨ ਮਨ ਚਾੜ ਲੰਘੀਐ ਆੜ ਪੈਰ ਗੁਣ ਗਾਏ ਸਾਧੂ ਸੰਗੀਐ ਰਾਵ ਭੋਗੇ ਭੋਗ ਅਨੇਕ ਬਿਣ ਨਾਵੈ ਸੁਣਿਆ ਹਰ ਕੀ ਬਾਤ ਬਿਨ ਹਰ ਕੀ ਭਗਤ ਬਿਨਾ ਮਰ ਮਰੁਨਿਆ ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ ਬਿਨ ਸਿਮਰਨ ਤਨ ਸ਼ਾਰ ਸਰਪੜ ਚਾਲਣਾ ਮਹਾਂਵਿਕਮ ਸੰਸਾਰ ਗੱਲਾ ਵੇਖਿਆ ਝੂਟਣ ਹਰ ਕੀ ਸਣ ਲੇਖ ਨਾਨਕ ਲੇਖਿਆ ਸਾ ਮਹੱਲਾ ਪੰਜਵਾਂ ਕੋਈ ਨਾ ਕਿਸੀ ਸੰਗ ਕਾਹੇ ਗਰਬੀਏ ਇੱਕ ਨਾਮ ਆਧਾਰ ਭੋਜਲ ਤਰਬੀਏ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸਨੋ ਮੇਰਾ ਮਨ ਧੀਰੇ ਰਹਾਓ ਰਾਜ ਮਾਲ ਜੰਜਾਲ ਕਾਜ ਨਾ ਕਿਤੈ ਗਨੂ ਹਰ ਕੀਰਤਨ ਆਧਾਰ ਨਹੀਂ ਚਲੇ ਤਨੂ ਜੇਤੇ ਮਾਇਆ ਰੰਗ ਦੇਤ ਵਿਛਾਵਿਆ ਸੋਕਾ ਨਾਮ ਨਿਧਾਨ ਗੁਰਮੁਖ ਗਾਵਿਆ ਸਾ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗੈਰ ਗੰਭੀਰੇ ਆਸ ਭਰੋਸਾ ਖਸਮ ਕਾ ਨਾਨਕੇ ਜੀਅਰੇ ਆਸਾ ਮਹੱਲਾ ਪੰਜਵਾਂ ਜਸਿਮਰ ਦੁੱਖ ਜਾਏ ਸਹਿਜ ਸੁੱਖ ਪਾਈਐ ਰਹਿਣ ਦਿਨ ਕਾਰ ਜੋੜ ਹਰ ਹਰ ਧਿਆਈਐ ਨਾਨਕ ਆ ਪ੍ਰਭ ਸੋਈ ਜਿਸ ਕਾ ਪ੍ਰਭ ਸਭ ਕੋ ਇਹ ਸਰਵ ਰਹਿਆ ਭਰਪੂਰ ਸੱਚਾ ਸੱਚ ਸੋਏ ਰਹੋ ਅੰਤਰ ਬਾਰ ਸੰਗ ਸਾਈ ਗਿਆਨ ਯੋਗਤ ਸਹਿ ਰਾਤ ਮਨਾ ਬਿਨਾ ਸੇ ਸਗਲ ਸੁਰੂਗ ਆਖਣਾ ਪਾਰ ਰੱਖ ਅਗਨ ਮਾਹੀ ਸੀਤਲ ਹਰਾ ਨਾਮ ਇਸ ਸਿਮਰਤ ਤਪਤ ਜਾਏ ਸੁਖ ਸਹਿਜ ਆਨੰਦ ਘਣਾ ਨਾਨਕ ਜਨ ਤੂੰ ਨਾਨਕ ਜਨ ਧੂਰਾ ਕਾਰਜ ਸਗਲੇ ਸਿੱਧ ਭਈ ਭੇਟਿਆ ਗੁਰਪੂਰਾ ਆਸਾ ਮਹੱਲਾ ਪੰਜਵਾਂ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਆ ਹੋਏ ਕਿਰਪਾਲ ਤਿਆਰ ਹਰ ਰੰਗ ਮਾਣੀਆ ਆਵੋ ਸੰਤ ਮਿਲਾ ਹਰ ਕਥਾ ਕਹਾਣੀ ਅਣਦਿਨ ਸਿਮਰੋ ਨਾਮ ਤਜ ਲਾਜ ਟੁਕਾਣੀਆਂ ਰਹਾਓ ਜਪ ਜਪ ਜੀਵਾ ਨਾਮ ਹੋਵੈ ਆਨੰਦ ਘਣਾ ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ ਚਰਨ ਕਮਲ ਸੰਘ ਨੇ ਹੋ ਕਿਨੈ ਬਿਰਲਾ ਲਾਇਆ ਤਨ ਸੁਹਾਵਾ ਮੁਖ ਜਿਨ ਹਰ ਧਿਆਇਆ ਜਨਮ ਮਰਨ ਦੁੱਖ ਕਾਲ ਸਿਮਰਤ ਮਿਟ ਜਾਵਈ ਨਾਨਕੈ ਸੁਖ ਸੋਏ ਸੋ ਜੋ ਪ੍ਰਭ ਭਾਵਈ ਆਸਾ ਮਹੱਲਾ ਪੰਜਵਾਂ

ਹੀਨ ਭਏ ਸਭ ਤਸਕਰਾ ਗੁਰਮੁਖ ਜਨ ਜਾਗੈ ਰਹਾਉ ਬੁੱਧ ਗਰੀਬੀ ਖਰਚ ਲਹਿਓ ਹੋਮੈ ਬਿਖ ਜਾਰੋ ਸਾਚਾ ਹੱਟ ਪੂਰਾ ਸੌਦਾ ਵਖਰਨਾ ਵਾਪਾਰੋ ਜੀਓ ਪਿੰਡ ਤਨ ਅਰਪਿਆ ਸਹੀ ਪਤਵੰਤੇ ਆਪਣੇ ਭਰਾ ਭਾਣਿਆ ਨਿਤ ਕੇਲ ਕਰੰਤੇ ਦੁਰਮਤ ਮਤ ਜੋ ਬੀਬ ਦੇ ਵਿਖਤੀ ਬਿਖਲੀ ਪਤ ਕਮਲੀ ਰਾਮ ਰਸਾਇਣ ਜੋਰ ਤੇ ਨਾਨਕ ਸੱਚ ਅਮਲੀ ਆਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨਾ ਗੁਰਮੰਤਰ ਦ੍ਰਿੜਾਇਆ ਪਾਏ ਪ੍ਰਹਿ ਸਤਿਗੁਰੂ ਕਹਿ ਜਿਨ ਭਰਮ ਵਿਦਾਰਿਆ ਕਰ ਕਿਰਪਾ ਪ੍ਰਭੇ ਆਪਣੀ ਸੱਚ ਸਾਜ ਸਵਾਰਿਆ ਰਹਾਉ ਕਰ ਕਹਿ ਲੀਨੇ ਆਪਣੇ ਸੱਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਸਾ ਪੂਰਨ ਵਡਿਆਈ ਸਦਾ ਸਦਾ ਗੁਣ ਗਾਈ ਹੈ ਜਪ ਨਾਮ ਮਰਾਰੀ ਨੇਮ ਬਿਹਾ ਨਿਵਾਹਿਓ ਸਤਿਗੁਰੂ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਓ ਲਾਭ ਪੂਰੈ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਭ ਸਾਹੋ ਅਮਿਤ ਆਸਾ ਮਹੱਲਾ ਪੰਜਵਾਂ ਜਾ ਕਾ ਠਾਕੁਰ ਤੁਸੀਂ ਪ੍ਰਾਪਤ ਆ ਕੇ ਬਡਭਾਗਾ ਉਹ ਸੁਹੇਲਾ ਸਦ ਸੁਖੀ ਸਭ ਭਰਮ ਭਾਉ ਭਾਗਾ ਹਮ ਜਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਾਵਣ ਸਗਲ ਵਿਦ ਸੋ ਸਤਿਗੁਰੂ ਹਮਾਰਾ ਰਹਾਓ ਦੂਜਾ ਨਾਹੀਂ ਔਰ ਕਹੋ ਤਾ ਕਾ ਭਾਉ ਕਰੀਐ ਗੁਰਸੇਵਾ ਮਹਿਲ ਪਾਈਐ ਜਗ ਤੁੱਤਰ ਤਰੀਐ ਦ੍ਰਿਸ਼ ਤੇਰੀ ਸੁੱਖ ਪਾਈਐ ਮਨ ਵਾਹੇ ਨਿਧਾਨਾ ਜਾ ਕੋ ਤੁਮ ਕਿਰਪਾਲ ਭਏ ਸੇਵਕ ਸੀ ਪ੍ਰਵਾਨਾ ਅੰਮ੍ਰਿਤ ਰਸ ਹਰ ਕੀਰਤਨੋ ਗੋ ਬਿਰਲਾ ਪੀਵੈ ਵਜਹੋ ਨਾਨਕ ਮਿਲੈ ਏਕ ਨਾਮ ਰਿਤ ਜਪ ਜਪ ਜੀਵੈ ਆਸਾ ਮਹੱਲਾ ਪੰਜਵਾਂ ਜਾ ਪ੍ਰਭ ਕੀ ਹੋ ਚਿਰਲੀ ਸੋ ਸਭ ਤੇ ਉੱਚਾ ਸਭ ਕਿਛੁ ਤਾਕਾ ਕਾਢੀਐ ਥੋਰਾ ਅਰ ਮੂਚਾ ਜੀ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ ਨਾਮ ਜਸੈ ਕੈ ਉਜਲੀ ਤਿਸ ਦਾਸੀ ਗਨੀਆ ਰਹਾਉ ਬੇਪਰਵਾਉ ਆਨੰਦ ਮੈਂ ਨਾਉ ਮਾਣਕ ਹੀਰਾ ਰਜੀ ਧਾਈ ਸਦਾ ਸੁਖ ਜਾ ਕਾ ਤੂੰ ਮੀਰਾ ਸਖੀ ਸੇਰੀ ਸੰਗੀ ਸਮਤ ਦ੍ਰਿੜਾਵੋ ਸੇਵੋ ਸਾਧੂ ਭਾਓ ਕਰ ਤੋ ਨਿਧ ਹਰ ਪਾਵੋ ਸਗਲੀ ਦਾਸੀ ਠਾਕੁਰੈ ਸਭ ਕਹਿਤੀ ਮੇਰਾ ਜਿਸੈ ਸਿਗਾਰੇ ਨਾਨਕਾ ਜਿਸ ਸੁਖੈ ਵਸੇਰਾ ਆਸਾ ਮਹੱਲਾ ਪੰਜਵਾਂ ਸੰਤਾ ਕੀ ਹੋਏ ਦਾਸਰੀ ਉਹ ਅਚਾਰਾ ਸਿਖਰੀ ਸਗਲ ਗੁਣਾ ਗੁਣ ਉਤਮੋ ਭਰਤਾ ਦੂਰਨਾ ਪਿਖਰੀ ਇਹੋ ਮਨ ਸੁੰਦਰ ਆਪਣਾ ਹਰ ਨਾਮ ਜੀਠੈ ਰੰਗਰੀ ਤਿਆਗ ਸਿਆਣਪ ਚਾਤੁਰੀ ਤੂੰ ਜਾਣ ਗੋਪਾਲੈ ਸੰਗਰੀ ਰਹਾਓ ਭਰਤਾ ਕਹਿ ਸੋ ਮਾਨੀਐ ਇਹੋ ਸੀਗਾਰ ਬਣਾਏ ਰੀ ਦੂਜਾ ਭਾਉ ਵਿਸਾਰੀਐ ਇਹੋ ਤੂੰ ਬੋਲਾ ਖਾਇਰੀ ਗੁਰਕਾ ਸ਼ਬਦ ਕਰ ਦੀਪਕੋ ਇਹੋ ਸਤ ਕੀ ਬੀਜ ਬਿਛਾਇਰੀ ਆਟ ਪੈਰ ਕਰ ਜੋੜ ਰਹੋ ਤਾਉ ਭੇਟੈ ਹਰ ਰਾਏਰੀ ਤਿਸ ਹੀ ਜੱਜ ਸੀਗਾਰ ਸਭ ਸਾਈ ਰੂਪ ਸੰਪਾਰਰੀ ਸਾਈ ਸੁਆਗਣ ਨਾਨਕਾ ਜੋ ਪਾਣੀ ਕਰਤਾਰੀ ਆਸਾ ਮਹੱਲਾ ਪੰਜਵਾਂ ਡੀਗਣ ਡੋਲਾ ਤੋ ਲੋ ਜੋ ਮਨ ਕੇ ਭਰਮਾ ਭਰਮ ਕਾਟੇ ਗੁਰਿਆ ਆਪਣੇ ਪਾਏ ਵਿਸਰਾਮਾ ਓਏ ਬਿਖਾਦੀ ਦੋਖੀਆ ਤੇ ਗੁਰ ਤੇ ਹੂਟੇ ਹਮ ਛੂਟੇ ਆ ਮੋਨਾ ਤੇ ਓਏ ਹਮ ਦੇ ਛੂਟੇ ਰਹਾਓ ਮੇਰਾ ਤੇਰਾ ਜਾਣ ਤਾਤਾ ਵੀ ਤੇ ਬੰਦਾ ਗੁਰ ਕਾਟੀ ਅਗਿਆਨਤਾ ਦਾ ਮਿਟ ਕੇ ਬੰਦਾ ਚਾਵਲਾ ਹੁਕਮ ਨਾ ਬੂਝਦਾ ਤਬ ਹੀ ਲਓ ਦੁਖੀਆ ਗੁਰਮਿਲ ਹੁਕਮ ਛਾਣਿਆ ਤਬ ਹੀ ਤੇ ਸੁਖੀਆ ਨਾ ਕੋ ਦੁਸ਼ਮਣ ਦੁਖੀਆ ਨਾ ਹੀ ਕੋ ਮੰਦਾ ਗੁਰ ਕੀ ਸੇਵਾ ਸੇਵ ਕੋ ਨਾਨਕ ਹਸਮੈ ਬੰਦਾ ਆਸਾ ਮਹੱਲਾ ਪੰਜਵਾ ਸੁਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਉਂ ਬਲਿਹਾਰੀ ਗੁਰ ਆਪਣੇ ਸਾਧ ਸਾਧ ਪਰ ਜਾਓ ਗੁਰੂ ਬਿਟਹੋ ਵਾਰਿਆ ਜਿਸ ਮਿਲ ਸੱਚ ਸੁਭਾਉ ਰਹਾਉ ਸਗਨ ਅਪਸਗਨ ਤਿਸ ਕਉ ਲਾਗੈ ਤਿਸ ਜੀਤ ਨਾ ਆਵੈ ਤੇ ਜਮ ਨੇੜ ਨਾ ਆਵਈ ਉਹ ਹਰ ਪ੍ਰਭ ਭਾਵੈ ਪੁੰਨ ਦਾਨ ਜਪ ਤਪ ਦੇ ਜੇਤੇ ਸਭ ਉਪਰ ਨਾਮ ਹਰ ਹਰ ਸਨਾ ਜੋ ਜਪੈ ਤਿਸ ਪੂਰਨ ਕਾਮ ਪੈ ਬਿਨਸੇ ਪ੍ਰਮੋਹ ਗਏ ਕੋ ਤਿਸੇ ਨਾ ਬੀਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨਾ ਥੀਆ ਆਸਾ ਕਰਨ ਹੋਵਾਂ ਮਹੱਲਾ ਪੰਜਵਾਂ ਏਕੂ ਅੰਕਾਰ ਸਤਿਗੁਰ ਪ੍ਰਸਾਦ ਚਿਤਵੋ ਚਿਤਵ ਸਰਵ ਸੁਖ ਪਾਵੋ ਆਕੈ ਭਾਵੋ ਗੇ ਨਾ ਭਾਵੋ ਇੱਕ ਦਾ ਤਾਰ ਸਗਲ ਹੈ ਜਾਚਕ ਦੂਸਰ ਕੈ ਪੈ ਜਾਵੋ ਹੋ ਮਾਂਗੂ ਆ ਲਿਜਾਵੋ ਸਗਲ ਛਤਰਵਾਦ ਏਕੋ ਠਾਕਰ ਕੌਣ ਸੰਸਰ ਲਾਵੋ ਰਾਓ ਉਠੋ ਬੈਸੋ ਰਹਿ ਭੇਨਾ ਸਾਕੋ ਦਰਸ਼ਨ ਕੋਈ ਹੋਵਾਵੋ ਬ੍ਰਹਮ ਆਦਿਕ ਸਨ ਕਾਦਿਕ ਸਨ ਸਨੰਦਨ ਸਨਾਤਨ ਸੰਤ ਕੁਮਾਰੋ ਦਿਨ ਕੋ ਮਹਿਲ ਤੁਰਲਾਵੋ ਅਗਮ ਅਗਮ ਅਗਾਤ ਬੋਧ ਕੀਮਤ ਵਰੈ ਨਾ ਪਾਵੋ ਤਾਂ ਕੀ ਸਨ ਸਤਿਗੁਰ ਕੀ ਸਤਿਗੁਰ ਪੁਰਖ ਧਿਆਵੋ ਭਇਓ ਕਿਰਪਾਲ ਦਿਆਲ ਪ੍ਰਭ ਠਾਕੁਰ ਕਾਟਿਓ ਬੰਦ ਕਰਾਵੋ ਗੁਰੂ ਨਾਨਕ ਜੋ ਸਾਹ ਸੰਗ ਪਾਇਓ ਤੋ ਫਿਰ ਜਨਮ ਨਾ ਆਵੋ ਆਸਾ ਮਹੱਲਾ ਪੰਜਵਾਂ ਅੰਤਰ ਗਾਵੋ ਬਾਹਰ ਗਾਵੋ ਗਾਵੋ ਜਾਗ ਸਵਾਰੀ ਸੰਸਲਣ ਕਹੋ ਤੋਸਾ ਦੀਨਾ ਗੋਬਿੰਦ ਨਾਮ ਕਿਉ ਵਿਵਹਾਰੀ ਅਵਰ ਵਿਸਾਰੀ ਵਿਸਾਰੀ ਨਾਮ ਦਾਨ ਗੁਰ ਪੂਰੈ ਦੀਓ ਮੈਂ ਇਹੋ ਆਧਾਰੀ ਰਹਾਓ ਦੁਖਨ ਗਾਵੋ ਸੁਖ ਵੀ ਗਾਵੋ ਮਾਰਗ ਪੰਥ ਸੰਭਾਰੀ ਨਾਮ ਦ੍ਰਿੜ ਗੁਰ ਮਨ ਮਹਿ ਦੀਆ ਮੋਹਰੀ ਦਿਸਾ ਬੁਝਾਰੀ ਦਿਨ ਪੀ ਗਾਵੋ ਰਹਿਣੀ ਗਾਵੋ ਗਾਵੋ ਸਾਹਸ ਸਾਹਸ ਸੁਨਾਰੀ ਸਾਧ ਸੰਗਤ ਮੈਂ ਵਿਸਾਖ ਹੋਈ ਕਰ ਜੀਵਤ ਮਰਤ ਸੰਗਾਰੀ ਅਨਦਾਨ ਗੋਏ ਦਾਨ ਦਿਓ ਪ੍ਰਭ ਪਾਵੋ ਸਾਂਤ ਰੇਨ ਉੜਧਾਰੀ ਸਵਰਨੀ ਕਥਾ ਨੈਣ ਦਰਥ ਪੇਖੋ ਮਸਤਕ ਗੁਰ ਕਰਨਾਰੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਰ ਦਸਮਾ ਮਹੱਲਾ ਪੰਜਵਾਂ ਜਿਸਨੂੰ ਤੂੰ ਆਸਿਰ ਕਰ ਮਨ ਹੈ ਤੇ ਬਾਹਨ ਦੋ ਦਾਹ ਪੁੱਤਰ ਗਲਤਰ ਗ੍ਰਹਿ ਸਗਲ ਸਮਗਰੀ ਸਾ ਮਿਥਿਆਸ ਨਾਹਾਰੀ ਮਨ ਕਿਆ ਕਰ ਹੈ ਹਾ ਹਾ
ਦ੍ਰਿਸ਼ਟ ਦੇਖ ਜੈਸੇ ਹਰਿ ਚੰਦੋਰੀ ਕਰਾਂ ਭਜਨ ਲੈ ਲਾਹਾ ਰਹਾ ਜੈਸੇ ਬਸਤਰ ਦੇ ਉਡਾਣੇ ਦਿਨ ਤੋਇ ਚਾਰ ਭਰਾਹਾ ਪੀ ਤੂ ਪਰਗੇ ਤਕ ਧਿਆਈ ਧਾਈਐ ਅੰਤੁਰ ਕੋ ਜਾ ਆਹਾ ਜੈਸੇ ਅੰਬ ਗੁੰਡ ਕਰ ਰਾਖਿਓ ਪਰਤ ਸਿੰਧ ਕਲ ਜਾਹ ਆਪ ਆਗਿਆ ਪ੍ਰਭ ਕੀ ਉੱਠ ਜਾ ਸੀ ਮੁਤ ਜਹਾ ਰੇ ਮਨ ਲਿਖੈ ਚਾਲੇ ਦੇਖੈ ਵੈਸੇ ਲਿਖੈ ਰਹਿਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਪਰੈ ਸਤਿਗੁਰ ਚਰਨ ਉਟਾਹਾ ਆਸਾ ਮਹੱਲਾ ਪੰਜਵਾਂ ਪੁਸ਼ਟ ਵਾਤੇ ਭਈ ਸਿਧਰੀ ਦੋਸ਼ ਦੂਤ ਦੁਸ਼ਟ ਜਨਾਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਮੋਹ ਰਚਨਾਈ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰਨਾ ਫਲ ਪਾਏ ਸਤਿਗੁਰ ਮਿਲਈ ਰਹਾਉ ਮੋਹਿ ਕਿਰਪਨ ਕੋ ਹੋਏ ਨਾ ਜਾਣਦ ਸਗਲ ਭਰਨ ਸਗਟਾਈ ਸੰਗ ਬੈਠਣੋ ਗਈ ਨਾ ਪਾਵਤ ਹੋਣ ਸਗਲ ਚਰਨ ਸਹੀ ਭਈ ਆੜ ਆੜ ਕੋ ਫਿਰਤ ਝੂੰਡਦੇ ਮਨ ਸਗਲ ਤ੍ਰਿਸ਼ਨ ਬੁੱਝ ਗਈ ਇੱਕ ਬੋਲ ਵੀ ਖਾਵਤੋ ਨਾਹੀ ਸਰਥਾ ਸੰਗ ਸੀਤ ਲਈ ਏਕ ਜੀ ਗੁਣ ਕਵਨ ਵਿਖਾਨਿਆ ਕੰਮ ਕਮ ਗਈ ਦਾਸ ਦਾਸ ਦਾਸ ਕੋ ਕਰੀ ਹੋ ਜਣ ਨਾਨਕ ਹਰ ਸਰਣਈ ਆਸਾ ਮਹੱਲਾ ਪੰਜਵਾਂ ਰੇ ਮੂੜੇ ਲਾਏ ਕੋ ਦੀਨ ਦੀ ਢੀਲਾ ਢੀਲਾ ਤੋਟੇ ਕੋ ਬੈਗ ਵਧਾਇਆ ਸਾਸਤ ਵਖਰ ਤੂੰ ਕਿਨਹਿ ਨਾਹੀ ਪਾਪੀ ਪਾਤਾ ਰੇ ਨਾਇਆ ਸਤਿਗੁਰ ਤੇਰੀ ਆਸਾਇਆ ਪਤਿਤ ਪਾਵਨ ਦੇ ਰੂਪਾਂ ਪਰਾਂ ਬ੍ਰਹਮ ਮੈਂ ਇਹਾ ਉਟਾਇਆ ਰਹਾਉ ਕੰਦਣ ਬੈਣ ਸੁਣੈ ਔਰ ਝਾ ਵਹਿ ਨਾਮ ਲੈ ਤਲਕਾਇਆ ਨਿੰਦ ਨਿੰਦ ਓ ਬੋਧੋ ਮਾਹਿਓ ਬੂਜੀ ਉਲਟਾਇਆ ਪਰ ਧਨ ਪਰ ਤਨ ਪਰਤੀ ਨਿੰਦਾ ਹਾਤ ਕਾਹੇ ਹਰਕਾਇਆ ਸਾਜ ਧਰਮ ਸਿਉ ਰੁਚ ਨਹੀਂ ਰੁਚ ਨਹੀਂ ਆਵੈ ਸੁਨ ਸੁਨਤ ਸੋ ਹਾਇਆ ਦੀਨ ਦਿਆਲ ਕਿਰਪਾ ਪ੍ਰਭਾ ਕਰ ਭਗਤ ਟੇਕ ਹਰਨਾਇਆ ਨਾਨਕ ਆਹ ਸਰਨ ਪ੍ਰਭਾਇਓ ਰਾਖ ਲੈ ਅਵਨਾਇਆ ਆਸਾ ਮਹੱਲਾ ਪੰਜਵਾ ਮਿਥਿਆ ਸੰਗ ਜਪਟਾਏ ਮੂੰਹ ਮਾਇਆ ਕਰਵਾ ਦੇ ਜਾ ਜਾਨੋ ਸੋ ਜੀਤ ਨਾ ਆਵੇ ਹੋ ਬਦ ਭਏ ਆਂਦੇ ਮਨ ਵੈ ਰਾਗੀ ਕਿਉਂ ਨਾ ਰਾਧੇ ਕਾਜ ਕੋਟਨੀ ਮੈਂ ਤੂੰ ਬਸਤਾ ਸੰਗ ਸਗਲ ਵਿਖੈ ਕੀ ਵਿਆਹ ਦੇ ਰਹਾਓ ਮੇਰੀ ਮੇਰੀ ਕਰਤ ਦਿਨ ਰੈਨ ਵਿਹਾਵੈ ਪਲ ਛਿਨ ਸ਼ੀਜੈ ਅਰਜਾਦੇ ਜੈਸੇ ਮੀਠੇ ਸਾਦ ਲੁਭਾਏ ਝੂਠ ਧੰਦ ਦੁਰਗਾਦੇ ਕਾਮ ਕ੍ਰੋਧ ਅਰ ਲੋ ਮੋਹਨ ਇੰਦਰੀ ਰਸ ਵਟਾਦੇ ਦੀ ਭਵਾਰੀ ਪੁਰਖ ਵਧਾਤੇ ਬੋਹਰ ਪੁਰਜਨ ਮਾਧੇ

ਰਿਤ ਦੇਖ ਭੁੱਲੋ ਆਗ ਨੀਵ ਕੋ ਤੂੰ ਮਰ ਜੈਸਾ ਸੰਗ ਬਿਸ਼ੀਅਰ ਸਿਉ ਹੈ ਰੀ ਤੈਸੋ ਹੀ ਇਹ ਪਰ ਗ੍ਰਹਿ ਪੈਰੀ ਕਾਰਨ ਪਾਪ ਕਰਤਾ ਬਸ ਰਹੀ ਅਪਮਾਨਾ ਥੋੜ ਜਾਏ ਤੇ ਨਹੀਂ ਸੋ ਸੰਗ ਦਰਜਨ ਜੋ ਬਹਿਰਾ ਨਾ ਸੰਸਾਰ ਹੈ ਬਿਦ ਵਿਆਪਿਓ ਸੋ ਉਪਰਿਓ ਜਿਸ ਗੁਰ ਪੂਰਾ ਕਉ ਨਾਨਕ ਭਵ ਸਾਗਰ ਦਰਿਓ ਭਏ ਬਨੀਤ ਸ੍ਰੀ ਰਾਸਾ ਮਹੱਲਾ ਪੰਜਵਾਂ।

ਗੁਰਬਾਣੀ ਆਸਾ ਮਹੱਲਾ ਪੰਜਵਾਂ। ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੈ, ਜਹ ਜਹ ਕਾਜ ਕਰਤ ਸੇਵਕੀ ਰਾਹ ਤਾਂ ਉਠਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਦੇਵ ਤਤਕਾਲ ਹੋਏ ਆਵੈ ਰਹਾਉ। ਤੇਸ ਸੇਵਕ

Gettiamo i cari appedane, appede a che si picchi che. Io snobba che se ti sarà, non è che pate sa, hi pate sa. Amol gana, amol va par, amol va pari, amol pandar. Amol ava, amol la jahe. अमल पाहे अमल समाहे अमल तरम अमल दीवान अमल तुल अमल प्रमाण अमल बख्शीस अमल निशान अमल करम अमल फरमान अमल लो अमल आख्या ना जाहे आख आख रहे लवलाहे आख है वेद पाठ पुराण आख है पढ़े ग्रह ਵਿਖਿਆਣ ਅੱਖ ਹੈ ਬਰਮੈ ਅੱਖ ਇੰਦ ਅੱਖ ਹੈ ਗੋਪੀ ਤੈ ਗੋਬਿੰਦ ਅੱਖ ਹੈ ਈਸ਼ਰ ਅੱਖ ਹੈ ਸਿੱਧ ਅੱਖ ਹੈ ਕੇਤੇ ਕੀਤੇ ਬੁੱਧ ਅੱਖ ਹੈ ਦਾਨਵ ਅੱਖ ਹੈ ਦੇਵ ਅੱਖ ਹੈ ਸੁਰ ਨਰ ਮੰਜਨ ਸੇਵ ਕੇਤੇ ਅੱਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਗਾੜ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਤਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵ ਨਿਹਾਰੇ ਕੇਤੇ ਰਾਗ ਪਰੀਸ਼ੋ ਕਹੀਣ ਕੇਤੇ ਗਾਵ ਨਿਹਾਰੇ ਗਾਵਹਿ ਤਨੋ ਪੌਣ ਪਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਨਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇੰਦਾਸਨ ਬੈਠੇ ਦੇਵ ਤਿਆਂਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜਗ ਜਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਣ ਸਰਗਾ ਮੱਛ ਪਿਆਲੇ ਗਾਵਣ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਨੋ ਗਾਵਹਿ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇ

ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰਹਿ ਵਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਟਨਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜਗ ਜਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਕਟ ਕਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਦ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜਗ ਜਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜੇ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਇੱਕ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਇੱਕ ਦੋ ਜੀਵੋ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏ ਤੇਰਾ ਪਤ ਪਵੜੀਆ ਚੜੀਏ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਣ ਜੋਰ ਜੋਰ ਨਾ ਮੰਗਣ ਦੇ ਨ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪਰ ਕੀ ਧਰਮਸਾਲ ਤਿਸ ਵਿੱਚ ਜੀ ਜਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉੱਥੈ ਪਾਈ ਨਾਨਕ ਗਇਆ ਜਾਪੈ ਜਾਈ ਧਰਮ ਖਾਣਕਾ ਇਹੋ ਧਰਮ ਗਿਆਨ ਖਾਣਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤ ਕੇਤੇ ਕਾਣ ਮਹੇਸ਼ ਕੇਤੇ ਬਰਮੈ ਕਾੜਤ ਘੜੀਐ ਰੂਪ ਰੰਗ ਕੇ ਵੇਸ਼ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਕਾੜਤ ਕੜੀਐ ਬਹੁਤ ਅਨੂਪ ਧਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪੁੱਛੈ ਪੁੱਛਤਾਹੇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨਮੈ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੈ ਜਾਹੇ ਨਾ ਉਹ ਮਰੈ ਨਾ ਠਾਕੈ ਜਾਹੇ ਜਿਨਕੇ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ

जो जो हुक्म पे बैत विकार, विखै विकसै कर विचार। नानक कथना कड़रा सार, जत पहारा तीरज सुनियार। अहरन मत वेद हथियार, पौ खला अगंत अवताओ। भांडा पाओ अमृत टाल, कड़िया शब्द सची टकसार। जिनको नजर करम तिनकार, नानक नदरी नदर निहाल। श्लोक पवन गुरु पाणी पिता, माता तरत महत। दिवस रात दोय दाई आ दाई दाया, खेलै सगल जगत। चंगियाईयां बुरियाईयां, वाचै धर्म दूर। करमी आपो अपनी, के नेड़ै के दूर। जिनी नाम ते आया, गए मसकत काल। नानक ते मुखे उजले, केती छुट्टी नाल। एक ओंकार सत नाम करता परख, निरभाव निरवैर। अकाल मूरत अजूनी, सैपं गुरप्रसाद जप। आदि सच जगाद सच, है पी सच। नानक होसी पी सच, सोचै सोच ना होवई। जे सोची लख वार, चुपै चुप ना होवई। जे लाए रहा लवतार, पख्या पुख न उतरी। जे बन्ना पुरिया पार, सह स्याणपा लख होए। ता इक न चलै नाल, किव सचियारा होइए। किव कूड़ै टट्टै पाल, हुक्म रजाई चलना। नानक लिखिया नाल, हुक्मी हो ना कार। हुक्म न कहया जाई, हुक्मी हो जी। हुक्म लै वड्याई, हुक्मी उत्तम नीच। हुक्म लिख दुख सुख पाई है, एक ना हुक्मी बख्शीस। एक हुक्मी सदा पवाई है, हुक्मै अंदर सब को। बाहर हुक्म ना कोए, नानक हुक्मै जे बुझै। ता हुक्मै कहे ना कोए, गावै को तान। होवै किसै तान, गावै को दात। जानै निशान, गावै को गुण वडिया चार। गावै को विद्या विखम विचार, गावै को साज करे तनखे। गावै को जी लै फिर दे, गावै को जापै दिसै दूर। गावै को वेखै हादरा हदूर। कथना कथी ना आवै थोट, कथ कथ कथी कोटी कोट कोट। दिंदा दे लैंदे थक पाहे, जगा जगंतर खाही खाहे। हुक्मी हुक्म चलाए राहो, नानक विगसै वे परवाहो। साचा साहिब साच नाए, पाख्या पव अपार। आख है मंग है दे दे, दात करे दातार। फेर के अगे रखिए, जित दिसै दरबार। मोह के बोलन बोलिए, जित संतरे प्यार। अमृत वेला सच नाओ, वडियाई विचार। करमी आवै कपड़ा, नदरी मोख द्वार। नानक ए वै जानिए, सब आपै सचियार। थापिया न जाए, कीता न होए। आपे आप निरंजन सोए, जिन से व्यातन पाया मान। नानक गाविए गुणी निधान, गाविए सुनिया मन रखे पाओ। दुख पर हर सुखा लै जाए, गुरमुख नादम गुरमुख वेदम। गुरमुख रहा समाई, गर ईसै गर गोरख बर्मा। गर पार्वती माई, जे हो जाना आखा नाही। कहना कथन न जाई, गरा एक देह बुझाई। सबना जिया का एक दाता, सो मैं विसर ना जाई। तीरथ नावा जे तिस पावा, मिन पाने के नाई करी। जेती सरठ उपाई वेखा, मिन करमा कै मिलै लई। मत विच रतन जवाहर मानक, जे एक गर की सिख सुनी। गरा एक देह बुझाई, सबना जिया का एक दाता। सो मैं विसर ना जाई, जे जुग चारे आर जा। होर दसूनी होए, नवा खंडा विच जानिए। नाल चलै सब कोए, चंगा नाग रखाई कै। जस कीरत जग ले,
ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ ਗੰਦੇ ਤੇ ਆਪੋ ਬਿਨਾ ਸੱਜਈ ਜੇ ਤਿਸ ਗੁਣ ਕੋਈ ਕਰੇ। ਸੁਣਿਆ ਸਿੱਧ ਪੀਰ ਸਨਾਥ ਸੁਣਿਆ ਤਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਾ ਨਾ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਭਾਵ ਹੈ ਮਾਣ ਸੁਣਿਆ ਲਾਗੇ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਬਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵ ਰਾਹ ਸੁਣਿਆ ਹਾਥ ਹੋਵੇ ਅਸਗਾਹ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਛੈ ਪਛਤਾਏ। ਕਾਗਿਤ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਹੋ ਛੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਛੋ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਰੇ ਗੁਰਸਿੱਖ ਮੰਨੈ ਨਾਨਕ ਭੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਣ ਪੰਚੇ ਸੋਹਿ ਦਰਾ ਜਾਣ ਪੰਚਾ ਕਾਗਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀਂ ਸਮਾਰ ਤੋਲ ਧਰਮ ਦਇਆ ਕਾ ਭੂਤ ਸੰਤੋਖ ਤਾਪ ਰੱਖਿਆ ਜਿਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ ਤਬਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੇ ਕਮਨਜੋਰ ਜੀ ਜਾਤ ਰੰਗਾ ਕੈ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਹ ਪਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਕ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ।
ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋਅ, ਅਸੰਖ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੰਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਬਖਾਣ, ਜਿਨ ਇਹ ਲਿਖੇ ਤਿਸਰ ਨਾਹੇ, ਜੇ ਫਰਮਾਏ ਤੇ ਉਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਨਾ ਵਿਨਾ ਹੀ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵ ਹੈ ਸਾਈ ਪਣੀ ਘਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਏ ਹੱਥ ਪੈਰ ਤਨ ਦੇ, ਪਾਣੀ ਤੋਤਾ ਤਰਸਖੇ, ਮੂਠ ਪਲੇਤੀ ਕੱਪੜ ਹੋਏ, ਦੇ ਸਾਬੁਣ ਲਈਏ ਉਹ ਧੋਏ, ਭਰੀਏ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਅੱਖ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੇ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ, ਤੀਰਥ ਤਪ ਦਿਆਦਤ ਦਾਨ, ਜੇ ਕੋ ਪਾਵੈ ਤਿਲਕਾ ਮਾਣ, ਸੁਣਿਆ ਮਣਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਨਾਓ, ਸਗਨ ਤੇਰੇ ਮੈਂ ਨਾਹੀ ਕੋਏ, ਵਿਣਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮੰਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸੁਰਤੀ ਮਾਹੁ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੈ, ਆਪੇ ਜਾਣੈ ਸੋਈ, ਕਿਉ ਕਰੇ ਆਖਾ ਕਿਵ ਸਲਾਈ, ਕਿਉ ਵੰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜਾਗਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ, ਸੈਸ ਅਠਾਰਹ ਕਹਿਣ ਕਤੇਬਾਂ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੇ, ਇਤੀ ਸੁਰਤ ਨਾ ਪਾਈਆ, ਨਦੀਆ ਤੇ ਵਾਪ ਹੈ, ਸਮੁੰਦ ਨਾ ਜਾਣੀਐ, ਸਮੁੰਦ ਸਾ ਸੁਲਤਾਨ, ਗਹਿਰਾ ਸੇਤੀ ਮਾਲ ਧਨ, ਕੀੜੀ ਧੁਰ ਨਾ ਹੋਵਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਰਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੇ ਗਿਆਵਣ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲਾਹੇ, ਤਾਂ ਕਹਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਵੱਡੀ ਉੱਚਾ ਹੋਵੇ ਕੋਏ, ਤਿਸ ਉੱਚੇ ਕਹੋ ਜਾਣੈ ਸੋਏ, ਜੇ ਵੱਡੇ ਆਪ ਜਾਣੈ ਆਪੇ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ, ਬਹੁਤਾ ਕਰਮ ਲਿਖਿਆ ਨਾ ਜਾਹੇ, ਵੱਡਾ ਦਾਤਾ ਤਿਲ ਨੱਤ ਮਾਹੇ, ਕੀਤੇ ਮੰਗਹਿ ਜੋ ਦੇ ਅਪਾਰ, ਕੀਤਿਆਂ ਗੰਤ ਨਹੀਂ ਵਿਚਾਰ, ਕੀਤੇ ਕਪਟ ਤੈ ਬੇਕਾਰ, ਕੀਤੇ ਲੈ ਲੈ ਮੁੱਕਰ ਪਾਹੇ, ਕੀਤੇ ਮੂਰਖ ਖਾਹੀ ਖਾਹੇ, ਕੀਤਿਆਂ ਦੂਖ ਭੂਖ ਸਦ ਮਾਰ, ਇਹ ਪੀ ਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੈ ਹੋਵੇ, ਔਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੇ ਆਖਣ ਪਾਹੇ, ਉਹ ਜਾਣਿਆ ਜੇਤਿਆਂ ਮੂੰਹ ਖਾਹੇ, ਆਪੇ ਜਾਣੇ ਆਪੇ ਦੇ, ਆਖੇ ਸੀ ਪੀ ਕੇਈ ਕੇ, ਜਿਸਨੋਂ ਬਖਸ਼ੇ ਸਿਰਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ,
ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਮਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰੇ ਵਿਗਿਆਨ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸਰਨਰ ਮੰਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੈ ਨਾ ਦੇ ਅਨੇਕੀ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਭਰੀ ਸਿਓ ਕਹੀਣ ਕੇਤੇ ਗਾਵਨ ਹਾਰੇ ਗਾਵਹਿ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੈ ਗਾਵਹਿ ਚਿੱਤ ਗੁਪਤ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇੰਦਾਸਨ ਬੈਠੇ ਦੇਵਤੀਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸਰਗਾ ਮੱਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਨੋ ਗਾਵਹਿ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇਵੈ ਚੇਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨਿਅ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਚੋੜੀ ਧਿਆਨ ਕੀ ਕਰੈ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਏਸ ਭਗਤ ਗਿਆਨ ਦਇਆ ਭੰਡਾਰਨ ਕਟ ਕਟ ਵਾਜਹ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਤ ਸਿਧਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੇ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੋ ਜੀਵੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਹਾ ਪਤ ਪਵੜੀਐ ਚੜੀਐ ਹੋਏ ਇਕੀਸ ਸੁਣ ਗੱਲਾਂ ਆਕਾਸ ਕੀਟਾ ਆਹੀ ਰੀਸ
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚ ਪੈਣੈ ਜੋਰ, ਜੋਰ ਨਾ ਮੰਗਣ ਦੇ ਨ ਜੋਰ, ਜੋਰ ਨਾ ਜੀਵਨ ਮਰਨ ਨ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜੇ ਸਤ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੈ ਪਾਈ, ਨਾਨਕ ਗਇਆ ਜਾਪੈ ਜਾਈ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕਿਤੇ ਪਵਨ ਪਾਣੀ ਵੈ ਸੰਤਰ, ਕਿਤੇ ਕਾਣ ਮਹੇਸ਼, ਕਿਤੇ ਬਰਮੇ ਕਾੜਤ ਘੜੀਐ ਰੂਪ ਰੰਗ ਕੇ ਵੇਸ, ਕਿਤਿਆਂ ਕਰਮ ਭੂਮੀ ਮੇਰ, ਕਿਤੇ ਕਿਤੇ ਧੂਪ ਦੇਸ, ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ, ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ, ਕਿਤੇ ਦੇਵ ਦਾਨਵ ਮੁੰਨ, ਕਿਤੇ ਕਿਤੇ ਰਤਨ ਸਮੁੰਦ, ਕਿਤਿਆਂ ਖਾਣੀ ਕਿਤਿਆਂ ਬਾਣੀ, ਕਿਤੇ ਪਾਤ ਨਰਿੰਦਰ, ਕਿਤਿਆਂ ਸਰਤੀ ਸੇਵਕ ਕਿਤੇ, ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਨਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿਛੈ ਪਛਤਾਹੇ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸਨਾ ਸਦਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨਮੈ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਤਨੈ ਜਾਹੇ, ਨਾ ਉਹ ਮਰੈ ਨਾ ਠਾਗੇ ਜਾਹੇ, ਜਿਨਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਘਰ ਘਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਪੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲਓ ਲਓ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕੜਾ ਸਾਰ, ਜਤ ਪਹਾਰਾ ਤੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਪਾਓ ਖਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿਟਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨਕਾ ਨਦਰ ਕਰਨ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰੀਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਚਲੇ ਕੇਤੀ ਛੁੱਟੀ ਨਾ।

0: ਸੈਭੰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੁਨਾ ਪੁਰਿਆ ਭਾਰ ਸਹਿਸ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਵੇ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਾ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸੱਚ ਸਾਹਿਬ ਸਾਚ ਨਾਹੀ ਪਾਖਿਆ ਪਉ ਅਪਾਰ ਆਖਹਿ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਸੈ ਦਰਬਾਰ ਮਾਹੋ ਕੇ ਬੋਲਣ ਬੋਲੀਐ ਜਿਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਗਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੈ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਹ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਓ ਦੁੱਖ ਭਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਪਾਣੈ ਕੇ ਨਾਈ ਕਰੀ ਜੇ ਤੀਸਰਟ ਉਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੋ ਸਿੱਖ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜਗਚਾਰੇ ਹਾਰ ਜਾ ਹੋਰ ਦਸੂਨੀ ਹੋਵੇ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋ ਹੋਏ ਚੰਗਾ ਨਾਮ ਰਖਾਈ ਕਹਿ ਜਸ ਕੀਰਤ ਜਗ ਲਏ ਜੋ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁੰਦੇ ਤੇ ਹਾ ਕੋਈ ਨਾ ਸੱਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਤਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਬਹੁ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾ ਹਨੁਮੰਦ ਸੁਣਿਆ ਜੋ ਜੁਗਤ ਧਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਪ ਹੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾਂਗਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਭਾਵ ਹੈ ਰਾਹ ਹੋਵੇ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀਕਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸਤ ਹੋਵੈ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੂੰਹ ਚੋਟਾ ਨਾ ਖਾਏ ਮੰਨੈ ਜਮਕੈ ਸਾਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਛੋਂ ਪ੍ਰਗਟ ਜਾਏ ਮੰਨੈ ਬਗ ਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਰੈ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਮਾਣ ਪੰਚ ਪ੍ਰਧਾਨ ਪੰਚੈ ਪਾਵਹਿ ਦਰਗਹਿ ਮਾਣ ਪੰਚੇ ਸੋਹਿ ਦਰਾ ਜਾਣ ਪੰਚਾ ਕਾਕਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ ਬੱਜੈ ਹੋਵੈ ਸਚਿਆਰ ਤਬਲੈ ਉੱਪਰ ਕੀਤਾ ਪਾਰ ਧਰਤੀ ਹੋਰ ਭਰੈ ਹੋਰ ਹੋਰ ਤਿਸਤੈ ਪਾਰ ਤਲੈ ਕਮਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਇ ਲੇਖਾ ਲਿਖਿਆ ਕੇਤਾ ਹੋਇ ਕੇਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਹਿਬ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪੇ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋ ਪੱਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤਦ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਜੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੁੜੇ ਫਿਰਾਹੇ ਅਸੰਖ ਮਲੇਸ਼ ਮਲ ਪੱਕ ਖਾਹੇ ਅਸੰਖ ਨਿੰਦਕ ਸਿਰ ਕਰੈ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅੱਖਰੀ ਲਿਖਣ ਬੋਲਣ ਬਾਣ ਅਖਰਾ ਸਿਰੇ ਸੰਯੋਗ ਅਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੀ ਜੇ ਫੁਰਮਾਏ ਤਿਵ ਤਿਵ ਪਾਹੀ ਜੇ ਤਾ ਕੀਤਾ ਤੇ ਤਾ ਨਾਉਣ ਨਾਵੈ ਨਾਹੀ ਕੋ ਥਾਉ ਕੁਦਰਤ ਕੌਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਜੈ ਮਾਤੇ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਪ ਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤੇ ਤੀਰਥ ਮਲ ਨਾ ਹੋ ਸਭਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਵਰਮਾਓ, ਸਤ ਸੁਹਾਣ ਸਦਾ ਵੰਚਾਓ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਵਾਹੁ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਦਿ ਲਿਖਣ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹੁ ਨਾ ਕੋਈ, ਜਾ ਕਰਤਾ ਸਿਰ ਠੀਕ ਹੋ ਸਾਜੇ, ਆਪੈ ਜਾਣਾ ਸੋਈ। ਕਿਵ ਕਰ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਉ ਜਾਣਾ, ਨਾਨਕ ਆਖਣ ਸਭ ਕੋ ਆਖਿਆ ਇੱਕ ਦੂਏ ਕਿ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣਾ, ਆਗਿਆ ਗਿਆ ਨਾ ਸੋ ਹੈ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਉੜ ਖੋੜ ਭਾਲ ਥਕੇ, ਵੇਦ ਕਹਿਣ ਇੱਕ ਵਾਤ। ਸਹਿਸ ਅਠਾਰ ਹੈ ਕਹਿਣ ਕਤੇ ਬਾਸਲੂ, ਇੱਕ ਧਾਤ ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਮਣਾਸ। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾਹੀ ਸਾਲਾਹੇ ਏਤੀ ਸਤ ਨਾ ਪਾਈਆ। ਨਦੀਆ ਅਤੈ ਵਾਹ ਪਵਹਿ, ਸਮੁੰਦ ਨਾ ਜਾਣੀਐ ਹੈ ਸਮੁੰਦ। ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨਹੋ ਨਾ ਵੀਸਰ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾ ਹੋਏ, ਵੱਡ ਉੱਚਾ ਹੋਵੈ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇ ਵੱਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਦ ਪਾਰੇ ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖੱਪ ਤੁੱਟ ਹੈ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁੱਖ ਭੁੱਖ ਸਦਮਾਰ, ਇਹ ਭੇਦਾ ਤੇਰੀ ਦਾ ਤਾਰ। ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕਿਆ ਕੋਏ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਇ, ਆਪੇ ਜਾਣੈ ਆਪੇ ਦੇ ਆਖਿਆ ਸੇ ਭੇ ਕਈ ਕੇ, ਜਿਸਨੋ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਜਾਹੇ, ਮੁੱਲ ਪਾਏ ਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀ ਮਾਣ, ਅਮੁੱਲ ਤੁਲ ਅਮੁੱਲ ਪਰਵਾਣ, ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖਿਆ ਹੈ ਵੇਦ ਪਾਠ ਪੁਰਾਣ, ਆਖਿਆ ਪੜੇ ਕਰੇ ਵਖਿਆਣ, ਆਖਿਆ ਹੈ ਬਰਮੇ ਆਖਿਆ ਹੈ ਇੰਦ, ਆਖਿਆ ਹੈ ਗੋਪੀ ਤੈ ਗੋਬਿੰਦ, ਆਖਿਆ ਹੈ ਈਸ਼ਰ ਆਖਿਆ ਹੈ ਸਿੱਧ, ਆਖਿਆ ਹੈ ਕੇਤੇ ਕੀਤੇ ਬੁੱਧ, ਆਖਿਆ ਹੈ ਦਾਨਵ ਆਖਿਆ ਹੈ ਦੇਵ, ਆਖਿਆ ਹੈ ਸੁਰ ਨਰ ਮਨ ਜਨ ਸੇਵ, ਕੇਤੇ ਆਖਿਆ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇਹ ਤਾਂ ਆਖ ਨਾ ਸਕਹਿ ਕਈ ਕੇ, ਜੇ ਵੜ ਭਾਵੈ ਤੇ ਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖਿਆ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਭਰੀ ਸੋ ਕਹੀਨ, ਕੇਤੇ ਗਾਵਣ ਹਾਰੇ, ਗਾਵਹਿ ਤੁਹਨੋ ਪਾਉਣ ਪਾਣੀ ਪੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਗਾਵਹਿ ਇੰਦ ਇਦਾਸਣ ਬੈਠੇ ਦੇਵਤੇ ਆਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀ ਸਰ ਜਗ ਜਗ ਵੇਦਾ ਨਾਲੇ, ਗਾਵਹਿ ਮੋਹਣੀਆਂ ਮਨ ਮੋਹਨ ਸਵਰਗਾ ਮਾਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ,
1: गावह जोद महाबल सूरा गावह खानी चारे गावह खंड मंडल वर भंडा कर कर रखे तारे सही तदनो गावह जोत पावन रथे तेरे भगत साले होर केते गावन सेमा चेतना आवन नानक क्या विचारे सोई सोई सदा सच साहेब साचा साची नाई है पी होसी जाए न जासी रचना जिन रचाई रंगी रंगी भाती कर कर जिनसी माया जिन उपाई कर कर द्वेखै कीता अपना जिव तिस दी वडियाई जो तिस भावै सोई कर सी हुकम न करना जाई सो पात साहो साहा पात साहिब नानक रहन रजाई मुंदा संतोख शर्म पत झोली ध्यान की कर है बभूत खिंथा काल कुआरी काया जुत डंडा प्रतीत आई पंथी सगल जवाती मांझी तै जगदीत आदेश तिस आदेश आद अनिल अनाद अनाहत जुग जुग एको वेश भगत ज्ञान दया भंडारण घट घट वज है नाद आप नाथ नाथी सब जाकी रिद सिद्ध अवरा साध संजोग जोग दोयकार चलावह लेखिया वह भाग आदेश तिस आदेश आद अनिल अनाद अनाहत जुग जुग एको वेश एका माई जुगत व्याई तिन चेले प्रमाण एक संसारी एक भंडारी एक लाए दीवान जिव तिस भावै तिवै चलावै जिव होवै फरमान ओह वेख्या उन्ना नदर न आवै बहुता एहो वडाण आदेश तसै आदेश आद अनिल अनाद अनाहत जुग जुग एको वेश आसन लोए लोए भंडार जो कछ पाया सो एका वार कर कर वेख्या सरजन हार नानक सत्ते की साची कार आदेश तस है आदेश आद अनिल अनाद अनाहत जुग जुग एको वेश एक दूजी बौ लख हो हे लख हो वह लख वीश लख लख गेड़ा आखी है एक नाम जगदीश एत राहे पत पवड़िया चढ़िया होए इकीस सुन गला आकाश की कीटा आई रीश नानक नदरी पाईया कूड़ी कूड़ा ठीस आखण जोर चुपै नह जोर जोर न मंगण देण न दो देण न जोर जोर न जीवन मरण नह जोर जोर न राज माल मन सोर जोर न सुरती ज्ञान विचार जोर न जुक्ति छुटै संसार जिस हथ जोर कर वेखै सोए नानक उत्तम नीच न कोय राती रुती थती वार पवन पानी अग्नि पाताल तिस विच धरती थाप रखी धर्मसाल तिस विच जिए जगत के रंग तिनके नाम अनेक अनंत करमी करमी होए विचार सच्चा आप सच्चा दरबार तिथै सोहन पंच प्रमाण नानक नदरी कर्म पवै निशान कच पकाई उथै पाए नानक गया जापै जाए धर्म खंड का एहो धर्म ज्ञान खंड का आखो कर्म केते पवन पाणी वै संतर केते कान महेश केते बरमे घाट घड़िय है रूप रंग के वेश केतिया कर्म भूमि मेर केते केते धूप देश केते हिंद चंद सूर केते केते मंडल देश केते सिद्ध बुद्ध नाथ केते केते देवी वेश केते देव दानव मुन केते केते रतन समुंद केतिया खानी केतिया बाणी केते पातन रिंद केतिया सती सेवक सेवक केते नानक अंत न अंत ज्ञान खंड मह ज्ञान प्रचंड तिथा नाद विनोद कोड आनंद शर्म खंड की बाणी रूप तिथै घट घड़िया बहुत अनूप ताकिया गला कथिया ना जाहे जे को कह पिछै पछताहे तिथै घड़िया सुरत मत मन बुद्ध तिथै घड़िया सुरा सिद्धा की सुध कर्म खंड की बाणी जोर तिथै होर ना कोई होर तिथै जोध महाबल सूर तिनमह राम रहया भरपूर तिथै सीतो सीता महिमा माहे ताके रूप ना कथने जाहे ना उहे मरहै ना ठागे जाहे जिनकै राम वसै मन माहे तिथै भगत वसह के लोक करह आनंद सच्चा मन सोए सच खंड वसै निरंकार। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ,

ਜਾਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਜਾਗਰ ਜਾਗਰ ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਾ।

ਜੁਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾਲ ਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਉਂ ਸਚਿਆਰਾ ਹੋਈਐ ਕਿਉਂ ਕੂੜਾ ਚੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖ ਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰੇ ਗਾਵੈ ਕੋ ਵਿਦਿਆ ਵਿਖੰਭੀ ਚਾਰੇ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲਾਦੀ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋਮੈ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾ ਹਨੁਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਤਾ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੋਤ ਜੋਗ ਜੋਤ ਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸਨਾਨ ਸੁਣਿਆ ਪੜ ਪੜ ਪਾਪ ਹੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਹੈ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹੋ ਸੁਣਿਆ ਹਾਥ ਹੋਵੈ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀਗਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹਿ ਝੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ
ऐसा नाम निरंजन होई जे को मन जाने मन कोई मन बारिक ठाक न पाए मन पत से प्रगट जाए मन मागना चले पंथ मन धर्म छेती सन बंद ऐसा नाम निरंजन होए जे को मन जाने मन कोए मन पावे मोख द्वार मन परवार साधार मन तरह तारी गुर सिख मन नानक पवै ना प्रेख ऐसा नाम निरंजन होए जे प्रधान पंचे पाव है दरगह मान पंचे सुख है दारा जान पंचा का गुर एक ध्यान जे को कह करे विचार करती कह करने नाही समार तौल धर्म दया का पूत संतोख थाप रखिया जन सूत जे को बजा हुआ सत्यार तवै ऊपर केता भार धरती होर परै होर होर तिस ते भार तलै कौन जोर जिय जा तरंगा के नाव सबना लिखिया बड़ी कलाम एहो लेखा लिख जाने कोय लेखा लिखिया केता होय केता तान सवाले हो रूप केती दात जाने कौन कूत कीता पसाओ एको कुआओ तिस ते होय लख दरियाओ कुदरत कवन कहा विचार वारिया ना जावा एक बार जो तत पावै साई भली कार तू सदा सलामत निरंकार असंख जाप असंख पाओ असंख पूजा असंख तप ताओ असंख ग्रंथ मुख वेद पाठ असंख जोग मन रहे उदास असंख भगत गुण ज्ञान विचार असंख सती असंख दातार असंख सूर मोह पख सार असंख मोन लिव लाए तार कुदरत कवन कहा विचार वारिया ना जावा एक बार ज्योतत पावै साई भली कार तू सदा सलामत निरंकार असंख मूरख अंध घोर असंख चोर हराम खोर असंख अमर कर जाहि जोर असंख गल वड हत्या कुमाहे असंख पापी पाप कर जाहे असंख कूड़ियार कूड़े फिराहे असंख मलेच्छ माल पाख खाहे असंख निंदक सिर करहे पार नानक नीच कह विचार वारिया ना जावा एक वार ज्योतत पावै साई भली कार तू सदा सलामत निरंकार असंख नाव असंख थाव गम अगम असंख लो असंख कहे सिर पार होए अखरी नाम अखरी सालाह अखरी ज्ञान गीत गुण गाह अखरी लखन बोलन बाण अखरा सिर संजोग वखाण जिन एह लिखे तिस सिर नाहे जिव फरमाए तिव तिव पाहे जेता कीता तेता नाओ विणना वह नाही को थाओ कुदरत कवन कहा विचार वारिया ना जावा एक वार ज्योतत पावै साई भली कार तू सदा सलामत निरंकार भरिया हाथ पैर तन देह पानी धोतै उतर सुखेह मूत पलीती कपड़ होए दे साबुन लइया धोए भरिया मत पापा कै संग धोपै नावै कै रंग पुन्नी पापी आखण नाहे कर कर करना लिख लै जाहो आपे बीज आपे ही खाहो नानक हुक्मी आवहो जाहो तीरथ तप दया दत दान जे को पावै तिल का मान सुनिया मनिया मन कीता पाओ अंतर गत तीरथ मल नाओ सबगुण तेरे मैं नाही कोए विणगुण कीते भगत न होए स्वस्थ आथ बाणी बरमाओ सात सुहाण सदा मन चाओ कमण सो वेला वक्त कमण कमण थित कमण वार कवण से रुति माहो कवण जित होआ आकार वेल न पाइया पंडती जे होवै लेख पुराण वक्त न पायो कादिया जे लिखन लेख कराण थित वार न जोगी जाण रुत माहो न कोई जा करता सिरठी को साजे आपे जाण सोई किव कर आखा किव साला ही क्यों वरनी किव जाना नानक आखण सब को आखै नानक आखण सब को आख्या एक दू एक सियाणा वड्डा साहिब वड्डी नाई कीता जाका होवै नानक जे को आपो जाणै अगै गया ना सोहै पाताल पाताल लख आगासा आगास ओड़क ओड़क भाल थके वेद कहन एक वात सहस अठारह कहन कतेबा असलू

ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ। ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗ ਹੈ ਜੋਧ ਅਪਾਰੇ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖਪ ਤੁੱਟ ਹੈ ਵਿਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁੱਖ ਭੁੱਖ ਸਦ ਮਾਰੇ। ਹੇ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਆਖਣ ਪਾਏ, ਉਹ ਜਾਣੈ ਜੇਤਿਆ ਮੋਹਿ ਖਾਏ, ਆਪੇ ਜਾਣੈ ਆਪੇ ਦੇ, ਆਖੈ ਸੇ ਭੇ ਕੇਈ ਕੇ, ਜਿਸਨੋ ਬਖਸ਼ੇ ਸਿਫਤ ਸਾ ਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਣ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖਹਿ ਵੇਦ ਪਾਠ ਪੁਰਾਣ, ਆਖਹਿ ਪੜ੍ਹੇ ਕਰਹਿ ਵਖਿਆਣ, ਆਖਹਿ ਬਰਮੀ ਆਖਹਿ ਇੰਦ, ਆਖਹਿ ਗੋਪੀ ਤੈ ਗੋਵਿੰਦ, ਆਖਹਿ ਈਸ਼ਰ ਆਖਹਿ ਸਿੱਧ, ਆਖਹਿ ਕੇਤੇ ਕੀਤੇ ਬੁੱਧ, ਆਖਹਿ ਦਾਨਵ ਆਖਹਿ ਦੇਵ, ਆਖਹਿ ਸੁਰ ਨਰ ਮੁਨ ਜਨ ਸੇਵ, ਕੇਤੇ ਆਖਹਿ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਨੇਤੇ ਕੀਤੇ ਹੋਰ ਕਰੇ, ਤਾਂ ਆਖ ਨਾ ਸਕਹਿ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜੇ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਭਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ, ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿੱਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਗਾਵਹਿ ਇੰਦ ਇਦਾਸਣ ਬੈਠੇ, ਦੇਵ ਦੇਵ ਤਿਆਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜ੍ਹਨ ਰਖੀਸਰ, ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਾਇਆ ਦੇ, ਗਾਵਨ ਰਤਨ ਪਾਏ ਤੇਰੇ, 68 ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਪਰ ਭੰਡਾ, ਕਰ ਕਰ ਰੱਖੇ ਧਾਰੇ, ਸਹੀ ਤਦਨੋ ਗਾਵਹਿ ਜੋ ਤਦ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇਵੈ ਚੇਤਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਥੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੂ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ, ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼।

ਕਰ ਵੇਖਹਿ ਸੋਏ। ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ।

ਪਰਜਾ ਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖ ਹੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀ ਹੈ, ਰੂਪ ਰੰਗ ਕੇ ਵੇਸ਼, ਕੇਤਿਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਕੀਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਦਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਬਲ ਸੂਰ, ਤਿਨਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਮਸਹਿ ਮਨ ਮਾਹੇ, ਤਿੱਥੈ ਭਗਤ ਵਸਹਿ ਕੀ ਲੋ ਕਰਹਿ, ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋਹ ਲੋਹ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖਿਆ ਵਿਖਿਆ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪਤਾਉ ਭਾਂਡਾ, ਭਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੋਇ।

ਹਰ ਵਹ ਸੋ ਲੋਗ ਸਿਆਣੇ ਰਹਾਉ। ਛਿਨ ਮਹਿ ਰਾਉ ਰੰਕ ਕਉ ਕਰੀ, ਰਾਉ ਰੰਕ ਕਰ ਡਾਰੇ। ਰੀਤ ਭਰੇ ਭਰੇ ਸਖ ਨਾਵੈ,

ਨਿਆਰਾ ਅਗਨ ਦੇ ਪਾਰ ਲਖ ਨਿਰੰਜਨ ਜੇ ਸਭ ਜਗ ਪਰਮਾਯੂ ਸਗਲ ਭਰਮ ਤਜ ਨਾਨਕ ਪ੍ਰਾਣੀ ਚਰਨ ਦਾ ਹੇ ਚਿਤ ਲਾਇਓ ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੂਲੇ ਰਾਮ ਹਰ ਰਸ ਬੀਤਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚ ਭੋਲੇ ਰਾਮ।

ਚੌਥਾ ਜਾਗ ਸੁਕ੍ਰਿਤ ਕੀਰਤ ਨਾਮ ਹੈ ਮੇਰੀ ਜੁੰਦੜੀਏ ਹਰ ਕੀਰਤ ਹਰ ਮਨ ਧਾਰੇ ਰਾਮ ਹਰ ਹਰ ਨਾਮ ਪਵਿੱਤ ਹੈ ਮੇਰੀ ਜੁੰਦੜੀਏ।

ਸਭ ਜਾਇ ਮਿਲਹੁ ਸਤਿਗੁਰੂ ਕੋ ਮੇਰੀ ਜਿੰਦਰੀਏ, ਜੋ ਹਰਿ ਹਰਿ ਨਾਮ ਦ੍ਰਿੜਾਵੈ ਰਾਮ, ਹਰਿ ਜਪਦਿਆ ਖਿਨ ਢਿੱਲ ਨਾ ਕੀਜਈ ਮੇਰੀ ਜੁੰਦੜੀਏ। ਮਤ ਕੇ ਜਾਪੈ ਸਾਹੋ ਆਵੈ ਕੇ ਨਾ ਆਵੈ ਰਾਮ, ਹਰਿ ਜਪਦਿਆ ਖਿਨ

ਤੇ ਤਾ ਪੁਨੀਤਾ ਹੋਏ ਤਿੰਨ ਸੰਗ ਜਿਨ ਵਧਾਤਾ ਪਾਇਆ ਨਾਮੇ ਰਾਤੇ ਜੀ ਦਾਤੇ ਨਿਤ ਦੇਹ ਚੜ੍ਹੈ ਸਵਾਇਆ ਰਿਤ ਸਿਧ ਨਾਵ ਨਿਤ ਹਰ ਜਪ ਜਿਨੀ ਆਤਮ ਜੀਤਾ ਬਿਨਵਾਤ ਨਾਨਕ।

ਗੁਰਗਾ ਪਾਰੀ ਬਿਨਵੰਤ ਨਾਨਕ ਸਿਮਰ ਹਰ ਹਰ ਇਹ ਚਪੁੰਨੀ ਹਮਾਰੀ ਵਿਆਹਗੜਾ ਮਹੱਲਾ ਪੰਜਵਾਂ ਘਰ ਦੂਜਾ ਇੱਕ ਓ ਅੰਕਾਰ ਸਤਨਾਮ ਗੁਰਪ੍ਰਸਾਦਿ।

ਕਰ ਸਦਾ ਮਜਨ ਪਿੰਡ ਸੱਜਣ ਦੁੱਖ ਅੰਧੇਰਾ ਨਾਸੇ ਜਨਮ ਮਰਨ ਨਾ ਹੋਏ ਤਿਸਕੋ ਕੱਟੈ ਜੰਮ ਕੇ ਫਾਸੇ ਮਿਲ ਸਾਧ ਸੰਗੇ ਨਾਮ ਰੰਗੇ ਤਹਾਂ ਪੂਰਨ ਆਸੋ ਬਣਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਤਹਿ ਅਨਦ ਵਿਨੋਦ ਸਦਾ ਅਨਹਦ ਚੁਣ ਘਾਰੋ ਰਾਮ ਮਿਲ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ਮਿਲ ਸੰਤ ਗਾਵਹਿ ਖਸਮ ਭਾਵਹਿ ਹਰ ਪ੍ਰੇਮ ਰਸ ਰੰਗ ਭਿੰਨੀਆ ਹਰ ਲਾਭ ਪਾਇਆ ਆਪ ਮਿਟਾਇਆ ਮਿਲੇ ਚਰੀ ਵਿਛੁੰਨਿਆ ਕਹਿ ਭੁਜਾ ਦੀਨੇ ਦਇਆ ਕੀਨੇ ਪ੍ਰਭ ਏਕ ਅਗਮ ਅਪਾਰੋ ਗੁਣਵੰਤ ਨਾਨਕ ਸਦਾ ਨਿਰਮਲ ਸੱਚ ਸ਼ਬਦ ਰੁਣ ਚੁਣਕਾਰੋ ਸੁਣ ਵਡ ਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ਜਿਨ ਕੋ ਕਰਮ ਲਿਖੀ ਤਿਸ ਹਿਰਦੈ ਸਮਾਣੀ ਰਾਮ ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰਥੀ ਆ ਫਿਰ ਨਾ ਮੂਆ ਕਲ ਕਲੇ ਸਦੁਖ ਹਰੇ ਹਰ ਸਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ ਮਨ ਤਨ ਗਲਤ ਭਏ ਕਿਛ ਕਹਿ ਨਾ ਜਾਈ ਰਾਮ ਜਿਸ ਤੇ ਉਪਜੇੜਾ ਤਿਨ ਦੀਆ ਸਮਾਈ ਰਾਮ ਮਿਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ ਜਲ ਥਲ ਮਹੀ ਅਲੇਖ ਰਵਿਆ ਨਹਿ ਦੂਜਾ ਦ੍ਰਿਸ਼ਟਾਇਆ ਬਣ ਤ੍ਰਿਣ ਤ੍ਰਿਭਵਨ ਪੂਰ ਪੂਰਨ ਕੀਮਤ ਕਹਿ ਨਾ ਜਾਈ ਬਿਣਵੰਤ ਨਾਨਕ ਆਪ ਜਾਣੈ ਜਿਨ ਇਹ ਬਣਤ ਬਣਾਈ ਵਿਹਾਗੜਾ ਮਹੱਲਾ ਪੰਜਵਾਂ ਖੋਜਤ ਸੰਤ ਫਿਰੈ ਪ੍ਰਭ ਪ੍ਰਾਣ ਜਾਣੈ ਖੋਜਤ ਸੰਤ ਫਿਰੈ ਪ੍ਰਭ ਪ੍ਰਾਣ ਆਧਾਰੇ ਰਾਮ ਤਾਨ ਤਨ ਖੀਨ ਭਇਆ ਬਿਨ ਮਿਲਤ ਪਿਆਰੇ ਰਾਮ ਪ੍ਰਭ ਮਿਲੋ ਪਿਆਰੇ ਮਇਆ ਧਾਰੇ ਕਰ ਦਇਆ ਲੜ ਲਾਏ ਦੀਜੀਐ ਦਹਿ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਸ ਭੇਖੇ ਜੀਜੀਐ ਸਮਰੱਥ ਪੂਰਨ ਸਦਾ ਨਿਚਲ ਊਚ ਅਗਮ ਅਪਾਰੇ ਬਿਣਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਣ ਪਿਆਰੇ ਜਪ ਤਪ ਵਰਤ ਕੀਨੇ ਵੇਖਣ ਕੋ ਚਰਨਾ ਰਾਮ ਤਪ ਨਾ ਕਤਹਿ ਬੁਝੈ ਬਿਨ ਸਵਾਮੀ ਸਰਣਾ ਰਾਮ ਪ੍ਰਭ ਸਰਣੀ ਤੇਰੀ ਕਾਟ ਬੇਰੀ ਸੰਸਾਰ ਸਾਗਰ ਤਾਰੀਐ

vida. ਗੁਰ ਸੇਵਾ ਤੇ ਸੁਖ ਪਾਈਐ ਹੋਰ ਥੈ ਸੁਖ ਨਾ ਭਾਲ, ਗੁਰ ਕੈ ਸ਼ਬਦ ਮਨ ਭੇਦੀਐ ਸਦਾ ਵਸੈ ਹਰ ਨਾਲ, ਨਾਨਕ ਨਾਮ ਤਿੰਨਾ ਕੋ ਮਿਲੈ ਜਿਨ ਹਰਿ ਵੇਖੈ ਨਦਰ ਨਿਹਾਲ। ਮਹੱਲਾ ਤੀਜਾ। ਸਿਫਤ ਖਜ਼ਾਨਾ ਬਖਸ ਹੈ ਜਿਸ ਬਖਸੈ ਸੋ ਖਰਚੈ ਖਾਏ, ਸਤਿਗੁਰ ਬਿਨ ਹੱਥ ਨਾ ਆਵਈ ਸਭ ਥੱਕੇ ਕਰਮ ਕਮਾਏ, ਨਾਨਕ ਮਨਮੁਖ ਜਗਤ ਧਨ ਹੀਨ ਹੈ ਅੱਗੇ ਭੁੱਖਾ ਕੈ ਖਾਏ ਪੌੜੀ। ਸਭ ਤੇਰੀ ਤੂੰ ਸਭ ਸਦਾ ਸਭ ਤੋਂ ਦੇ ਉਪਾਇਆ, ਸਭਨਾ ਵਿੱਚ ਤੂੰ ਵਰਤਦਾ ਤੂੰ ਸਭਣੀ ਧਿਆਇਆ, ਜਿਸ ਤਿਸ ਦੀ ਤੂੰ ਭਗਤ ਥਾਏ ਪਾਇਆ ਹੈ ਜੋ ਤੁਦ ਮਨ ਪਾਇਆ। ਜੋ ਹਰ ਪ੍ਰਭਾਵੈ ਸੋ ਥੀਐ ਸਭ ਕਰਨ ਤੇਰਾ ਕਰਾਇਆ, ਸਾ ਲਾਹੇ ਹੋ ਹਰ ਸਭਨਾ ਤੇ ਵੱਡਾ, ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ। ਸਲੋਕ ਮਹੱਲਾ ਤੀਜਾ। ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ, ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ, ਗੁਰਮਤਿ ਮਤਿ ਅਚਲ ਹੈ ਚਲਾਏ ਨ ਸਕੈ ਕੋਏ, ਭਗਤਾਂ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ। ਮਨਮੁਖ ਮੂਲ ਹੋ ਭੁਲਾਇਣ ਵਿੱਚ ਲਾਭ ਲੋਭ ਅਹੰਕਾਰ, ਝਗੜਾ ਕਰਦੇ ਆਣ ਦਿਨ ਗੁਦਰੈ ਸ਼ਬਦ ਨ ਕਰੈ ਵਿਚਾਰ, ਸੁਧ ਮਤਿ ਕਰਤੈ ਹਿਰ ਲਈ ਬੋਲਣ ਸਭ ਵਿਕਾਰ, ਦਿੱਤੈ ਕਿਤੈ ਨਾ ਸੰਤੋਖੀਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ। ਨਾਨਕ ਮਨਮੁੱਖਾਂ ਨਾਲ ਹੋਂ ਟੁੱਟੀਆਂ ਭੜੀ, ਜਿੰਨਾ ਮਾਇਆ ਮੋਹੈ ਪਿਆਰ। ਮਹੱਲਾ ਤੀਜਾ। ਤਿੰਨ ਭਉ ਸੰਸਾ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ, ਧੁਰ ਤਿੰਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ, ਮਿਲ ਪ੍ਰੀਤਮ ਸੁਖ ਪਾਇਆ ਸੱਚੈ ਸ਼ਬਦ ਵਿਚਾਰ, ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣ ਹਾਰ ਪੌੜੀ। ਜੀ ਜੰਤ ਸਭ ਤੇਰਿਆ ਤੂੰ ਸਭਨਾ ਰਾਸ, ਜਿਸਨੋ ਤੂੰ ਦੇਹ ਤਿਸ ਸਭ ਕਿਛ ਮਿਲੈ ਹਾਓ ਹੋ, ਕੋਈ ਹੋਰ ਸਰੀਕ ਨਾਹੀਂ ਤੁਦ ਪਾਸ। ਤੋ ਇੱਕੋ ਦਾਤਾ ਸਭ ਸਦਾ ਹਰ ਪਹਿ ਅਰਦਾਸ, ਜਿਸ ਦੀ ਤੁਦ ਭਾਵੈ ਤਿਸ ਦੀ ਤੂੰ ਮੰਨ ਲੈ, ਜਿਸੋ ਜਨ ਸਾ ਪਾਸ। ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੁਦ ਪਾਸ। ਸਲੋਕ ਮਹੱਲਾ ਤੀਜਾ। ਗੁਰਮੁਖ ਸੱਚੈ ਭਾਵ ਦੇ ਦਰ ਸੱਚੈ ਸਚਿਆਰ, ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ, ਅੰਤਰ ਸ਼ਬਦ ਵਸਾਇਆ ਦੁੱਖ ਕੱਟਿਆ ਚਾਨਣ ਕੀਆ ਕਰਤਾਰ। ਨਾਨਕ ਰੱਖਣ ਹਾਰਾ ਰਖਸੀ ਆਪਣੀ ਕਿਰਪਾ ਧਾਰ। ਮਹੱਲਾ ਤੀਜਾ। ਗੁਰ ਕੀ ਸੇਵਾ ਚਾਕਰੀ ਭੈ ਰਚਕਾਰ ਕਮਾਏ, ਜਿਹਾ ਸੇਵੈ ਤੇਹੋ ਹੋਵੈ ਜੇ ਚੱਲੈ ਤ ਸੈਰ ਜਾਏ, ਨਾਨਕ ਸਭ ਕਿਛ ਆਪ ਹੈ ਵਰਨਾ ਦੂਜੀ ਜਾਏ ਪੌੜੀ। ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਦ ਜੇਵੜ ਵਰਨਾ ਕੋਈ, ਤੁਦ ਜੇਵੜ ਹੋਰ ਸਰੀਕ ਹੋਵੈ ਤਾਂ ਆਖੀਐ ਤੁਦ ਜੇਵੜ ਤੂੰ ਹੈ ਹੋਈ। ਜਿਨ ਤੂੰ ਸੇਵਿਆ ਤਿੰਨ ਸੁਖ ਪਾਇਆ, ਹੋਰ ਤਿਸ ਦੀ ਰੀਸ ਕਰੇ ਕਿਆ ਕੋਈ। ਤੂੰ ਭੰਨਣ ਘੜਨ ਸਮਰੱਥ ਦਾ ਤਾਰ ਹੈ, ਤੁਦ ਅੱਗੇ ਮੰਗਣ ਨੂੰ ਹੱਥ ਜੋੜ ਖੜੀ ਸਭ ਹੋਈ। ਤੁਦ ਜੇਵੜ ਦਾ ਤਾਰ ਮੈਂ ਕੋਈ ਨਦਰ ਨਾ ਆਵਈ, ਤੁਦ ਸਭ ਸੈਨੋ ਦਾਨ ਦਿੱਤਾ ਖੰਡੀ ਵਰ ਭੰਡੀ ਪਾ ਤਾਲੀ ਪੁਰਈ ਸਭ ਲੋਈ। ਸਲੋਕ ਮਹੱਲਾ ਤੀਜਾ। ਮਨ ਪ੍ਰਤੀਤ ਨ ਆਈਆ ਸਾਜ ਨ ਲੱਗੋ ਭਾਓ, ਸਬਦੈ ਸਾਧ ਨ ਪਾਇਓ ਮਨ ਹਟਕਿਆ ਗੁਣ ਗਾਏ, ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ। ਮਹੱਲਾ ਤੀਜਾ। ਆਪਣਾ ਆਪਣਾ ਪਛਾਣੈ ਮੂੜਾ ਅਵਰਾ, ਆਖ ਦੁਖਾਏ ਮੁੰਡੇ ਦੀ ਖਸਲਤ ਨਾ ਗਈਆ, ਅੰਧੇ ਵਿਛੜ ਚੋਟਾ ਖਾਏ, ਸਤਿਗੁਰ ਕੈ ਭੈ ਭੰਨ ਨਾ ਘੜਿਓ ਰਹੈ ਅੰਕ ਸਮਾਏ। ਅਣ ਦਿਨ ਸਹਸਾ ਕਦੇ ਨਾ ਚੁੱਕੈ ਬਿਨ ਸਬਦੈ ਦੁਖ ਪਾਏ, ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ, ਚਰਨ ਕਰ ਦੇਖਤ ਸੁਣ ਥਕੇ ਦਹਿ ਮੁੱਕੇ ਨੇੜੇ ਆਏ, ਸੱਚਾ ਨਾਮ ਨਾ ਲੱਗੋ ਮੀਠਾ ਜਿਤ ਨਾਮ ਨਵ ਨਿਧ ਪਾਏ, ਜੀਵਤ ਮਰੈ ਮਰੈ ਫੁਣ ਜੀਵੈ ਤਾਂ ਮੁੱਖ ਅੰਤਰ ਪਾਏ, ਤੁਰ ਕਰਮ ਨਾ ਪਾਇਓ ਪ੍ਰਾਣੀ ਬਿਨ ਕਰਮਾ ਕਿਆ ਪਾਏ, ਗੁਰ ਕਾ ਸਬਦ ਸੰਭਾਲ ਤੂੰ ਮੂੜੇ ਗਤ ਮਤ ਸਬਦੇ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚ ਹੋ ਆਪ ਗਵਾਏ ਪੌੜੀ। ਜਿਸ ਦਾ ਚਿਤ ਵਸਿਆ ਮੇਰਾ ਸਵਾਮੀ ਤਿਸਨੋਂ ਕਿਉਂ ਦੇਸਾ ਕਿਸੈ ਗੱਲੈ ਦਾ ਡੋੜੀਐ, ਹਰ ਸੁਖਦਾਤਾ ਸਪਨਾ ਗੱਲਾਂ ਕਾ ਤਿਸਨੋਂ ਧਿਆਇ ਦਿਆਂ ਕਿਉਂ ਨਿਮਕ ਘੜੀ ਮੋਹਜ ਮੋੜੀਐ। ਜਿਨ ਹਰ ਧਿਆਇਆ ਤਿਸਨੋਂ ਸਰਬ ਕਲਿਆਣ ਹੋਏ, ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੋਹ ਜੋੜੀਐ, ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਾਣ ਕੇ ਬੰਧਨ ਤੋੜੀਐ। ਹਰ ਕਿਰਪਾ ਤੇ ਹੋਆ ਹਰ ਭਗਤ ਜਨਾ ਕੈ ਮੋਹਿ ਡਿੱਠੈ, ਜਗਤ ਤਰਿਆ ਸਭ ਲੋੜੀਐ। ਸਲੋਕ ਮਹੱਲਾ ਤੀਜਾ। ਸਾਰਸ ਨਾ ਜਲ ਜਾਓ ਜਿਨ ਹਰ ਕਾ ਸੁਭਾਅ ਨ ਪਾਇਆ, ਨਾਨਕ ਸਰਾਂ ਸ਼ਬਦ ਰਸਾਏ ਜਿਨ ਹਰ ਹਰ ਮਨ ਵਸਾਇਆ। ਮਹੱਲਾ ਤੀਜਾ। ਸਾਰਸ ਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ, ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਏ ਪਿਆਰਿਆ ਪੌੜੀ।
ਹਰਿ ਆਪੇ ਠਾਕੁਰ ਸੇਵਕ ਭਗਤ ਹਰਿ ਆਪੇ ਕਰੇ ਕਰਾਏ ਹਰਿ ਆਪੇ ਵੇਖੈ ਵਿਖਸੈ ਆਪੇ ਜਿਤ ਭਾਵੈ ਤਿਤ ਲਾਏ ਹਰਿਕਣਾ ਮਾਰਗ ਪਾਏ ਆਪੇ ਹਰਿਕਣਾ ਉਜੜ ਪਾਏ ਹਰ ਸੱਚਾ ਸਾਹਿਬ ਸਚਿਤ ਪਾਵਸ ਕਰ ਵੇਖੈ ਚਲ ਸਭਾਏ ਗੁਰਪ੍ਰਸਾਦ ਕਹੈ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਸਲੋਕ ਮਹੱਲਾ ਤੀਜਾ ਦਰ ਵੇਸੀ ਨੋ ਜਾਣਸੀ ਦਰ ਵੇਸੀ ਕਉ ਜਾਣਸੀ ਬਿਰਲਾ ਕੋ ਦਰਵੇਸ ਜੇ ਘਰ ਘਰ ਹੰਡੈ ਮੰਗਦਾ ਧਿਗ ਜੀਵਨ ਧਿਗ ਵੇਸ ਜੇ ਆਸਾ ਦੇਸਾ ਤਜ ਰਹਿ ਗੁਰਮੁਖ ਭਿਖਿਆ ਨਾਓ ਤਿਸਕੇ ਚਰਨ ਪਖਾਲੀਆ ਹੈ ਨਾਨਕ ਹਉ ਬਲਿਹਾਰੈ ਜਾਓ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਇ ਪੰਖੇ ਰੂਆ ਹੈ ਆਵਤ ਜਾਤ ਨਾ ਦੀ ਸਹੀ ਨਾ ਪਰ ਪੰਖੀਤਾ ਹੈ ਬਹੁ ਰੰਗੀ ਰਸ ਭੋਗਿਆ ਸਦਾ ਰਹਿ ਸ਼ਬਦ ਰਹਿ ਨਿਰਭਾਣ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ ਪੌੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪੀ ਸਾਵੈ ਆਪ ਕਾਵੈ ਆਪ ਭਾਂਡੇ ਦੇ ਪਰੋਸੈ ਆਪੇ ਹੀ ਬਹਿ ਖਾਵੈ ਆਪੇ ਜਲ ਆਪੇ ਹੀ ਸ਼ਿੰਗਾ ਆਪੇ ਚੁਲੀ ਭਰਾਵੈ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੈ ਜਿਸਨੋ ਕਿਰਪਾਲ ਹੋਵੈ ਹਰਿ ਆਪੇ ਤਿਸਨੋ ਹੁਕਮ ਮਨਾਵੈ ਸਲੋਕ ਮਹੱਲਾ ਤੀਜਾ ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ ਮਮਤਾ ਮੋਹ ਸੋ ਬੰਧਨਾ ਪੁੱਤਰ ਕਲੱਤਰ ਸੋ ਧੰਦ ਜਹਿ ਦੇਖਾ ਤੈ ਜੇਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਣ ਵਰਤਣ ਵਰਤੈ ਅੰਧ ਮਹੱਲਾ ਚੌਥਾ ਅੰਧੇ ਚਾਨਣ ਤਾਂ ਥੀਐ ਜਾਂ ਸਤਿਗੁਰ ਮਿਲੈ ਰਜਾਏ ਬੰਧਨ ਤੋੜੈ ਸੱਚ ਵਸੈ ਅਗਿਆਨ ਅੰਧੇਰਾ ਜਾਏ ਸਭ ਕਿਸ ਦੇਖੈ ਤਿਸੈ ਕਾ ਜਿਨ ਕੀਆ ਤਨ ਸਾਜ ਨਾਨਕ ਸਰਨ ਕਰਤਾਰ ਕੀ ਕਰਤਾ ਰੱਖੈ ਲਾਜ ਪੌੜੀ ਜਦ ਹੂੰ ਆਪੇ ਥਾੜ ਕੀਆ ਬਹਿ ਵਰਤੈ ਤਦ ਹੂੰ ਪੁੱਛ ਨਾ ਸੇਵਕ ਬੀਆ ਤਦ ਹੂੰ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰ ਨਾ ਦੂਜਾ ਕੀਆ ਫਿਰ ਆਪੇ ਜਗਤ ਪਾਇਆ ਕਰਤੈ ਦਾਨ ਸਭਨਾ ਕੋ ਦੀਆ ਆਪੇ ਸੇਵ ਬਣਾਈਅਨ ਗੁਰਮੁਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰਿਆ ਘਰ ਹੈ ਆਪੇ ਆਪੇ ਕਰੇ ਸੋਥੀਆ ਸਲੋਕ ਮਹੱਲਾ ਤੀਜਾ ਗੁਰਮੁਖ ਪ੍ਰਭ ਸੇਵੈ ਸਦ ਸਾਚਾ ਅਣ ਦਿਨ ਸਹਿਜ ਪਿਆਰ ਸਦਾ ਆਨੰਦ ਗਾਵੈ ਗੁਣ ਸਾਚੇ ਅਰਦੇ ਉਰਦੇ ਉਰਧਾਰ ਅੰਤਰ ਪ੍ਰੀਤਮ ਵਸਿਆ ਧੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ ਮਹੱਲਾ ਤੀਜਾ ਕਹਿਆ ਕਥਿਆ ਨਾ ਪਾਈਐ ਅਣ ਦਿਨ ਰਹੇ ਸਦਾ ਗੁਣ ਗਾਏ ਬਿਣ ਕਰਮੈ ਕਿਸੇ ਕਿਨੈ ਨਾ ਪਾਇਓ ਭਉ ਕੁਮੂਏ ਬਿਲ ਲਾਏ ਗੁਰ ਕੈ ਸਬਦ ਮਨ ਤਨ ਭੇਜੈ ਆਪ ਵਸੈ ਮਨ ਆਏ ਨਾਨਕ ਨਦਰੀ ਪਾਈਐ ਆਪੇ ਲਏ ਮਿਲਾਏ ਪੌੜੀ ਆਪੇ ਵੇਦ ਪੁਰਾਣ ਸਭ ਸਾਸਤ ਆਪ ਕਥੈ ਆਪ ਭੀਜੈ ਆਪੇ ਹੀ ਬਹਿ ਪੂਜੇ ਕਰਤਾ ਆਪ ਪਰ ਪੰਚ ਕਰੀਜੈ ਆਪ ਪਰ ਵਿਰਤ ਆਪ ਨਿਰਵਿਰਤੀ ਆਪੇ ਅਕਾਦ ਕਥੀਜੈ ਆਪੇ ਪੁੰਨ ਸਭ ਆਪ ਕਰਾਏ ਆਪ ਅਲਿਪਤ ਵਰਤੀ ਜੈ ਆਪੇ ਸੁਖ ਦੁੱਖ ਦੇਵੈ ਕਰਤਾ ਆਪੇ ਬਖਸ਼ ਕਰੀਜੈ ਸਲੋਕ ਮਹੱਲਾ ਤੀਜਾ ਸੇਖਾ ਅੰਦਰੋਂ ਜੋਰ ਛੱਡ ਤੂੰ ਭਉ ਕਰ ਝਲ ਗਵਾਏ ਗੁਰ ਕੈ ਭੈ ਕਿਤੇ ਨਿਸਤਰੇ ਭੈ ਵਿੱਚ ਨਿਰਭਉ ਪਾਏ ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਸਮ ਪਾਏ ਥਾਏ ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ ਪੁੱਛੋ ਗਿਆਨੀ ਜਾਏ ਮਹੱਲਾ ਤੀਜਾ ਮਨਮੁਖ ਮਾਇਆ ਮੋਹ ਹੈ ਨਾਮ ਨ ਲੱਗੋ ਪਿਆਰ ਕੂੜ ਕਮਾਵੈ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਵਿਖ ਮਾਇਆ ਧਨ ਸੰਚਮ ਰਹਿ ਅੰਤੇ ਹੋਏ ਸਭ ਛਾਰ ਕਰਮ ਧਰਮ ਸੁਰ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਜੇ ਮਨਮੁਖ ਕਮਾਵੈ ਸੋ ਥਾਏ ਨਾ ਪਵੈ ਦਰਗਹਿ ਹੋਏ ਖੁਆਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰ ਭੰਡ ਕਰੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਲਹਾਏ ਕਰੇ ਜਿਸ ਕਿਰਪਾ ਜਿਸਨੂੰ ਗੁਰਮੁਖ ਕਰੇ ਹਰੇ ਆਪੇ ਭੋਜਲ ਆਪ ਹੈ ਬੋਇਥਾ ਆਪੇ ਖੇਵਟ ਆਪ ਤਰੇ ਆਪੇ ਕਰੇ ਕਰਾਏ ਕਰਤਾ ਅਵਰ ਨ ਦੂਜਾ ਤੁਜੈ ਸਰੇ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਨਾਮ ਪਦਾਰਥ ਪਾਈਐ ਚਿੰਤ ਵਸੈ ਮਨ ਆਏ ਜਨਮ ਮਰਨ ਦੁੱਖ ਕੱਟੀਐ ਹੋਮੈ ਮਮਤਾ ਜਾਏ ਉੱਤਮ ਪਦਵੀ ਪਾਈਐ ਸੱਚੇ ਰਹਿ ਸਮਾਏ ਨਾਨਕ ਪੂਰਬ ਜਿਨ ਕੋ ਲਿਖਿਆ ਤਿਨ੍ਹਾਂ ਸਤਿਗੁਰ ਮਿਲਿਆ ਆਏ ਮਹੱਲਾ ਤੀਜਾ ਨਾਮ ਰਤਾ ਸਤਿਗੁਰੂ ਹੈ ਕਲਯੁਗ ਪੋਹਿਤ ਹੋਏ ਗੁਰਮੁਖ ਹੋਵੈ ਸੋ ਪਾਰ ਪਵੈ ਜਿਨ੍ਹਾਂ ਅੰਦਰ ਸੱਚਾ ਸੋਏ

आप खंडन आपे सब कट भोगवै स्वामी आपे ही सब अंजन आप विवेक आप सबे ताय आपे गुरमुख भंजन जन नानक सा लाहे ना रजै तुद करते तू हर सुखदाता वडन सलोक महला चौथा बिन सतगुर सेवे जीव के वंदना जेते कर्म कमाहे बिन सतगुर सेवे ठवर न पाप ही मर जमह आवह जाहे बिन सतगुर सेवे फिका बोलना नाम ना वसै मन आए नानक बिन सतगुर सेवे जमपुर पदे मारिया है मोहे काले उठ जाहे महला तीजा एक सतगुर की सेवा करह चाकरी हर नामे लगै प्यार नानक जन्म सवार ने अपना कुल का करने उधार पौड़ी आपे चाड़ साल आप है पादा आपे चाटड़े पढ़न कवाणे आपे पिता माता है आपे आपे बालक करे सियाणे एक थै पढ़ बुझे सब आपे एक थै आपे करे आने एक ना अंदर हल बुलाए जाय आप तेरे मन सचे भाणे जिन्ना आपे गुरमुख दे वडियाई से जन सची दर कह जाने सलोक मरदाना पहला कल कल वाली काम मद मनुआ पी बनहार क्रोध कटोरी मह भरी पी लावा अहंकार मजलस कूड़े लभ की पी पी होए खुआर करणी लाहन सत गुड़ सच सरा कर सार गुण मंडे कर सीर घ्यो सर्व मास आहार गुरमुख पाई है नानका खादै जहै विकार मरदाना पहला काया लाहण आप मद मजलस रिसना धात मनसा कटोरी कूड़ भरी पी लाए जमकाल इत मद पीतै नानका बहुते खटिया है विकार ज्ञान गुड़ सालाह मंडे भौ मास आहार नानके हो भोजन सच है सच नाम आधार काया लाहण आप मद अमृत रिसकी धार सतसंगत स्यो में लाप होए लिव कटोरी अमृत भरी पी पी कट है विकार पौड़ी आपे सुर नर गण गंधर्वा आपे खड़ दर्शन की बाणी आपे शिव शंकर महेशा आपे गुरमुख अत कहानी आपे जोगी आपे भोगी आपे सन्यासी फिर बाणी आपे नाल गोस्ट आप उपदेसा आपे सुगड़ स्वरूप सियाणी अपना चोज कर वेखे आपे आपे सपना जिया का है जानी सलोक महला तीजा ਇਹ ਸੰਧਿਆ ਪ੍ਰਵਾਨ ਹੈ ਜਿਤ ਹਰ ਪਾ ਮੇਰਾ ਚਿਤ ਆਵੇ ਹਾਸਿਓ ਪ੍ਰੀਤ ਊਪ ਜੈ ਮਾਇਆ ਮਹੁ ਜਲਾਵੈ ਗੁਰਪ੍ਰਸਾਦੀ ਤੁਮਦਾ ਮਰੈ ਮਨੁਆ ਆਸਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੇ ਮਨ ਮੁਖੀ ਜੀਓ ਨਾ ਟਿਕੈ ਮਰ ਜੰਮੈ ਹੋਏ ਕੁਆਰ ਮਹਲਾ ਤੀਜਾ ਪ੍ਰਿਓ ਪ੍ਰਿਓ ਕਰਤੀ ਸਭ ਜਾਗਤਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰਦਾਸ ਭਇਆ ਆਪੇ ਦਸ ਅੱਠ ਵਰਨ ਉਪਾਇਓ ਨਾ ਬ੍ਰਹਮਾ ਪਰਾਜ ਲਿਆ ਆਪੇ ਮਾਰੇ ਆਪੇ ਛੋਟੇ ਆਪੇ ਬਖਸੇ ਕਰੇ ਦਇਆ ਆਪ ਭੁੱਲ ਨਾ ਭੁੱਲੈ ਕਬ ਹੀ ਸਭ ਸੱਚ ਤਪਾਵਸ ਸੱਚ ਥਿਆ ਆਪੇ ਜਿਨ੍ਹਾਂ ਬੁਝਾਏ ਗੁਰਮੁਖ ਤਿਨ ਅੰਦਰੋਂ ਦੂਜਾ ਭਰਮ ਗਇਆ ਸਲੋਕ ਮਹੱਲਾ ਪੰਜਵਾਂ ਹਰ ਨਾਮ ਨ ਸਿਮਰਹਿ ਸਾਧ ਸੰਗ ਤੈ ਤਨ ਉੱਡੈ ਖੇਹ ਜਿਨ ਕੀਤੀ ਦੱਸੈ ਨਾ ਜਾਣੀ ਨਾਨਕ ਫੇਟੇ ਅਲੂਣੀ ਦੇ ਮਹੱਲਾ ਪੰਜਵਾਂ ਘਟ ਵਸਹਿ ਚਰਨ ਅਰਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਗੋਪਾਲ ਪੌੜੀ ਆਪੇ ਅੜਸੜ ਕੀਰਤ ਕਰਦਾ ਆਪ ਕਰੇ ਇਸਨਾਨ ਆਪੇ ਸੰਜਮ ਵਰਤੈ ਸਵਾਮੀ ਆਪ ਜਪਾਇਆ ਹੈ ਨਾਮ ਆਪ ਦਿਆਲ ਹੋਏ ਭਉ ਖੰਡਨ ਆਪ ਕਰੇ ਸਾਵਧਾਨ ਜਿਸਨੋ ਗੁਰਮੁਖ ਆਪ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਣ ਜਿਸ ਦੀ ਪੈਜ ਰੱਖੇ ਹਰ ਸਵਾਮੀ ਸੋ ਸੱਚਾ ਹਰ ਜਾਣ ਸਲੋਕ ਮਹੱਲਾ ਤੀਜਾ ਨਾਨਕ ਬਿਨ ਸਤਿਗੁਰ ਭੇਟੇ ਜਾ ਕੇ ਅੰਧ ਹੈ ਅੰਧੇ ਕਰਮ ਕਮਾਏ ਸਬਦੈ ਸਿਉ ਜਿਤ ਨ ਲਾਵੇ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਨਿਰਜਲਤ ਵਿਹਾਏ ਨਾ ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇ ਹੋ ਗੁਰੂ ਦੁਆਰੇ ਹੋਏ ਕਹਿ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜ਼ੂਰ ਹੈ ਭਰਮੈ ਕੇ ਛਾਉੜ ਕੱਟ ਕੇ ਅੰਤਰ ਜੋਤ ਧਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹੋ ਲਾ ਇਹੋ ਸਤਿਗੁਰ ਕਾ ਭਾਣਾ ਚਿਤ ਰੱਖੋ ਸੰਜਮ ਸੱਚਾ ਨੇਹੋ ਨਾਨਕ ਐਥੈ ਸੁਖੈ ਅੰਦਰ ਰਖਸੀ ਅੱਗੇ ਹਰ ਸਿਉ ਕੇਲ ਕਰੇ ਹੋ ਪੌੜੀ ਆਪੇ ਭਾਰ ਠਾਰੈ ਬਨਸਪਤ ਆਪੇ ਹੀ ਫਲ ਲਾਏ ਆਪੇ ਪਾਲੀ ਆਪ ਸਭ ਜੈ ਆਪੇ ਹੀ ਮਹਿ ਪਾਏ ਆਪੇ ਕਰਤਾ ਆਪੇ ਭੂਤਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿ ਸਮਾਏ ਜਨ ਨਾਨਕ ਵਡਿਆਈ ਆਖੈ ਹਰ ਕਰਤੇ ਕੀ ਜਿਸਨੋ ਤਿਲ ਨਾ ਤੁਮਾਏ ਸਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੈ ਮਤ ਦੂਰ ਹੋਏ ਬਿਰਲ ਪਵੈ ਵਿੱਚ ਆਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਧੱਕੇ ਖਾਏ ਜਿਤ ਪੀਤੈ ਖਸਮ ਵਿਸਰੈ ਦਰਗਹਿ ਮਿਲਸ ਜਾਏ ਝੂਠਾ ਮਦ ਮੂਲ ਨਾ ਪੀਚੈ ਜੇਖਾ ਭਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਿਗੁਰ ਮਿਲੈ ਜਿਸ ਆਏ
ਸਦਾ ਸਾਹਿਬ ਕੈ ਰੰਗ ਰਹਿ ਮਹਲੀ ਭਾਵੈ ਸਾਉ ਮਹਲਾ ਤੀਜਾ। ਇਹੋ ਜਗਤ ਜੀਵਤ ਮਰੈ ਜਾਂ ਇਸਨੋਂ ਸੋਜੀ ਹੋਏ ਜਾਂ ਤਿੰਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸਤ ਹੋਏ। ਨਾਨਕ ਨਦਰ ਕਰੇ ਜੇ ਆਪਣੀ ਸਤਿਗੁਰ ਮੇਲੈ ਸੋਏ ਗੁਰਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ ਪੌੜੀ। ਜਿਸਦਾ ਕੀਤਾ ਸਭ ਕੁਛ ਹੋਵੇ ਤਿਸਨੋਂ ਪ੍ਰਵਾਹ ਨਾਹੀਂ ਕਿਸੈ ਗੇਰੀ। ਹਰ ਜੀਓ ਤੇਰਾ ਦਿੱਤਾ ਸਭ ਕੋ ਖਾਵੈ ਸਭ ਮੁਹਤਾਜੀ ਘਟੈ ਤੇਰੀ। ਜੈ ਤੁਧਨੋਂ ਸਾ ਲਾਹੇ ਸੋ ਸਭ ਕਿਛ ਪਾਵੈ ਜਿਸਨੋਂ ਕਿਰਪਾ ਨਿਰੰਜਨ ਕੇਰੀ। ਸੋਈ ਸਾਹੋ ਸੱਚਾ ਬਣ ਜਾ ਰਾਜਨ ਵੱਖਰ ਲੱਦਿਆ ਹਰ ਨਾਮ ਧਨ ਤੇਰੀ। ਸਭ ਤਿਸੈ ਨੋ ਸਾ ਲਾਹੇ ਹੋ ਸੰਤ ਹੋ ਜਿਨ ਦੂਜੇ ਭਾਵ ਕੀ ਮਾਰ ਵਡਾਰੀ ਢੇਰੀ। ਸਲੋਕ ਕਬੀਰਾ ਮਰਤਾ ਮਰਤਾ ਜਗ ਮੁਆ ਮਰ ਭੈ ਨਾ ਜਾਣੈ ਕੋਏ ਐਸੀ ਮਰਨੀ ਜੋ ਮਰੈ ਬਹੁਰ ਨ ਮਰਨਾ ਹੋਏ ਮਹੱਲਾ ਤੀਜਾ। ਕਿਆ ਜਾਣਾ ਕਿਵ ਮਰਹੇਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਮਰਨੈ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ ਗੁਰਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ। ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ ਪੌੜੀ। ਜਾਪ ਕਿਰਪਾਲ ਹੋਵੇ ਹਰ ਸਵਾਮੀ ਤਾਂ ਆਪਣਾ ਨਾਮ ਹਰ ਆਪ ਜਪਾਵੈ ਆਪੇ ਸਤਿਗੁਰ ਮੇਲ ਸੁਖ ਦੇਵੈ ਆਪਣਾ ਸੇਵਕ ਆਪ ਹਰ ਭਾਵੈ ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੈ ਆਪਣਿਆਂ ਭਗਤਾਂ ਕੀ ਪੈਰੀ ਪਾਵੈ। ਧਰਮ ਰਾਇ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਖੇਤੀ ਝਾਕ ਝਾਕ ਆਵੈ ਜਾਵੈ। ਸਲੋਕ ਮਹੱਲਾ ਤੀਜਾ। ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਗਮ ਗੋਚਰਿਆ ਤ ਵੱਡਾ ਤੁਲ ਨਾ ਤੁਲਿਆ ਜਾਏ ਕੀਮਤ ਕਿਨੈ ਨਾ ਪਾਈਆ ਕਿਤੈ ਨਾ ਲਿਆ ਜਾਏ ਗੁਰ ਕੈ ਸਬਦ ਭੇਦਿਆ ਇਨ ਵਿਦ ਵਸਿਆ ਮਨ ਆਏ ਨਾਨਕ ਆਪ ਅਮੇਓ ਹੈ ਗੁਰ ਕਿਰਪਾ ਤੇ ਰਹਿਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਆਏ ਮਹੱਲਾ ਤੀਜਾ। ਇਹ ਮਨ ਇਹੋ ਧਨ ਨਾਮ ਹੈ ਜਿੱਤ ਸਦਾ ਸਦਾ ਸੁਖ ਹੋਏ ਤੋਟਾ ਮੂਲ ਨਾ ਆਵੇ ਲਾਹਾ ਸਦ ਹੀ ਹੋਏ ਖਾਧੈ ਖਰਚਿਆ ਤੋਟ ਨਾ ਆਵੇ ਸਦਾ ਸਦਾ ਉਹ ਦੇ ਸਹਸਾ ਮੂਲ ਨਾ ਹੋਵੇ ਹਾਣਤ ਕਦੇ ਨਾ ਹੋਏ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਪੌੜੀ। ਆਪੇ ਸਭ ਘਾਟੇ ਅੰਦਰੇ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ ਯੁਗ ਛੱਤੀ ਗੁਬਾਰ ਕਰ ਵਰਤਿਆ ਸੁਨਾਹਰ ਉਥੈ ਵੇਦ ਪੁਰਾਣਾ ਸਾਸਤਾ ਆਪੇ ਹਰ ਨਰ ਹਰ ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰ ਆਪਣੀ ਕੀਮਤ ਆਪਣੀ ਮਿਤ ਆਪ ਜਾਣਦਾ ਆਪੇ ਹੀ ਗਾਹਰ। ਸਲੋਕ ਮਹੱਲਾ ਤੀਜਾ। ਹਉਮੈ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤੇ ਹੀ ਕਹਿ ਕਰੇਗ ਅੱਗੇ ਜਾਏ। ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇੱਥੇ ਕਮਾਵੈ ਸੋ ਮਿਲੇ ਅੱਗੇ ਪਾਏ ਜਾਏ ਮਹੱਲਾ ਤੀਜਾ। ਧੁਰ ਖਸਮੈ ਕਾ ਹੁਕਮ ਪਿਆ ਗਣ ਸਤਿਗੁਰ ਚੇਤਿਆ ਨਾ ਜਾਏ ਸਤਿਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲਿਵਲਾਏ ਦਮ ਦਮ ਸਦਾ ਸੰਭਾਲਦਾ ਦਮ ਨ ਵਿਰਥਾ ਜਾਏ ਜਨਮ ਮਰਨ ਕਾ ਭੋ ਗਿਆ ਜੀਵਨ ਪਦਵੀ ਪਾਏ ਨਾਨਕ ਇਹੋ ਮਰਤਬਾ ਤਿਸਨੋ ਦੇ ਜਿਸਨੂੰ ਕਿਰਪਾ ਕਰੇ ਰਜਾਏ ਪੌੜੀ। ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ ਆਪੇ ਮੋਨੀ ਵਰਤਦਾ ਆਪੇ ਕਸੈ ਗਿਆਨਾ ਕੌੜਾ ਕਸੈ ਨਾ ਲੱਗੇ ਸਭਨਾ ਹੀ ਭਾਨਾ ਹਸਤਤ ਵਰਨ ਨਾ ਸਕੀਐ ਸਦ ਸਤ ਕੁਰਬਾਨਾ। ਸਲੋਕ ਮਹੱਲਾ ਪਹਿਲਾ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਮਹੱਲਾ ਪਹਿਲਾ। ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ ਨਾਰਦ ਕਹਿਆ ਸੇ ਪੂਜ ਕਰਾਹੀ। ਅੰਧੇ ਗੁੰਗੇ ਅੰਧ ਅੰਧਾਰ ਪਾਸਰਲੇ ਪੂਜੈ ਮੁਕਤ ਗਵਾਰ ਉਹ ਜੇ ਆਪ ਡੁੱਬੇ ਤੁਮ ਕਹਾਂ ਤਰਨ ਹਾਰ ਪੌੜੀ। ਸਭ ਕਿਹੋ ਤੇਰੇ ਵਾਸੈ ਤੂੰ ਸੱਚਾ ਸਾਹੋ ਭਗਤ ਰਤੇ ਰੰਗ ਏਕ ਕੈ ਪੂਰਾ ਵੇ ਸਾਹੋ। ਅੰਮ੍ਰਿਤ ਭੋਜਨ ਨਾਮ ਹਰ ਰਾਜ ਰਾਜ ਜਨ ਖਾਹੋ ਸਭ ਪਦਾਰਥ ਪਾਈਅਨ ਸਿਮਰਨ ਸੱਚ ਲਾਹੋ ਸੰਤ ਪਿਆਰੇ ਪਾਰਨਮ ਨਾਨਕ ਹਰ ਅਗਮ ਅਗਾਹੋ। ਸਲੋਕ ਮਹੱਲਾ ਤੀਜਾ। ਸਭ ਕਿਛ ਹੁਕਮੇ ਆਵਦਾ ਸਭ ਕਿਛ ਹੁਕਮੇ ਜਾਏ ਜੇ ਕੋ ਮੂਰਖ ਆਪੋ ਜਾਣੇ ਅੰਧਾ ਅੰਧ ਕਮਾਏ ਨਾਨਕ ਹੁਕਮ ਕੋ ਗੁਰਮੁਖ ਪੁੱਜੈ ਜਿਸਨੂੰ ਕਿਰਪਾ ਕਰੇ ਰਜਾਏ ਮਹੱਲਾ ਤੀਜਾ। ਸੋ ਜੋਗੀ ਜੁਗਤ ਸੋ ਪਾਏ ਜਿਸਨੂੰ ਗੁਰਮੁਖ ਨਾਮ ਪ੍ਰਾਪਤ ਹੋਏ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਾਟ ਪ੍ਰਗਟ ਹੋਏ ਪੌੜੀ। ਆਪੇ ਜੰਤੇ ਉਪਾਇਨ ਆਪੇ ਆਧਾਰ ਆਪੇ ਸੂਖ ਸੰਭਾਲੀਐ ਆਪੇ ਪਾਸਾਰ ਆਪ ਕਾਤੀ ਹੋਏ ਰਹੇ ਆਪੇ ਵੜ ਪਰਿਵਾਰ ਨਾਨਕ ਮੰਗਿਆ ਦਾਨ ਹਰ ਸੰਤਾਰੇ ਨਾਰ ਹੋਰ ਦਾ ਤਾਰ ਨਾ ਸੁੱਜਈ ਤੂੰ ਦੇਵਨ ਹਾਰ ਸੁਧ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰਗ ਗੁਰਪ੍ਰਸਾਦ। ਰਾਗ ਵਡਹੰਸ ਮਹੱਲਾ ਪਹਿਲਾ ਘਰ ਪਹਿਲਾ।
ਅਮਲੀ ਅਮਲ ਨਾ ਅੰਬੜੈ ਮਛੀ ਨੀਰ ਨਾ ਹੋਏ ਜੋਰਤੇ ਸਹਿ ਆਪਣੇ ਤਿਨ ਭਾਵੈ ਸਭ ਕੋਏ ਹੋ ਵਾਰੀ ਵੰਨਿਆ ਖੰਨੀਐ ਵੰਨਿਆ ਤੋ ਸਾਹਿਬ ਕੇ ਨਾਵੈ ਰਹਾਉ ਸਾਹਿਬ ਸਫਲਿਓ ਰੁਖੜਾ ਮਿਤ ਜਾ ਕਾ ਨਾਉ ਜਿਨ ਪੀਆ ਤੇ ਤ੍ਰਿਪਤ ਭਏ ਹੋ ਤਿਨ ਬਲਿਹਾਰੈ ਜਾਉ ਮੈਂ ਕੀ ਨਦਰ ਨਾ ਆਵ ਹੀ ਵਸਹਿ ਹੱਬੀਆਂ ਨਾਲ ਤਿਖਾ ਤਿਹਾਇਆ ਕਿਉ ਲਹਿ ਜਾ ਸਰ ਭੀਤਰ ਪਾਲ ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਸਰ ਕਰੀ ਅਰਦਾਸ ਵਡਹੰਸ ਮੱਲਾ ਪਹਿਲਾ ਗੁਣਵੰਤੀ ਸੋ ਰਾਵਿਆ ਨਿਰਗੁਣ ਕੂਕੇ ਕਾਏ ਜੇ ਗੁਣਵੰਤੀ ਥੀ ਰਹੇ ਤਾਂ ਭੀ ਸੋ ਰਾਵਣ ਜਾਏ ਮੇਰਾ ਖੰਤਰੀ ਸਾਲੂ ਕੀ ਧਨ ਅਵਰਾ ਗਾ ਰਾਵੇ ਜੀ ਰਹਾਉ ਕਰਣੀ ਕਾਮਣ ਜੇ ਥੀਐ ਜੇ ਮਨ ਧਾਗਾ ਹੋਏ ਮਾਣਕ ਮੁੱਲ ਮੁੱਲ ਨਾ ਪਾਈਐ ਲੀਜੈ ਚਿੱਤ ਪਰੋਏ ਰਾਹੋ ਦਸਾਈ ਨਾ ਜੁਲਾਂ ਆਖਾਂ ਮੜੀ ਆਸ ਐਸੇ ਨਾਲ

Katı.

ਜਿਨੀ ਆਪ ਗਵਾਇਆ ਤਿੰਨੀ ਫਿਰ ਪਾਇਆ, ਰੰਗ ਸੁਰਲੀਆ ਮਾਣੇ ਸਦਾ ਰੰਗ ਰਾਤੀ ਸਹਿਜੇ ਮਾਤੀ, ਅੰਧੇ ਨਾਮ ਖਾਣੇ ਕਾਮਣ ਵੜ ਭਾਗੀ, ਅੰਤਰ ਲਿਵ ਲਾਗੀ ਹਰਕਾ ਪ੍ਰੇਮ ਸੁਭਾਇਆ, ਨਾਨਕ ਕਾਮਣ ਸਹਿਜੇ ਰਾਤੀ ਜਿਨ ਸਾਚੀਗਾਰ ਬਣਾਇਆ, ਹੋਮੈ ਮਾਰ ਮੁਈਏ ਤੂੰ ਚੱਲ ਗੁਰ ਕਹਿ ਪਾਏ, ਹਰ ਵਰ ਗਰਾਵਹਿ ਹੈ ਸਦਾ ਮੁਈਏ ਨਿਜ ਘਰ ਵਾਸਾ ਪਾਏ, ਨਿਜ ਘਰ ਵਾਸਾ ਪਾਏ ਸਬਦ ਵਜਾਏ ਸਦਾ ਸੁਹਾਗਣ ਨਾਰੀ, ਬਿਰਲੀ ਵਾਲਾ ਜੋਗਣ ਵਾਲਾ ਅਣਦਿਨ ਕੰਧ ਸਵਾਰੀ, ਹਰ ਵਾਰ ਸੁਹਾਗੋ ਮਸਤਕ ਭਾਗੋ ਸੱਚੇ ਸਭ ਸੁਹਾਏ, ਨਾਨਕ ਕਾਮਣ ਹਰ ਰੰਗ ਰਾਤੀ ਜਾ ਚੱਲਿਆ ਸਤਿਗੁਰ ਭਾਏ, ਬੜਾ ਹੰਸ ਮਾਲਾ ਤੀਜਾ, ਗੁਰਮੁਖ ਸਭ ਵਾਪਾਰ ਭਲਾ ਜੇ ਸਹਿਜੇ ਕੀ ਜੈ ਰਾਮ, ਅਣਦਿਨ ਨਾਮ ਖਾਣੀਐ ਲਾਹਾ ਹਰ ਰਸ ਪੀ ਜੈ ਰਾਮ, ਲਾਹਾ ਹਰ ਰਸ ਲੀ ਜੈ ਹਰ ਰਾ ਵਿਜੈ, ਅਣਦਿਨ ਨਾਮ ਖਾਣੇ ਗੁਣ ਸੰਗ੍ਰਹਿ ਹੈ ਅਵਗਣ ਵਿਕਣ ਹੈ ਆਪੇ ਆਪ ਛਾਣੈ, ਗੁਰਮਤਿ ਪਾਈ ਵੱਡੀ ਵਡਿਆਈ ਸੱਚੇ ਸਬਦ ਰਸ ਪੀਜੈ, ਨਾਨਕ ਹਰ ਕੀ ਭਗਤ ਨਾਲੀ ਗੁਰਮੁਖ ਬਿਰਲੈ ਕੀ ਜੈ, ਗੁਰਮੁਖ ਖੇਤੀ ਹਰ ਅੰਤਰ ਬੀਜੀਐ ਹਰ ਲੀਜੈ ਸਰੀਰ ਜਮਾਏ, ਰਾਮ ਆਪਣੇ ਘਰ ਅੰਦਰ ਰਸ ਭੁੰਜ ਤੂੰ ਲਾਹਾ ਲੈ ਪਰਥਾਏ, ਰਾਮ ਲਾਹਾ ਪਰਥਾਏ ਹਰ ਮਨ ਵਸਾਏ, ਧਨ ਖੇਤੀ ਵਾਪਾਰਾ ਹਰ ਨਾਮ ਧਿਆਏ, ਮਨ ਵਸਾਏ ਪੂਜੈ ਗੁਰ ਬੀਚਾਰਾ, ਮਨ ਮੁਖ ਖੇਤੀ ਵਣਜ ਕਰ ਥਾ ਕੇ ਤਿਸਨਾ ਭੁੱਖ ਨ ਜਾਏ, ਨਾਨਕ ਨਾਮ ਬੀਜਵਾਣੇ ਅੰਦਰ ਸੱਚੇ ਸਬਦ ਸੁਭਾਏ, ਹਰ ਵਾਪਾਰ ਸੇ ਜਨ ਲਾਗੇ ਜਿਨਾ ਮਸਤਕ ਮਣੀ ਬੜ ਭਾਗੋ, ਰਾਮ ਗੁਰਮਤੀ ਮਨ ਵਿੱਚ ਘਰ ਵਸਿਆ ਸੱਚੇ ਸਬਦ ਬੈਰਾਗੋ, ਰਾਮ ਗੁਮਖ ਮਸਤਕ ਭਾਗੋ ਸੱਚ ਬੈਰਾਗੋ, ਸਾਚ ਅਤੇ ਵਿਚਾਰੀ ਨਾਮ ਬਿਨਾ ਸਭ ਜਗ ਬੋਰਾਨਾ, ਸਬਦੇ ਹੋਮੈ ਮਾਰੀ ਸਾਚੈ ਸਬਦ ਲਾਗ ਮਤਿ ਉਪਜੈ, ਗੁਰਮੁਖ ਨਾਮ ਸੁਹਾਗੋ ਨਾਨਕ ਸਬਦ ਮਿਲੈ ਭਉ ਭੰਜਨ, ਹਰ ਰਾਵੈ ਮਸਤਕ ਭਾਗੋ ਖੇਤੀ ਵਣਜ ਸਭ ਹੁਕਮ ਹੈ, ਹੁਕਮੇ ਮਨ ਵਡਿਆਈ, ਰਾਮ ਗੁਰਮਤੀ ਹੁਕਮ ਬੂਝੀਐ ਹੁਕਮੇ ਮੇਲ ਮਿਲਾਈ, ਰਾਮ ਹੁਕਮ ਲਾਈ ਸਹਿਜ ਸਮਾਈ ਗੁਰ ਕਾ ਸਬਦ ਪਾਰਾ, ਸੱਚੀ ਵਡਿਆਈ ਗੁਰ ਦੇ ਪਾਈ ਸੱਚ ਸਵਾਰ ਨਹਾਰਾ, ਭਉ ਭੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ, ਕਉ ਨਾਨਕ ਨਾਮ ਨਿਰੰਜਨ ਅਗਮ ਗੋਚਰ ਹੁਕਮੇ ਰਹਿਆ ਸਮਾਈ, ਵਡ ਹੰਸ ਮਹੱਲਾ ਤੀਜਾ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ, ਆਪਣੇ ਘਰ ਤੂੰ ਸੁੱਖ ਵਸੈ ਪੋਹੇ ਨਾ ਸਕੈ ਜਮਕਾਲ ਜੀਓ, ਕਾਲ ਜਾਲ ਜਮ ਜੋਹੇ ਨ ਸਾਕੈ ਸਾਚੈ ਸਬਦ ਲਿਵ ਲਾਏ, ਸਦਾ ਸੱਚ ਰਤਾਵਾਂ ਨਿਰਮਲ ਆਵਣ ਜਾਨ ਰਹਾਏ, ਦੂਜੇ ਭਾਏ ਭਰਮ ਵਿਗੁਤੀ ਮਨਮੁਖ ਮੋਹੀ ਜਮਕਾਲ ਕਹੇ, ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ, ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਣਾ ਭਾਲ, ਜੋ ਭਾਵੈ ਸੋ ਭੁੰਜ ਤੂੰ ਗੁਰਮੁਖ ਨਦਰ ਨਿਹਾਲ, ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ, ਮਨਮੁਖ ਅੰਦਲੇ ਗਿਆਨ ਵਿਹੂਣੇ ਦੂਜੇ ਭਾਏ ਖਵਾਈ, ਬਿਨ ਨਾਵੈ ਕੋ ਛੂਟੈ ਨਾਹੀ ਸਭ ਆਦੀ ਜਮਕਾਲ, ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਣਾ ਭਾਲ, ਮਨ ਮੇਰਿਆ ਜਨਮ ਪਦਾਰਥ ਪਾਇ ਕਹਿ ਸੱਚ ਲੱਗੇ ਵਾਪਾਰਾ, ਸਤਿਗੁਰ ਸੇਵਨੇ ਆਪਣਾ ਅੰਤਰ ਸਬਦ ਅਪਾਰਾ, ਅੰਤਰ ਸਬਦ ਅਪਾਰਾ ਹਰ ਨਾਮ ਪਿਆਰਾ, ਨਾਮੇ ਨਾਉ ਨਿਧ ਪਾਈ, ਮਨਮੁਖ ਮਾਇਆ ਮੋਹ ਵਿਆਪੇ ਦੂਖ ਸੰਤਾਪੇ ਦੂਜੇ ਪਾਤ ਗਵਾਈ, ਹੋਮੈ ਮਾਰ ਸੱਚ ਸ਼ਬਦ ਸਮਾਣੇ ਸੱਚ ਰਤੇ ਅਧਿਕਾਈ, ਨਾਨਕ ਮਾਣ ਜਨਮ ਦੁਲੰਬ ਹੈ ਸਤਿਗੁਰ ਬੂਝ ਬੁਝਾਈ, ਮਨ ਮੇਰੇ ਸਤਿਗੁਰ ਸੇਵਣੇ ਆਪਣਾ ਸੇ ਜਨ ਵੜ ਭਾਗੀ, ਰਾਮ ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੀ, ਰਾਮ ਸੇ ਜਨ ਬੈਰਾਗੀ ਸੱਚ ਲਿਵ ਲਾਗੀ, ਆਪਣਾ ਆਪ ਪਛਾਣਿਆ ਮਤ ਨਿਹਚਲ ਅਤ ਗੂੜੀ, ਗੁਰਮੁਖ ਸਹਿਜੇ ਨਾਮ ਖਾਣਿਆ ਇੱਕ ਕਾਮਣ ਹਿਤਕਾਰੀ, ਮਾਇਆ ਮੋਹੈ ਪਿਆਰੀ ਮਨਮੁਖ ਸੋਏ ਰਹੇ ਆ ਭਾਗੇ, ਨਾਨਕ ਸਹਿਜੇ ਸੇਵ ਹੈ ਗੁਰੇ ਆਪਣਾ ਸੇ ਪੂਰੇ ਵੜ ਭਾਗੇ, ਵੜ ਹੰਸ ਮਹੱਲਾ ਤੀਜਾ, ਰਤਨ ਪਦਾਰਥ ਬਣਜੀ ਹੈ ਸਤਿਗੁਰ ਦੀ ਆ ਬੁਝਾਈ, ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਈ, ਰਾਮ ਗੁਣ ਮਹਿ ਗੁਣੀ ਸਮਾਏ ਜਿਸ ਆਪ ਜਾਏ, ਲਾਹਾ ਭਗਤ ਸਹਿ ਸਾਰੇ ਬਿਨ ਭਗਤੀ ਸੁੱਖ ਨਾ ਹੋਈ, ਦੂਜੇ ਪਾਤ ਖੋਈ ਗੁਰਮਤਿ ਨਾਮ ਆਧਾਰੇ, ਵੱਖਰ ਨਾਮ ਸਦਾ ਲਾਭ ਹੈ ਜਿਸਨੋਂ ਏਤਵਾ ਪਾਰ ਲਾਏ, ਰਤਨ ਪਦਾਰਥ ਬਣਜੀ ਹੈ ਜਾਂ ਸਤਿਗੁਰ ਦੇ ਬੁਝਾਏ, ਮਾਇਆ ਮੋਹ ਸਭ ਦੁੱਖ ਹੈ ਖੋਟਾ ਹੋ ਵਾਪਾਰਾ, ਰਾਮ ਕੂੜ ਬੋਲ ਬਿਖ ਕਾਮਣੀ ਬਹੁ ਵਧੇ ਵਿਕਾਰਾ, ਰਾਮ ਬਹੁ ਵਧੇ ਵਿਕਾਰਾ ਸਹਸਾ ਉਹ ਸੰਸਾਰਾ, ਬਿਨ ਨਾਵੈ ਪਾਤ ਖੋਈ ਪੜ ਪੜ ਪੰਡਿਤ ਵਾਦ ਵਖਾਣ ਹੈ, ਬਿਨ ਬੂਝੇ ਸੁੱਖ ਨਾ ਹੋਈ ਆਵਣ ਜਾਣਾ ਕਦੇ ਨਾ ਚੂਕੈ, ਮਾਇਆ ਮੋਹ ਪਿਆਰਾ, ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾ ਪਾਰਾ, ਖੋਟੇ ਕਰੇ ਸਭ ਪਰਖੀਅਨ ਅਤੇ ਸੱਚੇ ਕਹਿ ਦਰਬਾਰਾ, ਰਾਮ ਖੋਟੇ ਦਰਗਹਿ ਸੁੱਟੀਅਨ ਊਪੇ ਕਰਨ ਪੁਕਾਰਾ, ਰਾਮ ਊਪੇ ਕਰਨ ਪੁਕਾਰਾ ਮੁਗਧ ਗਵਾਰਾ, ਮਨਮੁਖ ਜਨਮ ਗਵਾਇਆ ਵੇਖਿਆ ਮਾਇਆ ਜਨ ਜਗਤ ਭੁਲਾਇਆ, ਸਾਚਾ ਨਾਮ ਨਾ ਪਾਇਆ ਮਨਮੁਖ ਸੰਤਾਂ ਨਾਲ ਵੈਰ ਕਰ ਦੁੱਖ ਹਟੇ ਸੰਸਾਰਾ, ਖੋਟੇ ਕਰੇ ਪਰਖੀਅਨ ਸੱਚਾ ਦਰਬਾਰਾ, ਰਾਮ ਆਪ ਕਰੇ ਕਿਸੇ ਆਖੀਐ ਹੋਰ ਕਰਨਾ ਕਿਛੂ ਨ ਜਾਈ, ਰਾਮ ਜਿਤ ਭਾਵੈ ਤਿਤ ਲਾਏ ਸੀ ਜੋ ਤਿਸ ਦੀ ਵਡਿਆਈ, ਰਾਮ ਜੋ ਤਿਸ ਦੀ ਵਡਿਆਈ ਆਪ ਕਰਾਏ ਪਰ ਆਮ ਨਾ ਖੁਸੀ ਕੋਈ, ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸੇ ਸੋਈ, ਗੁਰਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਾਤ ਪਾਈ, ਆਪ ਕਰੇ ਕਿਸੇ ਆਖੀਐ ਹੋਰ ਕਰਨਾ ਕਿਛੂ ਨ ਜਾਈ, ਵਡ ਹੰਸ ਮਹੱਲਾ ਤੀਜਾ।
ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਾਪਾਰਾ ਰਾਮ, ਗੁਰਮਤੀ ਹਰ ਨਾਮ ਮਣਜੀਐ ਅਤਮੋਲ ਪਾਰਾ ਰਾਮ, ਅਤਮੋਲ ਪਾਰਾ ਸੱਚ ਵਾਪਾਰਾ, ਸੱਚ ਵਾਪਾਰ ਲੱਗੇ ਵੜ ਭਾਗੀ, ਅੰਤਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ, ਨਦਰ ਕਰੇ ਸੋਈ ਸੱਚ ਪਾਏ, ਗੁਰ ਕੈ ਸਬਦ ਵਿਚਾਰਾ, ਨਾਨਕ ਨਾਮ ਰਤੇ ਤਿਨਹੀ ਸੁਖ ਪਾਇਆ, ਸੱਚ ਹੈ ਕੇ ਵਾਪਾਰਾ। ਹਮੈ ਮਾਇਆ ਮੈਲ ਹੈ, ਮਾਇਆ ਮੈਲ ਭਰੀ ਜੈ ਰਾਮ, ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀ ਜੈ ਰਾਮ, ਰਸਨਾ ਹਰ ਰਸ ਪੀ ਜੈ, ਅੰਤਰ ਭੀ ਜੈ ਸਾਧ ਸਬਦ ਵਿਚਾਰੀ, ਅੰਤਰ ਖੂਹ ਹਟਾ ਅੰਮ੍ਰਿਤ ਭਰਿਆ, ਸਬਦੇ ਕਾੜ੍ਹ ਪੀਏ ਪਨਿਹਾਰੀ, ਜਿਸ ਨਦਰ ਕਰੇ ਸੋਈ ਸੱਚ ਲਾਗੈ, ਰਸਨਾ ਰਾਮ ਰਵੀ ਜੈ, ਨਾਨਕ ਨਾਮ ਰਤੇ ਸੇ ਨਿਰਮਲ ਹੋਰ, ਹੋਮੈ ਮੈਲ ਭਰੀ ਜੈ, ਪੰਡਿਤ ਜੋਤ ਕੀ ਸਭ ਫੜ ਫੜ ਕੂਕ ਦੇ, ਕਿਸ ਪੈ ਕਰੇ ਪੁਕਾਰਾ ਰਾਮ, ਮਾਇਆ ਮਹੋ ਅੰਤਰ ਮਨ ਲਾਗੈ, ਮਾਇਆ ਕੇ ਵਾਪਾਰਾ ਰਾਮ, ਮਾਇਆ ਕੇ ਵਾਪਾਰਾ ਜਗਤ ਪਿਆਰਾ, ਆਵਣ ਜਾਣ ਦੁੱਖ ਪਾਈ, ਵੇਖਾ ਕੀੜਾ ਵਿਕਸਿਓ ਲਾਗਾ, ਬਿਸ਼ਟਾ ਮਾਇ ਸਮਾਈ, ਜੋ ਤੁਰ ਲਿਖਿਆ ਸੋਏ ਕਮਾਵੇ, ਕੋਈ ਨਾ ਮੇਟ ਨਾਰਾ, ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ, ਹੋਰ ਮੂਰਖ ਕੂਕ ਮੋਏਗਾ ਵਾਰਾ। ਮਾਇਆ ਮੋਹੇ ਮਨ ਰੰਗਿਆ, ਮੋਹੇ ਸੁਧ ਨ ਕਾਈ ਰਾਮ, ਗੁਰਮੁਖਿਓ ਮਨ ਰੰਗਿਆ, ਦੂਜਾ ਰੰਗ ਜਾਈ ਰਾਮ, ਦੂਜਾ ਰੰਗ ਜਾਈ ਸੱਚ ਸਮਾਈ, ਸੱਚ ਭਰੇ ਭੰਡਾਰਾ, ਗੁਰਮੁਖ ਹੋਵੈ ਸੋਈ ਬੁਝੈ ਸੱਚ ਸਵਾਰ ਨਹਾਰਾ, ਆਪੇ ਮੇਲੇ ਸੋ ਹਰ ਮਿਲੇ, ਹੋਰ ਕਹਿਣਾ ਕਿਛੂ ਨਾ ਜਾਏ, ਨਾਨਕ ਪਿੰਡਾਂ ਮੈਂ ਭਰਮ ਭੁਲਾਇਆ, ਇੱਕ ਨਾਮ ਰਤੇ ਰੰਗ ਲਾਏ, ਵਡਹੰਸ ਮਹੱਲਾ ਤੀਜਾ, ਇਹ ਮਨ ਮੇਰਿਆ ਆਵਾ ਗੁਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ, ਆਪੇ ਸੱਚਾ ਬਖਸ਼ ਲਏ, ਫਿਰ ਹੋਏ ਨਾ ਫੇਰਾ ਰਾਮ, ਫਿਰ ਹੋਏ ਨਾ ਫੇਰਾ, ਅੰਤ ਸੱਚ ਨਿਬੇੜਾ, ਗੁਰਮੁਖ ਮਿਲਿਆ ਵਡਿਆਈ, ਸੱਚ ਹੈ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਈ, ਸੱਚਾ ਮਨ ਭਾਇਆ ਸੱਚ ਵਸਾਇਆ, ਸਭ ਰਥੇ ਅੰਤ ਨਿਬੇਰਾ, ਨਾਨਕ ਨਾਮ ਰਤੇ ਸੇ ਸੱਚ ਸਮਾਣੇ, ਬਹੁਰ ਨਾ ਭਉ ਜਲ ਫੇਰਾ, ਮਾਇਆ ਮਹੋ ਸਭ ਵਰਲ ਹੈ, ਦੂਜੇ ਭਾਏ ਖੁਆਈ ਰਾਮ, ਮਾਤਾ ਪਿਤਾ ਸਭ ਹੇਦ ਹੈ, ਹੇਤੇ ਪਲਚਾਈ ਰਾਮ, ਹੇਤੇ ਪਲਚਾਈ ਪੁਰਖ ਕਮਾਈ, ਮੇਟ ਨਾ ਸਕੈ ਕੋਈ, ਜਿਨ ਸਿਖਤ ਸਾਜੀ ਸੋ ਕਰ ਵੇਖੈ, ਜਿਸ ਦੇਵੜੇ ਵਰਨਾ ਕੋਈ, ਮਨ ਮੁਖੀ ਅੰਦਾ ਤਪ ਤਪ ਖਪੈ, ਬਿਨ ਸਬਦੈ ਸਾਂਤ ਨਾ ਆਈ, ਨਾਨਕ ਬਿਨ ਨਾਵੇਂ ਸਭ ਕੋਈ, ਭੁੱਲਾ ਮਾਇਆ ਮਹਿ ਖੁਆਈ, ਇਹੋ ਜਗ ਜਲਤਾ ਦੇਖੈ, ਭੱਜ ਪਏ ਹਰ ਸਰਣਾਈ ਰਾਮ, ਅਰਦਾਸ ਕਰੀ ਗੁਰ ਪੂਰੇ ਆਗੈ, ਰੱਖ ਲੇ ਬਹੋ ਦੇਹੋ ਵਡਾਈ ਰਾਮ, ਰੱਖ ਲੇ ਬਹੁ ਸਰਣਾਈ, ਹਰ ਨਾਮ ਵਡਾਈ, ਤੁਤ ਜੇਵੜੇ ਵਰਨਾ ਦਾਤਾ, ਸੇਵਾ ਲਾ ਕੇ ਸੇਵੜ ਭਾਗੇ, ਜੁਗ ਜੁਗ ਏਕ ਹੋ ਜਾਤਾ, ਜਾਸਾ ਸੰਜਮ ਕਰਮ ਕਮਾਵੈ, ਬਿਨ ਗੁਰ ਗਤ ਨਹੀਂ ਪਾਈ, ਨਾਨਕ ਤਿਸਨੋ ਸਬਦ ਬੁਝਾਏ, ਜੋ ਜਾਏ ਪਵੈ ਹਰ ਸਰਣਾਈ, ਜੋ ਹਰ ਮਤ ਦੇ ਸਾ ਉਪਜੈ, ਹੋਰ ਮਤ ਨਾ ਕਾਈ ਰਾਮ, ਅੰਦਰ ਬਾਹਰ ਏਕ ਤੂੰ ਆਪੇ ਦੇਹ ਬੁਝਾਈ ਰਾਮ, ਆਪੇ ਦੇਹ ਬੁਝਾਈ ਵਰਨਾ ਭਾਈ, ਗੁਰਮੁਖ ਹਰ ਰਸ ਚਾਖਿਆ, ਦਰ ਸੱਚ ਹੈ ਸਦਾ ਹੈ, ਸਾਚਾ ਸੱਚ ਹੈ ਸਬਦ ਸੁਭਾਖਿਆ, ਘਰ ਮਹਿ ਨਿਜ ਘਰ ਪਾਇਆ, ਸਤਿਗੁਰ ਦੇ ਵਡਾਈ, ਨਾਨਕ ਜੋ ਨਾਮ ਰਤੇ ਸੇਈ ਮਹੱਲ ਪਾਇਨ, ਮਤ ਪ੍ਰਵਾਨ ਸੱਚ ਸਾਈ, ਵਡਹੰਸ ਮਹੱਲਾ ਚੌਥਾ, ਸ਼ੰਤ ਏਕੋ ਓਅੰਕਾਰ, ਸਤਿਗੁਰ ਪ੍ਰਸਾਦ ਮੇਰੇ ਮਨ, ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਰਾਮ, ਹਰ ਹਰ ਹਰ ਹਰ ਨਾਮ ਮੇਰੇ ਮਨ ਵਸਾਈ ਰਾਮ, ਹਰ ਹਰ ਨਾਮ ਮੇਰੇ ਮਨ ਵਸਾਈ, ਸਭ ਦੁੱਖ ਨਿਸਾਰਨ ਹਾਰਾ, ਵੜ ਭਾਗੀ ਗੁਰਦਰਸ਼ਨ ਪਾਇਆ, ਧੰਨ ਧੰਨ ਸਤਿਗੁਰੂ ਹਮਾਰਾ, ਉੱਠਤ ਬੈਠ ਸਤਿਗੁਰ ਸੇਵੈ, ਜਿਤ ਸੇਵੈ ਸਾਂਧ ਪਾਈ, ਮੇਰੇ ਮਨ ਮੇਰੇ ਸਦਾ ਮਨ ਸਤਿਗੁਰ ਪ੍ਰੀਤ ਲਗਾਈ, ਹਾਂ ਜੀਵਾਂ ਹਾਂ ਜੀਵਾਂ ਸਤਿਗੁਰ ਦੇਖ ਸਰਸੇ ਰਾਮ, ਹਰ ਨਾਮੋ ਹਰ ਨਾਮ ਦ੍ਰਿੜਾਏ, ਜਪ ਹਰ ਹਰ ਨਾਮ ਵੇ ਗਸੇ ਰਾਮ, ਜਪ ਹਰ ਹਰ ਨਾਮ ਕਮਲ ਪਰ ਗਾਸੇ, ਹਰ ਨਾਮ ਨਵੰਗ ਨਿਤ ਪਾਈ, ਹੋਮੈ ਰੋਗ ਗਿਆ ਦੁੱਖ ਲਾਥਾ, ਸਹਿਜ ਸਮਾਧ ਲਗਾਈ, ਹਰ ਨਾਮ ਵਡਾਈ ਸਤਿਗੁਰ ਤੇ ਪਾਈ, ਸੁਖ ਸਤਿਗੁਰ ਦੇਵ ਮਨ ਪਰਸੇ, ਹਾਂ ਜੀਵਾਂ ਹਾਂ ਜੀਵਾਂ ਸਤਿਗੁਰ ਦੇਖ ਸਰਸੇ, ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਰਾਮ, ਹੋ ਮਨ ਤਨ ਹੋ ਮਨ ਤਨ ਦੇਵਾਂ ਤਿਸ ਕਾੜ ਸਰੀਰਾਂ ਰਾਮ, ਹੋ ਮਨ ਤਨ ਕਾੜ ਕਾੜ ਤਿਸ ਦੇਈ, ਜੋ ਸਤਿਗੁਰ ਬਚਨ ਸੁਣਾਏ, ਮੇਰੇ ਮਨ ਬੈਰਾਗ ਭਇਆ ਬੈਰਾਗੀ, ਮੇਰੇ ਗੁਰਦਰਸ਼ਨ ਸੁਖ ਪਾਏ, ਹਰ ਹਰ ਕਿਰਪਾ ਕਰੋ ਸੁਖ ਦਾਤੇ, ਦੇਹੋ ਸਤਿਗੁਰ ਚਰਨ ਹਮ ਧੂਰਾ, ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ, ਗੁਰਜੇਵੜ ਦਾਤਾ ਮੈਂ ਅਵਰਨਾ ਕੋਈ ਰਾਮ, ਹਰ ਦਾਨੋ ਹਰ ਦਾਨ ਦੇਵੈ, ਹਰ ਪੁਰਖ ਨਿਰੰਜਨ ਸੋਈ ਰਾਮ, ਹਰ ਹਰ ਨਾਮ ਜਿਨੀਆ ਰਾਤੇ ਆਦਿਨ ਕਾ ਦੁੱਖ ਭਰਮ ਭੋ ਭਾਗਾ, ਸੇਵਕ ਭਾਏ ਮਿਲੇ ਵਡ ਭਾਗੀ, ਜਿਨ ਗੁਰਚਰਨੀ ਮਨ ਲਾਗਾ, ਕੋਹ ਨਾਨਕ ਹਰੇ ਆਪ ਮਿਲਾਏ, ਮੇਰੇ ਸਤਿਗੁਰ ਪੁਰਖ ਸੁਖ ਹੋਈ, ਗੁਰਜੇਵੜ ਦਾਤਾ ਮੈਂ ਅਵਰਨਾ ਕੋਈ, ਵਡਹੰਸ ਮਹੱਲਾ ਚੌਥਾ, ਹਾਂ ਗੁਰਬਿਨ ਖਰੀ ਨਿਮਾਣੀ ਰਾਮ, ਜਗ ਜੀਵਨ ਦਾਤਾ ਗੁਰਮੇਲ ਸਮਾਣੀ ਰਾਮ, ਸਤਿਗੁਰ ਮੇਲ ਹਰ ਨਾਮ ਸਮਾਣੀ, ਜਪ ਹਰ ਹਰ ਨਾਮ ਤੇ ਆਇਆ ਤਿਸ ਜਿਸ ਕਾਰਨ, ਹੋ ਢੂੰਡ ਟੂ ਢੇਂਦੀ ਸੋ ਸੱਜਣ ਹਰ ਘਰ ਪਾਇਆ, ਏਕ ਦ੍ਰਿਸ਼ਟ ਹਰ ਏਕੋ ਜਾਤਾ, ਹਰ ਆਤਮ ਰਾਮ ਪਛਾਣੀ, ਹਾਂ ਗੁਰਬਿਨ ਖਰੀ ਨਿਮਾਣੀ, ਜਿਨ੍ਹਾਂ ਸਤਿਗੁਰ ਜਿਨ ਸਤਿਗੁਰ ਪਾਇਆ, ਤਿਨ ਹਰ ਪਾ ਮੇਲ ਮਿਲਾਏ ਰਾਮ, ਤਿਨ ਚਰਨ ਸਰੇ ਵੈ ਹਮ ਲਾਗਿਆ, ਤਿਨ ਕਹਿ ਪਾਏ ਰਾਮ, ਹਰ ਹਰ ਚਰਨ ਸਰੇਵੈ ਤੈਨੂੰ ਕੇ, ਜਿਨ ਸਤਿਗੁਰ ਪੁਰਖ ਪ੍ਰਭ ਤੇ ਆਇਆ, ਤੂੰ ਵਡਦਾਤਾ ਅੰਤਰ ਜਾਮੀ, ਮੇਰੀ ਸਰਧਾ ਪੂਰ ਹਰ ਰਾਇਆ, ਗੁਰਮੁਖ ਮੇਲ ਮੇਰੀ ਸਰਧਾ ਪੂਰੀ, ਅਣ ਦਿਨ ਰਾਮ ਗੁਣ ਗਾਏ, ਜਿਨ ਸਤਿਗੁਰ ਪਾਇਆ, ਤਿਨ ਹਰ ਪ੍ਰਭ ਮੇਲ ਮਿਲਾਏ, ਹਾਂ ਵਾਰੀ ਗੁਰਸਿੱਖ ਮੀਤ ਪਿਆਰੇ ਰਾਮ, ਹਰ ਨਾਮ ਸੁਣਾਏ, ਮੇਰਾ ਪ੍ਰੀਤਮ ਨਾਮ ਅਧਾਰੇ ਰਾਮ, ਹਰ ਹਰ ਨਾਮ ਮੇਰਾ ਪ੍ਰਾਣ ਸਿਖਾਈ, ਤਿਸ ਬਿਨ ਘੜੀ ਨਿਮਖ ਨਹੀਂ ਜੀਵਾਂ, ਹਰ ਹਰ ਕਿਰਪਾ ਕਰੇ ਸੁਖਦਾਤਾ, ਗੁਰਮੁਖੀ ਅੰਮ੍ਰਿਤ ਪੀਵਾਂ, ਹਰੇ ਆਪੇ ਸਰਦਾ ਲਾਏ ਮਿਲ ਲਾਏ, ਹਰੇ ਆਪੇ ਆਪ ਸਵਾਰੇ, ਹਾਂ ਵਾਰੀ ਗੁਰਸਿੱਖ ਮੀਤ ਪਿਆਰੇ,
ਹਰੇ ਆਪੇ ਹਰੇ ਆਪੇ ਪੁਰਖ ਨਿਰੰਜਨ ਸੋਈ ਰਾਮ, ਹਰੇ ਆਪੇ ਮੇਲੇ ਕਰੇ ਸੋਈ ਰਾਮ, ਜੋ ਹਰਿ ਪ੍ਰਭਾਵੈ ਸੋਈ ਹੋਵੇ, ਵਰਨ ਕਰਨ ਨ ਜਾਈ, ਬਹੁਤ ਸਿਆਣ ਭਲਿਆ ਨ ਜਾਈ, ਧਰਤਾ ਕੇ ਸਭ ਚਤੁਰਾਈ। ਗੁਰਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰਿ ਬਿਨੇ ਵਰਨ ਕੋਈ, ਹਰੇ ਆਪੇ ਪੁਰਖ ਨਿਰੰਜਨ ਸੋਈ, ਵਡਹੰਸ ਮਹੱਲਾ ਚੌਥਾ। ਹਰਿ ਸਤਿਗੁਰ ਮੇਲ, ਹਰਿ ਸਤਿਗੁਰ ਚਰਨ ਹਮ ਪਾਇਆ ਰਾਮ, ਤਿਮਰ ਗਿਆਨ ਗਵਾਇਆ, ਗੁਰ ਗਿਆਨ ਅੰਜਨ ਗੁਰ ਪਾਇਆ ਰਾਮ, ਗੁਰ ਗਿਆਨ ਅੰਜਨ ਸਤਿਗੁਰੂ ਪਾਇਆ, ਗਿਆਨ ਅੰਧੇਰ ਬਿਨਾਸੇ ਸਤਿਗੁਰ ਸੇ ਪਰਮ ਪਦ ਪਾਇਆ, ਹਰਿ ਜਪਿਆ ਸਾਧ ਗ੍ਰਾਸੇ, ਜਿਨ ਕਉ ਹਰਿ ਪ੍ਰਭ ਕਿਰਪਾ ਧਾਰੀ, ਤੇ ਸਤਿਗੁਰ ਸੇਵਾ ਲਾਇਆ। ਹਰਿ ਸਤਿਗੁਰ ਮੇਲ, ਹਰਿ ਸਤਿਗੁਰ ਚਰਨ ਹਮ ਪਾਇਆ, ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿ ਨ ਜਾਈ ਰਾਮ, ਹਰਿ ਨਾਮ ਦੇਵੈ ਮੇਰਾ ਅੰਤ ਸਖਾਈ ਰਾਮ, ਹਰਿ ਹਰਿ ਨਾਮ ਮੇਰਾ ਅੰਤ ਸਖਾਈ, ਗੁਰ ਸਤਿਗੁਰ ਨਾਮ ਦ੍ਰਿੜਾਇਆ, ਜਿੱਥੈ ਪੁੱਤ ਕਲਤਰ ਕੋਈ ਬੇਦੀ ਨਾਹੀਂ, ਜਿੱਥੈ ਹਰਿ ਹਰਿ ਨਾਮ ਛਡਾਇਆ, ਧੰਨ ਧੰਨ ਸਤਿਗੁਰ ਪੁਰਖ ਨਿਰੰਜਨ, ਜਿਤ ਮਿਲ ਹਰਿ ਨਾਮ ਧਿਆਈ, ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿ ਨ ਜਾਈ। ਜਿਨੀ ਦਰਸਨ ਸਤਿਗੁਰ ਪੁਰਖ ਨਾ ਪਾਇਆ ਰਾਮ, ਤਿੰਨ ਨਹਿਫਲ ਜਨਮ ਸਭ ਬ੍ਰਿਥਾ ਗਵਾਇਆ ਰਾਮ, ਨਹਿਫਲ ਜਨਮ ਸਾ ਤਿੰਨ ਬ੍ਰਿਥਾ ਗਵਾਇਆ, ਤੇ ਸਾਕਤ ਮੂਏ ਮਰ ਝੂਰੇ, ਘਰ ਹੁੰਦੇ ਰਤਨ ਪਦਾਰਥ ਭੁੱਖੇ ਭਾਗ ਹੀਣ ਹਰ ਦੂਰੇ, ਹਰਿ ਹਰਿ ਤਿਨ ਕਾ ਦਰਸਨਾ ਕਰੀਏ ਹੋ, ਜਿਨੀ ਹਰਿ ਹਰਿ ਨਾਮ ਨਾ ਧਿਆਇਆ, ਜਿਨੀ ਦਰਸਨ ਸਤਿਗੁਰ ਪੁਰਖ ਨਾ ਪਾਇਆ, ਹਮ ਚਾਤ੍ਰਿਕ ਦੀਨ ਹਰਿ ਪਾਸ ਬੇਨੰਤੀ ਰਾਮ, ਗੁਰ ਮੇਲ ਮੇਰਾ ਪਿਆਰਾ, ਹਮ ਸਤਿਗੁਰ ਕਰਹਿ ਭਗਤੀ ਰਾਮ, ਹਰਿ ਸਤਿਗੁਰ ਕਰਹਿ ਭਗਤੀ, ਜਾ ਹਰਿ ਪ੍ਰਭ ਕਿਰਪਾ ਧਾਰੇ, ਮੈਂ ਗੁਰਬਿਣ ਵਰਨਾ ਕੋਈ ਬੇਲੀ, ਗੁਰ ਸਤਿਗੁਰ ਪ੍ਰਾਣ ਹਮਾਰੇ ਕਹੁ ਨਾਨਕ, ਗੁਰ ਨਾਮ ਦ੍ਰਿੜਾਇਆ, ਹਰਿ ਹਰਿ ਨਾਮ ਹਰਿ ਸਤੀ, ਹਮ ਚਾਤ੍ਰਿਕ ਦੀਨ ਹਰਿ ਪਾਸ ਬੇਨੰਤੀ। ਵਡਹੰਸ ਮਹੱਲਾ ਚੌਥਾ। ਹਰਿ ਕਿਰਪਾ ਕਰ ਸਤਿਗੁਰ ਮੇਲ ਸੁਖਦਾਤਾ ਰਾਮ, ਹਮ ਪੂਛੈ ਸਤਿਗੁਰ ਪਾਸ ਹਰਿ ਬਾਤਾ ਰਾਮ, ਸਤਿਗੁਰ ਪਾਸ ਹਰਿ ਬਾਤ ਪੂਛੈ, ਜਿਨ ਨਾਮ ਪਦਾਰਥ ਪਾਇਆ ਪਾਏ ਲੱਗੈ, ਨਿਤ ਕਰੈ ਬਿਨੰਤੀ, ਗੁਰ ਸਤਿਗੁਰ ਪੰਥ ਬਤਾਇਆ, ਸੋਈ ਭਗਤ ਦੁੱਖ ਸੁੱਖ ਸਮਤ ਕਰ ਜਾਣੈ, ਹਰਿ ਹਰਿ ਨਾਮ ਹਰਿ ਰਤਾ, ਹਰਿ ਕਿਰਪਾ ਕਰ ਗੁਰ ਸਤਿਗੁਰ ਮੇਲ ਸੁਖਦਾਤਾ, ਸੁਣ ਗੁਰਮੁਖ ਨਾਮ, ਸਭ ਬਿਨਸੇ ਹਉਮੈ ਪਾਪਾ ਰਾਮ, ਜਪ ਹਰਿ ਹਰਿ ਨਾਮ ਲਥੜੇ ਜਗ ਤਾਪਾ ਰਾਮ, ਹਰਿ ਹਰਿ ਨਾਮ ਜਿਨੀ ਆਰਾਧਿਆ ਦਿਨ ਕੇ ਦੁਖ ਪਾਵਨ ਵਾਰੇ, ਸਤਿਗੁਰ ਗਿਆਨ ਖੜਗ ਹਤੀਨਾ ਜਮ ਕੰਕਰ ਮਾਰ ਵਿਦਾਰੇ, ਹਰਿ ਪ੍ਰਭ ਕਿਰਪਾ ਧਾਰੀ ਸੁਖਦਾਤੇ, ਦੁਖ ਲਾਤੇ ਪਾਪ ਸੰਤਾਪਾ, ਸੁਣ ਗੁਰਮੁਖ ਨਾਮ, ਸਭ ਬਿਨਸੇ ਹਉਮੈ ਪਾਪਾ, ਜਪ ਹਰਿ ਹਰਿ ਨਾਮ ਮੇਰੇ ਮਨ ਪਾਇਆ ਰਾਮ, ਗੁਰਮੁਖ ਜਪ ਸਭ ਰੋਗ ਗਵਾਇਆ ਰਾਮ, ਗੁਰਮੁਖ ਜਪ ਸਭ ਰੋਗ ਗਵਾਇਆ, ਰੋਗਤ ਭਏ ਸਰੀਰਾ, ਦਿਨ ਸਹਿ ਸਮਾਧ ਹਰਿ ਲਾਗੀ, ਹਰਿ ਜਪਿਆ ਗਿਆ ਹਰਿ ਗੰਭੀਰਾ, ਜਾ ਤੇ ਅਜਾਜ ਨਾਮ ਜਿਨ ਧਿਆਇਆ, ਤਿਨ ਪਰਮ ਪਦਾਰਥ ਪਾਇਆ, ਜਪ ਹਰਿ ਹਰਿ ਨਾਮ ਮੇਰੇ ਮਨ ਪਾਇਆ, ਹਰਿ ਧਾਰੋ ਕਿਰਪਾ ਕਰ ਕਿਰਪਾ ਰਹੋ ਪਾਰੇ ਰਾਮ, ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ, ਹਮ ਪਾਪੀ ਨਿਰਗੁਣ ਦੀਨ ਤੁਮਾਰੇ, ਹਰਿ ਦਇਆ ਆਲ ਸਰਣ ਆਇਆ, ਤੂੰ ਦੁਖ ਭੰਜਨ ਸਰਬ ਸੁਖਦਾਤਾ, ਹਮ ਪਾਥਰ ਤਰੇ ਤਰਾਇਆ, ਸਤਿਗੁਰ ਭੇਟ ਨਾਮ ਰਸ ਪਾਇਆ, ਜਾਂ ਨਾਨਕ ਨਾਮ ਧਾਰੇ, ਹਰਿ ਧਾਰੋ ਕਿਰਪਾ ਕਰ ਕਿਰਪਾ ਲਿਹੋ ਬਾਰੇ ਰਾਮ, ਵਡਹੰਸ ਮਹੱਲਾ ਚੌਥਾ। ਘੋੜੀਆਂ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਦੇਹ ਤੇਜਣ ਜੀ ਰਾਮ ਪਾਈਆ ਰਾਮ, ਧਨ ਮਾਣ ਜਨਮ ਪੁੰਨ ਪਾਈਆ ਰਾਮ, ਮਾਣ ਜਨਮ ਪਾੜ ਵੱਟ ਪੁੰਨੇ ਪਾਇਆ, ਦੇਹ ਸੁਕੰਚਨ ਚੰਗੜੀਆ, ਗੁਰਮੁਖ ਰੰਗ ਚਲੂਲਾ ਪਾਵੇ, ਹਰਿ ਨਵ ਰੰਗੜੀਆ, ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ, ਹਰਿ ਹਰਿ ਨਾਮ ਸੁਹਾਵੀਆ, ਵਡਭਾਗੀ ਪਾਈ ਨਾਮ ਸਖਾਈ, ਜਨ ਨਾਨਕ ਰਾਮ ਪਾਈਆ, ਦੇਹ ਪਾਵੋ ਜੀਨ ਬੋ ਚੰਗਾ ਰਾਮ, ਝੜ ਲੰਘਾ ਜੇ ਵਿਖਮ ਭਯੰਗਾ ਰਾਮ, ਵਿਖਮ ਭਯੰਗਾ ਅਣ ਤਰੰਗਾ, ਗੁਰਮੁਖ ਪਾਰ ਲੰਘਾਏ, ਹਰਿ ਬੋਹ ਚੜ ਲੋੜ ਭਾਗੀ ਲੰਘੇ, ਗੁਰ ਖੇਡ ਸਬਦ ਤਰਾਏ, ਅਣ ਦਿਨ ਹਰ ਰੰਗ ਹਰ ਗੁਣ ਗਾਵੇ, ਹਰ ਰੰਗੀ ਹਰ ਰੰਗਾ, ਜਨ ਨਾਨਕ ਨਿਰਵਾਣ ਪਦ ਪਾਇਆ, ਹੋਰ ਉੱਤਮ ਹਰ ਪਦ ਚੰਗਾ, ਕੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ, ਤਨ ਪ੍ਰੇਮ ਹਰਿ ਜਾਪਕ ਲਾਇਆ ਰਾਮ, ਤਨ ਪ੍ਰੇਮ ਹਰਿ ਹਰਿ ਲਾਇਆ ਜਾਪਕ, ਮਨ ਜਿਨੈ ਗੁਰਮੁਖ ਜੀਤਿਆ, ਅਘੜੋ ਘੜਾਵੈ ਸ਼ਬਦ ਪਾਵੈ, ਅਪਿਓ ਹਰਿ ਰਸ ਪੀਤਿਆ, ਸੁਣ ਸ਼ਰਵਣ ਬਾਣੀ ਗੁਰ ਬਖਾਣੀ, ਹਰ ਰੰਗ ਤੁਰੀ ਚੜਾਇਆ, ਮਹਾਂਮਾਰਗ ਪੰਥ ਵਿਖੜਾ, ਜਨ ਨਾਨਕ ਪਾਰ ਲੰਘਾਇਆ, ਘੋੜੀ ਤੇਜਣ ਦੇਹ ਰਾਮ ਪਾਈਆ ਰਾਮ, ਜਿਤ ਹਰਿ ਪ੍ਰਭ ਜਾਪੈ ਸਾ ਧਨ, ਧਨ ਤੁਖਾਈਆ ਰਾਮ, ਜਿਤ ਹਰਿ ਪ੍ਰਭ ਜਾਪੈ ਸਾ ਧਨ ਸਾ ਵਾਸੈ, ਤੁਰਪਾਇਆ ਕਿਰਤ ਜੜੰਦਾ, ਝੜਦੇ ਹੜ ਘੋੜੀ ਬਿਖਮ ਲੰਘਾਏ, ਮੇਰੇ ਗੁਰਮੁਖ ਪਰਮਾਨੰਦਾ, ਹਰਿ ਹਰਿ ਕਾਜ ਚਾਇਆ ਪੂਰੈ, ਮੇਰੇ ਸੰਤ ਜਣਾ ਜੰਜ ਆਈ, ਜਨ ਨਾਨਕ ਹਰਿ ਵਰ ਪਾਇਆ ਮੰਗਲ, ਮੇਰੇ ਸੰਤ ਜਣਾ ਵਾਧਾਈ, ਵਡਹੰਸ ਮਹੱਲਾ ਚੌਥਾ। ਦੇਹ ਤੇਜਿਨੜੀ ਹਰਿ ਨਵ ਰੰਗੀਆ ਰਾਮ, ਗੁਰ ਗਿਆਨ ਗੁਰੂ ਹਰਿ ਮੰਗੀਆ ਰਾਮ, ਗਿਆਨ ਮੰਗੀ ਹਰਿ ਕਥਾ ਚੰਗੀ, ਹਰਿ ਨਾਮ ਗਤ ਮਿਤ ਜਾਣੀਆ, ਸਭ ਜਨਮ ਸਫਲਿਓ ਕੀਆ ਕਰਤੈ, ਹਰਿ ਰਾਮ ਨਾਮ ਵਖਾਣੀਆ, ਹਰਿ ਰਾਮ ਨਾਮ ਸਲਾਹੇ, ਹਰਿ ਪ੍ਰਭ ਹਰਿ ਭਗਤ ਹਰਿ ਜਨ ਮੰਗੀਆ, ਜਨ ਕਹੈ ਨਾਨਕ ਸੁਣੋ ਸੰਤੋ, ਹਰਿ ਭਗਤ ਗੋਬਿੰਦ ਚੰਗੀਆ।
ਦੇਹ ਕੰਚਨ ਜੀਨ ਸੁਵਿਨਾ ਰਾਮ ਜੜ ਹਰ ਹਰ ਨਾਮ ਰਤਨਾ ਰਾਮ ਜੜ ਨਾਮ ਰਤਨ ਗੋਬਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਘਣੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇ ਵਡਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰਜਾਮੀ ਹਰ ਨਵਤਨ ਹਰ ਨਵ ਰੰਗੀਆ ਨਾਨਕ ਵਖਾਣੇ ਨਾਮ ਜਾਣੇ ਹਰ ਨਾਮ ਹਰ ਰੰਗ ਪ੍ਰਭ ਮੰਗੀਆ ਕੜੀ ਆਲ ਮੁਖੇ ਗੁਰ ਅੰਕਸ ਪਾਇਆ ਰਾਮ ਮਨ ਮੈਗਲ ਗੁਰ ਸ਼ਬਦ ਵਾਸੇ ਆਇਆ ਰਾਮ ਮਨ ਵਸਗਤ ਆਇਆ ਪਰਮ ਪਦ ਪਾਇਆ ਸਾ ਧਨਕੰਦ ਪਿਆਰੀ ਅੰਤਰ ਪ੍ਰੇਮ ਲੱਗਾ ਹਰ ਛੇਤੀ ਘਰ ਸੋਹੈ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਹਿਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰਦਾਸ ਕਰਦਾ ਵਡਭਾਗੀ ਹਰ ਹਰ ਧਿਆਇਆ ਦੇਹ ਘੋੜੀ ਜੀ ਜਿਤ ਹਰ ਪਾਇਆ ਰਾਮ ਸਤਿਗੁਰ ਜੀ ਮੰਗਲ ਗਾਇਆ ਰਾਮ ਹਰ ਗਾਏ ਮੰਗਲ ਰਾਮ ਨਾਮਾ ਹਰ ਸੇਵ ਸੇਵਕ ਸੇਵਕੀ ਪ੍ਰਭ ਜਾਏ ਭਾਵੈ ਰੰਗ ਮਹਲੀ ਹਰ ਰੰਗ ਮਾਣੇ ਰੰਗ ਕੀ ਗੁਣ ਰਾਮ ਗਾਏ ਮਨ ਸੁਭਾਏ ਹਰ ਗੁਰਮਤੀ ਮਨ ਧਿਆਇਆ ਜਨ ਨਾਨਕ ਹਰ ਕਿਰਪਾ ਧਾਰੀ ਦੇਹ ਘੋੜੀ ਚੜ ਹਰ ਪਾਇਆ ਰਾਗ ਵਡਹੰਸ ਮੱਲਾ ਪੰਜਵਾਂ ਛੰਦ ਘਰ ਚੌਥਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਿਲਦਾ ਜੀ ਰਾਮ ਪਿਆਰਾ ਰਾਮ ਇਹੋ ਤਨ ਮਨ ਦਿੱਤੜਾ ਵਾਰੋ ਵਾਰਾ ਰਾਮ ਤਨ ਮਨ ਦਿੱਤਾ ਭਵਜਲ ਜਿੱਤਾ ਚੂਗੀ ਕਾਣ ਜਮਾਣੀ ਅਸਥਿਰ ਥੀਆ ਅੰਮ੍ਰਿਤ ਪੀਆ ਰਹਿਆ ਵਣ ਜਾਣੀ ਸੋ ਘਰ ਲੱਦਾ ਸਹਿਜ ਸਮਦਾ ਹਰਖਾ ਨਾਮ ਆਧਾਰਾ ਕੋਹ ਨਾਨਕ ਸੁਖਮਾਣੇ ਰਲੀਆਂ ਗੁਰਪੂਰੇ ਕੌ ਨਮਸਕਾਰਾ ਸੁਣ ਸੱਜਣ ਜੀ ਮੈਡੜੇ ਮੀਤਾ ਰਾਮ ਗੁਰਮੰਤਰ ਸ਼ਬਦ ਸੱਚ ਦੀਤਾ ਰਾਮ ਸੱਚ ਸ਼ਬਦ ਪਿਆ ਧਿਆਇਆ ਮੰਗਲ ਗਾਇਆ ਚੂਕੇ ਮਨਹੋ ਦੇਸਾ ਸੋ ਪ੍ਰਭ ਪਾਇਆ ਕਤਹਿ ਨਾ ਜਾਇਆ ਸਦਾ ਸਦਾ ਸੰਗ ਵੈਸਾ ਪ੍ਰਭ ਜੀ ਭਾਣਾ ਸੱਚਾ ਮਾਣਾ ਪ੍ਰਭ ਹਰ ਧਨ ਸਹਿਜੇ ਦੀਤਾ ਕਹੋ ਨਾਨਕ ਤਿਸ ਜਨ ਬਲਿਹਾਰੀ ਤੇਰਾ ਦਾਨ ਸਭਣੀ ਹੈ ਲੀਤਾ ਤਾਉ ਭਾਣਾ ਤਾਂ ਤ੍ਰਿਪਤ ਅਘਾਏ ਰਾਮ ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ ਮਨ ਥੀਆ ਠੰਡਾ ਚੂਕੀ ਡੰਜਾ ਪਾਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਭੁੰਜਣ ਲੱਗੇ ਹਉ ਸਤਿਗੁਰ ਕਹਿ ਕੁਰਬਾਨਾ ਨਿਰਭਉ ਭਏ ਖਸਮ ਰੰਗ ਰਾਤੇ ਜਮਕੀ ਤ੍ਰਾਸ ਬੁਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਉ ਲਿਵਲਾਏ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਮਹਿ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਕਤ ਦਸਾ ਲਾਹੀ ਗੁਣ ਅਵਗੁਣ ਮੇਰਾ ਕਿਛੁ ਨਾ ਵਿਚਾਰਿਆ ਬਖਸ਼ ਲਿਆ ਖਿਨਮਾਹੀ ਨਾ ਨਿਧ ਪਾਈ ਵੱਜੀ ਵਾਧਾਈ ਵਾਜੇ ਅਨਹਦ ਤੂਰੇ ਕਹੋ ਨਾਨਕ ਮੈਂ ਵਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ਸਲੋਕ ਕਿਆ ਸੁਣੇ ਦੋ ਕੂੜ ਵੰਗਣ ਪਵਨ ਝੁਲਾਰਿਆ ਨਾਨਕ ਸੁਣੀਅਰ ਤੇ ਪ੍ਰਵਾਣ ਜੋ ਸੁਣੇ ਤੇ ਸੱਚ ਧਣੀ ਸ਼ੰਤ ਤਿਨ ਘੋਲ ਘੁਮਾਈ ਜਿਨ ਪ੍ਰਭ ਸ਼੍ਰਾਵਣੀ ਸੁਣਿਆ ਰਾਮ ਸੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ ਸੇ ਸਹਿਜ ਸੁਹੇਲੇ ਗੁਣ ਹੈ ਮੋਲੇ ਜਗਤ ਉਧਾਰਣ ਆਏ ਭੈ ਬੋਹਿਤ ਸਾਗਰ ਪ੍ਰਭ ਚਰਣਾ ਕਿਤੇ ਪਾਰ ਲੰਘਾਏ ਜਿਨ ਕਉ ਕਿਰਪਾ ਕਰੀ ਮੇਰਾ ਠਾਕੁਰ ਤਿਨਕਾ ਲੇਖਾ ਨਾ ਗਣਿਆ ਕਹੋ ਨਾਨਕ ਤਿਸ ਘੋਲ ਘੁਮਾਈ ਜਿਨ ਪ੍ਰਭ ਸ਼੍ਰਾਵਣੀ ਸੁਣਿਆ ਸਲੋਕ ਲੋਇਣ ਲੋਈ ਡਿੱਠ ਪਿਆਸ ਨਾ ਬੁੱਝੈ ਮੂੰਹ ਘਣੀ ਨਾਨਕ ਸੇ ਅੱਖੜੀਆਂ ਬੇਅੰਨ ਜਿਨੀ ਡਸੰਦੋ ਮਾਂ ਫਿਰੀ ਸ਼ੰਤ ਜਿਨੀ ਹਰ ਪ੍ਰਭ ਡਿੱਠਾ ਤਿਨ ਕੁਰਬਾਣੇ ਰਾਮ ਸੇ ਸਾਚੀ ਦਰਗਹਿ ਭਾਣੇ ਰਾਮ ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸੇਤੀ ਰੰਗ ਰਾਤੇ ਹਰ ਸਹਿ ਅਘਾਏ ਸਹਿਜ ਸਮਾਏ ਘਾਟ ਘਾਟ ਰਮਈਆ ਜਾਤੇ ਸੇਈ ਸੱਜਣ ਸੰਤ ਸੇ ਸੁਖੀਏ ਠਾਕੁਰ ਆਪਣੇ ਭਾਣੇ ਕਹੋ ਨਾਨਕ ਜਿਨ ਹਰ ਪ੍ਰਭ ਡਿੱਠਾ ਤਿਨ ਕਹਿ ਸਤਿਗੁਰ ਬਾਣੇ ਸਲੋਕ ਦੇਹ ਅੰਧਾਰੀ ਅੰਧ ਸੁਹੀ ਨਾਮ ਵਿਹੂਣੀਆਂ ਨਾਨਕ ਸਫਲ ਜਨਮ ਜੈ ਘਟ ਗੁੱਠਾ ਸੱਚ ਧਣੀ ਸ਼ੰਤ ਤਿਨ ਖੰਨੀਆਂ ਵਹੀਆਂ ਜਿਨ ਮੇਰਾ ਹਰ ਪ੍ਰਭ ਡੀਠਾ ਰਾਮ ਜਨ ਚਾਖ ਅਘਾਣੇ ਹਰ ਹਰ ਮੀਠਾ ਰਾਮ ਹਰ ਮਨ ਹੈ ਮੀਠਾ ਪ੍ਰਭੁ ਤੂਠਾ ਮਿਉ ਬੂਠਾ ਸੁਖ ਭਏ ਦੁਖ ਨਾਸ ਭਰਮ ਵਿਨਾਸ ਤਨ ਤੇ ਜਪ ਜਗਦੀਸ਼ ਈਸਾ ਹੈ ਜੈ ਜੈ ਮੋਹ ਰਹਿਤ ਬੇਕਾਰ ਥਾਕੇ ਪੰਚ ਤੇ ਸੰਗ ਤੂਟਾ ਕਹੋ ਨਾਨਕ ਤਿਨ ਖੰਨੀਆਂ ਵਹੀਆਂ ਜਿਨ ਘਟ ਮੇਰਾ ਹਰ ਪ੍ਰਭ ਬੂਠਾ ਸਲੋਕ ਜੋ ਲੋੜੀ ਤੇ ਰਾਮ ਸੇਵਕ ਸੇਈ ਕਾਂਡਿਆ ਨਾਨਕ ਜਾਣੇ ਸਤਿ ਸਾਈ ਸੰਤਨਾ ਵਾਹਰਾ ਸ਼ੰਤ ਮਿਲ ਜਲ ਚਲ ਹੈ ਖਟਾਨਾ ਰਾਮ ਸੰਗ ਜੋਤੀ ਜੋਤ ਮਿਲਾਨਾ ਰਾਮ ਸਮਾਏ ਪੂਰਨ ਪੁਰਖ ਕਰਦੇ ਆਪ ਆਪ ਹੈ ਜਾਣੀਐ ਤਹਿ ਸੁਨ ਸਹਿਜ ਸਮਾਧ ਲਾਗੀ ਏਕ ਏਕ ਵਖਾਣੀਐ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਭ੍ਰਮ ਪੈ ਗੁਣ ਬਿਨਾਸੇ ਮਿਲ ਜਲ ਜਲਹਿ ਖਟਾਨਾ ਵਡਹੰਸ ਮਹੱਲਾ ਪੰਜਵਾਂ ਪ੍ਰਭ ਕਰਨ ਕਾਰਨ ਸਮਰੱਥਾ ਰਾਮ ਰੱਖ ਜਗਤ ਸਗਲ ਦੇ ਹੱਥਾ ਰਾਮ ਸਮਰੱਥ ਸਰਣਾ ਜੋਗ ਸਵਾਮੀ ਕਿਰਪਾ ਨਿਧ ਸੁਖਦਾਤਾ ਹਉ ਕੁਰਬਾਣੀ ਦਾਸ ਤੇਰੇ ਜਿਨੀ ਏਕ ਪਛਾਤਾ ਵਰਨ ਚਿਹਨਾ ਜਾਏ ਲਖਿਆ ਕਥਨ ਤੇ ਅਕਥਾ ਬਿਨਵੰਤ ਨਾਨਕ ਸੁਣੋ ਬਿਨਤੀ ਪ੍ਰਭ ਕਰਨ ਕਾਰਨ ਸਮਰੱਥਾ

ਪਾਲਾ ਜੋ ਸਰਣ ਆਵੈ ਗੁਣ ਨਿਧਾਨ ਪਾਵੈ ਸੋ ਬਹੁੜ ਜਨਮ ਨਾ ਮਰਤਾ ਬਿਣਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਆਠ ਪਹਿਰ ਹਰ ਧਿਆਗਿਆ ਰਾਮ ਮਨ ਇੱਛੇੜਾ ਫਲ ਪਾਈਆ ਰਾਮ ਮਨ ਇੱਛ ਪਾਈਐ ਪ੍ਰਭ ਧਿਆਗਿਆ ਮਿਟਹਿ ਜਮ ਕੇ ਤ੍ਰਾਸਾ ਗੋਬਿੰਦ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ਤਾਜ ਮਾਣ ਮਹੋ ਵਿਕਾਰ ਸਕਲੇ ਪ੍ਰਭੂ ਕੈ ਮਨ ਭਾਈਐ ਬਿਣਵੰਤ ਨਾਨਕ ਦਿਨ ਸ਼੍ਰੈਣੀ ਸਦਾ ਹਰ ਹਰ ਧਿਆਗਿਆ ਦਰ ਵਾਜੈ ਹੈ ਅਨਹਤ ਵਾਜੇ ਰਾਮ ਘਟ ਘਟ ਹਰ ਗੋਬਿੰਦ ਗਾਜੇ ਰਾਮ ਗੋਬਿੰਦ ਗਾਜੇ ਸਦਾ ਵਿਰਾਜੇ ਅਗਮ ਗੋਚਰੀ ਉੱਚਾ ਗੁਣ ਬੇਅੰਤ ਕਿਛ ਕਹਿ ਨ ਜਾਈ ਕੋਈ ਨ ਸਕੈ ਪਾਹੂ ਚਾ ਆਪ ਪਾਏ ਆਪ ਪ੍ਰਤ ਪਾਲੇ ਜੀਵ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਧ ਨਾਮ ਭਗਤੀ ਦਰ ਵਜੈ ਹੈ ਅਨਹਦ ਵਾਜੇ ਰਾਗ ਵਡ ਹੰਸ ਮਹੱਲਾ ਪਹਿਲਾ ਘਰ ਪੰਜਵਾਂ ਅਲਾਹਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ ਮੁਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ ਕਾਇਆ ਹੰਸ ਥੀਆ ਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ ਸਾਹਿਬ ਸਿਮਰਹੋ ਮੇਰੇ ਭਾਈ ਹੋ ਸਭਣਾ ਇਹੋ ਭਿਆਣਾ ਇੱਥੇ ਧੰਦਾ ਕੂੜਾ ਚਾਰ ਦਿਹਾਂ ਆਗੈ ਸਰ ਪਰ ਜਾਣਾ ਆਗੈ ਸਰ ਪਰ ਜਾਣਾ ਜੋ ਮਹਿਮਾਨ ਆਇਆ ਕਾਹੇ ਘਰ ਕੀਜੈ ਜਿਤ ਸੇਵਿਆ ਦਰਗਹਿ ਸੁਖ ਪਾਈਐ ਨਾਮ ਤਸੈ ਕਾ ਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕਿਆ ਬਿਹਾਣਾ ਸਾਹਿਬ ਸਿਮਰਿਹੋ ਮੇਰੇ ਭਾਈ ਹੋ ਸਭਣਾ ਇਹੋ ਪਿਆਣਾ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੋ ਜਲ ਥਲ ਮਹੀਅ ਰਵ ਰਹਿਆ ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾਕਾ ਅੰਤ ਨਾ ਪਾਇਆ ਆਇਆ ਤਿਨਕਾ ਸਫਲ ਭਇਆ ਹੈ ਇੱਕ ਮਨ ਜਿਨੀ ਧਿਆਇਆ ਢਾਹੇ ਢਾਹੈ ਉਹ ਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ ਬਾਲੇ ਬੇਕਾਰਨ ਬਾਬਾ ਰੋਈਐ ਰੋਵਣ ਸਗਲ ਬਿਕਾਰੋ ਰੋਵਣ ਸਗਲ ਬਿਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਛ ਸੂਜੈ ਨਾਹੀ ਇਹੋ ਤਨ ਏਵੈ ਖੋਵੈ ਯਤ ਐਥੇ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ ਵਡਹੰਸ ਮਹੱਲਾ ਪਹਿਲਾ ਆਪ ਹੋ ਮਿਲਹੋ ਸਹੇਲੀ ਹੋ ਸਚੜਾ ਨਾਮ ਲਏ ਹਾਂ ਰੂਵਹਿ ਬਿਰਹਾ ਤਨਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲ ਹੈ ਪੰਥ ਨਿਹਾਲ ਹੈ ਸਾਂ ਭੈ ਉੱਥੇ ਜਾਣਾ ਜਿਸ ਕਾ ਕੀਆ ਤਿਨ ਹੀ ਰੀਆ ਹੋਆ ਤਿਸੈ ਕਾ ਭਾਣਾ ਜੋ ਤਿਨ ਕਰ ਪਾਇਆ ਸੋ ਆਗੇ ਆਇਆ ਅਸੀਂ ਕਹਿ ਹੁਕਮ ਕਰੇਹਾ ਆਪ ਹੋ ਮਿਲਹੋ ਸਹੇਲੀ ਹੋ ਸਚੜਾ ਨਾਮ ਲਏ ਹਾਂ ਮਰਨ ਨਾ ਮੰਦਾ ਲੋਕਾ ਆਖੀਐ ਜੇ ਮਰ ਜਾਣੇ ਐਸਾ ਕੋਏ ਸੇਵਿਹੋ ਸਾਹਿਬ ਸਮਰਥ ਆਪਣਾ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲਾ ਜਾਵੋ ਤਾਂ ਫਲ ਪਾਵਹੋ ਆਗੈ ਮਿਲੈ ਵਡਾਈ ਭੇਟੈ ਸਿਉ ਜਾਵੋ ਸੱਚ ਸਮਾਵੋ ਜਾ ਪਾ ਤਾਂ ਪਤ ਲੇਖੈ ਪਾਈ ਮਹਲੀ ਜਾਏ ਪਾਵੋ ਖਸਮੈ ਭਾਵੋ ਰੰਗ ਸਿਉ ਰਲੀਆ ਮਾਣੇ ਮਰਨ ਨਾ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣੇ ਮਰਨ ਮੁਨਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪਰਵਾਨੋ ਜੇ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੈ ਆਖੀਐ ਹੈ ਦਰਗਹਿ ਪਾਵੈ ਸਾਚੀ ਮਾਣੋ ਦਰਗਹਿ ਮਾਣ ਪਾਵਹਿ ਪਤ ਸਿਉ ਜਾਵਹਿ ਆਗੈ ਦੂਖ ਨ ਲਾਗੈ ਕਰ ਏਕ ਧਿਆਵਹਿ ਤਾਂ ਫਲ ਪਾਵੈ ਜਿਤ ਸੇਵੈ ਭਉ ਭਾਗੈ ਊਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਜਾਣੋ ਮਰਨ ਮੁਨਸਾ ਸੂਰਿਆ ਹੱਕ ਹੈ ਜੇ ਹੋਏ ਮਰਹਿ ਪਰਵਾਣੋ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਉਹ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ ਜਿਨ ਕਿਛ ਕੀਆ ਸੋਈ ਜਾਣੈ ਤਾਕਾ ਰੂਪ ਅਪਾਰ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਉਹ ਸੰਸਾਰੋ ਵਡਹੰਸ ਮਹਲਾ ਪਹਿਲਾ ਦੱਖਣੀ ਸਾਚ ਸਿਰੰਦਾ ਸੱਚਾ ਸੱਚਾ ਜਾਣੀਐ ਸੱਚੜਾ ਪਰਵਤਗਾਰੋ ਜਿਨੇ ਆ ਪੀਨੇ ਆ ਸਾਜਿਆ ਸੱਚੜਾ ਅਲਖ ਅਪਾਰੋ ਦੁਇਪੁੜ ਜੋੜ ਵਿਛੋੜਿਣ ਗੁਰਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਣ ਅਨਿਸਚਲਤ ਵਿਚਾਰੋ ਸੱਚੜਾ ਸਾਹਿਬ ਸਤੂ ਸੱਚੜਾ ਦੇਹ ਪਿਆਰੋ ਰਹਾਓ ਤੁਧ ਸਿਰਜੀ ਮੇਦਣੀ ਦੁੱਖ ਸੁੱਖ ਦੇ ਬਣਹਾਰੋ ਨਾਰੀ ਪੁਰਖ ਸਿਰਜਿਆ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀਆਂ ਦੇਹ ਜੀਆਂ ਆਧਾਰੋ ਕੁਦਰਤ ਤਖਤ ਰਚਾਇਆ ਸੱਚ ਨਿਬੇੜ ਨਹਾਰੋ ਆਵਾਗਮਨ ਸਿਰਜਿਆ ਤੂ ਤਿਰ ਕਰਣੈ ਹਾਰੋ ਜੰਮਣ ਮਰਣਾ ਆਏ ਗਿਆ ਬਦਕ ਜੀਓ ਬਿਕਾਰੋ ਭੂਡੜੈ ਨਾ ਵਿਸਾਰਿਆ ਬੂਡੜੈ ਕਿਆ ਤਿਸ ਚਾਰੋ ਗੁਣ ਛੋੜ ਬਿਖ ਲੱਦਿਆ ਗਣਕਾ ਵਣਜਾਰੋ ਸਦੜੇ ਆਏ ਤਿਨਾ ਜਾਣੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁੰਨਿਆ ਵਿਛੜਿਆ ਮੇਲਣ ਹਾਰੋ ਰੂਪ ਨਾ ਜਾਣੈ ਸੋਹਣੀਐ ਹੁਕਮ ਬੱਧੀ ਸਰਕਾਰੋ ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੋ
ਨੌ ਦਰ ਠਾਕੇ ਹੁਕਮ ਸੱਚੇ ਹੰਸ ਗਿਆ ਗਹਿਣਾਰੇ ਸਾ ਧਨ ਛੁੱਟੀ ਮੁੱਠੀ ਝੂਠ ਵਿਦਣੀਆਂ ਮਿਰਤਕੜਾ ਅੰਗਣੜੇ ਬਾਰੇ ਸੁਰਤ ਮੋਈ ਮਰ ਜਾਇ ਮਾਈਐ ਮਹਲ ਰੁਨੀ ਦਰ ਬਾਰੇ ਰੋਵੋ ਕੰਤ ਮਹੇਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪਾਟੇ ਅੰਬਾਰੇ ਵਾਜੇ ਵਜੇ ਸੱਚੀ ਬਾਣੀਆਂ ਪੰਚਮੂਏ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਫਿਰ ਸੱਚੜੈ ਹੇਤ ਪਿਆਰੇ ਰੁਸੀ ਰੋਵ ਹੋ ਤੁਸੀਂ ਰੋਵ ਹੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹਉ ਮੁੱਠੜੀ ਧੰਦੈ ਧਾਵਣੀਆਂ ਫਿਰ ਛੋਡੇੜੀ ਵਿਦਣਕਾਰੇ ਘਰ ਘਰ ਕੰਤ ਮਹੇਲੀਆ ਰੂੜੈ ਹੇਤ ਪਿਆਰੇ ਮੈਂ ਫਿਰ ਸੱਚ ਸਾ ਲਾਹਣਾ ਹਉ ਰਹੱਸੇੜੀ ਨਾਮ ਪਧਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸੀ ਗਾਰੋ ਆਵੋ ਮਿਲੋ ਸਹੇਲੀ ਹੋ ਸਿਮਰੋ ਸਿਰਜਣ ਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣ ਹੋ ਦੂਰ ਨਾ ਜਾਣ ਹੋ ਜਿਨ ਇਹ ਰਚਨਾ ਰਾਚੀ ਤਾਂ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੈ ਪਿੜਕਾਛੀ ਜਿਨ ਥਾਪੀ ਬਿਦ ਜਾਣੈ ਸੋਈ ਕਿਆ ਕੋ ਕਹੈ ਵਖਾਣੋ ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪ੍ਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਆਦਿ ਪੰਧੈ ਹੈ ਸੰਸਾਰੋ ਵਾ ਸਿਰ ਸਿਰ ਸੱਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀ ਅਜਿਹਾ ਕੀਆ ਸੋ ਨਿਭੈ ਜੀ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਘਾਰ ਨਾ ਭਾਲੇ ਆਪ ਨਿਰਾਲਮ ਧੰਦੈ ਵਾਧੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ ਦੂਜੈ ਭਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਜਈ ਉੱਜੜ ਅੰਧ ਗੁਬਾਰੋ ਵਾ ਨਾ ਜਲ ਲੇਫਤ ਲਾਈਆ ਨਾ ਭੋਜਨ ਪ੍ਰਕਾਰੋ ਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸੀ ਗਾਰੋ ਗਲ ਸੰਗਲ ਸਿਰ ਮਾਰੇ ਊ ਬਹੁ ਨਾ ਦੀਸੈ ਘਰ ਵਾਰੋ ਇਵਕੇ ਰਾਹੇ ਜੰਮਣ ਨਾਹੀਂ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀਂ ਸਾਚਾ ਇਹੋ ਵਿਚਾਰੋ ਬਾਬਾ ਰੋਵਹਿ ਰਵਹਿ ਸੋ ਜਾਣੀਐ ਹੈ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ ਧੰਦਾ ਰੋਵੈ ਮੈਂ ਨਾ ਧੋਵੈ ਸੁਪਨੰਤਰ ਸੰਸਾਰੋ ਜੋ ਬਾਜੀਗਰ ਭਰਮੈ ਭੂਲੈ ਝੂਠੀ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜਗ ਝੂਠ ਪਸਾਰੋ ਵਾ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸਚਿਆਰੋ ਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹੈ ਨਾ ਠਾਓ ਅੰਤਰਿਆਓ ਨਾ ਬੈਸੋ ਕਹੀਐ ਜਿਉਂ ਸੁੰਘੈ ਘਰ ਕਾਓ ਜੰਮਣ ਮਰਨ ਵੱਡਾ ਵੇਛੋੜਾ ਬਿਣਸੈ ਜਗ ਸਵਾਏ ਲਭ ਧੰਦੈ ਮਾਇਆ ਜਗਤ ਭੁਲਾਇਆ ਕਾਲ ਖੜਾ ਰੂਆਏ ਬਾਬਾ ਆਪ ਹੋ ਭਾਈ ਹੋ ਰਲ ਮਿਲ ਹੈ ਗਲ ਮਿਲ ਹੈ ਮਿਲ ਮਿਲ ਦੇਹ ਆਸੀਸਾਂ ਹੈ ਬਾਬਾ ਸੱਚੜਾ ਮੇਰ ਨਾ ਚੁੱਕਈ ਪ੍ਰੀਤਮ ਕੀਆਂ ਦੇ ਆਸੀਸਾਂ ਹੈ ਆਸੀਸਾਂ ਦੇਵ ਹੋ ਭਗਤ ਕਰੇਵ ਹੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾਵੋ ਥੇ ਹੋ ਥਾਵਹੋ ਗੁਰਸਬਦੀ ਸੱਚ ਖੇਲੋ ਜਾਂ ਮਾਰਗ ਨਹੀਂ ਜਾਣਾ ਸਬਦ ਸਮਾਣਾ ਜੁਗ ਜੁਗ ਸਾਚੈ ਵੇਸੇ ਸਾਜਨ ਸੈਣ ਮਿਲੋ ਸੰਜੋਗੀ ਗੁਰੂ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁਖ ਲੇਖ ਲਿਖਾਇਆ ਲਿਖੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬਹਿ ਸਾਚੈ ਲਿਖਿਆ ਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਬਹੁਰੰਗੀ ਗਲ ਤਾਗਾ ਹੋਸ਼ੀ ਮਤ ਭਇਆ ਮਨ ਹੋਸ਼ਿਆ ਗੁੜਸਾ ਮੱਖੀ ਖਾਇਆ ਨਾ ਮਰਜਾਦ ਆਇਆ ਕਲ ਭੀਤਰ ਨਾ ਗਏ ਬੰਧ ਚਲਾਇਆ ਬਾਬਾ ਰੋਵ ਹੋ ਜੇ ਕਿਸੈ ਰੋਵਣਾ ਜਾਨੀਅੜਾ ਬੰਧ ਪਠਾਇਆ ਹੈ ਲਿਖੇੜਾ ਲੇਖ ਨਾ ਮਿਟੀਐ ਦਰ ਹਾਕਾਰੜਾ ਆਇਆ ਹੈ ਹਾਕਾਰਾ ਆਇਆ ਜਾ ਤਿਸ ਭਾਇਆ ਰੁਨੇ ਰੋਵਣ ਹਾਰੇ ਪੁੱਤ ਭਾਈ ਪਾ ਤੀਜੇ ਰੋਵ ਹੈ ਪ੍ਰੀਤਮ ਅਤ ਪਿਆਰੇ ਭੈ ਰੋਵੈ ਗੁਣਸਾਰ ਸਮਾਲੇ ਕੋ ਮਰੈ ਨਾ ਮਯਾ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵੈ ਸੱਚ ਸਮਾਲੇ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਸੱਚੜਾ ਹਰ ਸਾਲਾ ਹੀ ਹੈ ਕਾਰਜ ਸਭ ਕੁਛ ਕਰਨੈ ਯੋਗ ਸਾ ਧਨ ਰੰਡ ਨਾ ਕਬ ਹੂੰ ਬੈਸਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਅਣ ਦਿਨ ਰਸ ਭੋਗ ਸਾ ਧਨ ਮਹਲ ਸਮਾਣੀ ਜਿਨ ਪ੍ਰਿਉ ਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆ ਗੁਣ ਸਾਰ ਹੈ ਆਪਣੇ ਕੰਤ ਸਮਲ ਹੈ ਨਾ ਕਦੇ ਲੱਗੈ ਵੀ ਜੋਗੋ ਸੱਚੜਾ ਪਿਰ ਸਾਲਾ ਹੀ ਹੈ ਸਭ ਕੁਛ ਕਰਨੈ ਜੋਗੋ
ਸਚੜਾ ਸਾਹਿਬ ਸਬਦ ਪਛਾਣੀਐ ਆਪੇ ਲਏ ਮਿਲਾਏ ਸਾ ਧਨ ਪ੍ਰਯ ਕੈ ਰੰਗ ਰਤੀ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਫਿਰ ਕਾਲ ਨਖਾਏ ਗੁਰਮੁਖੇ ਕੋ ਜਾਤਾ ਕਾਮਣ ਇਛ ਪੁੰਨੀ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਸਬਦ ਰੰਗ ਰਾਤੀ ਜੋ ਬਣਮਾਤੀ ਫਿਰ ਕੈ ਅੰਕ ਸਮਾਏ ਸਚੜਾ ਸਾਹਿਬ ਸਬਦ ਪਛਾਣੀਐ ਆਪੇ ਲਏ ਮਿਲਾਏ ਜਿਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੂਛੋ ਸੰਤਾ ਜਾਏ ਆਪ ਛੋੜ ਸੇਵਾ ਕਰੀ ਫਿਰ ਸਚੜਾ ਮਿਲੈ ਸਹਿਜ ਸੁਭਾਏ ਫਿਰ ਸੱਚਾ ਮਿਲੈ ਆਏ ਸਾਚ ਕਮਾਏ ਸਾਚ ਸ਼ਬਦ ਧਨ ਰਾਤੀ ਕਦੇ ਨਾਰਾਇਣ ਸਦਾ ਸੁਹਾਗਣ ਅੰਤਰ ਸਹਿਜ ਸਮਾਧੀ ਫਿਰ ਰਹਿਆ ਭਰ ਪੂਰੇ ਵੇਖ ਅਧੂਰੇ ਰੰਗ ਮਾਣੇ ਸਹਿਜ ਸੁਭਾਏ ਜਿਨੀ ਆਪਣਾ ਕੰਤ ਪਛਾਣਿਆ ਹੋ ਤਿਨ ਪੂਛੋ ਸੰਤਾ ਜਾਏ ਫਿਰ ਹੋ ਵਿਛੁੰਨੀਆਂ ਭੀ ਮਿਲੈ ਜੇ ਸਤਿਗੁਰ ਲਾਗੈ ਸਾਚੇ ਪਾਏ ਸਤਿਗੁਰ ਸਦਾ ਦਿਆਲ ਹੈ ਔਗਣ ਸ਼ਬਦ ਜਲਾਏ ਔਗਣ ਸ਼ਬਦ ਜਲਾਏ ਦੂਜਾ ਭਾਉ ਗਵਾਏ ਸੱਚੇ ਹੀ ਸੱਚ ਰਾਤੀ ਸੱਚੇ ਸਭ ਸਦਾ ਸੁਖ ਪਾਇਆ ਹੋਮੈ ਗਈ ਭਰਾਤੀ ਫਿਰ ਨਿਰਮਾਇਲ ਸਦਾ ਸੁਖਦਾਤਾ ਨਾਨਕ ਸ਼ਬਦ ਮੈਂ ਲਾਏ ਫਿਰ ਹੋਂ ਵਿਛੁੰਨੀਆਂ ਭੀ ਮਿਲਹਿ ਜੇ ਸਤਿਗੁਰ ਲਾਗੈ ਸਾਚੇ ਪਾਏ ਵਡਹੰਸ ਮਹੱਲਾ ਤੀਜਾ ਸੁਣਿਓ ਹੋ ਕੰਤ ਮਹੇਲੀ ਹੋ ਫਿਰ ਸੇਵ ਹੋ ਸ਼ਬਦ ਵਿਚਾਰ ਅਵਗਣਵੰਤੀ ਪ੍ਰਿਰਣਾ ਜਾਣਈ ਮੁੱਠੀ ਰੋਵੈ ਕੰਤ ਵਿਸਾਰ ਰੋਵੈ ਕੰਤ ਸੰਭਾਲ ਸਦਾ ਗੁਣਸਾਰ ਨਾ ਫਿਰ ਮਰੈ ਨਾ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚੈ ਪ੍ਰੇਮ ਸਮਾਏ ਜਿਨੇ ਆਪਣਾ ਫਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ ਸੁਣਿਓ ਹੋ ਕੰਤ ਮਹੇਲੀ ਹੋ ਫਿਰ ਸੇਵ ਹੋ ਸ਼ਬਦ ਵਿਚਾਰੇ ਸਭ ਜਾ ਕੇ ਆਪ ਪਾਇਓਨ ਆਵਣ ਜਾਣ ਸੰਸਾਰਾ ਮਾਇਆ ਮੋਹ ਖੋਆਇਨ ਮਰ ਜੰਮੈ ਵਾਰੋ ਵਾਰਾ ਮਰ ਜੰਮੈ ਵਾਰੋ ਵਾਰਾ ਵਧੈ ਵਿਕਾਰਾ ਗਿਆਨ ਵਿਹੂਣੀ ਮੁੱਠੀ ਬਿਨ ਸਬਦੈ ਫਿਰ ਨਾ ਪਾਇਓ ਜਨਮ ਗਵਾਇਓ ਰੋਵੈ ਅਵਗਣਿਆਰੀ ਝੂਠੀ ਫਿਰ ਜਗ ਜੀਵਨ ਕਿਸਨੋ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪ ਉਪਾਇਓਣ ਆਵਣ ਜਾਣ ਸੰਸਾਰੇ ਸੋ ਫਿਰ ਸੱਚਾ ਸਦ ਹੀ ਸਾਚਾ ਹੈ ਨਾ ਉਹ ਮਰੈ ਨਾ ਜਾਏ ਭੂਡੀ ਫਿਰੈ ਧਨ ਇਆਣੀਆਂ ਰੰਡ ਬੈਠੀ ਦੂਜੈ ਭਾਏ ਰੰਡ ਬੈਠੀ ਦੂਜੈ ਭਾਏ ਮਾਇਆ ਮੋਹੈ ਦੁੱਖ ਪਾਏ ਆਪ ਘਟੈ ਤਨ ਸ਼ੀਜੈ ਜੋ ਕਿਸੇ ਆਇਆ ਸਭ ਕਿਸ ਜਾਸੀ ਦੁੱਖ ਲਾਗਾ ਭਾਏ ਦੂਜੈ ਜਮਕਾਲ ਨ ਸੂਜੈ ਮਾਇਆ ਜਗ ਲੂਜੈ ਲਭ ਲੋਭ ਚਿਤ ਲਾਏ ਸੋ ਫਿਰ ਸਾਚਾ ਸਦ ਹੀ ਸਾਚਾ ਨਾ ਉਹ ਮਰੈ ਨਾ ਜਾਏ ਇੱਕ ਰੋਵਹਿ ਫਿਰੈ ਵਿਛੁੰਨੀਆਂ ਆਂਦੀ ਨਾ ਜਾਣੈ ਫਿਰ ਨਾਲੇ ਗੁਰਪ੍ਰਸਾਦੀ ਸਾਚਾ ਫਿਰ ਮਿਲੈ ਅੰਤਰ ਸਬਦ ਸੰਭਾਲੇ ਫਿਰ ਅੰਤਰ ਸੰਭਾਲੇ ਸਦਾ ਹੈ ਨਾਲੇ

ਪ੍ਰਿਅੰਤਰ ਸਦਾ ਸੰਭਾਲੇ ਗੁਰੂ ਵਹਿ ਪਿਰ ਵਿਛੁਨੀਆਂ ਦੀਨਾ ਜਾਣੈ ਪਿਰ ਹੈ ਨਾਲੇ ਵਡਹੰਸ ਮਹੱਲਾ ਤੀਜਾ ਹੋਰੋ ਵਹਿ ਪਿਰ ਵਿਛੁਨੀਆਂ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਜਿਨੀ ਚੱਲਣ ਸਹੀ ਜਾਣਿਆ ਸਤਿਗੁਰ ਸੇਵੈ ਨਾਮ ਸੰਭਾਲੇ ਸਦਾ ਨਾਮ ਸੰਭਾਲੇ ਸਤਿਗੁਰ ਖੈ ਨਾਲੇ ਸਤਿਗੁਰ ਸੇ ਸੁਖ ਪਾਇਆ ਸਭਦੇ ਕਾਲ ਮਿਡਾਰ ਸਾਚੇ ਉਧਾਰ ਫਿਰ ਆਵਣ ਜਾਣ ਨਾ ਹੋਇਆ ਸੱਚਾ ਸਾਹਿਬ ਸੱਚੀ ਨਾਈ ਵੇਖੈ ਨਦਰ ਨਿਹਾਲੇ ਰੋ ਵਹਿ ਪਿਰੋਂ ਵਿਛੁਨੀਆਂ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਪ੍ਰਭ ਮੇਰਾ ਸਾਹਿਬ ਸਭ ਤੋਂ ਊਚਾ ਹੈ ਕਿਵ ਮਿਲਾਂ ਪ੍ਰੀਤਮ ਪਿਆਰੇ ਸਤਿਗੁਰ ਮਿਲੀ ਤਾਂ ਸਹਿਜ ਮਿਲੀ ਪਿਰ ਰਾਖਿਆ ਉਰਧਾਰੇ ਸਦਾ ਉਰਧਾਰੇ ਨਿਹੋ ਨਾਲ ਪਿਆਰੇ ਸਤਿਗੁਰ ਦੇ ਪਿਰ ਦਿਸੈ ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪੈਗੈ ਪੈਦੈ ਪੱਗ ਖਿਸੈ ਪਿਰ ਰੰਗ ਰਾਤਾ ਸੋ ਸੱਚਾ ਚੋਲਾ ਤਿਤ ਪੈਦੈ ਤਿਖਨ ਵਾਰੇ ਪ੍ਰਭ ਮੇਰਾ ਸਾਹਿਬ ਸਭ ਤੋਂ ਊਚਾ ਹੈ ਕਿਉਂ ਮਿਲਾਂ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਣਿਆ ਹੋਰ ਭੁੱਲੀ ਅਵਗਣਿਆਰੇ ਮੈਂ ਸਦਾ ਰਾਵੇ ਪਿਰੇ ਆਪਣਾ ਸੱਚੜਾ ਸ਼ਬਦ ਵਿਚਾਰੇ ਸੱਚਾ ਸ਼ਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਾਧ ਗੁਰ ਪ੍ਰੀਤਮ ਪਾਇਆ ਅੰਤਰ ਰੰਗ ਰਾਤੀ ਸਹਿਜੇ ਮਾਤੀ ਗਇਆ ਦੁਸ਼ਮਣ ਦੂਖ ਸਭਾਇਆ ਆਪਣੇ ਗੁਰ ਕਉ ਤਨ ਮਨ ਭੀਤੀ ਜੈ ਤਾਂ ਮਨ ਭੀਜੈ ਤ੍ਰਿਸ਼ਨਾ ਦੂਖ ਨਿਵਾਰੇ ਮੈਂ ਫਿਰ ਸੱਚ ਪਛਾਣਿਆ ਹੋਰ ਭੁੱਲੀ ਅਵਗਣੇ ਆ ਰੇ ਹੇ ਸੱਚੜਾ ਆਪ ਜਗਤ ਪਾਇਆ ਗੁਰਬਿਨ ਘੋਰ ਅੰਧਾਰੋ ਆਪ ਮਿਲਾਏ ਆਪ ਮਿਲਾਏ ਆਪੇ ਦੇ ਪਿਆਰੋ ਆਪੇ ਦੇ ਪਿਆਰੋ ਸਾਜ ਵਾ ਪਾਰੋ ਗੁਰਮੁਖ ਜਨਮ ਸਵਾਰੇ ਧਨ ਜਗ ਮਿਆ ਆਪ ਗਵਾਇਆ ਦਰ ਸਾਚੈ ਸਚਿਆਰੋ ਗਿਆਨ ਰਤਨ ਘਟ ਚਾਨਣ ਹੋਆ ਨਾਨਕ ਨਾਮ ਪਿਆਰੋ ਸੱਚੜਾ ਆਪ ਜਗਤ ਪਾਇਆ ਗੁਰਬਿਨ ਘੋਰ ਅੰਧਾਰੋ ਵੜ ਹੰਸ ਮਹੱਲਾ ਤੀਜਾ ਹੋ ਸਰੀਰ ਜਜਰੀ ਹੈ ਇਸਨੋ ਜਰ ਪਹੁੰਚੇ ਆਏ ਗੁਰ ਰਾਖੇ ਸੇ ਉਭਰੇ ਹੋਰ ਮਰ ਜੰਮੈ ਆਵੈ ਜਾਏ ਹੋਰ ਮਰ ਜੰਮਹਿ ਆਵਹਿ ਜਾਵਹਿ ਅੰਤ ਗਏ ਪਛਤਾਵਹਿ ਬਿਨਾਵੈ ਸੁੱਖ ਨਾ ਹੋਈ ਐਥੈ ਕਮਾਵੈ ਸੋ ਫਲ ਪਾਵੈ ਮਨਮੁਖੈ ਪਾਤ ਖੋਈ ਜੰਮਪੁਰ ਘੋਰ ਅੰਧਾਰ ਮਹਾਂਗੁਪਾਰ ਨਾ ਤਿੱਥੈ ਭੈਣ ਨ ਭਾਈ ਇਹੋ ਸਰੀਰ ਜਜਰੀ ਹੈ ਇਸਨੋਂ ਜਰ ਪਹੁੰਚੇ ਆਈ ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲਏ ਮਿਲਾਏ ਭ੍ਰਮ ਆਇਆ ਵਿੱਚੋਂ ਕੱਟੀ ਐ ਸੱਚੜੈ ਨਾਮ ਸਮਾਏ ਸੱਚੈ ਨਾਮ ਸਮਾਏ ਹਰ ਗੁਣ ਗਾਏ ਮਿਲੀ ਪ੍ਰੀਤਮ ਸੁਖ ਪਾਏ ਸਦਾਨੰਦ ਰਹਿ ਦਿਨ ਰਾਤੀ ਵਿੱਚੋਂ ਹੋਮੈ ਜਾਏ ਜਿੰਨੀ ਪੁਰਖੀ ਹਰ ਨਾਮ ਚਿਤ ਲਾਇਆ ਤਿਨ ਕਹਿ ਹੋਂ ਲਾਗੋ ਪਾਏ ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲਏ ਮਿਲਾਏ ਸੋ ਸੱਚਾ ਸੱਚ ਸਲਾਹੀ ਹੈ ਜੇ ਸਤਿਗੁਰ ਦੇ ਬੁਝਾਏ ਬਿਨ ਸਤਿਗੁਰ ਭਰਮ ਭੁਲਾਣੀਆਂ ਕਿਆ ਮਹੁ ਦੇਸਣੇ ਅੱਗੇ ਜਾਏ ਕਿਆ ਦੇਣ ਮਹੁ ਜਾਏ ਅਵਗਣ ਪਛਤਾਏ ਦੁੱਖੋ ਦੁੱਖ ਕਮਾਏ ਨਾਮ ਰਤੀਆ ਸੇ ਰੰਗ ਚਲੂਲਾ ਬਿਰਕੈ ਅੰਕ ਸਮਾਏ ਤਿਸ ਜੇਵੜਿਆ ਵਰਣਾ ਸੂਝਈ ਕਿਸੇ ਆਗੈ ਕਹੀਐ ਜਾਏ ਸੋ ਸੱਚਾ ਸੱਚ ਸਲਾਹੀ ਹੈ ਜੇ ਸਤਿਗੁਰ ਦੇ ਬੁਝਾਏ ਜਿਨੀ ਸੱਚੜਾ ਸੱਚ ਸਲਾਹਿਆ ਹਉ ਤਿਨ ਲਾਗ ਪਾਏ ਸੇਜਨ ਸੱਚੇ ਨਿਰਮਲੇ ਤਿਨ ਮਿਲਿਆ ਸਮਲ ਸਭ ਜਾਏ ਤਿਨ ਮਿਲਿਆ ਮਲ ਸਭ ਜਾਏ ਸੱਚੈ ਸਰਣ ਆਏ ਸੱਚੈ ਸਹਿਜ ਸੁਭਾਏ ਨਾਮ ਨਿਰੰਜਨ ਆਗਮ ਗੋਚਰ ਸਤਿਗੁਰ ਦੀਆ ਬੁਝਾਏ ਅਣਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸਾਚ ਸੱਚ ਸਮਾਏ ਜਿਨੀ ਸੱਚੜਾ ਸੱਚ ਧਿਆਇਆ ਹਉ ਤਿਨ ਕਹਿ ਲਾਗੋ ਪਾਏ ਵੜ ਹੰਸ ਕੀ ਵਾਰ ਮਹੱਲਾ ਚੌਥਾ ਲਲਾਂ ਬਹਿ ਲੀਮਾ ਕੀ ਧੁਣ ਗਾਵਣੀ ਏ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਸ਼ਬਦ ਰਤੇ ਵੜ ਹੰਸ ਹੈ ਸੱਚ ਨਾਮ ਅਵਤਾਰ ਸੱਚ ਸੰਗ੍ਰਹਿ ਹੈ ਸਤ ਸੱਚ ਰਹਿ ਹੈ ਸੱਚੈ ਨਾਮ ਪਿਆਰ ਸਦਾ ਨਿਰਮਲ ਮਹਿਲ ਨਾ ਲੱਗੇ ਨਦਰ ਕੀਤੀ ਕਰਤਾਰ ਨਾਨਕ ਹੋ ਤਿਨ ਕਹਿ ਪਲਿਹਾਰ ਨੈ ਜਿਉਣ ਦਿਨ ਜਪਹਿ ਮੁਰਾਰ ਮਹੱਲਾ ਤੀਜਾ ਮੈਂ ਜਾਣਿਆ ਵੜ ਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣਾ ਪਗ ਬੱਪੜਾ ਤਾਂ ਜਨਮਣਾ ਦੇਦੀ ਅੰਗ ਮਹੱਲਾ ਤੀਜਾ ਹੰਸਾਂ ਦੇਖ ਤਰੰਦਿਆਂ ਬੱਗਾਂ ਪਹਿ ਆਇਆ ਚਾਓ ਡੁੱਬ ਮੋਏ ਬਗ ਬੱਪੁੜੇ ਸਿਰ ਤਲੇ ਉੱਪਰ ਪਾਓ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰਨਾ ਪੀਆ ਤੂੰ ਕਰਨ ਕਾਰਨ ਸਮਰੱਥ ਹੈ ਤੂੰ ਕਰੈ ਸੋਥੀਆ ਤੂੰ ਅਣ ਮੰਗਿਆ ਦਾਨ ਦੇਵਣਾ ਸਭਨਾਹਾ ਜੀਆ ਸਭ ਆਖੋ ਸਤਿਗੁਰ ਵਾਹੋ ਵਾਹੋ ਜਿਨ ਦਾਨ ਹਰ ਨਾਮ ਮੁਖ ਦੀਆ ਸਲੋਕ ਮਹੱਲਾ ਤੀਜਾ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀਓ ਸੋਏ ਸਤਿਗੁਰ ਸੇਵੈ ਹਰ ਮਨ ਵਸੈ ਤਿੱਥੈ ਭਉ ਕਦੇ ਨਾ ਹੋਏ ਦੁਸ਼ਮਣ ਦੁੱਖ ਤਿਸਨੋ ਨੇੜ ਨਾ ਆਵੈ ਪੋਹੇ ਨ ਸਕੈ ਕੋਏ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੈ ਸੋ ਹੋਏ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ ਮਹੱਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹਿਦੇ ਭੀ ਫੁਨ ਜਾਹੇ ਜਿਨੀ ਸਤਿਗੁਰ ਨਾ ਸੇਵਿਓ ਸੇ ਆਏ ਗਏ ਪਛਤਾਹੇ ਨਾਨਕ ਸਾਚਰ ਤੇ ਸੇ ਨਾ ਵਿਛੜ ਹੈ ਸਤਿਗੁਰ ਸੇਵ ਸਮਾਹੇ ਪੌੜੀ ਤਿਸ ਮਿਲੀਐ ਸਤਿਗੁਰ ਸੱਜਣੈ ਜਿਸ ਅੰਤਰ ਹਰ ਗੁਣਕਾਰੀ ਤਿਸ ਮਿਲੀਐ ਸਤਿਗੁਰ ਪ੍ਰੀਤਮੈ ਜਿਨ ਹਉਮੈ ਵਿੱਚ ਹੁਮਾਰੀ ਸੋ ਸਤਿਗੁਰ ਪੂਰਾ ਧਨ ਧਨ ਹੈ ਜਿਨ ਹਰਿ ਉਪਦੇਸ਼ ਦੇ ਸਰਵ ਸ੍ਰੇਸ਼ਟ ਸਵਾਰੀ ਨਿਤ ਜਪਿਓ ਸੰਤੋ ਰਾਮ ਨਾਮ ਭਉਜਲ ਵਿਖਤਾਰੀ ਗੁਰਪੂਰੈ ਹਰਿ ਉਪਦੇਸਿਆ ਗੁਰ ਵਿਟੜਿਓ ਹਉ ਸਦ ਵਾਰੀ ਸਲੋਕ ਮਹੱਲਾ ਤੀਜਾ
ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖ ਸਾਰ, ਐਥੈ ਮਿਲਣ ਵਡਿਆਈਆਂ, ਦਰਗਹਿ ਮੋਖ ਦੁਆਰ, ਸੱਚੀ ਕਾਰ ਕਮਾਵਣੀ, ਸੱਚ ਪਹਿਨਣ ਸੱਚ ਨਾਮ ਆਧਾਰ, ਸੱਚੀ ਸੰਗਤ ਸੱਚ ਮਿਲੈ ਸੱਚੈ ਨਾਇ ਪਿਆਰ, ਸੱਚੈ ਸਬਦ ਹਰਖ ਸਦਾ ਦਰ ਸੱਚੈ ਸਚਿਆਰ, ਨਾਨਕ ਸਤਿਗੁਰ ਕੀ ਸੇਵਾ ਸੋ ਕਰੈ, ਜਿਸਨੂੰ ਨਦਰ ਕਰੈ ਕਰਤਾਰ ਮਹੱਲਾ ਤੀਜਾ, ਹੋਰ ਵਡਾਣੀ ਚਾਕਰੀ, ਧ੍ਰਿਗ ਜੀਵਨ ਧ੍ਰਿਗ ਵਾਸ, ਅੰਮ੍ਰਿਤ ਛੋੜ ਬਿਖ ਲਗੇ, ਬਿਖ ਹਟਣਾ ਬਿਖ ਰਾਸ, ਬਿਖ ਖਾਣਾ ਬਿਖ ਪਹਿਨਣਾ, ਬਿਖੈ ਮੁੱਖ ਗ੍ਰਾਸ, ਐਥੇ ਦੁੱਖੋ ਦੁੱਖ ਕਮਾਉਣਾ, ਮੋਇਆ ਨਰਕ ਨਿਵਾਸ, ਮਨਮੁਖ ਮੋਹੈ ਮੈਲੈ ਸਬਦ ਨਾ ਜਾਣਨੀ, ਕਾਮ ਕ੍ਰੋਧ ਵਿਨਾਸ, ਸਤਿਗੁਰ ਕਾ ਭਉ ਛੋਟਿਆ, ਮਨ ਹਠ ਕਾਮਨਾ ਆਵੈ ਰਾਸ, ਜੰਪੁਰ ਪਦੇ ਮਾਰੀਐ ਹੈ ਕੋ ਨਾ ਸੁਣੇ ਅਰਦਾਸ, ਨਾਨਕ ਪੂਰਬ ਲਿਖਿਆ ਕਮਾਵਣਾ, ਗੁਰਮੁਖ ਨਾਮ ਨਿਵਾਸ ਪੌੜੀ, ਸੋ ਸਤਿਗੁਰ ਸੇਵ ਹੋ ਸਾਧ ਜਨ, ਜਿਨ ਹਰ ਹਰ ਨਾਮ ਦ੍ਰਿੜਾਇਆ, ਸੋ ਸਤਿਗੁਰ ਪੂਜੋ ਦਿਨ ਸਰਾਥ, ਜਿਨ ਜਗਨਨਾਥ ਜਗਦੀਸ਼ ਜਗ ਪਾਇਆ, ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ, ਜਿਨ ਹਰ ਕਾ ਹਰ ਪੰਥ ਬਤਾਇਆ, ਤੇ ਸਤਿਗੁਰ ਕੀ ਸਭ ਪੱਕੀ ਲੱਪਾ ਵਹੋ, ਜਿਨ ਮੋਹ ਅੰਧੇਰ ਚੁਕਾਇਆ, ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤ ਭੰਡਾਰ ਲਹਾਇਆ, ਸਲੋਕ ਮਹੱਲਾ ਤੀਜਾ, ਸਤਿਗੁਰ ਮਿਲਿਆ ਭੁੱਖ ਗਈ ਭੁੱਖ ਭੇਖੀ, ਭੁੱਖ ਨਾ ਜਾਏ ਦੁੱਖ ਲੱਗੇ, ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਏ, ਅੰਦਰ ਸਹਿਜ ਨਾ ਆਇਓ ਸਹਿਜੇ ਹੀ ਲੈ ਖਾਏ, ਮਨ ਹਟ ਜਿਸੇ ਮੰਗਣਾ ਲੈਣਾ ਦੁੱਖ ਮਨਾਏ, ਇਸ ਭੇਖੈ ਥਾਵ ਹੋ ਗ੍ਰਹੋ ਭਲਾ, ਜਿਥੋਂ ਹੋ ਵਰਸਾਏ, ਸਬਦ ਤੇ ਤਨਾ ਸੋਝੀ ਪਈ, ਦੂਜੇ ਭਰਮ ਭੁਲਾਏ, ਪਇਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ, ਨਾਨਕ ਜੋਤ ਸੁਭਾਵੈ ਸੇ ਭਲੇ, ਜਿਨ ਕੀ ਪਦ ਪਾਵੈ ਥਾਏ, ਮਹੱਲਾ ਤੀਜਾ, ਸਤਿਗੁਰ ਸੇਵਿਆ ਸਦਾ ਸੁਖ, ਜਨਮ ਮਰਨ ਦੁੱਖ ਜਾਏ, ਚਿੰਤਾ ਮੂਲ ਨਾ ਹੋਵੇ, ਚਿੰਤ ਵਸੈ ਮਨ ਆਏ, ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ ਬੁਝਾਏ, ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾਏ, ਸੱਜਣ ਮਿਲੇ ਸੱਜਣਾ, ਸੱਚੇ ਸਬਦ ਸੁਭਾਏ, ਘਰ ਹੀ ਪਰਚਾ ਪਾਇਆ, ਜੋਤੀ ਜੋਤ ਮਿਲਾਏ, ਪਾਖੰਡ ਜਮਕਾਲ ਨਾ ਛੋਟਈ, ਲੈ ਜਾਸੀ ਪਾਤ ਗਵਾਏ, ਨਾਨਕ ਨਾਮ ਰਤੇ ਸੇ ਉਭਰੇ, ਸੱਚੇ ਸਿਉਂ ਲਿਵਲਾਏ ਪੌੜੀ, ਤਿਤ ਜਾਏ ਬਹੋ ਸਤ ਸੰਗਤੀ, ਜਿਥੈ ਹਰ ਕਾ ਹਰ ਨਾਮ ਬਿਲੋਈਐ, ਸਹਿਜੇ ਹੀ ਹਰ ਨਾਮ ਲਿਹੋ ਹਰ ਤਾਤ ਨਾ ਖੋਈਐ, ਨਿਤ ਜਪਿਓ ਹਰ ਹਰ ਦਿਨ ਸਰਾਤ, ਹਰ ਦਰਗਹਿ ਢੋਈਐ, ਸੋ ਪਾਏ ਪੂਰਾ ਸਤਿਗੁਰੂ, ਜਿਸ ਧੁਰ ਮਸਤਕ ਲਲਾਟ ਲਿਖੋਈਐ, ਤਿਸ ਗੁਰ ਕਉ ਸਭ ਨਮਸਕਾਰ ਕਰਹੋ, ਜਿਨ ਹਰ ਕੀ ਹਰ ਗਾਲ ਗਲੋਈਐ, ਸਲੋਕ ਮਹੱਲਾ ਤੀਜਾ, ਸੱਜਣ ਮਿਲੇ ਸੱਜਣਾ, ਜਿਨ ਸਤਿਗੁਰੂ ਨਾਲ ਪਿਆਲ, ਮਿਲ ਪ੍ਰੀਤਮ ਤਨੀ ਧਿਆਇਆ, ਸੱਚੈ ਪ੍ਰੇਮ ਪਿਆਰ, ਮਨ ਹੀ ਤੇ ਮਨ ਮਾਨਿਆ, ਗੁਰ ਕੈ ਸਭ ਦੇ ਅਪਾਰ, ਇਹ ਸੱਜਣ ਮਿਲੇ ਨਾ ਵਿਛੜੈ, ਜੇ ਆਪ ਮਿਲੇ ਕਰਤਾਰ, ਇੱਕ ਨਾ ਦਰਸ਼ਨ ਕੀ ਪ੍ਰਤੀਤ ਨ ਆਈਆ, ਸਬਦ ਨ ਕਰਹਿ ਵਿਚਾਰ, ਵਿਛੜਿਆ ਕਾ ਕਿਆ ਵਿਛੜੈ, ਜਿਨ੍ਹਾਂ ਦੂਜੇ ਭਾਏ ਪਿਆਰ, ਮਨ ਸੇਤੀ ਦੋਸਤੀ ਥੋੜਿਆਂ ਦਿਨ ਚਾਰ, ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵੇ, ਤ ਦੋਸਤੀ ਚਲਣ ਵਿਕਾਰ, ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ, ਨਾਮ ਨ ਕਰਹਿ ਪਿਆਰ, ਨਾਨਕ ਤਿਨ ਸਿਓ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ, ਮਹੱਲਾ ਤੀਜਾ, ਇੱਕ ਸਦਾ ਇਕੱਤੈ ਰੰਗ ਰਹਿ ਹੈ, ਤਿਨ ਕਹਿ ਹੋ ਸਦ ਬਲਿਹਾਰੈ ਜਾਉ, ਤਨ ਮਨ ਧਨ ਅਰਪੀ ਤਿਨ ਕਹੋ, ਨਿਮ ਨਿਮ ਲਾਗੋ ਪਾਏ, ਤਿਨ ਮਿਲਿਆ ਮਨ ਸੰਤੋਖੀਐ, ਤ੍ਰਿਸ਼ਨਾ ਭੁੱਖ ਸਭ ਜਾਏ, ਨਾਨਕ ਨਾਮ ਰਤੇ ਸੁਖੀਏ ਸਦਾ, ਸੱਚੇ ਸਿਉਂ ਲਿਵਲਾਏ ਪੌੜੀ, ਤਿਸ ਗੁਰ ਕਉ ਹਉ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ, ਤਿਸ ਗੁਰ ਕੋ ਸਦ ਬਲਿਹਾਰਣੈ, ਜਿਨ ਹਰ ਸੇਵਾ ਬਣਤ ਬਣਾਈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੈ ਕਿੱਥੈ ਮੈਨੋ ਲਏ ਛਡਾਈ, ਤਿਸ ਗੁਰ ਕੋ ਸਾ ਵਾਸ ਹੈ, ਜਿਨ ਹਰ ਸੋਜੀ ਪਾਈ, ਨਾਨਕ ਗੁਰ ਵਿਟ ਹਉ ਵਾਰਿਆ, ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਫੁਰਾਈ, ਸਲੋਕ ਮਹੱਲਾ ਤੀਜਾ, ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇਤੀ ਮਿਲੈ, ਫਿਰ ਦੁਲ ਜਲੈ ਨਾ ਦੂਜੀ ਵਾਰ,

ਮਹਿ ਸਾਧ ਗੁਰਦਾਤਾ ਸੇਵੀਐ ਸਬਦ ਵਸੈ ਮਣਿ ਆਏ ਮਨ ਤਨ ਸੀਤਲ ਸ਼ਾਂਤ ਹੋਏ ਤ੍ਰਿਸ਼ਨਾ ਗਿਣ ਬੁਝਾਏ ਸੁਖਾਂ ਸਰੀਰ ਸਿਰ ਸਦਾ ਸੁਖ ਹੋਏ ਤਾਂ ਜਾਂ ਵਿੱਚੋਂ ਆਪ ਗਵਾਏ ਗੁਰਮੁਖੀ ਉਦਾਸੀ ਸੋ ਕਰੇ ਜੇ ਸੱਚ ਰਹਿ ਲਿਵਲਾਏ ਚਿੰਤਾ ਮੂਲ ਨਾ ਹੋਵੇ ਨਾ ਹਰ ਨਾਮ ਰੱਜਾ ਆ ਗਾਏ ਨਾਨਕ ਨਾਮ ਬਿਨਾ ਨਹਿ ਛੂਟੀਐ ਹਉਮੈ ਪਚਹਿ ਪਚਾਏ ਪੌੜੀ ਜਿਨੀ ਹਰਿ ਹਰਿ ਨਾਮ ਧਿਆਇਆ ਤਿਨੀ ਪਾਏ ਅੜੇ ਸਰਬ ਸੁਖਾ ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰਿ ਕੇ ਨਾਮ ਕੀ ਮਨ ਲਾਗੀ ਭੁਖਾ ਜਿਨੀ ਗੁਰ ਕੈ ਬਚਨੇ ਅਰਾਧਿਆ।

ਤੀਜਾ ਕਲ ਮਹਿ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ ਗੁਰ ਰਾਖੇ ਸੇ ਉਭਰੇ ਮਨ ਮੁੱਖਾਂ ਦੇ ਸਜਾਏ ਜਮ ਕਾਲੇ ਵਸ ਜਗ ਬੰਧਿਆ ਤਿਸਦਾ ਫਰੂ ਨ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁੱਖ ਨ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਮਹੱਲਾ ਤੀਜਾ ਇਹਾ ਮਾਇਆ ਰੋਗ ਭਰੀ ਬਿਨ ਸਬਦੈ ਦੁੱਖ ਹੋਮੈ ਰੋਗ ਨ ਜਾਏ ਸਤਿਗੁਰ ਮਿਲੇ ਤਾਂ ਨਿਰਮਲ ਹੋਵੇ ਹਰ ਨਾਮ ਮਨ ਵਸਾਏ ਨਾਨਕ ਨਾਮ ਤੇ ਆਇਆ ਸੁਖਦਾਤਾ ਦੁੱਖ ਵਿਸਰਿਆ ਸਾਹਿਬ ਸੁਭਾਏ ਪੌੜੀ ਜਿਨ ਜਗ ਜੀਵਨੇ ਉਪਦੇਸਿਆ ਤਿਸ ਗੁਰ ਕਾ ਹਉ ਸਦਾ ਘੁਮਾਇਆ ਤਿਸ ਗੁਰ ਕਾ ਹਉ ਖੰਨੀਐ ਜਿਨ ਮਦ ਸੂਦਨ ਹਰ ਨਾਮ ਸੁਣਾਇਆ ਤਿਸ ਗੁਰ ਕਾ ਹਉ ਵਾਰਣੈ ਜਿਨ ਹੋਮੈ ਬਿਖ ਸਭ ਰੋਗ ਗਵਾਇਆ ਤਿਸ ਗੁਰ ਕਉ ਵੱਡ ਪੁੰਨ ਹੈ ਤਿਸ ਸਤਿਗੁਰ ਕਉ ਵੱਡ ਪੁੰਨ ਹੈ ਜਿਨੇ ਅਵਗਣ ਕੱਟ ਗੁਣੀ ਸਮਝਾਇਆ ਸੋ ਸਤਿਗੁਰ ਤਿਨ ਕੋ ਭੇਟਿਆ ਜਿਨ ਕਹਿ ਮੁਖ ਮਸਤਕ ਭਾਗ ਲਿਖ ਪਾਇਆ ਸਲੋਕ ਮਹਲਾ ਤੀਜਾ ਭਗਤ ਘਰਹਿ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਉਹਨਾਂ ਕੋ ਤੁਰ ਭਗਤ ਖਜ਼ਾਨਾ ਬਖਸਿਆ ਬੇਟ ਨ ਸਕੈ ਕੋਏ ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਏ ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਨੀਆਂ ਕਿਆ ਉਹ ਕਰੇ ਵਿਚਾਰ ਸਬਦੈ ਸਾਰ ਨ ਜਾਣੇ ਬਿਖ ਭੁਲਾ ਗਾਵਾਰ ਗਿਆਨੀ ਅੰਧ ਬਹੁ ਕਰਮ ਕਮਾਵੈ ਦੂਜੇ ਭਾਏ ਪਿਆਰ ਅਣਹੋਦਾ ਆਪ ਗਣਾਏ ਦੇ ਜਾਂ ਮਾਰ ਕਰੇ ਤਿਨ ਖੁਆਰ ਨਾਨਕ ਕਿਸਨੋਂ ਆਖੀਏ ਜਾਂ ਆਪੇ ਭਖਸਣਹਾਰ ਪੌੜੀ ਤੂੰ ਕਰਤਾ ਸਭ ਕਿਛ ਜਾਣਦਾ ਸਭ ਜੀ ਤੁਮਾਰੇ ਜਿਸ ਤੂੰ ਭਾਵੈ ਤਿਸ ਤੂੰ ਮੇਲ ਲੈਹ ਕਿਆ ਜੰਤ ਵਿਚਾਰੇ ਤੂੰ ਕਰਨ ਕਾਰਨ ਸਮਰੱਥ ਹੈ ਸਤਿ ਸਿਰਜਣਹਾਰੇ ਜਿਸ ਤੂੰ ਮੇਲੇ ਪਿਆਰਿਆ ਸੋ ਤੁਧ ਮਿਲੈ ਗੁਰਮੁਖ ਵਿਚਾਰੇ ਹਾਂ ਬਲਿਹਾਰੀ ਸਤਿਗੁਰੇ ਆਪਣੇ ਜਿਨ ਮੇਰਾ ਹਾਰੇ ਅਲਖ ਲਖਾਰੇ ਸਲੋਕ ਮਹੱਲਾ ਤੀਜਾ ਰਤਨਾ ਪਾਰਖ ਜੋ ਹੋਵੈ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨਾ ਜਾਣੇ ਅਗਿਆਨੀ ਆਂਦੇ ਅੰਧਾਰ ਰਤਨ ਗੁਰੂ ਕਾ ਸ਼ਬਦ ਹੈ ਬੂਝੈ ਬੂਝਣਹਾਰ ਮੂਰਖ ਆਪ ਗਣਾਏ ਦੇ ਮਰ ਜੰਮਹਿ ਹੋਏ ਖੁਆਰ ਨਾਨਕ ਰਤਨਾ ਸੋਲ ਹੈ ਜਿਸ ਗੁਰਮੁਖ ਲੱਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਵਹਾਰ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾਂ ਔਰ ਧਾਰ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਨੀਆਂ ਹਰ ਨਾਮ ਨ ਲੱਗੋ ਪਿਆਰ ਮਤ ਤੁਮ ਜਾਣ ਹੋਏ ਜੀਵਦੇ ਹੋਏ ਆਪ ਮਾਰੇ ਕਰਤਾਰ ਹੁਮੈ ਵੱਡਾ ਰੋਗ ਹੈ ਭਾਏ ਦੂਜੇ ਕਰਮ ਕਮਾਏ ਨਾਨਕ ਮਨਮੁਖ ਜੀਵਦਿਆਂ ਹੋਏ ਹਰ ਵਿਸਰਿਆ ਦੁੱਖ ਪਾਏ ਪੌੜੀ ਜਿਸੇ ਅੰਦਰ ਹਿਰਦਾ ਸੁਧ ਹੈ ਤਿਸ ਜਨ ਕੋ ਸਭ ਨਮਸਕਾਰੀ ਜਿਸੇ ਅੰਦਰ ਨਾਮ ਨਿਧਾਨ ਹੈ ਤਿਸ ਜਨ ਕੋ ਹੋਂ ਬਲਿਹਾਰੀ ਜਿਸੇ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤਿਗੁਰ ਸਭਨਾ ਕਾ ਮਿਤ ਹੈ ਸਭ ਤਿਸਹਿ ਪਿਆਰੀ ਸਭ ਆਤਮ ਰਾਮ ਪਸਾਰਿਆ ਗੁਰਬੁੱਧ ਵਿਚਾਰੀ ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜੀਅ ਕੇ ਬੰਦਨਾ ਹੋ ਵਿੱਚ ਹੋਮੈ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਹੇ ਬਿਨ ਸਤ

ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰ ਹੈ ਪੌੜੀ। ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ, ਮਨ ਜਿੰਦਿਆ ਪਾਈਐ, ਜੇ ਦੂਜੈ ਪਾਸ ਹੋ ਮੰਗੀਐ ਤਾਂ ਲਾਜ ਮਰਾਈਐ, ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਐ। ਨਾਨਕ ਤਿਨ ਵਿੱਟ ਹੋ ਵਾਰਿਆ, ਜਿਨ ਅਣ ਦਿਨ ਹਿਰਦੈ ਹਰ ਨਾਮ ਧਿਆਈਐ। ਸਲੋਕ ਮਹੱਲਾ ਤੀਜਾ। ਭਗਤ ਜਨਾ ਕਉ ਆਪ ਤੁਠਾ, ਮੇਰਾ ਪਿਆਰਾ ਆਪੇ ਲਯਨ, ਜਨ ਲਾਏ ਪਾਤਸ਼ਾਹੀ, ਭਗਤ ਜਨਾ ਕੋ ਦਿੱਤੀ ਅਨ, ਸਿਰ ਛੱਤ ਸੱਚਾ ਹਰ ਬਣਾਏ। ਸਦਾ ਸੁਖੀਏ ਨਿਰਮਲੇ, ਸਤਿਗੁਰ ਕੀ ਕਾਰ ਕਮਾਏ, ਰਾਜੇ ਓਏ ਨਾ ਆਖੀਐ ਹੈ, ਭਿੜ ਮਰਹਿ ਫਿਰ ਜੂਨੀ ਪਾਹੇ। ਨਾਨਕ ਬਿਣ ਨਾਵੈ ਨੱਕੀ, ਵੱਡੀ ਫਿਰਹਿ ਸੋਭਾ ਭੂਲ ਨਾ ਪਾਹੇ।

ਆਏ ਮਨ ਘਰ ਹੋਂਦੀ ਵਥ ਨਾ ਜਾਣਨੀ ਅੰਦੇ ਭੌਂਕ ਮੋਏ ਬਿਲ ਲਾਏ ਮਹੱਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋ ਨਿਰੰਜਨ ਪਾਇਆ ਗੁਰਮੁਖ ਭ੍ਰਮ ਭਾਉ ਭਾਗੀ ਨਾਨ ਗੁਰਮੁਖ ਸਦਾ ਸੁਖ ਪਾਵਹਿ ਅਣਦਿਨ ਹਰ ਪੈਰਾਗੀ ਪੌੜੀ ਸੇ ਗੁਰਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ ਗੁਰ ਸਤਿਗੁਰ ਨਾਮ ਦ੍ਰਿੜਾਇਆ ਤਿਨ ਹੋਮੈ ਦੁਬਦਾ ਭੰਨੀ ਜਿਹਾ ਬਿਨ ਹਰ ਨਾਵੈ ਕੋ ਮਿੱਤਰ ਨਾਹੀ ਵਿਚਾਰ ਡਿੱਠਾ ਹਰ ਜੰਨੀ ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ ਤਿਨੀ ਸਤਿਗੁਰ ਕੀ ਗੱਲ ਮੰਨੀ ਜੋ ਗੁਰਮੁਖ ਨਾਮ ਧਿਆਏ ਦੇ ਤਿਨ ਚੜੀ ਚ ਵਗਣ ਮੰਨੀ ਸਲੋਕ ਮਹੱਲਾ ਤੀਜਾ ਮਨਮੁਖ ਕਾਇਰਕ ਰੂਪ ਹੈ ਬਿਨ ਨਾਵੈ ਨੱਕ ਨਾਹੇ ਅਣਦਿਨ ਧੰਦੈ ਵਿਆਪਿਆ ਸੁਪਨੈ ਭੀ ਸੁਖ ਨਾਹੇ ਨਾਨਕ ਗੁਰਮੁਖ ਹੋਵੈ ਹੈ ਤਾਂ ਉਭਰੈ ਹੈ ਨਾਹੈ ਤਾਂ ਬੱਧੇ ਦੁੱਖ ਸਹਾ ਹੈ ਮਹੱਲਾ ਤੀਜਾ ਗੁਰਮੁਖ ਸਦਾ ਦਰ ਸੋਹਣੇ ਗੁਰ ਕਾ ਸ਼ਬਦ ਕਮਾਹੇ ਅੰਤਰ ਸ਼ਾਂਤ ਸਦਾ ਸੁਖ ਦਰ ਸੱਚੈ ਸੋਭਾ ਪਾਹੇ ਨਾਨਕ ਗੁਰਮੁਖ ਹਰ ਨਾਮ ਪਾਇਆ ਸਹਿਜੇ ਸੱਚ ਸਮਾਹੇ ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵਲਾਈ ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਪ੍ਰਤੀਤ ਨਾ ਆਈਆ ਸਬਦ ਨ ਲਾਗੋ ਭਾਓ ਓਸ ਨੂੰ ਸੁੱਖ ਨਾ ਉਪਜੈ ਭਾਵੈ ਸੋ ਗੇੜਾ ਆਵੋ ਜਾਓ ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉ ਲਿਵਲਾਓ ਮਹੱਲਾ ਤੀਜਾ ਇਹ ਮਨ ਐਸਾ ਸਤਿਗੁਰ ਖੋਜ ਲਹੋ ਜਿਤ ਸੇਵਿਆ ਜਨਮ ਮਰਨ ਦੁੱਖ ਜਾਏ ਸਹਸਾ ਮੂਲ ਨਾ ਹੋਵੇ ਹੋ ਮੈਂ ਸ਼ਬਦ ਜਲਾਏ ਕੂੜੈ ਕੀ ਪਾਲ ਵਿੱਚ ਹੁਣ ਨਿਕਲੈ ਸੱਚ ਵਸੈ ਮਨ ਆਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਨਾਨਕ ਪੂਰੈ ਕਰਮ ਸਤਿਗੁਰ ਮਿਲੈ ਹਰ ਜੀਓ ਕਿਰਪਾ ਕਰੇ ਰਜਾਏ ਪੌੜੀ ਜਿਸ ਕਹਿ ਘਰ ਦੀ ਬਾਣ ਹਰ ਹੋਵੈ ਤਿਸ ਦੀ ਮੁੱਠੀ ਵਿੱਚ ਜਗਤ ਸਭ ਆਇਆ ਤਿਸ ਕੋ ਤੁਲਕ ਤਲਕੀ ਕਿਸੈ ਦੀ ਨਾਹੀ ਹਰ ਦੀ ਬਾਣ ਸਭ ਆਣ ਪੈਰੀ ਪਾਇਆ ਮਾਨਸਾ ਕੇ ਉਹ ਦੀ ਬਾਣ ਹੋ ਕੋਈ ਨਸ ਭੱਜ ਨਿਕਲੈ ਹਰ ਦੀ ਬਾਣ ਹੋ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀ ਬਾਣ ਵਸਿਆ ਭਗਤਾਂ ਕੈ ਹਿਰਦੈ ਤਿਨੇ ਰਹਦੇ ਖੋਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ ਗੁਰਮੁਖ ਵਿਰਲੈ ਕਿਨੈ ਧਿਆਇਆ ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜਗਤ ਮੂਆ ਬਿਰਥਾ ਜਨਮ ਗਵਾਏ ਦੂਜੇ ਭਾਈ ਹੱਥ ਦੁੱਖ ਲੱਗਾ ਮਰ ਜੰਮੈ ਆਵੈ ਜਾਏ ਵਿਸ਼ਟਾ ਅੰਦਰ ਵਾਸ ਹੈ ਫਿਰ ਫਿਰ ਜੋ ਨੀ ਪਾਏ ਨਾਨਕ ਬਿਨ ਨਾਵੈ ਜਾ ਮਾਰਸੀ ਅੰਤ ਗਿਆ ਪਛਤਾਏ ਮਹੱਲਾ ਤੀਜਾ ਇਸ ਜਗ ਮਹਿ ਪੁਰਖੇਕ ਹੈ ਹੋਰ ਸਗਲੀ ਨਾਰ ਸਵਾਈ ਸਭ ਘੱਟ ਭੋਗਵੈ ਲਿਪਤ ਰਹਿ ਆ ਲੱਖ ਨਾ ਲੱਖਣਾ ਜਾਈ ਪੂਰੇ ਗੁਰਵੇ ਖਾਲਿਆ ਸਬਦੇ ਸੋ ਜੀ ਪਾਈ ਪੁਰਖੈ ਸੇਵੈ ਸੇ ਪੁਰਖ ਹੋਵੈ ਹੈ ਜਿਨੀ ਹੋਮੈ ਸ਼ਬਦ ਜਲਾਈ ਤਿਸਕਾ ਸਰੀਕ ਕੋ ਨਹੀਂ ਨਾ ਕੋ ਕੰਟਕ ਵੈ ਰਾਈ ਨਿਹਚਲ ਰਾਜ ਹੈ ਸਦਾ ਤਿਸਕੇਰਾ ਨਾ ਆਵੈ ਨਾ ਜਾਈ ਅਣਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪੌੜੀ ਜਿਨ ਕਹਿ ਹਰ ਨਾਮ ਵਸਿਆ ਸਦ ਹਿਰਦੈ

ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੈ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚੈ ਸ਼ਬਦ ਸਮਾਹੈ ਕੋਲੇ ਉਧਾਰ ਹੈ ਆਪਣਾ ਮੁਖ ਪਦਵੀ ਆਪੇ ਪਾਹੈ ਪਾਰ ਰਹਿਮ ਤਿਨ ਕਉ ਸੰਤੁਸ਼ਟ ਭਇਆ ਜੋ ਗੁਰਚਰਣੀ ਜਨ ਪਾਹੈ ਜਨ ਨਾਨਕ ਹਰਿ ਕਾ ਦਾਸ ਹੈ ਕਰ ਕਿਰਪਾ ਹਰਿ ਲਾਜ ਰਖਾ ਹੈ ਮਹੱਲਾ ਤੀਜਾ ਹਉ ਮੈਂ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਹਉ ਮੈਂ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ ਜਿਨ ਕੋ ਪੂਰਬ ਲਿਖਿਆ ਤਿਨਾ ਸਤਿਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰਸਾਦੀ ਉਭਰੇ ਹਉ ਮੈਂ ਸਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਗੋਚਰ ਅਵਨਾਸੀ ਪੁਰਖ ਵਿਧਾਤਾ ਹਰ ਨਾਮ ਹਮ ਸ੍ਰੇ ਵਹਿ ਹਰ ਨਾਮ ਹਮ ਪੂਜੈ ਹਰ ਨਾਮੇ ਹੀ ਮਨ ਰਾਤਾ ਹਰ ਨਾਮੈ ਜੇਵੜ ਕੋਈ ਅਵਰ ਨ ਸੂਜੈ ਹਰ ਨਾਮੋ ਅੰਤ ਛਿਡਾਤਾ ਹਰ ਨਾਮ ਦੀਆ ਗੁਰਪਾਰੇ ਉਪਕਾਰੀ ਧੰਨ ਧੰਨ ਗੁਰੂ ਕਾ ਪਿਤਾ ਮਾਤਾ ਹਉ ਸਤਿਗੁਰੇ ਆਪਣੇ ਕੋ ਸਦਾ ਨਮਸਕਾਰੀ ਜਿਤ ਮਿਲੇ ਹਰ ਨਾਮ ਮੈਂ ਜਾਤਾ ਸਲੋਕ ਮਹੱਲਾ ਤੀਜਾ ਗੁਰਮੁਖ ਸੇਵ ਨਾ ਕੀਨੀਆ ਹਰ ਨਾਮ ਨ ਲੱਗੋ ਪਿਆਰ ਸਬਦੈ ਸਾਧਨਾ ਆਇਓ ਮਰ ਜਨ ਮੈਂ ਵਾਰੋ ਵਾਰ ਮਨਮੁਖ ਅੰਧ ਨਾ ਚੇਤੇ ਹੀ ਕਿਤੇ ਆਇਆ ਸਹਿ ਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਘੇ ਪਾਰ ਮਹੱਲਾ ਤੀਜਾ ਇੱਕੋ

0: ਹਰਾ ਸਬਦ ਗੁਰੂ ਕਾ ਸਦ ਉਚਰ ਹੈ ਜੁਗ ਜੁਗ ਵਰਤਾਵਣ ਹਾਰਾ ਇਹ ਮਣੁਆ ਸਦਾ ਸੁਖ ਵਸੈ ਸਹਿਜੇ ਕਰੇ ਵਾ ਪਾਰਾ ਅੰਤਰ ਗਿਆਨ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣ ਹਾਰਾ ਨਾਨਕ ਜਿਸਨੋ ਨਦਰ ਕਰੇ ਸੋ ਪਾਏ ਸੋ ਹੋਵੈ ਦਰਸ ਚਿਆਰਾ ਪੌੜੀ ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਿਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰਨਾਮਾ ਮੁਖ ਰਾਮ ਕਹਿਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਹਰਨਾਮ ਸੁਣਿਆ ਮਨ ਅਣਦ ਭਇਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰਨਾਮ ਲਿਆ ਤਿਸ ਗੁਰਸਿੱਖ ਕਉ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ ਸਲੋਕ ਮਹੱਲਾ ਤੀਜਾ ਮਨ ਹਟਕਿਨੈ ਨ ਪਾਇਓ ਸਭ ਥੱਕੇ ਕਰਮ ਕਮਾਏ ਮਨ ਹਟ ਭੇਖ ਕਰ ਭਰਮ ਦੇ ਦੁੱਖ ਪਾਇਆ ਦੂਜੈ ਪਾਏ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ ਗੁਰਸੇਵਾ ਤੇ ਮਨ ਨਿਰਮਲ ਹੋਵੈ ਗਿਆਨ ਅੰਧੇਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਾਹਿਬ ਸਮਾਏ ਮਹੱਲਾ ਤੀਜਾ ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨ ਹੋਏ ਖੁਆਰ ਨਾਨਕ ਕਿਰਤ ਪਿਆ ਕਮਾਵਣਾ ਕੋਈ ਨਾ ਮਿਟਨ ਹਾਰ ਪੌੜੀ ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ ਜਿਤ ਮਿਲੇ ਹਮਕੋ ਸਾਂ ਤਿਆਈ ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ ਜਿਤ ਮਿਲੇ ਹਮ ਹਰ ਭਗਤ ਭਾਈ ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵਲਾਈ ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮਕੋ ਸਭ ਸਮ ਸ੍ਰਿਸ਼ਟ ਦਿਖਾਈ ਜਿਤ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦਿਖਾਈ ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ ਸਲੋਕ ਮਹੱਲਾ ਪਹਿਲਾ ਘਰ ਹੀ ਮੁੰਦ ਵਿਦੇਸ ਫਿਰ ਨਿਤ ਝੂਰੇ ਸੰਭਾਲੇ ਮਿਲਦਿਆਂ ਢਿੱਲਣਾ ਹੋਵੇ ਜੇ ਨੀਅਤ ਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ ਜਿਚਰ ਜਾਣੇ ਭਲਾ ਕਰ ਜਿਚਰ ਲੇਵੈ ਦੇ ਪੌੜੀ ਜਿੰਨੇ ਉਪਾਏ ਜੀਵ ਤਿੰਨ ਹਰ ਰਾਖਿਆ ਅੰਮ੍ਰਿਤ ਸਚਾ ਨਾ ਉਹ ਭੋਜਨ ਚਾਖਿਆ ਤਿਪਤ ਰਹੇ ਅਗਾਏ ਮਡੀਪ ਭਾਖਿਆ ਸਾਵੇ ਅੰਦਰ ਇੱਕ ਵਰਤੈ ਕਿਨੈ ਵਿਰਲੈ ਲਾਖਿਆ ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ ਸਲੋਕ ਮਹੱਲਾ ਤੀਜਾ ਸਤਿਗੁਰ ਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ ਹਉਮੈ ਮੈਲ ਨਾ ਚੁੱਕੇ ਨਾਮ ਨਾ ਲੱਗੈ ਪਿਆਰ ਇੱਕ ਆਪੇ ਬਖਸ਼ ਮਿਲਾਇਣ ਦੁਬਦਾ ਤਾਜ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ ਮਹੱਲਾ ਤੀਜਾ ਸਤਿਗੁਰੂ
1: ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਏਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਾਓ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਧ ਅਪਾਰ ਕੇਤਿਆ ਗਣਤ ਨਹੀਂ।

है। ਇਤਿਆ ਦੁਖ ਭੁਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇ ਤਿਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖੈ ਹੈ ਸੇ ਪੇ ਕੇਈ ਕੇ ਜਿਸ ਨੋ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਿਆ ਹੈ ਵੇਦ ਪਾਠ ਪੁਰਾਣ ਆਖਿਆ ਪੜ੍ਹੇ ਕਰਹਿ ਵਖਿਆਣ ਆਖਹਿ ਪਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਾਰ ਮੁਨ ਜਨ ਸੇਵ ਕੇਤੇ ਆਖਹਿ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇਹ ਤਾਂ ਆਖ ਨਾ ਸਕਹਿ ਕੇਈ ਕੇ ਜਿਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ।

ਚਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀ ਸਿਓ ਕਹੀਅਨ, ਕੇਤੇ ਗਾਵਣ ਹਾਰੇ। ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ।

ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ।

ਜਿਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ

ਕੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ

ਦੇਸ, ਇੱਕ ਦੂਜੀ ਪਾਉ ਲੱਖ ਹੋਹੇ, ਲੱਖ ਹੋਵਹਿ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ, ਏਤ ਰਾਹ ਪਤ ਪਵੜੀਆ ਚੜੀਐ ਹੋਏ ਅਕੀਸ, ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ।

ਰਾਤੀ ਰੁੱਤੀ ਛੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪ੍ਰਵਾਨ। ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖ ਹੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਆ ਹੈ, ਰੂਪ ਰੰਗ ਕੇ ਵੇਸ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋਟ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤਾ ਕੀਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛੈ ਪਛਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਂਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨਾ ਕਥਨੇ ਜਾਹੇ। ਨਾ ਓਹੇ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸਹਿ ਕੇ ਲੋਹ, ਕਰਹਿ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾ ਅੰਤ ਨਾ ਅੰਤ। ਤਿੱਥੈ ਲੋਹ ਲੋਹ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਣਿਆਰ, ਆਹਰਣ ਮਤ ਵੇਦ ਹਥਿਆਰ। ਭਾਉ ਖਲਾ ਅਗਨ ਤਪ ਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ।

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਂ।

ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਲ ਅਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।

ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਪੁੱਜੈ

0: ਥਾਪਿਆ ਨਾ ਚਾਹੇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥ ਨ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾਂ ਜੇ ਤਿਸ ਪਾਵਾ ਵਿਣ ਪਾਣੀ ਕੇ ਨਾਈ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰ ਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਵਾਤ ਨ ਪੁੱਛੈ ਕੇ ਕੀਤਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਐ ਸਿੱਧ ਪੀਰ ਸੁਰਨਾਥ ਸੁਣਿਐ ਤਰਤ ਤਵਲ ਆਕਾਸ਼ ਸੁਣਿਐ ਦੀਪ ਲੋ ਪਾਤਾਲ ਸੁਣਿਐ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸਰ ਬਰਮਾ ਇੰਦ ਸੁਣਿਐ ਮੁਖ ਸਾਲਾ ਹਨੁਮੰਦ ਸੁਣਿਐ ਜੋਗ ਜੁਗਤਨ ਭੇਦ ਸੁਣਿਐ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅੜਸਠ ਕਾ ਇਸ਼ਨਾਨ ਸੁਣਿਐ ਪੜ ਪੜ ਪਾਵਹਿ ਮਾਨ ਸੁਣਿਐ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਰਾ ਗੁਣਾ ਕੇ ਗਾਹ ਸੁਣਿਐ ਸੇਖ ਪੀਰ ਪਾਤ ਸਾਹ ਸੁਣਿਐ ਅੰਧੇ ਪਾਵੇ ਰਾਹੋ ਸੁਣਿਐ ਹਾਥ ਹੋਵੈ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਮੰਨੇ ਕੀਗਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੁਹਿ ਝੋਟਾ ਨਾ ਖਾਏ ਮੰਨੈ ਜਮਕੈ ਸਾਧ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ
1: ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮੁਆ ਭਗਤ ਭੰਡਾਰ ਗੁਰੂ ਨਾਨਕ ਸੋ ਪੇ ਫਿਰ ਲੇਖਾ ਮੂਲ ਨਾ ਲਾਇਆ ਸੋਰਠ ਮਹੱਲਾ ਪੰਜਵਾਂ ਚਰਨ ਕਮਲ ਸਿਉ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣੇ ਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਹਾਰੇ ਆਰਾਧੇ ਰੋਗ ਅਨਦਾਈ ਜਿਸਨੋ ਵਿਸਰੈ ਮੇਰਾ ਰਾਮ ਸੁਨੇਹੀ ਤਿਸ ਲਾਖ ਵੇਦਨ ਜਾਣੇ ਆਈ ਰਹਾਉ ਜਹਿ ਜਾਨੇ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਹਿ ਨਰ ਵਿਸਰਿਆ ਪੁਰਖ ਵਿਧਾਤਾ ਤੇ ਦੁਖੀਆਂ ਮਹਿ ਗਣਨੇ ਜਹਿ ਗੁਰਮਾਨ ਪ੍ਰਭੂ ਲਿਵਲਾਈ ਤਹਿ ਮਹਾਨੰਦ ਰਸ ਕਰਿਆ ਜਹਿ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਭਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਜੈ ਸੋ ਹੀ ਵਰਤਾਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਸੋਰਠ ਮਹੱਲਾ ਪੰਜਵਾਂ ਰਾਜਨ ਮੈਂ ਰਾਜਾ ਉਰਜਾਇਓ ਮਾਨਣ ਮਹਿ ਅਭਿਮਾਨੀ ਲੋਭਣ ਮਹਿ ਲੋਭੀ ਲੋਭਾਇਓ ਤਿਉ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਹੀ ਸੁਹਾਵੈ ਪੇਖ ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ ਅਮਲਨ ਸਿਉਂ ਅਮਲੀ ਲਪਟਾਇਓ, ਭੂਮਣ ਭੂਮ ਪਿਆਰੀ, ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਵਿਦਿਆ ਮੈਂ ਵਿਦਵੰਸੀ ਰਚਿਆ, ਨੈਣ ਦੇਖ ਸੁਖ ਪਾਵਹਿ ਹੈ, ਜੈਸੇ ਰਸਨਾ ਸਾਧ ਲੁਭਾਨੀ, ਤਿਉਂ ਹਰ ਜਨ ਹਰ ਗੁਣ ਗਾਵਹਿ ਹੈ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸਵਾਮੀ, ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਸੋਰਠ ਮਹੱਲਾ ਪੰਜਵਾਂ।
2: ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ ਰਹਾ। ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਣਾ, ਨਿਰਗੁਣੀ ਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ। ਤੁਮ ਕਰਹੋ ਭਲਾ ਹਮ ਭਲੋ ਨਾ ਜਾਣੈ ਹੈ, ਤੁਮ ਸਦਾ ਸਦਾ ਦਇਆਲਾ। ਤੁਮ ਸਰਣਾਈ ਪੁਰਖ ਵਿਦਾਤੇ, ਤੁਮ ਰੱਖ ਹੋ ਆਪਣੇ ਬਾਲਾ। ਤੁਮ ਨਿਧਾਨ

ਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਸੋਰਠ ਮਹੱਲਾ ਪੰਜਵਾਂ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ। ਇਹੋ ਮਨ ਤੇਰਾ ਪਾਈ ਰਹਾਉ, ਸੰਤਨ ਸਿਉ ਮੇਰੀ ਲੇਵਾ ਦੇਵੀ। ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮਲਾਹ ਘਾਟਿਆ, ਹਰ ਭਗਤ ਭਰੇ ਭੰਡਾਰਾ। ਸੰਤਨ ਮੋਕੋ ਪੂੰਜੀ ਸੌਪੀ, ਤੋ ਉਤਰਿਆ ਮਨ ਕਾ ਧੋਖਾ। ਧਰਮ ਰਾਏ ਅਵ ਕਹਾ ਕਰੈ ਗੋ, ਜੋ ਫਾਟਿਓ ਸਗਲੋ ਲੇਖਾ।

ਪਿਆਰੇ ਤੂੰ ਮੇਰੋ ਸੁਖਦਾਤਾ, ਗੁਰਪੂਰੇ ਦੀਆ ਉਪਦੇਸਾ ਤੁਮਹੀ ਸੰਗ ਪਰਾਤਾ ਰਹਾਉ। ਕਾਮ ਕ੍ਰੋਧ ਲੋਭ ਮੋਹ ਅਭਿਮਾਨਾ, ਤਾ ਮੈਂ ਸੁਖ ਨਹੀਂ ਪਾਈਐ। ਹੋ ਰੇਨ ਤੂੰ ਸਗਲ ਕੀ ਮੇਰਾ, ਮਨ ਤੋਂ ਆਨੰਦ ਮੰਗਲ ਸੁਖ ਪਾਈਐ।

ਸ਼ੂਕ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਵਡਾਈ ਰਹਾਉ। ਗੁਰ ਕੀ ਸ਼ਰਨ ਭਏ ਭੈ ਨਾਸੀ ਸਾਚੀ ਦਰਗਹਿ ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨੇ। ਜੈ ਜੈਕਾਰ ਕਰੈ ਸਭ ਉਸਤਤ ਸੰਗਤ ਸਾਧ ਪਿਆਰੀ।

ਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਹਾਉ ਸਤਿਗੁਰ ਨਾਮ ਨਿਦਾਨ ਦਰੜਾਇਆ ਚਿੰਤਾ ਸਗਲ ਵਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਵਿਨਾਸੀ ਤਾ ਕੋ ਵਿਗਣਨਾ ਕਉ ਲਾਗੈ ਜੋ ਸਤਿਗੁਰ ਆਪਣੈ ਰਾਖੀ ਚਰਨ ਕਮਲ ਹਿਰਦੈ ਵਸੈ ਹਿਰਦੇ ਅੰਤਰ ਅੰਮ੍ਰਿਤ ਚਾਖੀ ਕਰ ਸੇਵਾ ਸੇਵ ਪ੍ਰਭ ਆਪਣੇ ਜਿਨ ਮਨ ਕੀ ਇਹ ਛਿਪਜਾਈ ਨਾਨਕ ਦਾਸ ਦਾ ਕੈ ਬਲਿਹਾਰੈ ਜਿਨ ਪੂਰਨ ਪੈ ਜਰਖਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਨ ਅੰਧਿਆਰੈ ਦੇਵਨ ਹਾਰ ਨਾ ਜਾਣੈ ਜੀਓ ਪਿੰਡ ਸਾਜ ਜਿਨ ਰਚਿਆ।

ਜਾ ਕੈ ਸਿਮਰਨ ਸਭ ਕਿਛ ਪਾਈਐ ਗਤੀ ਘਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤ ਰਾਚਹੁ ਜੋ ਸਭ ਮੈਂ ਰਹਿਆ ਸਮਾਈ ਹਰਿ ਹਰਿ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲਗਾਮ ਧਿਆਵਹੁ ਪੂਰਨ ਹੋਵੈ ਕਾਲਾ ਰਹਾਉ।

0: ਹੱਲਾ ਪੰਜਵਾ
1: ਗੁਰ ਕੇ ਚਰਨ ਬਸੇਰਿਤ ਭੀਤਰ ਸੁਭ ਲਖਣ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਜੀਨੇ ਮੇਰੋ ਗੁਰ ਰਖਵਾਰੋ ਮੀਤ ਦੂਣ ਚੌਣੀ ਦੇ ਵਡਿਆਈ ਸੋਭਾ ਨੀਤਾ ਨੀਤ ਰਹਾਓ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਵੇਖਣ ਹਾਰੇ ਗੁਰਪੁਰੇ ਕੀ ਅਚਰਜ ਵਡਿਆਈ ਨਾਨਕ ਸਾਧ ਬਲਿਹਾਰੇ ਸੋਰਠ ਮਹੱਲਾ ਪੰਜਵਾ ਸੰਚਨ ਕਰੋ ਨਾਮ ਧਨ ਨਿਰਮਲ ਥਾਤੀ ਅਗਮ ਅਪਾਰ

ਸਾਗਰ ਤਰਿਆ ਭਾਈ, ਹਿਰਦੈ ਹਰ ਕੇ ਚਰਨ ਵਸਾਈ। ਸੁਖ ਪਾਇਆ ਸਹਿ ਤੁਨੁਪਜੀ, ਰੋਗਾ ਘਾਣ ਮਿਟਾਈ। ਰਹਾਓ ਕਿਆ ਗੁਣ ਤੇਰੇ ਆਖ ਵਖਾਣਾ, ਕੀਮਤ ਕਹਿਣ ਨਾ ਜਾਈ।

ਆਦਿ ਸੰਗਤ ਤੇ ਸਭ ਫਲ ਪਾਈ, ਸਤਿਗੁਰ ਕੈ ਬਲ ਜਾਈ, ਹਾਲਤ ਪਲਤ ਸਭ ਤੂੰ ਪ੍ਰਭ ਦੁਵੈ ਸਵਾਰੇ, ਹਾਲਤ ਪਲਤ ਪ੍ਰਭ ਦੁਵੈ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਸੋ ਰਠ ਮਹੱਲਾ ਪੰਜਵਾਂ, ਜੀ ਜੰਤਰ ਸਭ ਤਿਸਕੇ ਕੀਏ।

ਕਤ ਆਵੈ ਕਤ ਜਾਈ। ਤਹ ਸਾਜ ਨਿਆਈ ਨਵੇਰਾ ਉਹਾ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤੇ ਆਪ ਪਛਾਣੈ ਸਰਬ ਥਾਨ ਕੋ ਰਾਜਾ ਤਹ ਅਨ ਹਦ ਸ਼ਬਦ ਅਗਾਜਾ ਤਿਸ ਪਹਿ ਗਿਆ ਚਤੁਰਾਈ ਮਿਲ ਨਾਨਕ ਆਪ ਗਵਾਈ। ਸੋਰਠ ਮਹੱਲਾ ਪੰਜਵਾਂ ਹਿਰਦੈ ਨਾਮ ਵਸਾਏ ਹੋ ਘਰ ਬੈਠੇ ਗੁਰੂ ਧਿਆਏ ਹੋ ਗੁਰਪੂਰੈ ਸੱਚ ਕਹਿਆ ਸੋ ਸੁਖ ਸਾਚਾ ਲਹਿਆ ਆਪੁਨਾ ਹੋਇਓ ਗੁਰ ਮਿਹਰਬਾਨਾ ਆਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਘਰ ਇਸ ਨਾਨਾ ਰਹਾਓ ਸਾਚੀ ਗੁਰ ਵਡਿਆਈ ਦਾਗੀ ਕੀਮਤ ਕਹਿਣ ਨਾ ਜਾਈ। ਸੇ ਸਾਹਾਂ ਪਾਤ ਸਾਹਾ ਗੁਰ ਭੇਟਤ ਮਨ ਓ ਮਾਹਾ ਸਗਲ ਪਰਾਚਿਤ ਲਾਥੀ ਮਿਲ ਸੰਗਤ ਮਿਲ ਸਾਧ ਸੰਗਤ ਕੈ ਸਾ

ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਕੋਈ ਪਾਪ ਭਈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੋ ਰਠ ਮਹੱਲਾ ਪੰਜਵਾਂ ਸਾਹਿਬ ਗੁਰੀ ਗਹਿਰਾ ਘਰ ਲਸਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਭਈ ਦਇਆਲਾ।

ਆਈਏ ਹਰ ਮੰਗਲ ਨਾਨਕ ਗਾਈਏ ਸੂਰਟ ਮਹੱਲਾ ਪੰਜਵਾ ਸੂਖ ਸਹਿਜ ਆਨੰਦਾ ਭ੍ਰਮ ਲਿਓ ਮਨ ਭਾਵੰਦਾ ਪੂਰੇ ਗੁਰ ਕਿਰਪਾ ਧਾਰੀ ਤਾਂ ਗਤ ਪਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ ਰਹਾਓ ਹਰ ਚਰਨ ਕੀ ਓਟ ਸਤਾਣੀ।

ਸਾਂਤ ਸਹਿਜ ਸੁਖ ਖਿਨ ਮਹਿ ਉਪਜੇ ਮਨ ਹੁਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿਨ ਸਗਲਾ ਰੋਗ ਬਜਾਰੂ ਆਪਣੀ ਕਿਰਪਾ ਧਾਰੀ ਤਿਨ ਸਗਲੀ ਪਾਤ ਸਵਾਰੀ ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ।

ਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਐ ਬੌੜਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਪਧਾਤਾ ਹਰ ਰਸਤੇ ਨਹੀਂ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾਂ

ਦਹ ਦਿਸ ਛਤਰ ਮੇਘ ਘਟਾ ਘਾਟ ਦਾਮਨ ਚਮਕ ਡਰਾਇਓ ਸੀ ਅਕੇਲੀ ਨੀਂਦ ਮਹੋ ਨੈ ਨਹਿ ਪਿਰ ਪਰਦੇਸ ਸਧਾਇਓ ਹੁਣ ਨਹੀਂ ਸੰਦੇਸਰੂ ਮਾਇਓ ਏਕ ਕੋਸਰੂ ਸਿੱਧ ਕਰਤ ਲਾ।

ਤੀਜਾ ਨਾਨਕ ਸਤਿਗੁਰ ਸੇਵੈ ਆਪਣਾ ਸੇ ਜਨ ਸੱਚੇ ਪਰਵਾਣ ਹਰ ਕੈ ਨਾਇ ਸਮਾਇ ਰਹੇ ਚੂਕਾ ਆਵਣ ਜਾਣ ਪੌੜੀ ਤਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ਘਰ ਮੰਦਰ ਮੈਲ ਸਵਾਰੀ ਹੈ ਕਿਛ ਸਾਥ ਨ ਜਾ

ਅੰਤ ਹੋਏ ਸਖਾਈ। ਜਨ ਨਾਨਕ ਨਾਮ ਧਿਆਇਆ, ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ। ਬਿਨ ਕਰਮੈ ਨਾਉ ਨ ਪਾਈਐ, ਪੂਰੇ ਕਰਮ ਪਾਇਆ ਜਾਏ।

ਹਰਿ ਸਤਿ ਜਿਨ ਕੈ ਪੋਤੈ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪੈ ਜਾਤੇ। ਸਲੋਕ ਮਹੱਲਾ ਤੀਜਾ। ਨਾਨਕ ਨਾਵੋ ਕੁਥੇ ਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੇ ਪਾਏ ਜਮ ਦਰ ਵਧੇ ਮਾਰੀਐ ਬਹੁਤੀ ਮਿਲੈ ਸਜਾਏ। ਮਹੱਲਾ ਤੀਜਾ।

ਜੋ ਗੁਰ ਸਿੱਖ ਲੈ ਮਨ ਜਿਣਤਿਆ, ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ। ਜੋ ਗੁਰ ਚਰਨੀ ਸਿੱਖ ਪੜਤਿਆ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵਲਾਏ। ਨਵ ਨਿਧੀ ਅਠਾਰਹਿ ਸਿੱਧੀ ਪਿਛੇ ਲੱਗਿਆ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਬਿਨ

ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੇ ਆਏ। ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵਲਾਏ ਪੌੜੀ। ਔਂਬਲਿਹਾਰੀ ਤਿੰਨ ਕੌਣ ਜੋ ਗੁਰਮੁਖ ਸਿੱਖਾ, ਜੋ ਹਰ ਨਾਮ ਧਿਆਇੰਦੇ ਤਿੰਨ ਦਰਸ਼ਨ ਭਿੱਖਾ। ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ। ਹਰ ਨਾਮ ਸਲਾਹੀ ਰੰਗ ਸਿਉਂ, ਸਭ ਕਿਲ ਵੇਖ ਰਿਖਾ।

ਬੇਅੰਤ ਕਰੇ ਜਿਸਦਾ। ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਏਹਾ ਸਿੱਧ ਏਹਾ ਕਰਮਾਤ ਪਾਉੜੀ। ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵੈ ਹਰ ਗੁਣ ਸ਼ੰਤਾ। ਹਰ ਕੀਰਤਨ ਕਰੈ ਹਰ ਜਸ ਸੁਣੈ, ਤਿਸ

ਲਾਇ ਨਾਨਕ ਇਸ ਮਨ ਕੀ ਮਲ ਇਉਂ ਉਤਰੈ ਹਉਮੈ ਸ਼ਬਦ ਜਲਾਇ ਪੌੜੀ। ਹਰਿ ਹਰਿ ਸੰਤ ਮਿਲੋ ਮੇਰੇ ਭਾਈ, ਹਰਿ ਨਾਮ ਦਰੜਾਵੋ ਇੱਕ ਕਿਨਕਾ, ਹਰਿ ਹਰਿ ਸੀਗਾਰ ਬਨਾਵੋ ਹਰਿ ਜਨ।

ਉਪਜਿਉ ਚਾਉ। ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ। ਜਗਤ ਜਲੰਦਾ ਡਿੱਠ ਮੈਂ ਦੂਜੇ ਪਾਏ। ਨਾਨਕ ਗੁਰ ਸਰਨਾਈ ਉਬਰੇ, ਸੱਚ ਮਨ ਸ਼ਬਦ ਧਿਆਏ। ਮਹੱਲਾ ਤੀਜਾ।

ਪਿਸ਼ਟ ਹਥਿਆਰੀ। ਉਹੀ ਘਰ ਘਰ ਫਿਰੈ ਕੁਸ਼ੁੱਧ ਮਨ ਜਿਉਂ ਧਰਕਟ ਨਾਰੀ। ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ। ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕਾ ਬਲਿਹਾਰੀ। ਸਲੋਕ ਮਹੱਲਾ ਤੀਜਾ।

ਲਿਆ ਸੈਣੀ ਸਲੋਕ ਮਹੱਲਾ ਚੌਥਾ। ਹਰਦਾਸਨ ਸਿਉ ਪ੍ਰੀਤ ਹੈ, ਹਰਦਾਸਨ ਕੋ ਮਿਤ, ਹਰਦਾਸਨ ਕੈ ਵਸ ਹੈ, ਜਿਉ ਜੰਤੀ ਕੈ ਵਸ ਜੰਤ।

ਦੂਜਾ ਤੀਜਾ ਨਾਨਕ ਪ੍ਰੀਤ ਲਾਈ ਤਿਨ ਸਾਚੈ ਤਿਸ ਬਿਨ ਰਹਿਣ ਨ ਜਾਈ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪਾਉੜੀ।

ਕੋਇ ਆਪ ਦੁਖੀ ਸੁਖ ਕਬਹੂ ਨਾ ਪਾਵੈ, ਜਨਮ ਮਰੈ ਮਰ ਜਾਏ, ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ ਪਾਉੜੀ। ਸੰਤ ਭਗਤ ਪਰਵਾਨ ਜੋ ਪ੍ਰਭ ਭਾਇਆ, ਸਹੀ ਵਿਚੱਖਣ ਜੰਤ ਜਿਨੀ ਹਰ ਧਿਆਇਆ, ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਸੰਤ ਜਿਨਾਂ ਕੀ ਧੂਰ ਮਸਤਕ ਲਾਇਆ, ਨਾਨਕ ਪਏ ਪੁਨੀਤ ਹਰ ਤੀਰਥ ਨਾਇਆ। ਸਲੋਕ ਮਹੱਲਾ ਚੌਥਾ। ਗੁਰਮੁਖ

ਸਭ ਜਾਇ। ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਇ। ਮਹੱਲਾ ਚੌਥਾ। ਸਤਿਗੁਰ ਪੁਰਖ ਜੇ ਮਾਰਿਆ ਭਰਮ ਭਰਮਿਆ ਕਰ ਛੋੜ ਗਿਆ, ਉਸ ਪਿੱਛੇ ਵੱਜੈ ਫੱਕੜੀ ਮੋਹ ਕਾਲਾ ਆਗੈ ਪਿਆ। ਉਸ ਅਰਲ ਬਰਲ ਮੋਹ ਨਿਕਲੈ ਨਿਤ ਝੱਗੂ ਸੁੱਟਦਾ ਮੋਆ, ਕਿਆ ਹੋਵੇ ਕਿਸੇ ਹੀ ਦੈ ਕੀਤੇ ਜਾਂ ਤੁਰ ਕਿਰਤ ਉਸ

ਗੁਰ ਚਰਨੀ ਮਨ ਰਥੇ। ਗੁਰ ਕਿਰਪਾਲ ਬੇਅੰਤ ਆਵ ਗੁਣ ਸਭ ਹਤੇ, ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ। ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਥੇ। ਸਲੋਕ ਮਹੱਲਾ ਪਹਿਲਾ।

ਸਭ ਆਖੋ ਧੰਨ ਧੰਨ ਧੰਨ ਗੁਰ ਸੋਈ ਸੁਧ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੋਏ, ਤੁਰਕ ਮੋਏ ਸਿਰਨਾਈ। ਹੋਏ ਲੈ ਜਾ ਰੇ ਹੋਏ ਲੈ ਗਾਡੇ, ਤੇਰੀ ਗੱਤ ਦੂੰ ਨਾ ਪਾਈ। ਮਨ ਰੇ ਸੰਸਾਰ ਅੰਧ ਗਹਿਰਾ, ਚੌਂਦ ਪਸਰਿਓ ਹੈ ਜਮ ਜੀਵਰਾ ਰਹਾਉ। ਕਬਿਤ ਪੜੇ ਪੜ ਕਵਿਤਾ ਮੋਏ, ਕਪੜ ਕੇ ਦਾਰ ਜਾਈ। ਜਟਾ ਧਾਰ ਧਰ ਜੋਗੀ ਮੋਏ, ਤੇਰੀ ਗੱਤ ਇਹਨੇ ਨਾ ਪਾਈ।

ਪਿਉ ਸਠੋਰ ਰਸ ਜੋਰ ਜੋਰ ਤਨ ਕੀ ਆ ਮਰਤੀ ਵਾਰ ਲੇਹੋ ਲਿਹੋ ਕਰੀਐ ਪੂਤ ਰਹਿਣ ਕਿਉਂ ਦੀ ਆ ਦੇਹੋਰੀ ਲੋ ਬਰੀ ਨਾਰ ਸੰਗ ਪਈ ਆਗੈ ਸਜਨ ਸੁਹੇਲਾ ਮਰਗਟ ਲੋ ਸਭ ਲੋਕ ਟੰਬ ਪਇਓ ਆਗੈ ਹੰਸ ਅਕੇਲਾ।

ਕਸ ਕੁੰਕਮ ਚੰਦਨ ਗਾਰਿਆ, ਬਿਨ ਨੈਨੋ ਜਗਤ ਨਿਹਾਰਿਆ, ਪੂਤ ਪਿਤਾ ਇਕ ਜਾਇਆ, ਬਿਨ ਠਾਹਰ ਨਗਰ ਵਸਾਇਆ।

ਤਹਿਸ ਵੇਰਾ ਸੰਤ ਹੋ ਮਨ ਪਵਨੈ ਸੁਖ ਬਨਿਆ ਕਿਛ ਜੋਗ ਪ੍ਰਾਪਤ ਗਨਿਆ ਰਹਾਉ ਗੁਰ ਦਿਖ ਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਬਾ ਕਰਿਆ ਕਹ ਕਬੀਰ ਜਨ ਜਾਨਿਆ ਜੋ ਜਾਨਿਆ ਤੋ ਮਨ ਮਾਨਿਆ ਰਾਗ ਸੋਰਠ ਭੂਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਦੀਜੈ ਹਉ ਮਾਂਗੋ ਸੰਤਨ ਰੇਨਾ ਮੈਂ ਨਾਹੀ ਕਿਸੀ ਕਾ ਦੇਨਾ ਮਾਧੋ ਕੈਸੀ ਬਨੈ ਤੁਮ ਸੰਗੇ ਆਪ ਨਾ ਦੇਹੋ ਤਾਂ ਲੇਵੋ ਮੰਗੇ ਰਹਾਉ ਦੋਇ ਸੇਰ ਮਾਂਗੋ ਚੂਨਾ ਪਾਓ ਘੀਓ ਸੰਗ ਲੂਨਾ ਅਧ ਸੇਰ ਮਾਂਗੋ ਦਾਲੇ ਮੌਕੋ ਦੋਨੋ ਵਕਤ ਜਿਵਾਲੇ ਖਾਟ ਮਾਂਗੋ ਚੌਪਾਈ

ਤੇ ਤੋਰੈ ਤੋ ਆਪਣ ਬੇਡੀ ਆਵੈ ਹੋ। ਐਸੋ ਬੇਡੀ ਬਰਨ ਨਾ ਸਾਕੋ, ਸਭ ਅੰਤਰ ਸਭ ਠਾਈ ਹੋ। ਗੂੰਗੈ ਮਹਾ ਅੰਮ੍ਰਿਤ ਰਸ ਚਾਖਿਆ, ਪੂਛੇ ਕਹਨ ਨਾ ਜਾਈ ਹੋ। ਬੇਡੀ ਕੇ ਗੁਣ ਸੁਨਰੀ ਬਾਈ, ਜਲਦ ਬਾਂਧ ਤ੍ਰੂ ਥਾਪਿਓ ਹੋ। ਨਾਮੇ ਕੇ ਸਵਾਮੀ ਸੀ ਬਹੋਰੀ, ਲੰਕ ਭੀਖਣ ਆਪਿਓ ਹੋ। ਸੋਰਠ ਘਰ ਤੀਜਾ, ਅਣਮੜਿਆ ਬੰਦਲ ਬਾਜੈ, ਬਿਨ ਸਾਵਣ ਘਨਹਰ ਗਾਜੈ। ਬਾਦਲ ਬਿਨ ਵਰਖਾ ਹੋਈ, ਜੋ ਤਤ ਵਿਚਾਰੈ ਕੋਈ। ਮੌਕੋ ਮਿਲਿਓ ਰਾਮ ਸੁਨੇਹੀ, ਜਹ ਮਿਲਿਆ ਦੇਹ ਸੁਦੇਹੀ ਰਹਾਉ। ਮਿਲ ਪਾਰਸ ਕੰਚਨ ਹੋਇਆ, ਮੁਖ ਮਨਸਾ ਰਤਨ ਪਰੋਇਆ। ਨਿਜ ਭਾਉ ਭਇਆ ਭ੍ਰਮ ਭਾਗਾ, ਗੁਰਪੂਛੇ ਮਨ ਪਤਿ ਆਗਾ। ਜਲ ਭੀਤਰ ਕੁੰਭ ਸਮਾਨਿਆ, ਸਭ ਰਾਮ ਏਕ ਕਰ ਜਾਣਿਆ। ਗੁਰ ਚੇਲੇ ਹੈ ਮਨ ਮਾਨਿਆ, ਜਨ ਨਾਮੈ ਤਤ ਪਛਾਨਿਆ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਏਕ ਓਅੰਕਾਰ ਸਤਿਗੁਰ ਪ੍ਰਸਾਦਿ।

ਨਾਨਕ ਬਿਨਵੈ ਸੋ ਕਿਛ ਪਾਈਐ ਪੁਰਬ ਲਿਖੇ ਕਾ ਲਹਣਾ ਨਾਮ ਖਸਮ ਕਾ ਚਿਤ ਨ ਕੀਆ ਕਪਟੀ ਕਪਟ ਕਮਾਣਾ ਜਮ ਦੁਆਰ ਜਾ ਪਕੜ ਚਲਾਇਆ ਤਾਂ ਚੱਲਦਾ ਪਛਤਾਣਾ ਜਬ ਲਗ ਦੁਨੀਆ ਰਹੀਐ ਨਾਨਕ ਕਿਛ ਸੁਣੀਐ ਕਿਛ ਕਹੀਐ ਭਾਲ ਰਹੇ ਹਮ ਰਹਿਣ ਨ ਪਾਇਆ ਜੀਵਤਿਆਂ ਮਰ ਰਹੀਐ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਉ ਸਿਮਰੀ ਸਿਵਰਿਆ ਨਹੀਂ ਜਾਏ ਤਪੈ ਹਿਆਉ ਜੀਅੜਾ ਬਿਲ ਲਾਏ ਸਿਰ ਜਿਸ ਵਾਰੇ ਸਾਚਾ ਸੋਏ ਕਿਉ ਸਿਮਰੀ ਸਿਵਰਿਆ ਨਹੀਂ ਜਾਏ ਤਪੈ ਹਿਆਉ ਜੀਅੜਾ ਬਿਲ ਲਾਏ ਸਿਰ ਜਿਸ ਵਾਰੇ ਸਾਚਾ ਸੋਏ ਤਿਸ ਵਿਸਰਿਆ ਚੰਗਾ ਕਿਉ ਹੋਏ ਹਿਕਮਤ ਹੁਕਮ ਨ ਪਾਇਆ ਜਾਏ ਕਿਉ ਕਰ ਸਾਚ ਮਿਲੋ ਮੇਰੀ ਮਾਏ ਰਹਾਓ ਵੱਖਰ ਨਾਮ ਦੇਖਣ ਕੋਈ ਜਾਏ

ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ, ਐਸੀ ਸੇਵਕ ਸੇਵਾ ਕਰੈ, ਜਿਸ ਕਾ ਜੀਓ ਤਿਸ ਆਗੈ ਧਰੈ, ਸਾਹਿਬ ਭਾਵੈ ਸੋ ਪਰਵਾਣ, ਸੋ ਸੇਵਕ ਦਰਗਹਿ ਪਾਵੈ ਮਾਣ, ਸਤਿਗੁਰ ਕੀ ਮੀਰਤ ਮੂਰਤ ਹਿਰਦੈ ਵਸਾਏ, ਜੋ ਇੱਛੈ ਸੋਈ ਫਲ ਪਾਏ, ਸਾਚਾ ਸਾਹਿਬ ਕਿਰਪਾ ਕਰੈ, ਸੋ

ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ ਰਹਾਉ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਣ ਆਖੇ ਸਭ ਜਾਏ। ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਦਾਗ ਦੋਸ ਮੋਹੇ ਚੱਲਿਆ ਲਾਏ,

ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਇਆਣਾ ਦਰਗਹਿ ਘੜੀਐ ਤੀਨੇ ਲੇਖ ਖੋਟਾ ਕਾਮ ਨਾ ਆਵੈ ਵੇਖ ਨਾਨਕ ਜੇ ਵਿੱਚ

ਤਰੇ ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਣ ਨਨ ਨੈਣ ਹੈ ਤੁਹੈ ਕਹੋ। ਸਹਸ ਮੂਰਤ ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ

ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾਨ ਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇਤਨਵੰਤ ਹਰ ਨਾਮ ਲਿਵਲਾਏ ਗੁਰਪੂਰੈ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਵਗੁਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰਪ੍ਰਸਾਦ ਵਸੈ ਮਨ ਆਏ ਸਭ ਮਹਿ ਵਸੈ ਪ੍ਰਾਵੇ ਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਜ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਤਨਾਸਰੀ ਮਹੱਲਾ ਤੀਜਾ ਹਰ ਨਾਮ ਧਨ ਨਿਰਮਲ ਅਤਿ ਅਪਾਰਾ ਗੁਰ ਕੈ ਸ਼ਬਦ ਭਰੇ ਭੰਡਾਰਾ

ਚਾਰ ਰਾਵੇ ਪ੍ਰਭ ਸੋਏ, ਹਉਮੈ ਵਿੱਚ ਪ੍ਰਭ ਕੋਏ ਨਾ ਪਾਏ, ਮੂਲੋ ਭੁੱਲਾ ਜਨਮ ਗਵਾਏ, ਗੁਰ ਤੇ ਸਾਂਤ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਣੀ, ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ, ਸਾਚ ਨਾਮ ਵਡਿਆਈ ਪਾਏ, ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇਲਾ ਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ, ਧਨਾਸਰੀ ਮਹੱਲਾ ਤੀਜਾ, ਜਗ ਮੈਲਾ ਮੈਲੋ ਹੋਏ ਜਾਏ, ਆਵੈ ਜਾਏ ਦੂਜੈ ਲੋਭਾਏ, ਦੂਜੈ ਭਾਏ ਸਭ ਪਰਜ ਵਗੋਈ, ਮਨਮੁਖ ਚੋਟਾ ਖਾਏ ਆਪਣੀ ਪਤ ਖੋਈ।

ਮਿਲ ਪ੍ਰੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸਾਚਾ ਭਾਵਾਂ, ਧਨਾਸਰੀ ਮਹੱਲਾ ਤੀਜਾ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ, ਇਹੋ ਮਨ ਮਰੈ ਦਾਰੂ ਜਾਣੈ ਕੋਏ, ਮਨ ਸ਼ਬਦ ਮਰੈ ਬੂਝੈ ਜਨ ਸੋਏ।

ਜੋ ਧੁਰ ਰੱਖਿਅਣ ਮੇਲ ਮਿਲਾਏ, ਕਦੇ ਨਾ ਵਿਛੜੈ ਸ਼ਬਦ ਸਮਾਏ। ਆਪਣੀ ਕਲਾ ਆਪੇ ਪ੍ਰਭ ਜਾਣੈ, ਨਾਨਕ ਗੁਰਮੁਖ ਨਾਮ ਪਛਾਣੈ। ਰਾਸਰੀ ਮਹੱਲਾ ਤੀਜਾ ਕਾਚਾ।

ਭਾਗ ਚਹੁ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰੈ ਭਾਗ ਹਰ ਨਾਮ ਸਮਾਣੀ ਸਿੱਧ ਸਾਧਕ ਤਰਸਹਿ ਸਭ ਲੋਏ ਪੂਰੈ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਾਚਾ ਹੈ ਸੋਏ ਊਤਮ ਬ੍ਰਾਣੀ ਊਤਮ ਬ੍ਰਹਮ ਪਛਾਣੈ ਕੋਏ ਸੱਚ ਸਾਚਾ ਸੱਚ ਆਪ ਦ੍ਰਿੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਤਨਾਸਰੀ ਮਹੱਲਾ ਤੀਜਾ ਨਾਵੈ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧਨ ਜਿਨ ਇੱਕ ਨਾਮ ਲਿਵਲਾਏ ਗੁਰਮਤਿ ਸਾਚੀ

ਮਿਲਾਏ। ਵਿਖਿਆ ਕਾ ਧਨ ਬਹੁਤ ਅਭਿਮਾਨ, ਅਹੰਕਾਰ ਡੂਬੈ ਨਾ ਪਾਵੈ ਮਹਾਨ। ਆਪ ਛੋੜ ਸਦਾ ਸੁਖ ਹੋਈ, ਗੁਰਮਤਿ ਸਾਲਾਹੀ ਸੱਚ ਸੋਈ।

ਸਾਗ ਸੰਗਤ ਸਾਧ ਸਵਾਰੀ ਜਿਉ ਚੰਦਨ ਜਿਉ ਕੰਚਨ ਬੈ ਸੰਤੁਰ ਤਾਇਓ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰਿ ਉਰਧਾਰੀ ਹਰ ਹਰ ਹਰਿ ਔਖਦ ਜਗ ਪੂਰਾ ਜਪ ਹਰ ਹਰ ਹੋਮੈ

ਤਿਨਕੀ ਧੂਰ ਮੰਗਹਿ ਪ੍ਰਭ ਸਵਾਮੀ, ਹਮ ਹਰ ਲੋਚ ਲੁਚਾਨੀ। ਹਰ ਹਰ ਸਪਲਿਓ ਬਿਰਖ ਪ੍ਰਭ ਸਵਾਮੀ, ਜਿਨ ਜਪਿਓ ਸੇ ਤ੍ਰਿਪਤਾਨੀ। ਹਰ ਹਰਿ ਅੰਮ੍ਰਿਤ ਪੀ ਤ੍ਰਿਪਤਾ ਸੇ, ਸਭ ਲਾਥੀ ਭੂਖ ਭੁਖਾਨੀ।

ਸਤਸੰਗ ਭਏ ਹਰ ਕੰਚਨ ਚੰਦਨ ਕੀਨੇ ਰਹਾਓ। ਨਵਸ਼ ਖਟ ਬੋਲੇ ਮੁਖ ਆਗਰ, ਮੇਰਾ ਹਰ ਪ੍ਰਭ ਏਵਨਾ ਪਤੀਨੇ, ਜਨ ਨਾਨਕ ਹਰ ਹਿਰਦੈ ਸਦ ਧਿਆਵ ਹੋ, ਇਉਂ ਹਰ ਪ੍ਰਭ ਮੇਰਾ ਭੀਨੇ। ਤਨਾ ਸ੍ਰੀ ਮਹੱਲਾ ਚੌਥਾ, ਗੁਣ ਕਹੋ ਹਰ ਲਹੋ, ਕਰ ਸੇਵਾ ਸਤਿਗੁਰ ਇਵ ਹਰ ਹਰ ਨਾਮ ਧਿਆਈ। ਹਰ ਦਰਗਹਿ ਭਾਵ ਹੈ ਫਿਰ ਜਨਮ ਨ ਆਵਹਿ, ਹਰ ਹਰ ਹਰ ਜੋਤ ਸਮਾਈ, ਜਪ ਮਨ ਨਾਮ ਹਰੀ ਹੋਹੈ ਸਰਬ ਸੁਖੀ। ਹਰ ਜਸ ਊਚ ਸਭਨਾ ਤੇ ਉਪਰ, ਹਰ ਹਰ ਹਰ ਸੇਵ ਛਡਾਈ ਰਹਾਉ। ਹਰ ਕਿਰਪਾ ਨਿਧ ਕੀਨੀ ਗੁਰ ਭਗਤ ਹਰ ਦੀਨੀ, ਤਬ ਹਾਸਿਓ ਪ੍ਰੀਤ ਬਣ ਆਈ, ਬਹੁ ਚਿੰਤ ਵਿਸਾਰੀ ਹਰ ਨਾਮ ਉਰਧਾਰੀ, ਨਾਨਕ ਹਰ ਭਏ ਹੈ ਸਖਾਈ। ਤਨਾ ਸ੍ਰੀ ਮਹੱਲਾ ਚੌਥਾ, ਹਰ ਪੜ ਹਰ ਲਿਖ ਹਰ ਜਪ ਹਰ ਗਾਓ, ਹਰ ਭਉ ਜਲ ਪਾਰ ਉਤਾਰੀ। ਮਨ ਬਚਨ ਹਿਰਦੈ ਧਿਆਏ, ਹਰ ਹੋਏ ਸੰਤੁਸ਼ਟ ਇਵ ਭਣ ਹਰ ਨਾਮ ਮਰਾਰੀ। ਮਨ ਜਪੀਐ ਹਰ ਜਗਦੀਸ਼, ਮਿਲ ਸੰਗਤ ਸਾਧੂ ਮੀਤ, ਸਦਾ ਆਨੰਦ ਹੋਵੇ ਦਿਨ ਰਾਤੀ, ਹਰ ਕੀਰਤ ਕਰ ਬਨਵਾਰੀ ਰਹਾਉ। ਹਰ ਹਰ ਕਰੀ ਦ੍ਰਿਸ਼ਟ ਤਬ ਭਇਓ ਮਨ ਉਦਮ, ਹਰ ਹਰ ਨਾਮ ਜਪਿਓ ਗਦ ਭਈ ਹਮਾਰੀ। ਜਨ ਨਾਨਕ ਕੀ ਪਤ ਰਾਖ ਮੇਰੇ ਸਵਾਮੀ, ਹਰ ਆਏ ਪਰਿਓ ਹੈ ਸਰਣ ਤੁਮਾਰੀ। ਤਨਾ ਸ੍ਰੀ ਮਹੱਲਾ ਚੌਥਾ, ਚੌਰਾਸੀ ਸਿੱਧ ਬੁੱਧ ਤੇ ਤੀਸ ਕੋਟ, ਮੁਨ ਜਨ ਸਭ ਚਾਹ ਹੈ ਹਰ ਜੀਓ ਤੇਰੋ ਨਾਮ। ਗੁਰਪ੍ਰਸਾਦ ਕੋ ਬਿਰਲਾ ਪਾਵੈ, ਜਿਨ ਕੋ ਲਿਲਾਟ ਲਿਖਿਆ ਧੁਰ ਪਾਓ।

ਹੈ ਜਾਓ। ਤਨਾਸਰੀ ਮਹੱਲਾ ਚੌਥਾ। ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵਹਿ ਹਰ ਹਰਿ ਉਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਇ ਪਾਵਹਿ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ, ਹਰ ਦਰ ਤਿਨ ਕੀ ਉਤਮ ਬਾਤ ਹੈ ਸੰਤੋ, ਹਰ ਕਥਾ ਜਿਨ ਜਨ ਹੋ ਜਾਨੀ ਰਹਾਓ। ਆਪੇ ਗੁਰਚੇਲਾ ਹੈ ਆਪੇ, ਆਪੇ ਹਰ ਪ੍ਰਭ ਚੋਜ ਵਡਾਨੀ।

ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ। ਜਹ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਵੜ ਭਾਗੀ ਹਰ ਜਪਣਾ, ਜਨ ਨਾਨਕ ਕੋ ਗੁਰੇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਤਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਈ ਰਹਾਉ। ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ, ਝੂਠਾ

ਆਹ ਤਨਾਸਰੀ ਮਹੱਲਾ ਪੰਜਵਾਂ ਘਰ ਪਹਿਲਾ ਚੌਪਦੇ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਸ਼ਦ ਨਿਰੰਕਾਰੇ ਕੋਟ ਪ੍ਰਾਧ ਮਿਟੇ ਖਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ।

ਦੇਖ ਕੁਟੰਬ ਲੋਭ ਮੋਹਿਓ ਪ੍ਰਾਣੀ ਮਾਇਆ ਕੋ ਲਪਟਾਨਾ ਅਤ ਰਚਿਓ ਕਰ ਲੀ ਨੋ ਆਪਣਾ ਹੁਣ ਛੋੜ ਸਰਾ ਪਰ ਜਾਨਾ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣ ਹੋ ਸਦਾ ਦੁਹੇਲਾ ਕਹੋ ਨਾਨਕ ਗੁਰੇ ਹੈ ਬੁਝਾਇਓ।

ਅਣ ਛੂਟੈ ਬਿਣਸ ਜਾਏ ਪਰਮਾਈ, ਅਣਦ ਰੂਪ ਰਵਿਓ ਸਭ ਮਦੇ, ਜਾਤ ਕਤ ਭੇਖੋ ਜਾਈ। ਤੁਮ ਦਿਆਲ ਕਿਰਪਾਲ ਕਿਰਪਾ ਨਿਧ, ਪਤਿਤ ਪਾਵਣ ਗੋਸਾਈ, ਕੋਟ ਸੂਖ ਆਨੰਦ ਰਾਜ ਪਾਏ, ਮੁਖਤੇ ਨਿਮਖ ਬੁਲਾਈ। ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਭਾਈ, ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਤਨਾਸਰੀ ਮਹੱਲਾ ਪੰਜਵਾਂ। ਜਿਨ ਕੀਨੇ ਵਸ ਆਪਣੈ, ਤ੍ਰੈ ਗੁਣ ਭਵਰ ਚਤੁਰ ਸੰਸਾਰਾ, ਜਗ ਇਸਨਾਨ ਤਾਪ ਥਾਣ ਖੰਡੇ, ਕਿਆ ਇਹੋ ਜੰਤ ਵਿਚਾਰਾ। ਪ੍ਰਭ ਕੀ ਓਟ ਕਹੀ ਤੋ ਛੂਟੋ, ਜੋ ਸਾਧ ਪ੍ਰਸਾਦ ਹਰ ਹਰ ਹਰ ਗਾਏ, ਵਿਖੈ ਵਿਆਧ ਤਬ ਹੂਟੋ ਰਹਾਓ। ਨਹਿ ਸੁਣੀਐ ਨਹਿ ਮੁਖਤੇ ਬਕੀਐ, ਨਹਿ ਮੋਹੈ ਉਹ ਡੀਠੀ, ਐਸੀ ਠਗੌਰੀ ਪਾਏ ਭੁਲਾਵਹਿ, ਮਨ ਸਭ ਕੈ ਲਾਗੈ ਮੀਠੀ। ਮਾਏ ਬਾਪ ਊਤ ਹਿਤ ਭਰਾਤਾ, ਉਨ ਘਰ ਘਰ ਮੇਲਿਓ ਦੂਆ, ਕਿਸ ਹੀ ਵਾਦ ਘਾਟ ਕਿਸ ਹੀ ਪਹਿ।

ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਰੇਣ ਬਾਂਛੈ ਨਿਤ ਨਾਨਕ ਪੁਨਹੈ ਪੁਨਹੈ ਬਲਿਹਾਰਿਆ। ਤਨਾ ਸ੍ਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਘਾਟਿਆ ਗੇਤ ਰਹਾਉ। ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ। ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ।

ਸਾਧ ਕੀ ਸੋਭਾ ਆਤਮਸਕੀਨੀ ਸੰਤ ਵਡਾਈ ਹਰ ਜਸ ਚੀਨੀ ਅਣਦ ਸੰਤਨ ਕਹਿ ਭਗਤ ਗੋਬਿੰਦ ਸੂਖ ਸੰਤਨ ਕਹਿ ਬਿਨਸੀ ਚਿੰਦ ਜਹ ਸਾਧ ਸੰਤਨ ਹੋਵਹਿ ਇਕੱਤਰ ਤਹਿ ਹਰ ਜਸ ਗਾਵਹਿ ਨਾਦ ਕਵਿਤ।

ਪੰਜਵਾ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰ ਆਓ ਅਣਦ ਮੰਗਲ ਗੁਣ ਗਾਓ ਸਹਜ ਧੁਨ ਨਹਿਚਲ ਰਾਜ ਕਮਾਓ।

ਸਧਾਰੇ ਤਨਾ ਸ੍ਰੀ ਮਹੱਲਾ ਪੰਜਵਾਂ ਘਰ ਅਠਵਾਂ ਦੁਪਦੇ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ।

ਭਏ ਕਿਰਪਾਲ ਦਇਆਲ ਗੋਬਿੰਦਾ ਅੰਮ੍ਰਿਤ ਹਿਰਦੈ ਸਿੰਚਾਈ ਨਵਨਿਧ ਰਿਧ ਸਿੱਧ ਹਰ ਲਾਗ ਰਹੀ ਜਨ ਪਾਈ।

ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾਂ ਵਿਖਿਆ ਮਹਿ, ਲੱਜਾ ਰਾਖੀ ਰਾਮ ਰਹਾਉ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਨਿਕਟ ਨ ਆਵੈ ਜਾਮ, ਮੁਕਤ ਵੈ ਕੁੰਠ ਸਾਧਕੀ ਸੰਗਤ, ਜਨ ਪਾਇਓ ਹਰਿ ਕਾ ਧਾਮ। ਚਰਨ

ਆਈ ਤਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਣਕ ਪ੍ਰਕਾਰੀ ਵਸਤ੍ਰ ਓਢਾਏ ਅਣ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਧਨਾਸਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਜੀਅ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ ਰਹਾਉ ਕੋਈ ਹੋਵਾ ਕ੍ਰਮ ਰਤ ਕੋਈ ਤੀਰਥ ਨਾਇਆ ਦਾਨਸੀ ਹਰ ਕਾ ਨਾਮ ਧਿਆਇਆ ਬੰਧਨ ਕਾਟਣ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਧਨਾਸਰੀ ਮਹੱਲਾ ਪੰਜਵਾਂ

ਇੱਕ ਜਤ ਸਤ ਸੰਜਮ ਹਿਰਦੈ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮਹਿਲ ਨ ਲਾਗੈ ਗੁਰ ਕੈ ਸ਼ਬਦ ਭਰਮ ਪਉ ਭਾਗੈ ਸੂਰਤ ਮੂਰਤ ਆਦਿ ਅਨੂਪ ਨਾਨਕ ਜਾਚੈ ਸਾਚ ਸਰੂਪ ਧਨਾਸਰੀ ਮਹੱਲਾ ਪਹਿਲਾ।

ਲਾਏ ਆਪ ਦਿਖਾਵੈ ਆਪੇ ਦੇਖੈ ਹਠ ਨਾ ਪਤੀਜੈ ਨਾ ਬਹੁ ਭੇਖੈ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪੜ ਪੜ ਭੁੱਲਹਿ ਚੋਟਾ ਖਾਏ ਬਹੁਤ ਸਿਆਣ ਪਿਆ ਵਹਿ ਜਾਹੈ ਨਾਮ ਜਪੈ ਭਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾ

ਜੋ ਜੋ ਜੂਨੀ ਆਇਓ ਤਹਿ ਤਹਿ ਉਰਜਾਇਓ ਮਾਨਸ ਜਨਮ ਸੰਯੋਗ ਪਾਇਆ ਤਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਅਨਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਓ ਅਨਕੋ ਪਾਵ ਕਰੋ ਮਾਇਆ ਕੋ ਬਚਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ

ਦੇਖੈ ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋਉ ਨੇਤਰ ਹੋ ਪੇਖੈ ਮਨ ਹਠ ਜੋ ਕਮਾਵੈ ਤਿਲ ਨਾ ਲੇਖੈ ਪਾਵੈ ਬਗਲ ਜਿਉਂ ਧਿਆਨ ਲਾਵੈ ਮਾਇਆ ਰੇ ਧਾਰੀ ਕੋਈ ਐਸੋ ਰੇ

ਕੋਈ ਆਪੇ ਘਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਤੁਮ ਸਾਰੇ ਵਰਣਾ ਕੋਏ ਆਇਆ ਜਾਇ ਸੀ ਜੀਓ ਹੁਕਮੀ ਹੋਏ ਨਿਬੇੜ ਭਰਮ ਚੁਕਾਏ ਸੀ ਜੀਓ ਗੁਰ ਭਰਮ ਚੁਕਾਏ ਅਕਥ ਕਹਾਏ ਸੱਚ ਮੈਂ ਸਾਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰਤੇ ਪਾਈ ਤੂੰ ਮਨ ਅੰਤ ਸਿਖਾਈ ਨਾਨਕ ਸਾਹਿਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਓ ਏਕ ਸਾਹਿਬ ਦੋਏ ਰਾਹ ਵਾਦ ਵਧੰਦਿਆ ਜੀਓ ਦੋਏ ਰਾਹ ਚਲਾਏ ਹੁਕਮ ਸਭਾਏ ਜਨਮ ਮੁਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਵਿਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨ ਬੂਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸੰਝਾਪੈ ਸਾਚਾ ਸਿਰਜਣਹਾਰਾ ਭਗਤ ਸੋਹੈ ਹੈ ਦਰਬਾਰ ਸ਼ਬਦ ਸੁਹਾਇਆ ਜੀਓ ਬੋਲੈ ਹੈ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਸਾਏ ਗੁਰ ਕੈ ਸ਼ਬਦ ਵਿਕਾਣੇ ਪਾਰਸ ਪਰਸਿਆ ਪਾਰਸ ਹੋਏ ਜਾ ਤੇਰੇ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੈ ਸਾਚੇ ਕੇ ਵਾਪਾਰੀ ਭੂਖ ਪਿਆਸੋ ਆਥ ਕਿਉ ਦਰ ਜਾਇ ਸਾ ਜੀਓ ਸਤਿਗੁਰ ਪੂਛੋ ਜਾਏ ਨਾਮ ਧਿਆਇ ਸਾ ਜੀਓ ਸਚ ਨਾਮ ਧਿਆਈ ਸਾਚ ਚਵਾਈ ਗੁਰਮੁ

ਇਹ ਨਿਜ ਘਰ ਜਾਏ ਵਹੈ ਸੱਚ ਪਾਏ ਅਣਦਿਨ ਨਾਲ ਪਿਆਰੇ ਵਿਣ ਭਗਤੀ ਘਰ ਵਾਸ ਨਾ ਹੋਵੀ ਸੁਣਿਓ ਲੋਕ ਸਬਾਏ ਨਾਨਕ ਸਰਸੀ ਤਾਂ ਪਿਰ ਪਾਏ ਰਾਤੀ ਸੱਚ ਐ ਨਾਏ।

ਨਿਵ ਨਿਵ ਭਗਤ ਕਰੇਈ। ਮਾਇਆ ਮਹੋ ਜਲਾਏ ਪ੍ਰੀਤਮ ਰਸ ਮਹਿ ਰੰਗ ਕਰੇਈ। ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ। ਨਾਨਕ ਸਾਚ ਵਸੀ ਸੋਹਾਗਣ ਪਿਰਸਿਓ ਪ੍ਰੀਤ ਪਿਆਰੀ।

ਪੈਣੀ ਗੁਰ ਸ਼ਬਦ ਨਾ ਮਾਨੈ ਫਾਹੀ ਫਾਥੀ ਸਾ ਧਨ ਮਹਲ ਨਾ ਪਾਏ ਨਾਨਕ ਆਪੇ ਆ ਪਛਾਣੈ ਗੁਰਮੁਖ ਸਹਿਜ ਸਮਾਏ ਧਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾ

ਫਿਰ ਘਰ ਸੋ ਹੈ ਨਾਰੀ। ਤਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ, ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ, ਗੁਣ ਗਾਏ ਵਿਗਸੈ ਸਦਾ।

ਦਇਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀਆ ਬਿਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪੁ ਜਪੁ ਬਣਵਾ।

ਕਹਾਉ। ਸੋ ਪਰਾਜ ਵਿਪਹਿ ਵਡਿਆਈ, ਅੰਤ ਨ ਕਾਹੂ ਸੰਗ ਸਹਾਈ, ਪੁੱਤਰ ਕਲਤਰ ਲਛਮੀ ਮਾਇਆ, ਇਣਤੇ ਕਹੂੰ ਕਵਨੈ ਸੁਖ ਪਾਇਆ। ਕਹਤ ਕਬੀਰ ਅਵਰ ਨਹੀਂ ਕਾਮਾ, ਹਮਰੈ ਮਨ ਧਨ ਰਾਮ ਕੋ ਨਾਮਾ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।

ਹੈ ਜੋਜਨ ਛਤਰ ਚੱਲੈ ਥਾ ਦੇਹੀ ਗਿਰਜਨ ਖਾਈ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾਂ ਭਇਓ ਦਰ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ।

ਬਿਨ ਗੁਰ ਮੋੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨ ਸੇਵੇ ਕਭੂ ਤਿੰਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੋਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲਨਥਾ ਜੈ ਸ੍ਰੀ ਮੱਲਾ ਚੌਥਾ

ਰਹਾਉ। ਮਨਮੁਖ ਕੋਠੀ ਅਗਿਆਨ ਅੰਧੇਰਾ, ਤਿੰਨ ਘਰ ਰਤਨ ਨਾ ਲਾਖਾ, ਤੇ ਉਜੜ ਭਰਮ ਹੋਏ ਗਵਾਰੀ, ਮਾਇਆ ਭਯੰਗ ਬਿਖ ਚਾਖਾ।

ਆਗਤਮ ਪਾਖਾ ਜੇ ਵਾਕਿਆ ਗੁਣ ਆਖ ਵਖਾਣੇ ਤੁਮ ਵਡ ਅਗਮ ਵਡ ਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਵਖਾਣ ਡੁਬਤ ਹਰ ਰਾਖਾ ਜੈ ਸ੍ਰੀ ਮਹਲਾ ਚੌਥਾ ਅੰਬਾਰ ਕਛੋ ਨ ਜਾਣੈ ਗਤ ਮਿਤ ਤੇਰੇ ਮੂਰਖ ਮੁਗਦ ਇਆਨਾ ਹਰ ਕਿਰਪਾ ਧਾਰ ਦੀ ਜੈ ਮਤ ਉੱਤਮ ਕਰ ਲਈ ਜੈ ਮੁਗਦ ਸਿਆਨਾ ਮੇਰੇ ਮਨ ਮੇਰਾ ਮਨ ਆਲਸੀਆ ਉਗਲਾਨਾ ਹਰ ਹਰ ਆਣ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਰਹਾਓ ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰੇ ਹਿਰੇ ਮੇਰੇ ਪ੍ਰੀਤਮ ਨਾਮ ਪਰਾਨਾ ਬਿਨਾਵੇਂ ਮਰ ਜਾਈਏ ਮੇਰੇ ਠਾਕਰ ਜਿਉ ਅਮਲੀ ਅਮਲ ਲੁਭਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿੰਨ ਤੁਰ ਭਾਗ ਪੁਰਾਨਾ ਤਿੰਨ ਹਮ ਚਰਨ ਸਰੇਵੇਂ ਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕਰ ਜਨ ਵਿਛਰਿਆ ਚਰੀ ਮਿਲਾਨਾ ਤਨ ਤਨ ਸਤਿਗੁਰ ਜਿਨ ਨਾਮ ਦੜਾਇਆ ਜਨ ਨਾਨਕ ਤਿਸ ਗੁਰਬਾਨਾ ਜੈ ਸ੍ਰੀ ਮੱਲਾ ਚੌਥਾ ਸਤਿਗੁਰ ਸਾਜਨ ਪੁਰਖ ਵਡ ਪਾਇਆ ਹਰ ਰਸਕ ਰਸਕ ਫਲ ਲਾਗਬਾ ਮਾਇਆ ਭਿਅੰਗ ਗ੍ਰਸਿਓ ਹੈ ਪ੍ਰਾਣੀ ਗੁਰਬਚਨੀ ਬਿਸ ਹਰ ਕਾਢਬਾ ਮੇਰਾ ਮਨ ਰਾਮ ਨਾਮ ਰਸ ਲਾਗਬਾ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੇ ਹਰ ਰਸ ਚਾਖਬਾ ਰਹਾਉ ਤਨ ਤਨ ਵਟਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਉਨ ਮਨ ਲਾਗਬਾ ਜਿਸਨਾ ਅਗਨ ਬੁਝੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏਬਾ ਤਿਨਕੇ ਪਾਖੀਨ ਤੁਰ ਪਾਏ ਜਿਨ ਸਤਿਗੁਰ ਦਰਸਨਾ ਪਾਏਬਾ ਤੇ ਦੂਜੇ ਪਾਏ ਭਵੇਂ ਗਰਭ ਜੋਨੀ ਸਭ ਬਿਰਥਾ ਜਨਮ ਤਿਨ ਜਾਏਬਾ ਹਰ ਦੇਹੋ ਬਿਮਲ ਮਤ ਗੁਰ ਸਾਧ ਪਗ ਸੇਵੈ ਹਮ ਹਰ ਮੀਠ ਲਗਾਏਬਾ ਜਨ ਨਾਨਕਰੇਨ ਸਾਧ ਪਗ ਮੰਗੈ ਹਰ ਹੋਏ ਦਿਆਲ ਦਿਵਾਏਬਾ ਜੈ ਸ੍ਰੀ ਮਹਲਾ ਚੌਥਾ ਹਰ ਜਨ ਹਿਰਦੇ ਨਾਮ ਨਾ ਬਸਿਓ ਜਿਨ ਹਰ ਹਿਰਦੇ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀ ਜੈ ਹਰ ਪਾਂਜਾ ਤਿਨ ਸੁਨੀ ਦੇ ਫਿਰੇ ਬਿਨ ਨਾਵੇ ਔ ਖਬ ਖਬ ਮੂਹੇ ਕਰਾਂਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਂਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦੀ ਹੋ ਮਨ ਸਮਝਾ ਰਹਾਓ ਹਰ ਕੀਰਤ ਕਲ ਯੁਗ ਪਦ ਉੱਤਮ ਹਰ ਪਾਈਐ ਸਤਿਗੁਰ ਮਾਂਜਾ ਹੋ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਂਜਾ ਦਰਸ਼ਨ ਸਾਧ ਮਿਲਿਓ ਵਟ ਭਾਗੀ ਸਭ ਕਿਲ ਵਿਖ ਗਏ ਗਵਾਂਜਾ ਸਤਿਗੁਰ ਸਾਹਿਬ ਪਾਇਆ ਵਡ ਦਾਨਾ ਹਰ ਕੀਏ ਬੋ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਤਾਰਿਓ ਮਨ ਮਾਂਜਾ ਧਰਮ ਰਾਏ ਦਰ ਕਾਗਦ ਫਾਰ ਜਨ ਨਾਨਕ ਲੇਖਾ ਸਮਝਾ ਜੈ ਸ੍ਰੀ ਮੱਲਾ ਚੌਥਾ ਸਤਸੰਗਤ ਸਾਧ ਪਾਈ ਵਡਭਾਗੀ ਮਨ ਚਲ ਤੋ ਪਇਓ ਅਰੂੜਾ ਅਨਹਤਨ ਅਨਹਤੁਨ ਵਾਜੇ ਨਿਤ ਵਾਜੈ ਹਰ ਅੰਮ੍ਰਿਤਾ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਸਤਿਗੁਰ ਹਰ ਮੇਲਿਓ ਲਾਏ ਚਪੀੜਾ ਰਹਾਓ ਸਾਕਤ ਬੰਦ ਪਏ ਹੈ ਮਾਇਆ ਬਿਖ ਸੰਚੇ ਲਾਏ ਚ ਕੀੜਾ ਹਰ ਕੇ ਅਰਥ ਖਰਚ ਨ ਸਾਕੇ ਜਮਕਾਲ ਸੈ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵੈ ਹਰ ਰੰਗ ਲਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲਗੀ ਪਗ ਸਾਧ ਗੁਰ ਮਿਲ ਸਾਧੂ ਪਖਾਣ ਹਰਿਓ ਮਨ ਮੂੜਾ ਜੈ ਸ੍ਰੀ ਮੱਲਾ ਚੌਥਾ ਕਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲੀਏ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਜਪੋਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲੀਏ ਪ੍ਰਗਟ ਹੋਈ ਰਾਮ ਮਸੂਦਨ ਹਰ ਮਾਧੋ ਪ੍ਰਾਣਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਣਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ।
ਹਰ ਨਾਮ ਸਦਾ ਸੁਖਦਾਤਾ।

ਮੋਕੋ ਧਾਰ ਕਿਰਪਾ ਮਿਲੀਏ ਗੁਰਦਾਤੇ ਹਰ ਨਾਨਕ ਭਗਤ ਮਹਾਰਾਮ ਜੈ ਸ੍ਰੀ ਮੱਲਾ ਚੌਥਾ ਰਸ ਰਸ ਰਾਮ ਰਸਾਲ ਸਲਾਹਾ ਮਨ ਰਾਮ ਨਾਮ ਪੀਨਾ ਲੈ ਲਾ ਖਿਨ ਖਿਨ ਭਗਤ ਕਰੈ ਦਿਨ ਰਾਤੀ ਗੁਰਮਤ ਭਗਤ ਮਹਾਰਾਮ ਹਰ ਹਰ ਗੁਣ ਗੋਬਿੰਦ ਜਪਾਹਾ ਮਨ ਤਨ ਜੀਤ ਸ਼ਬਦ ਲੈ ਲਾਹਾ ਗੁਰਮਤ ਪੰਚ ਦੂਤ ਵਸਿਆ ਵੈ ਮਨ ਤਨ ਹਰ ਓ ਮਹਾਰਾਮ ਨਾਮ ਰਤਨ ਹਰ ਨਾਮ ਜਪਾਹਾ ਹਰ ਗੁਣ ਗਾਏ ਸਦਾ ਲੈ ਲਾਹਾ ਦੀਨ ਦਿਆਲ ਕਿਰਪਾ ਕਰ ਮਾਧੋ ਹਰ ਹਰ ਨਾਮ ਮਹਾਰਾਮ ਜਪ ਜਗਦੀਸ਼ ਜਪੋ ਮਨ ਮਹਾ ਹਰ ਹਰ ਜਗਨਨਾਥ ਜਗ ਲਾਹਾ ਧਨ ਧਨ ਵਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਮਹਾਰਾਮ ਜੈ ਸ੍ਰੀ ਮੱਲਾ ਚੌਥਾ ਆਪੇ ਜੋਗੀ ਜੁਗਤ ਜੁਗਾਹਾ ਆਪੇ ਨਿਰਭਉ ਤਾੜੀ ਲਾਹਾ ਆਪੇ ਹੀ ਆਪ ਆਪ ਵਰਤੈ ਆਪੇ ਨਾਮ ਮਹਾਰਾਮ ਆਪੇ ਦੀਪ ਲੋ ਦੀਪਾਹਾ ਆਪੇ ਸਤਿਗੁਰ ਸਮੁੰਦ ਮਥਾਹਾ ਆਪੇ ਮਤ ਮਤ ਤਤ ਕਢਾਏ ਜਪ ਨਾਮ ਰਤਨ ਮਹਾਰਾਮ ਸਖੀ ਮਿਲੋ ਮਿਲ ਗੁਣ ਗਾਵਾ ਗੁਰਮੁਖ ਨਾਮ ਜਪੋ ਹਰ ਲਾਹਾ ਹਰ ਹਰ ਭਗਤੜੀ ਮਨ ਭਾਈ ਹਰ ਹਰ ਨਾਮ ਮਹਾਰਾਮ ਆਪੇ ਵਰਦਾਨਾ ਵਰਸਾਹਾ ਗੁਰਮੁਖ ਪੂੰਜੀ ਨਾਮ ਵਿਸਾਹਾ ਹਰ ਹਰ ਦਾਤ ਕਰੋ ਪ੍ਰਭਾਵੈ ਗੁਰ ਨਾਨਕ ਨਾਮ ਮਹਾਰਾਮ ਜੈ ਸ੍ਰੀ ਮੱਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾਹਾ ਪੂੰਜੀ ਨਾਮ ਗੁਰਮੁਖ ਵੇਸਾਹਾ ਹਰ ਹਰ ਕਿਰਪਾ ਧਾਰ ਮਦ ਸੁਧਣ ਮਿਲ ਸਤ ਸੰਗ ਮਹਾਰਾਮ ਹਰ ਗੁਣ ਬਾਣੀ ਸਰਵਣ ਸੁਣਾਹਾ ਕਰ ਕਿਰਪਾ ਸਤਿਗੁਰੂ ਮਿਲਾਹਾ ਗੁਣ ਗਾਵੇ ਗੁਣ ਬੋਲੇ ਬਾਣੀ

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਕੱਲ ਰੋਜ਼ ਤੋਂ ਗੁਰੂ ਘਰ ਵਿਖੇ ਜਪ ਜੀ ਸਾਹਿਬ ਸਮੇਤ ਸ਼੍ਰੀ ਅਖੰਡ ਪਾਠ ਸਾਹਿਬ ਬ੍ਰਹਮਨ ਪਾਤਸ਼ਾਹ ਜੀਓ, ਆਪ ਜੀ ਦੀ ਕਿਰਪਾ ਸਦਕਾ ਬਾਣੀ ਮਤ ਭਗਤ ਪਹੁੰਚੀ ਹੈ।

ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀ ਭਰ ਰਹੀਆਂ ਹਨ। ਸਭ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀ ਪਾਵਨ ਪੁੱਤਰ ਅਸਥਾਨਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ। ਚੱਲ ਰਹੀ ਬਾਣੀ ਵਿੱਚੋਂ ਪਾਵਨ ਪੁੱਤਰ ਹੁਕਮਨਾਮ ਬਖਸ਼ਿਸ਼ ਕਰਕੇ ਸੰਗਤ

0: ਵਾਹਿਗੁਰੂ ਜੀ ਕੀ ਫਤਿਹ।
1: ਬਿਨਵੰਤ ਨਾਨਕ ਸਦਾ ਤੇ ਹਰਨਾਮ ਭੋਜਨ ਖੋਇਆ।

ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਸਿਮਰੰਤ ਸੰਤ ਸਰਬਤ ਰਮਣੰਗ ਨਾਨਕ ਅਗਨਾਸਨ ਜਗਦੀਸ਼ੁਰ ਵੇਖਣ ਸੁਣ ਸੁਨਾਮ ਨੂੰ ਮਨ ਮੈਂ ਦ੍ਰਿੜਿਆ ਸਾਚ ਪੂਰ ਰਹੇ ਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋਈ ਕਿਨ ਮੈਂ ਥਾਪ ਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਸਥਾਪਨ ਸਾਧ ਸਾਧ ਸਿਮਰੰਤ ਨਾਨਕ ਮਹਾ ਅਗਨਾ ਬਿਨਾਸਨ ਮੁਖ ਤਲੈ ਪੈਰਿ ਉਪਰੇ ਵਸੰਦੋ ਕੁ ਹੱਥੜੇ ਥਾਏ ਨਾਨਕ ਸੋ ਤਨੀ ਕਿਉਂ ਵਿਸਾਰਿਓ ਉਤਰੇ ਜਿਸ ਦੇ ਨਾਏ ਪੌੜੀ ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ ਉਰਦ ਮੁਕ ਚੀਲ ਬਿਕਲ ਨਰਕ ਘੋਰ ਗੁਬਾਰ ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਤਾਰ ਬਿਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਦੇ ਨਾਹੀ ਜਾਸੈ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਨ ਕਲ ਖੰਡਨ ਕਲ ਕਲੇਸੈ ਪ੍ਰਭ ਸਿਮਰ ਨਾਨਕ ਨੈ ਦੂਰਣ ਹਰ ਹਬ ਰੰਗ ਮਾਣੇ ਜਿਸ ਸੰਗ ਤੈ ਸਿਉ ਲਾਈਏ ਨੇ ਹੋ ਸੋ ਸੋ ਬਿੰਦ ਨ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇ ਹੋ ਪੌੜੀ ਜਿਉ ਪ੍ਰਾਣ ਤਨ ਤਨ ਦੀ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਯੋਗ ਸੁਤ ਬੰਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨਸੈ ਸਭ ਰੋਗ ਸਲੋਕ ਕੁਟੰਬ ਜਤਨ ਕਰਨ ਮਾਇਆ ਅਨੇਕ ਉਦਮੈ ਹਰ ਭਗਤ ਭਾਵਹੀਣੀ ਨਾਨਕ ਪ੍ਰਭ ਬਿਸਰਤੇ ਪ੍ਰੇਤ ਤੈ ਟੁੱਟੜੀਆ ਸਾ ਪ੍ਰੀਤ ਜੋ ਲਾਈ ਬੇਅੰਨ ਸਿਉ ਨਾਨਕ ਸੱਚੀ ਰੀਤ ਸਾਈ ਸੇਤੀ ਰਤਿਆ ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਭ ਪ੍ਰੇਤ ਕਿਨ ਗ੍ਰਹਿ ਮੈਂ ਬਸੰਨਾ ਦੇਵਈ ਜਿਨ ਸਿਉ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੀਤ ਜੈਸਾ ਬੀਜੇ ਸੋ ਲੁਣੈ ਕਰਮ ਇਹ ਖੇਤ ਅਕਿਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ ਸਲੋਕ ਕੋਟ ਦਾਨ ਇਸ਼ਨਾਨੰਗ ਅਨਕ ਸੋਧਨ ਪਵਿੱਤਰਤੈ ਉਚਰੰਤ ਨਾਨਕ ਹਰ ਹਰ ਰਸਨਾ ਸਰ ਪਾਪ ਮੁਚਤੈ ਈਂਦਣ ਕੀ ਤੁਮ ਕਣਾ ਭੋਰੀ ਦਿੱਤਮ ਪਾਏ ਮਨ ਵਸੰਦੜੋ ਸੱਚ ਸਹੋ ਨਾਨਕ ਹੱਬੈ ਡੂਖੜੇ ਉਲਾਹੇ ਪੌੜੀ ਕੋਟ ਅਗਾਹ ਸਭ ਨਾਸ ਹੋਏ ਸਿਮਰਤ ਹਰ ਨਾਉ ਮਨ ਛਿੰਦੇ ਫਲ ਪਾਈਐ ਹਰ ਕੇ ਗੁਣ ਗਾਉ ਜਨਮ ਮਰਨ ਪੈ ਕੱਟੀਐ ਨੇ ਚਲ ਸੱਚ ਥਾਉ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਉ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਬਲ ਜਾਉ ਸਲੋਕ ਗ੍ਰਹਿ ਰਚਨਾ ਅਪਾਰ ਮਨ ਬਲਾ ਸਵਾਦੰਗ ਰਸੈ ਕਦਾਂਚ ਨੈ ਸਿਮਰਤ ਨਾਨਕ ਤੇ ਜੰਤ ਬਿਸਟਾ ਕਿਰਮੈ ਮੁਝ ਅਡੰਬਰ ਹੱਬ ਕਿਉਂ ਮੱਝ ਮੁਹੱਬਤ ਨੇਹ ਸੋ ਸਾਈ ਜੈ ਵਿਸਰੈ ਨਾਨਕ ਸੋ ਤਨ ਖੇ ਪੌੜੀ ਸੁੰਦਰ ਸੇਜ ਅਨੇਕ ਰਸ ਸੁਖ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲੈ ਮੋਤੀ ਹੀਰੇ ਮਨ ਇੱਛੇ ਸੁਖ ਮਾਣਦਾ ਕਿਛ ਨਹੀਂ ਵਿਸੂਰੇ ਸੋ ਪ੍ਰਭ ਚਿਤ ਨ ਆਵੇ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸਾਂਤ ਹੋਏ ਕਿਤ ਵਿਦਮੰਤੀ ਰਹਿ ਸਲੋਕ ਚਰਨ ਕਮਲ ਬਿਰੰਗ ਖੋਜੰਤ ਬੈਰਾਗ।

ਨਾਨਕ ਹਬੜੰਬਰ ਕੂੜਿਆ ਸੁਣ ਜੀਵਾਂ ਸੱਚੀ ਸੋਏ ਪੌੜੀ ਬਸਤਾ ਟੁੱਟੀ ਚੂਪੜੀ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ ਮਿੱਤਰ ਨਾ ਇੱਠ ਤਨ ਰੂਪਹੀਨ ਕੇ ਸਾਕ ਨਾ ਸਿੰਨਾ ਰਾਜਾ ਸਗਲੀ ਸਿਟਕਾ ਹਰ ਨਾਮ ਮਨ ਪਿੰਨਾ ਜਿਸਕੀ ਧੂੜ ਮਨ ਉਤਰੇ ਪ੍ਰਭ ਹੋਏ ਸੋ ਪ੍ਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰਗ ਛੱਤਰ ਚਮਰ ਤਖਤ ਆਸਨੰਗ ਅਰਚੰਤ ਮੂੜ ਅਗਿਆਨ ਅੰਧੈ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਹਬਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਵਿਹੂਣਿਆ ਸੁੰਦਰ ਮਾਇਆ ਤੋਹ ਪੌੜੀ ਸੁਪਨੇ ਸੇਤੀ ਚਿੱਤ ਮੂਰਖ ਲਾਇਆ ਵਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ ਹਰ ਜਾ ਗਈ ਵਿਹਾਏ ਤੰਦਾ ਤਾਇਆ ਪੂਰਨ ਭੈ ਨਾ ਕਾਮ ਹੋਇਆ ਮਾਇਆ ਕਿਆ ਵਿਚਾਰਾ ਜੰਤ ਜਾਂ ਆਪ ਲਾਇਆ ਸਲੋਕ ਬਸੰਤ ਸਵਰਗ ਲੋਕੇ ਜਿੱਤੇ ਪ੍ਰਿਥਵੀ ਨਵਖੰਡਣੇ ਬਸਰੰਤ ਹਰ ਗੋਪਾਲੇ ਨਾਨਕ ਤੇ ਪ੍ਰਾਣੀ ਉਧਿਆਨ ਭਰਮਣੇ ਕੌਤਕ ਕੋਟ ਤਮਾਸਿਆਂ ਚੀਤਨ ਆਵ ਸੁਨਾਓ ਨਾਨਕ ਕੋੜੀ ਨਰਕ ਬਰਾਬਰ ਉੱਜੜ ਸੋਈ ਥਾਂ ਉੱਜੜ ਸੋਈ ਥਾਂ ਪੌੜੀ ਮਹਾਬਿਆਨ ਉਧਿਆਨ ਨਗਰ ਕਰਮਾਨਿਆ ਝੂਠ ਸਮੱਗਰੀ ਭੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ ਸਿਰ ਲੱਗਾ ਜਮਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੇ ਸੈਤਾਨਿਆ ਸਲੋਕ ਰਾਜ ਕਪਟੰਗ ਰੂਪ ਕਪਟੰਗ ਧੰਡ ਕਪਟੰਗ ਕੁਲ ਗਰਵ ਤੈ ਸਚੰਤ ਵਿਖਿਆ ਛਲੰਗ ਸਿਦਰੰਗ ਨਾਨਕ ਬਿਨ ਹਰ ਸੰਗ ਨਾ ਚਾਲਤੇ ਭਿਖੰਦੜੋ ਕੀ ਪੁੱਲ ਤੁਮਾਂ ਦਿਸਮ ਸੋਹਣਾ ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨ ਜੁਲਈ ਮਾਇਆ ਪੌੜੀ ਚਲਦਿਆਂ ਚਾਲ ਨਾ ਚੱਲੇ ਸੋ ਕਿਉਂ ਸੰਜੀਏ ਜਿਸਕਾ ਕਹੋ ਕਿਆ ਜਤਨ ਜਿਸ ਤੈ ਵੰਜੀਏ ਹਰ ਬਿਸਰੀਏ ਕਿਉਂ ਤ੍ਰਿਪਤਾਵੇ ਨਾ ਮਨੋਰੰਜੀਏ ਪ੍ਰਭ ਛੋੜ ਆਣ ਲੱਗੇ ਨਰਕ ਸੰਬੰਜੀਏ ਹੋ ਕਿਰਪਾਲ ਦਿਆਲ ਨਾਨਕ ਭਉ ਪੰਜੀਏ ਸਲੋਕ ਨੱਚ ਰਾਜ ਸੁਖ ਮਿਸਟਿੰਗ ਨੱਚ ਭੋਗ ਰਸ ਮਿਸਟਿੰਗ ਨੱਚ ਮਿਸਟਿੰਗ ਸੁਖ ਮਾਇਆ ਮਿਸਟਿੰਗ ਸਾਧ ਸੰਗ ਹਰ ਨਾਨਕ ਦਾਸ ਮਿਸਟਿੰਗ ਪ੍ਰਭ ਦਰਸ਼ਨੰਗ ਲਗੜਾ ਸੋਨੇ ਹੋ ਮਨ ਮਜਾਹੋ ਰਤਿਆ ਵਿਦੜੋ ਸੱਚ ਸੋ ਥੋਕ ਨਾਨਕ ਮਿੱਠੜਾ ਸੋ ਤਣੀ ਪੌੜੀ ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕੋ ਮੀਠਾ ਆਨ ਸਵਾਸ ਸਭ ਫੀਕਿਆ ਕਰ ਨਿਰਨੋ ਡੀਠਾ ਅਗਿਆਨ ਭਰਮ ਦੁੱਖ ਕੱਟਿਆ ਗੁਰ ਭਏ ਬਸੀਠਾ ਚਰਨ ਕਮਲ ਮਲ ਬੇਦਿਆ ਜਿਉ ਰੰਗ ਮਜੀਠਾ ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨ ਸਹਿ ਸਭ ਝੂਠਾ ਸਲੋਕ ਤਿਆਗਤ ਜਲੰਗ ਨਾ ਜੀਵ ਮੀਨੰਗ ਨਾ ਤਿਆਗ ਚਾਤਰਕ ਮੇਘ ਮੰਡਲ ਹੈ ਬਾਣ ਬੇਦੰ ਚੁਕਰੰਕ ਨਾਦ ਅਲ ਬੰਧਨ ਕੁਸੁਮ ਬਾਸਨੇ ਚਰਨ ਕਮਲ ਚੰਤ ਸੰਤੈ ਨਾਨਕ ਆਣ ਨਾ ਰੁਚਤੇ ਮੁਖ ਡਿਖਾਓ ਪਲਕ ਛੱਡ ਆਨ ਨਾ ਡਿਉ ਚਿੱਤ ਜੀਵਨ ਸੰਗਮ ਤਿਸਤਣੀ ਹਰ ਨਾਨਕ ਸੰਤਾਂ ਮਿੱਤ ਪੌੜੀ ਜੋ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਬੂੰਦ ਬਿਹੂਣਾ ਚਾਤਰ ਕੋ ਕਿਉਂ ਕਰਤਬ ਤਾਵੇ ਨਾਚ ਕਰਨ ਕਹਿ ਬੇਦਿਆ ਸਨਮੁਖ ਉਡਤਾਵੇ ਔਰ ਲੋਭੀ ਕੁਸੁਮ ਬਾਸਕਾ ਮਿਲ ਆਪ ਬੰਧਾਵੇ ਕਿਉਂ ਸੰਜਨਾ ਹਰ ਪ੍ਰੀਤ ਹੈ ਦੇਖ ਦਰਸੇ ਗਾਵੇ ਸਲੋਕ ਚਿਤਵੰਤ ਚਰਨ ਕਮਲ ਸਾਸ ਸਾ ਸਰਾਤ ਨੇ ਨੈ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਰ ਸੀਤੜਾ ਮਜ ਮਜਾਹ ਪਲਕ ਨਥੀ ਵੇ ਬਾਹਰਾ ਨਾਨਕ ਆਸੜੀ ਨਿਭਾਏ ਸਦਾ ਪਿਖੰਦੜੋ ਸਚਤਣੀ ਪੌੜੀ ਆਸਾਵੰਤੀ ਆਸ ਗੁਸਾਈ ਪੂਰੀਏ ਮਿਲ ਗੋਪਾਲ ਗੋਬਿੰਦ ਨਕਭੋ ਚੂਰੀਏ ਦੇਵ ਦਰਸ ਮੰਚਾਓ ਲੈ ਜਾਏ ਵਸੂਰੀਏ ਹੋਏ ਪਵਿੱਤਰ ਸਰੀਰ ਚਰਨਾ ਧੂੜੀਏ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਏ ਸਲੋਕ ਰਸਨਾ ਉਚਰੰਤ ਨਾ ਉਚਰੰਤ ਨਾਮੰਗ ਸਰਵਣ ਸੁਣੰਤ ਸ਼ਬਦ ਅੰਮ੍ਰਿਤ ਨਾਨਕ ਤਿੰਨ ਸਦ ਬਲਹਾਰੰਗ ਜਿੰਨਾ ਧਿਆਨ ਪਾਰ ਬ੍ਰਹਮਣੇ ਹਬ ਕੁੜਾਵੇ ਕੰਮ ਇੱਕ ਸਾਈ ਬਾਹਰੇ ਨਾਨਕ ਸਹੀ ਤਨ ਜਿੰਨਾ ਪਿਰੜੀ ਸੱਚ ਸਿਉ ਪੌੜੀ ਸਦ ਬਲਿਹਾਰੀ ਤਿੰਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਭਾਵੇ ਪ੍ਰਭ ਮੱਥਾ ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ ਜਨ ਪਵਿੱਤ ਪਵਿੱਤਰ ਚਾਲੇ ਪ੍ਰਭ ਪੱਥਾ ਸੰਤਾ ਸੰਗ ਉਧਾਰ ਸਗਲਾ ਦੁਖ ਲੱਥਾ ਸਲੋਕ ਭਾਵੀ ਉਦੋਤ ਕਰਨ ਹਰ ਰਮਣ ਸੰਯੋਗ ਪੂਰਣੇ ਗੋਪਾਲ ਦਰਸ ਪੇਟਿੰਗ ਸਫਲ ਨਾਨਕ ਤੇ ਮਹੂਰਤ ਤੈ ਕੀਮ ਨਾ ਸੱਕਾ ਪਾਏ ਸੁਖ ਮਿੱਤੀ ਹੂੰ ਬਾਹਰੇ ਨਾਨਕ ਸਾਹਿਬ ਵੇਲੜੀ ਪ੍ਰਵਾਨ ਜਿੱਤ ਮਿਲਿੰਦੜੋ ਮਾਪਿਰੀ ਪੌੜੀ ਸਭ ਵੇਲਾ ਕੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਯੋਗ ਹੈ ਜਿਤ ਮਿਲੇ ਗੁਸਾਈ ਆਠ ਪੈਰ ਹਰ ਧਿਆਏ ਕੇ ਮਨ ਇੱਛ ਪੁਜਾਈ ਵੱਡੇ ਪਾਗ ਸਤਸੰਗ ਹੋਏ ਨਿਵ ਲਾਗਾ ਪਾਈ
ਮਰ ਦਰਸ਼ਨ ਕੀ ਪਿਆਸ ਹੈ। ਨਾਨਕ ਬਲ ਜਾਈ ਸਲੋਕ ਪਤ ਪੁਨੀਤ ਗੋਬਿੰਦ ਹੈ ਸਰਵ ਦੁੱਖ ਨਿਵਾਰਨ ਹੈ। ਸਰਨ ਸੂਰ ਭਗਵਾਨੇ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹਰਿ ਆਪ ਛੱਡਿਓ ਹਵੇ ਆਪ ਲਗੜੋ ਚਰਨਾ ਪਾਸ ਨਿਠੋ ਦੁਖ ਤਾਪ ਨਾਨਕ ਪ੍ਰਭੇ ਖੰਦਿਆਂ ਪੌੜੀ ਮੇਲਿਓ ਦਿਆਲ ਟੈ ਪੈ ਦੁਆਰਿਆ ਰਖ ਲਿਓ ਦੀਨ ਦਿਆਲ ਪਰਮਤ ਬੋਹਾਰਿਆ ਭਗਤ ਵਛਲ ਤੇਰਾ ਬਿਰਧ ਹਰ ਪਤ ਤੋਂ ਉਧਾਰਿਆ ਵਿਭਿਨ ਨਾਹੀ ਕੋਈ ਬਿਨੋ ਮੋਹਿ ਸਾਰਿਆ ਕਰ ਗਏ ਲਿਓ ਦਿਆਲ ਸਾਗਰ ਸੰਸਾਰਿਆ। ਸਲੋਕ ਸੰਤ ਉਧਣ ਦਿਆਲ ਆਸਰੰ ਗੋਪਾਲ ਕੀਰਤਨੇ ਨਿਰਮਲ ਸੰਤ ਸੰਗੇਨ ਓਟ ਨਾਨਕ ਪਰਮੇਸ਼ਰੇ ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟੇ ਕਾਮ ਚਿਤਲ ਥੀ ਵੇ ਨਾਨਕਾ ਜਪੰਦੜੋ ਹਰ ਨਾਮ ਪੌੜੀ ਜਨ ਕਮਲ ਕੀ ਓਟ ਉਧਰੇ ਸਗਲ ਜਨ ਸੁਨ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ ਤੋਟ ਆਵੇ ਮੂਲ ਸੰਚਿਆ ਨਾਮ ਤਨ ਸੰਜਨਾ ਸਿਉ ਸੰਗ ਪਾਈਏ ਵੱਡੇ ਪੁੰਨ ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਣ। ਸਲੋਕ ਦਇਆ ਕਰਨ ਦੁਖਣ ਉਚਣੰਗ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨੈ ਨਾਨਕ ਲਿਪਤ ਨ ਮਾਇਆ ਪਾਏ ਬੁਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ ਜਿਨੂੰ ਪਾਈ ਮੇਤਨੀ ਨਾਨਕ ਸੋ ਪ੍ਰਭ ਜਾ ਪੌੜੀ ਸਭ ਪ੍ਰਭ ਪਏ ਦਿਆਲ ਨ ਵਿਆਪੇ ਮਾਇਆ ਕੋਟ ਅਗਾਹ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਪਏ ਸਰੀਰ ਜੰਤੂੜੀ ਨਾਇਆ ਮੰਤਨ ਪਏ ਸੰਤੋਖ ਪ੍ਰਭ ਪੂਰਨ ਪਾਇਆ ਤਰੇ ਕੁਟੰਬ ਸੰਗ ਲੋ ਕੁਲ ਸੁਭਾਇਆ। ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰਦਿਆਲ ਸਮਰੱਥ ਗੁਰ ਗੁਰ ਨਾਨਕ ਪਤ ਤੋ ਧਾਰਨ ਭੋਜਲ ਬਿਖਮਸ ਗਾਹ ਗੁਰਬੋਹਿਤ ਹੈ ਤਾਰੀਅਮ ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗਿਆ ਪੌੜੀ ਧਨ ਧਨ ਗੁਰਦੇਵ ਜੇ ਸੰਗ ਹਰ ਜਪੇ ਗੁਰ ਕਿਰਪਾਲ ਜਬ ਪਏ ਤਾਂ ਔਗਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋ ਊਚ ਥੱਪੇ ਕਾਠ ਸਿਰਕ ਦੁੱਖ ਮਾਇਆ ਕਰ ਲੀਨੇ ਆਪ ਦੱਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ। ਸਲੋਕ ਦਿਸ਼ਟੰਤ ਏਕੋ ਸੁਣਿਅੰਤ ਏਕੋ ਏਕੋ ਵਰਤਨ ਦਿਸ਼ਟੰਤ ਏਕੋ ਸੁਣਿਅੰਤ ਏਕੋ ਵਰਤਿਅੰਤ ਏਕੋ ਨਰ ਹਰ ਨਾਮਦਾਨ ਜਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੇ। ਇੱਕ ਸੇਵੀ ਇੱਕ ਸੰਭਲਾ ਇੱਕ ਸਪੈ ਅਰਦਾਸ ਨਾ ਵਖਤ ਤਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਇਹੋ ਸਭ ਕਿਛ ਆਪੇ ਆਪ ਦੂਜਾ ਕਹਾਂ ਕਿਹੋ ਆਪ ਕਰੋ ਪ੍ਰਭ ਦਾਨ ਆਪੇ ਆਪ ਲਿਹੋ ਆਵਣ ਜਾਣਾ ਹੁਕਮ ਸਭ ਨੇਚਰ ਤੋਂ ਦਿੱਥੇ ਹੋ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇ ਹੋ ਜੈ ਸ੍ਰੀ ਬਾਣੀ ਭਗਤਾਂ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ ਨਾਥ ਕਛੂ ਨਾ ਜਾਣੋ ਮਨ ਮਾਇਆ ਕੈ ਹਾਥ ਬਿਕਾਨੋ ਰਹਾਉ ਤੁਮ ਕਹੀਅਤ ਹੋ ਜਗਤ ਗੁਰ ਸਵਾਮੀ ਹਮ ਕਹੀਅਤ ਕਲ ਜੁਗ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਤ ਦੇਖੂ ਤਤ ਦੁਖੀ ਰਾਸੀ ਅਜੋ ਨਾ ਪਤਿ ਆਏ ਨਿਗਮ ਪੈ ਸਾਖੀ ਗੌਤਮ ਨਾਰ ਉਮਾਪਤ ਸਵਾਮੀ ਸੀਸ ਤਰਨ ਸਹਿਸ ਪਗਗਾਮੀ ਹਿੰਦੂ

ਭਾਗ ਚੰਗੇਰਾ ਲੋਭ ਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿੰਨ ਮਸਤਕ ਭਾਗ ਮੰਦੇਰਾ ਬਬੇਕ ਬੁੱਧ ਸਤਿਗੁਰ।

ਦਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਰਹੋ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ

ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇੱਕ ਮੋਹਤ ਨਾਏ ਮਨ ਲਾਇਓ ਬਿਕਸਿਓ ਪੇਖ ਰੰਗ ਸੰਭ ਕੋ ਪਰ ਗਏ ਜੋ

ਰਾਖ ਲਾ ਜੇ ਅਪਣਾਇਓ ਟੋਟੀ ਮੱਲਾ ਪੰਜਵਾਂ ਮਾਨੁਖ ਬਿਨ ਬੂਝੇ ਬਿਰਥਾ ਆਇਆ ਅਣਕ ਸਾਜ ਸਿੰਗਾਰ ਬਹੁ ਕਰਤਾ ਜੋ ਮ੍ਰਿਤਕ ਓੜਾਇਆ ਰਹੋ ਤਾਏ ਤਾਏ ਕਿਰਪਨ ਸ਼ਰਮ ਕੀਨੇ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤੇ ਹੀ ਕਾਜ ਨ ਆਇਆ ਕਰ ਭਰਨ ਸਵਾਰੀ ਸੇਜਾ ਕਾਮਨ ਥਾਟ ਬਣਾਇਆ ਸੰਗ ਨ ਪਾਇਓ ਆਪਣੇ ਪਰਤੇ ਪੇਖ ਪੇਖ ਦੁੱਖ ਪਾਇਆ ਸਾਰੋ ਦਿਨ ਸਮਜੂਰੀ ਕਰਤਾ ਤੁਹ ਮੋਸਲੇ ਸ਼ਰਾਇਆ ਖੇਤ ਪਇਓ ਬੇਗਾਰੀ ਨਿਆਈ ਕਰਕੇ ਕਾਮ ਨ ਆਇਆ ਪਇਓ ਅਨਗ੍ਰਹ ਜਾਂ ਕੋ ਪ੍ਰਭ ਕੋ ਤਿਸ ਹਿਰਦੇ ਨਾ ਵਸਾਇਆ ਸਾਧ ਸੰਗਤ ਕੇ ਪਾਛੇ ਪਰਿਓ ਜਨ ਨਾਨਕ ਹਰ ਰਸ ਪਾਇਆ ਟੋਡੀ ਮੱਲਾ ਪੰਜਵਾਂ ਕਿਰਪਾ ਨਿਧ ਮਸੋਰ ਦੇ ਹਰਨੀਤ ਤੈਸੀ ਬੁੱਧ ਕਰੋ ਪਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵੂ ਤੂਰਾ ਮਸਤਕ ਲੈ ਲੈ ਲਾਵੂ ਮਹਾਂਪਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾ ਹਰ ਕੀਰਤਨ ਗੁਣ ਗਾ ਆਗਿਆ ਤੁਮਰੀ ਮਿੱਠੀ ਲਾਗੋ ਕਿਉਂ ਤੁਹਾਰੋ ਪਾਓ ਜੋ ਤੂੰ ਦੇ ਤਈ ਇਤ ਤੈ ਆਨ ਕਥੂ ਤਾਵੂ ਸਦੀ ਨਿਕਟ ਜਾਣੋ ਪ੍ਰਭ ਸੁਆਮੀ ਸਗਲ ਰਹਿਣ ਹੋਏ ਰਹੀ ਹੈ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਈਏ ਸਦਾ ਸਦਾ ਹਮ ਸ਼ੋਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਕ।

ਮੈਂ ਤਰੇ ਜੋੜ ਸਕਤ ਨਾਨਕ ਕਿਛ ਨਾਹੀਂ, ਪ੍ਰਭ ਰਾਖੋ ਸਰਨ ਪਰੇ। ਟੋਡੀ ਮੱਲਾ ਪੰਜਵਾਂ, ਹਰ ਕੇ ਚਰਨ ਕਮਲ ਮਨ ਧਿਆਉ, ਕਾੜ ਕੁਠਾਰ ਪਿਤ ਬਾਤ ਹੰਤਾ, ਔਖਦ ਹਰ ਕੋ ਨਾਉ, ਰਾਹੋ ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ।

ਏਕ ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਟੋਟੀ ਮੱਲਾ ਪੰਜਵਾਂ ਹਰ ਹਰ ਨਾਮ ਸਦਾ ਸਦ ਜਾਪ ਤਾਰਨ

ਆਪ ਹਾਥੇ ਰਾਖੇ ਜਾਣੇ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨਾ ਦਇਆ ਧਾਰੀ ਹਰ ਨਾਥ ਨਾਨਕ ਸਰਨ ਪਰੇ ਦੁੱਖ ਪੰਜਨ ਜਾਂ ਕਾਵੜ ਪ੍ਰਤਾਪ ਟੋਡੀ ਮੱਲਾ ਪੰਜਵਾਂ ਸਵਾਮੀ ਸਰਨ ਪਰਿਓ ਦਰਬਾਰੇ ਕੋਟ ਪਰਾਦ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹੋ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸਿੰਘ ਪ੍ਰੀਤ ਮਨ ਲਾਗੀ ਸੁਨਲ ਸੁਰ ਜਨ ਮਿਲੇ ਪਿਆਰੇ ਨਾ

ਤੇ ਉਹ ਪਰਾਈ ਸੋ ਆਪਣੀ ਮਨੁਆ ਨਾਮ ਸੰਗੀ ਸੋ ਮਨ ਨਾ ਬਸਾਇਓ ਚੋੜ ਜਾਏ ਵਾਹੋ ਚਿਤ ਲਾਇਓ ਸੋ ਸੰਚਿਓ ਜਿਤ ਭੂਖ ਤਸਾਇਓ ਅੰਮ੍ਰਿਤ ਨਾਮ ਤੋ ਸਾ ਨਹੀਂ ਪਾਇਓ ਕਾਮ ਕ੍ਰੋਧ ਮੋਕੂ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਟੋਡੀ ਮੱਲਾ ਪੰਜਵਾਂ ਹਮਰੇ ਏਕੈ ਹਰੀ ਹਰੀ ਆਣ ਅਵਰ ਸਿਆ ਨਾ ਕਰੀ ਰਹੋ ਵੜੇ ਪਾ ਗੁਰ ਆਪਣਾ ਪਾਇਓ ਗੁਰਮੁਖੋ ਹਰ ਨਾਮ ਦਿੜਾਇਓ ਹਰ ਹਰ ਨਾ ਹਰ ਹਰ ਜਾਪ ਤਾ ਬਰਤ ਨੇਮਾ ਹਰ ਹਰ ਧਿਆਏ ਕੁਸਲ ਸਭ ਖੇਮਾ ਆਚਾਰ ਵਿਹਾਰ ਜਾਤ ਹਰ ਗੁਣੀਆਂ ਮਹਾਨੰਦ ਕੀਰਤਨ ਹਰ ਸੁਨੀਆਂ ਕਹੋ ਨਾਨਕ।

ਇਬਦ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਤੁਰ ਮਾਥੇ ਇਬਦ ਨਾਨਕ ਹਰ ਨੈਣ ਲੋਏ ਟੋਡੀ ਮੱਲਾ ਪੰਜਵਾਂ ਗਰਭ ਗੈਰੜੋ ਮੂਰੜੋ ਹਿਓ ਰੇ ਮਹਿਰਾਜ ਜੀ ਮਾਇਓ ਡੀ ਨਿਆਏ ਮੋਏ ਫਾਂਕਿਓ ਰੇ ਰਹਾਓ ਕਣੋ ਕਣੋ ਕਣੋ ਸਦ ਲੋੜੇ ਬਿਨ ਲੈਣੇ ਕੈਠੇ ਪਾਇਓ ਰੇ ਮਹਿਰਾਜ ਰੋ ਗਾਥ ਵਾਹੁਸ ਤੋਂ ਡੁੱਬੜੋ ਨਿਭਾਗੜਿਓ ਪਾਏ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ਜਾਂ ਕੋ ਲਹਿਣੋ ਮਹਿਰਾਜ ਰੀ ਗਾਠੜਿਓ ਜਨ ਨਾਨਕ ਗਰਭਾਸ ਨਾ ਪਹੁੜਿਓ ਰੇ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਧੁੱਪ ਦੇ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀਰੇ ਦੀਨ ਰੂਪਨ ਰੂਪ ਮੇਰੋ ਕੁਛ ਨਾ ਵਿਚਾਰਿਓ ਰੂਪਨ ਰੂਪ ਮੋਰੋ

ਮੋਹਰੈ ਦੇਖਣ ਕੋ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋ ਸਾ ਸੰਗ ਮੋਹਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆ ਜੁਗਾਗ ਭਗਤਨ ਕੇ ਮੀਤ ਟੋਟੀ ਮੱਲਾ ਪਰਮ ਪੰਜਵਾਂ

ਆਪਣੇ ਭਗਤ ਕੋ ਪੂਰਨ ਦਾਨ ਰਹਾਓ। ਹੋਵੋ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੇ ਸੁਗੜ ਸਜਾਨ ਕੋਟ ਰਾਜ ਨਾਮ ਦਾਨ ਮੇਰੇ। ਅੰਮ੍ਰਿਤ ਦਿਸ਼ਟ ਧਾਰੋ ਪ੍ਰਭ ਮਾਨ ਆਠ ਪਹਿਰ ਰਸਨਾ ਗੁਣ ਗਾਵੈ ਜਸ ਪੂਰ ਅਘਾਵੈ ਸਮਰਥ ਕਾਣ ਤੇਰੀ ਸਰਨ ਜੀ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ। ਟੋਡੀ ਮੱਲਾ ਪੰਜਵਾਂ ਪ੍ਰਭ ਤੇਰੇ ਪੱਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ। ਦੈ ਦਿਸਰਵ ਰਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ

ਬਿਨ ਹਰ ਨਾਨਕ ਜਾਣੇ ਕੂਰ। ਟੋਡੀ ਮੱਲਾ ਪੰਜਵਾਂ, ਮਾਈ ਮੇਰੇ ਮਨ ਕੀ ਪਿਆਸ, ਇੱਕ ਖਿੰਨ ਰਹਿ ਨਾ ਸਕੈ ਬਿਨ ਪ੍ਰੀਤਮ, ਦਰਸ਼ਨ ਦੇਖਣ ਕੋ ਤਾਰੀ ਮਨ ਆਸ ਰਹੋ। ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ, ਸਭ ਕਿਲ ਵਿਖ ਨਾਸ, ਪੂਰਨ ਪਾਰ ਬ੍ਰਹਮ ਸੁਖਦਾਤੇ, ਅਵਨਾਸੀ ਬਿਮਲ ਜਾਂ ਕੋ ਜਾਸ। ਸੰਤ ਪ੍ਰਸਾਦ ਮੇਰੇ ਪੂਰ ਮਨੋਰਥ, ਕਰ ਕਿਰਪਾ ਭੇਟੇ ਗੁਣਤਾਸ। ਸਾਂਸ ਸਹਿਜ ਸੁਖ ਮਨ ਉਪਜੋ, ਕੋਰ ਸੂਰ ਨਾਨਕ ਪ੍ਰਗਾਸ। ਟੋਡੀ ਮੱਲਾ ਪੰਜਵਾਂ, ਹਰ ਹਰ ਪਤਤ ਪਾਵਨ, ਜੀ ਪ੍ਰਾਣ ਮਾਨ ਸੁਖਦਾਤਾ, ਅੰਤਰ ਜਾਮੀ ਮਨ ਕੋ ਪਾਵਨ ਰਹਾਓ। ਸੁੰਦਰ ਸੁਗੜ ਚਤਰ ਸਭ ਬੇਤਾ, ਰਿਦ ਦਾਸ ਨਿਵਾਸ ਭਗਤ ਗੁਣ ਗਾਵਣ, ਨਿਰਮਲ ਰੂਪ ਅਨੂਪ ਸੁਆਮੀ, ਕਰਮ ਭੂਮ ਬੀਜਨ ਸੋ ਖਾਵਣ, ਬਿਸਮਨ ਬਿਸਮ ਭੈ ਬਿਸਮਾਦਾ, ਆਨ ਬੀਓ ਦੂਸਰ ਲਾਵਣ, ਰਸਨਾ ਸਿਮਰ ਸਿਮਰ ਜਸ ਜੀਵਾ, ਨਾਨਕ ਦਾ ਸਦਾ ਬਲ ਜਾਵਣ। ਟੋਡੀ ਮੱਲਾ ਪੰਜਵਾਂ, ਮਾਈ ਮਾਇਆ ਚੱਲ ਤਿਣਕੀ ਅਗਨ ਮੇਹ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ ਰਹੋ, ਛੋੜ ਸਿਆਣ ਬਹੁ ਚਤੁਰਾਈ, ਦੁਇ ਕਰ ਜੋੜ ਸਾਧ ਮਗ ਚੱਲ, ਸਿਮਰ ਸੁਆਮੀ ਅੰਤਰ ਜਾਮੀ, ਮਾਨਕ ਦੇ ਕਾਇ ਉੱਤਮ ਫਲ।

ਮਲ ਟੋਡੀ ਮੱਲਾ ਪੰਜਵਾਂ ਮਾਈ ਚਰਨ ਗੁਰ ਮਿੱਠੇ ਵੱਡੇ ਭਾਗ ਦੇਵੇ ਪਰਮੇਸ਼ਰ ਕੋਲ ਫਲਾ ਦਰਸ਼ਨ ਗੁਰ ਡੀਠੇ ਰਹੋ ਗੁਣ ਗਾਵਤ ਚੁੱਤ ਬਨਾਸੀ ਕਾਮ ਕ੍ਰੋਧ ਬਿਨਸੇ ਮਦ ਟੀਠੇ ਅਸਰ ਪਏ ਸਾਚ ਰੰਗ ਰਾਤੇ ਜਨਮ ਮਰਨ ਬੋਰ ਨਹੀਂ ਪੀਠੇ ਬਿਨਾਰ ਪੰਜ ਰੰਗ

ਸੁਣ ਮਨ ਕਥਾ ਹਰ ਨਾਮ ਰਿਤ ਬੁੱਧ ਸਿੱਧ ਸੁਖ ਪਾਵੈ ਪਜ ਗੁਰਮਤਿ।

ਹਰ ਜਨ ਕੋ ਦੇ ਸੰਤ ਭਲੇ ਹਰ ਰਾਮ ਵਾਲੀ ਮੁਹੱਲਾ ਚੌਥਾ ਮਾਨ ਮੇ ਸਮਝਣਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨਿਕੋ ਗੁਰ ਸਤਿਗੁਰ ਦਾਨ ਦਵਾਇ ਰਵਾਓ।

ਸਾਹਿਬ ਜੈ ਤੂੰ ਸਭ ਸੁੱਚਾ ਬਣਦਾਰਾ ਬੇਰਾੜੀ ਮਹੱਲਾ ਚੌਥਾ ਜਪ ਮਨ ਹਰ ਨਿਰੰਜਨ ਕਰ ਸਦਾ ਸਦਾ ਧਿਆਈਏ ਸੁਖਦਾਤਾ ਜਾਂ ਕੰਤਨ ਕਰ ਵਰ ਰਹਾਉ ਆਗਨ ਕੁੰਡ ਮੈਂ ਉਰਦਲ ਲਾਗਾਰ ਰਾਖੀ ਉਦਮ ਜਰ ਸੋ ਐਸਾ ਹਰ ਸੇਵੂ ਮੇਰੇ ਮਨ ਹਰਿਅੰਤ ਸ਼੍ਰੀ ਰਾਮ ਮਹਾਰਾਜ ਜਾਂ ਕਿ ਹਿਰਦੇ ਵਸਿਆ ਮੇਰਾ ਹਰ ਹਰ ਤੇ ਜਨ ਕਉ ਕਰੋ ਨਮਸਕਾਰਾ।

ਤੇਰਾ ਭਾਂਗ ਕਲੜੀ ਮੇਰਾ ਤੀਤ ਮੈਂ ਦਵਾਨਾ ਪਿਆਤੀਤ ਕਰਕਾਸਾ ਦਰਸ਼ਨ ਕੀ ਭੂਕ ਮੈਂ ਦਰ ਮੰਗੋ ਨੀਤਾ ਨੀਤਾ ਦਰਸ਼ਨ ਕੀ ਕਰੋ ਸਮਾਇ ਮੈਂ ਦਰ ਮੰਗ ਭੀਖਿਆ ਖਾਇ ਮੈਂ ਦਰ ਮੰਗ ਭੀਖਿਆ ਪਾਇ ਰਾਓ ਕੇਸਮ ਕੁਸਮ ਮਿਰਗ ਮੈਂ

ਕਰ ਸ਼ਿੰਗਾਰ ਤਾਂ ਸੁਹਾਗਣ ਜਾਣੀ ਲਾਗੀ ਜਸੋ ਤੇਰੇ ਪਿਆ ਰੁਕਿਆਣੀ ਬਾਲੀ ਕਿਆ ਕਰੇ ਜੰਦ ਤੰਦਨ ਪਾਵੇ ਕਰਨ ਭਲਾ ਕਰੇ ਬੁਤੇਰੀ ਸਾ ਧਨ ਮਹਿਰਨ ਪਾਵੇ ਬਿਨ ਕਰਮਾ ਪਾਈਏ ਨਾ ਜੇ ਬੁਤੇਰਾ ਧਾਵੇ ਲਵ ਲੋਭ ਹੰਕਾਰ ਕੀ ਮਾਤੀ ਮੈਂ ਮੈਂ ਸੁਮਾਣੀ ਇੰਨੀ ਬਾਕੀ ਸੁਪਾਈਏ ਨਾ ਭਈ ਕੰਮ ਆਣੀ ਜਾਇ ਪਿਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੋ ਪਾਈਏ ਜੋ ਕਿਸ ਕਰੇ ਸੁਭਲਾ ਕਰ ਮਾਨੀ ਹਿਕਮਤ ਹੁਕਮ ਚੁਕਾਈਏ।

ਸ਼ਰਮ ਧਰਮ ਦੋਏ ਸ਼ਪ ਖਲੋਏ ਕੂੜ ਪਰੇ ਪ੍ਰਧਾਨ ਮਿਲਾ ਲੋ ਕਾਂਗੀ ਬਾਹਮਣਾ ਕੀ ਗੱਲ ਥੱਕੀ ਅਗਤ ਪੜੇ ਸ਼ੈਤਾਨ ਮਿਲਾ ਲੋ ਮੁਸਲਮਾਨੀਆਂ ਪੜੇ ਕਦੇ ਬਾਂ ਕਸਮ ਕਰੇ ਖਦਾਇਓ ਲਾ ਲੋ ਜਾਸ ਨਾਤੀ ਹੋਰ ਹਿੰਦਵਾਣੀਆਂ ਇਹ ਪੀ ਲਿਖੇ ਲਾਇਓ ਲਾ ਲੋ।

ਜਿਤ ਆਪ ਕੰਟਕ ਕਾਲ ਗ੍ਰਸੈ ਨਾਨਕ ਕਲੇਸ਼ ਦਾਇ ਜਿਸ ਕਿਰਪਾ ਕਰ ਹਿਰਦੈ ਵਸੇ ਤਿਲੰਗ ਮਹੱਲਾ ਪੰਜਵਾਂ ਕਿਰਪਾ ਓਂਕਾਰ ਸਾਤ ਗੁਰ ਪ੍ਰਸਾਦ ਕਾਲ ਮੂਲ ਕਰਦੂ ਆਲਮ ਦੁਨੀਆ ਅਸਮਾਨ ਜਿਮੀ

ਅਨੁਸਾਰ ਨਾਨ ਗੁਣ ਗਾਇਆ ਜੋ ਦੀਸੇ ਸੋ ਤੇਰਾ ਰੂਪ ਗੁਣ ਦਾਨ ਗੋਬਿੰਦ ਰੂਪ ਸਿਮਰ ਸਿਮਰ ਸਿਮਰ ਜਾਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾ ਇਸ ਕੇ ਸੰਗ ਤਰੇ ਸੰਸਾਰ ਕਵਨਾ ਪ੍ਰਲੋਚਾ ਪੂਰ ਸੰਜਨਾ ਕੀ ਬਾਛੋ ਤੂਰਤ ਸੰਗ ਮਹਲਾ ਪੰਜਵਾ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਲਕੂ ਦੇਹ ਦਾਨ ਰਹਾਵ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਰਾਖੀਗਾ ਸਿਰਜਣਹਾਰ ਜਿਨ ਪਿਤਾ ਤੂੰ ਕੀਆ ਸੋਈ ਦੇਹਦਾਰ ਜਿਨੂੰ ਪਾਈ ਮੇਜਨੀ ਸੋਈ ਕਰਦਾ ਸਾਰ ਕਰਕੜ ਮਾਲ ਦਿਲੰਕਾ ਸੱਚਾ ਪਰਵਤਗਾਰ ਕੁਦਰਤ ਕੀਮਨ ਜਾਣੀਏ ਵੱਡਾ ਵਿਪਰਵਾਹ ਕਰਬੰਦੀ ਤੂੰ ਬੰਦਗੀ ਜਿਚਰ ਘਟਮੈ ਸ਼ਾਹ ਤੂੰ ਸਮਰਾਥਿਆ ਕਾਥਾ ਗੋਚਰ ਜੀਵ ਪਿੰਡ ਤੇਰੀ ਰਾਸ ਰਿਆਮ ਤੇਰੀ ਸੁਪਾਇਆ ਸਦਾ ਨਾਨਕ ਕੀਰਦਾਸ।

ਸੁਦੇ ਪਰਿਵਾਰ ਸਿਉ ਸਭ ਜਗ ਤੋਂ ਛੁਡਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਧਨ ਗੁਰ ਧਨ ਹਰ ਗੁਰ ਹਰ ਮਾਰਗ ਦੱਸਿਆ ਗੁਰ ਪੁਨ ਵਡ ਪੁਨੋ ਗੁਰਮੁਖ ਗੁਰ ਗੋ ਜੋ ਜੋ ਜੋ ਗੁਰਸਿੱਖ ਗੁਰ ਸੇਵਨ ਦੀ ਸੇ ਪੁਨ ਪੁਰਾਣੀ ਜਿਨ ਨਾ ਤਨ ਕੁਵਾਰਿਆ ਸਦਾ ਸਦਾ ਕੁਰਬਾਣ ਗੁਰਮੁਖ ਸਖੀ ਸਹੇਲੀਆਂ ਸੇ ਆ ਪਾਰ ਪਾਈਆ ਹਰ ਦਰਗੇ ਪਹਿਨਾਈਆ ਹਰੇ ਆਪ ਗਾਲ ਲਾਈਆ ਜੋ ਗੁਰਮੁਖ ਨਾਮ ਧਿਆਨ ਦੇ ਤੇ ਇਹਨਾਂ ਦਰਸ਼ਨ ਦੀ ਜਾਏ ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੇ ਪੰਜ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਇੱਕ ਦਿਨ ਚੇਤੇ ਜਨ ਪਕੜ ਚਲਾਈਆ ਜਿਨ ਹਰ ਨਾਮ ਹਰ ਚੇਤਿਆ ਹਿਰਦੇ ਉਤਾਰੇ ਤਿੰਨ ਜਮ ਨੇੜਨਾ ਆ ਵਾਹੀ ਗੁਰਸਿੱਖ ਨ ਗੁਰਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਿਨ ਸਤ ਗੁਰ ਵਿਟੂ ਭੇਟਿਆ ਡੰਗਰਲੀਆ ਮਾਣੇ ਸਤਿਗੁਰ ਦਾਤਾ ਆਖੀ ਤੁਸਰੇ ਪਸਾਓ ਗੁਰ ਵਿਟੂ ਸਦਵਾਰਿਆ ਜਿੰਦਰਾ ਨਾਮ ਸੁਧਨ ਗੁਰੂ ਸੁਭਾਸ ਹਰ ਦੇ ਸੁਨੇਹਾ ਵੇਗ ਵੇਗ ਗੁਰੂ ਵਿਕਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਰਨਾਮ ਸੁਭਾਵੀ ਜਿਨ ਸੁਣ ਸਿੱਖਾਂ ਗੁਰ ਮੰਨਿਆ ਇੰਨਾ ਭੁਗ ਸਮਝਾਵੀ ਹਰ ਕਾ ਮਾਰ ਗਿਆ ਕੀ ਕਉ ਕਿਤ ਬੇਦ ਜਾਈ ਹਰ ਹਰ ਤੇਰਾ ਨਾਮ ਹੈ ਹਰ ਖਰਤ ਲੈ ਜਾਈ ਜਿਨ ਗੁਰਮੁਖ ਅਰਾਧਿਆ ਸੇਵਾ ਸਾਵਟ ਦਾਨਣੇ ਜਿਉਂ ਸਤਿਗੁਰ ਵਿਟੂ ਵਾਰਿਆ ਗੁਰਬਚਨ ਸਮਾਣੇ ਤੂੰ ਤਾਕਤ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਦ ਭਾਵੇ ਤੇਰੀ ਬੰਦਗੀ ਤੂੰ ਗੁਣ ਗਹੀਰਾ ਆਪੇ ਹਰ ਇੱਕ ਰੰਗ ਆਪੇ ਬੋਰੰਗੀ ਜੋਤ ਭਾਵੇ ਨਾਨਕਾ ਸਾਹਿ ਗਲ ਚੰਗੀ ਤਿਰੰਗ ਮੁਹੱਲਾ ਨਾਵਾਂ ਕਾਫੀ ਏਕ ਓੰਕਾਰ ਸਤਿਗੁਰ ਪ੍ਰਸਾਦ ਚੇਤਨਾ ਤੂੰ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਣ ਛਣੋਤ ਬਿਹਾਰ ਫੁਕੇ ਕਰਜੂ ਪਾਣੀ ਰਾਵ ਹਰ ਗੁਣ ਕਾਏ ਨੰਗਾਵੇ ਮੂਰਖ ਗਿਆਨਾ ਝੂਠੇ ਲਾਗ ਲਾ ਕਹਿੰਦਾ ਮਰਨ ਪਛਾਣਾ ਅਜੋ ਕਛ ਬਿਗਰਿਓ ਨਹੀਂ ਜੂ ਪ੍ਰਾਪ ਗੁਣ ਗਾਵੇ ਕਉ ਨਾਮ ਤੇ ਭਜਨ ਤੇ ਨਿਰਭੈ ਬਾਦ ਪਾਵੇ ਤਿਲੰਗ ਮੁਹੱਲਾ ਨਾਵਾਂ ਜਾਗ ਲਿਓ ਰੇ ਮਨਾ ਜਾਗ ਲਿਓ ਕਾਂ ਗਾਫਲ ਸੋਇਆ

ਗਾਇਆ ਲੈ ਸਾਹ ਸੁਪਨ ਸਮਾਨ ਤਿਲੰਗ ਮਹਲਾ ਨਾਮਾ ਹਰਜ ਸ ਰੇ ਮਨ ਗਾਇਆ ਲੈ ਜੋ ਸੰਗੀ ਤੇਰੂ ਔਸਰ ਵੀ ਤੂੰ ਜਾਤ ਮਾਨ ਲੋ ਮੇਰ ਰਾਸ ਸੰਪਤ ਰਸ ਤਨ ਰਸ ਅਤ ਨਿਉ ਲਗਾਇਓ ਕਾਲ ਬਾਤ ਜਬ ਗੱਲ ਕਰੀ।

ਪ੍ਰਭ ਸੁਣਨਾ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਂਕਾਰ ਸਤਿਪ੍ਰਸਾਦ ਬੇਕ ਤੇ ਵਿਸਦਰਾ ਭਾਈ ਦਿਲਕਾ ਵਿਕਰਮ ਦਾਏ ਟੁਕਦਮ ਕਰਾਰੀ ਜਗ ਕਰੋ ਹਾਜ਼ਰ ਹਜ਼ੂਰ ਗਦਾਏ ਬੰਦੇ ਕੋ ਦਿਲਰ ਰੋਜਨਾ ਫਿਰ ਪਰੇਸ਼ਾਨੀ ਮਾਹੀ ਇਹ ਜੇ ਦੁਨੀਆਂ ਸਿਰ ਮੇਲਾ ਦਤਗੀਰੀ ਨਾਹੀ ਰਾਗ ਦਰੋਗ ਪੜ ਪੜ ਖੁਸ਼ੀ ਹੋਈ ਬੇਖਬਰ ਬਾਗ ਕਾਏ ਹੱਕ ਸਤਿਕਾਰ ਕਪਮਿਆਨੇ ਸ਼ਿਆਮ ਮੂਰਤ ਨਾਏ

ਸੋਏ ਨਾਮਦੇਵ ਜੀ। ਮੈਂ ਅੰਧੜੇ ਕੀ ਟੇਕ ਤੇਰਾ ਨਾਮ ਕੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ, ਰਹਾਉ ਕਰੀਮਾ ਰਹੀਮਾ ਲਾ ਤੂੰ ਗੰਨੀ, ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ।

ਕਾਰੀ ਵਾਲੇ ਤੇਰਾ ਨਾਮ ਰਹਾ ਗੁਜਾ ਆਮਦ ਗੁਜਾ ਰਵਤੀ ਗੁਜਾਮੇ ਰਵੀ ਦਵਾਰਕਾ ਨਗਰੀ ਰਾਤ ਗੋਈ ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕਿ ਮੰਗੋਲ ਚੰਦੀ ਹਜ਼ਾਰ ਆਲਮ ਏਕਲ ਖਾਨ ਨਾਮ ਚਿਨੀ ਪਾਸਾ ਸਾਵਲੇ ਬਰਨਾ ਆਸ ਪਾਤ ਗਜ ਪਾਤ ਨਰਿੰਦਰ ਨਾਮ ਕਿਸਮਾ ਮੀਰ ਮਕਾਨ ਦਾ ਇੱਕ ਓਂਕਾਰ ਸਤਨਾਮ ਕਰਤਾ ਬ੍ਰਹਮਨ ਭਵ ਨਰਵੈਰ ਅਕਾਲ ਮੂਰਤਾ ਜੂਨੀ ਸਾਹਿਬੰ ਗੁਰਪ੍ਰਸਾਦ ਰਾਗ ਸੂਈ ਮਹੱਲਾ ਪਹਿਲਾ ਚੌਬ ਦੇ ਘਰ ਪਹਿਲਾ ਭਾਂਡਾ ਤੋਈ ਬੈਤੂ

ਪਾਉ ਮਨ ਸੰਪਿੜ ਜਿਤ ਸਤ ਸਰਨਾਮ ਪਾਨ ਪਾਦੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵ ਜੀ ਸੇਵੇ ਇਨ ਵਿਦ ਸਾਹ ਤ੍ਰਿਪਤ ਰਹੇ ਕਹਿੰਦੇ ਕਹਿ ਕਹਿ ਕਹਿ ਜਾਵੈ ਤੁਮ ਸਰਵਨ ਕੋਈ ਭਗਤੀ ਨਾਮ ਜਨ ਜਮ ਪੈ ਉਸੇ ਰਾਈ ਸੱਚਾ ਸੋਈ ਸੋਈ ਮਹੱਲਾ ਪਹਿਲਾ ਕਰ ਦੂਜਾ ਓਂਕਾਰ ਸਤਿਗੁਰ ਪ੍ਰਸਾਦ ਅੰਤਰ ਵਸੇ ਨਵਰ ਜਏ ਅੰਮ੍ਰਿਤ ਛੋਟ ਕਾਇ।

ਜਲ ਤਲ ਮਾਈਅਲ ਰਵ ਰਿਆ ਸੋਏ ਆਮਨੀ ਚੰਗੀ ਬੁਰਾ ਨੀ ਕੋਈ ਪ੍ਰਣ ਨਾਮ ਤਾਰੇ ਸੋਏ ਸੋਈ ਮਹੱਲਾ ਪਹਿਲਾ ਕ੍ਰਿਸ਼ਨ ਮੈਂ ਕੁੰਕਾਰ ਸਤਿਗੁਰ ਪ੍ਰਸਾਦ ਉਦਰ ਕਿਹਾ ਤਿਲਕਣਾ ਘੋਟ ਕਾਲੀ ਮਾਸ ਤੂਤਿਆਂ ਜੂਠ ਉਤਰੇ ਜਿਸ ਧੂਵਾਂ ਤਿਸ ਸਰਜਨ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਨ ਜਿੱਥੇ ਲਿਖ ਮੰਗੀ ਥੱਤੇ ਖੜ ਦਸਾਨ ਰਾ ਕੋਠੇ ਮੰਡ ਮਾੜੀਆਂ ਪਾਸੋ ਚਿੱਤਵੀਆਂ ਢੱਠੀਆਂ ਕਮਨ ਆਮਣੀ ਵਿੱਚੋਂ ਸਕਣੀਆਂ ਬੱਗਾ ਬੱਗੇ ਕੱਪੜੇ ਤੀਰਥ ਮਾਂਜ ਮਸਾਨ ਕੜਕੜ ਜੀਆਂ ਕਾਮਣੇ ਬੱਗੇ ਨਾ ਕਈਆਂ ਸਿਮ

ਫਿਰ ਲੰਘਾ ਕਿਤੇ ਛਾਕਰੀਆਂ ਚੰਗਾਈਆਂ ਅਬਰ ਸਿਆਣ ਕਿਤੇ ਨਾਨਾ ਸੰਭਾਲ ਤੂੰ ਬਿੱਦਾ ਸੁੱਟੇ ਜੇਤੈ ਸੂਹੀ ਮਹਲਾ ਪਹਿਲਾ ਜਾਪ ਤਾਪ ਕਾ ਬੰਦ ਬੇੜ ਲਾ ਜਿਤ ਲੰਘੇ ਵੇਲਾ ਨਾ ਸਰਵਰ ਨਾ ਕੁਸਲੇ ਸਬੰਸੀਲਾ ਤੇਰਾ ਇੱਕੋ ਨਾਮ ਜੀਠੜਾ ਰਤਾ ਮੇਰਾ ਚੋਲਾ ਸਾਧ ਰੰਗ ਟੁਲਰਾ ਸਾਧ ਪਲ ਪਿਆਰ ਮੇਲਾ ਹੋਈ ਜੇ ਗੁਣ ਹੋਵੇ ਗੰਢੜੀਏ ਮੇਲੇ।

ਪਾਇ ਸਕੈ ਅੰਮ੍ਰਿਤ ਮੇ ਬੇਲਾ ਸਹਿ ਕੈ ਅੰਮ੍ਰਿਤ ਬੋਲਾ ਨਾਨਕ ਸੇ ਲਿਓ ਸੁਖ ਰਸੇ ਪਿਆ ਰਾਮ ਸਕੇ ਦਸੀਆਂ ਸਾਚਾ ਖੁਸਮ ਮਹਾਰਾ ਸੁਈ ਮਹਲਾ ਪਹਿਲਾ ਜਿਨ ਕੋ ਭਾਂਡੇ ਪਾਵਤਨਾ ਸਵਾਰ ਸੀ।

ਤੁਸੀਂ ਮਹਲਾ ਪਹਿਲਾ ਭਾਂਡਾ ਹਰਸ਼ਾ ਧੋਏ ਜੁਦ ਭਾਵ ਸੀ ਭਾਂਡਾ ਆਤਮਲੀਨ ਤੋਤਾ ਸ਼ਾਨਾ ਹੋਏ ਸੀ ਗੁਰੂ ਦੁਆਰੇ ਹੋਏ ਸੋ ਜੀ ਪਾਇਆ ਸੀ ਇਹ ਦੁਆਰੇ ਧੋਏ ਹਰਸ਼ਾ ਹੋਏ ਸੀ ਮੈਂ ਰਿਹਾ ਸੀ ਕਾ ਵਿਚਾਰ ਆਪ ਉਤਾਏ ਸੀ ਮਤ ਕੋ ਜਾਣ ਜਾਏ ਅੱਗੇ ਪਾਏ ਸੀ ਜੇ ਕਰਨ ਕਮਾਏ ਤਿਹਾ ਹੋਏ ਸੀ ਅੰਮ੍ਰਿਤਾਰ ਕਾ ਨਾਮ ਆਪ ਬਤਾਏ ਸੀ ਚੱਲਿਆ ਪਾਸੋ ਜਨਮ ਸਵਾਰ ਵਾਜਾ ਪਾਏ ਸੀ ਮਾਨਸ ਕਿਆ ਵਿਚਾਰ ਹੈਲੋ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲਤਾਰ ਸੀ ਸੋਈ ਮੁਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਏ ਖਾਏ ਤਪੀ ਹੋਏ ਤਪ ਕਰੇ ਤੀਰਥ ਮਲ ਮਲ ਨਾਵੇ ਤੇਰਾ ਸਦਸ ਨੀਜੇ ਭਾਈ ਜੇ ਕੋ ਬਹੇ ਹਲਾ ਰਾਓ ਜਸ ਬੇਜੇ ਸੂਰਣਾ ਜੋ ਖੱਟੇ ਸੁਖਾਏ ਅੱਗੇ ਪੁੱਛਣ ਹੋਵੇ ਜੇ ਸਣ ਸਣ ਜਾਏ ਐਸਾ ਜੈਸਾ ਕੱਢੀਏ ਜੈਸੀ ਕਾਰ ਘੁਮਾਏ ਜੋ ਤਮ ਚਿਤਨਾ ਵੀ ਸੋ ਤਮ ਵਿਸਾ ਜਾਏ

ਸਿੱਧਾ ਨਾਵ ਸੂਈ ਮਹੱਲਾ ਪਹਿਲਾ ਕਰ ਸਤਮਾ ਓਂਕਾਰ ਸਤਿਗੁਰ ਪ੍ਰਸਾਦ ਜੋਗਨ ਕਿੰਤਾ ਜੋਗਨ ਡੰਡੇ ਜੋਗਨ ਚੜ੍ਹਾਈ ਆਏ ਜੋਗਨ ਮੰਦੀ ਮੂੰਡ ਮੁੰਡਾਇਆ ਜੋਗ ਨ ਸਿੰਘੀ ਬਾਈ ਅੰਜਨ ਮੈਂ ਨਿਰੰਜਨ ਰਹੀਏ ਜੋਗ ਜੁਗ ਪਾਈ ਹੈ ਗਲੀ ਜੋਗਨ ਹੋਈ ਏਕ ਦਿਲ ਕਰ ਸੰਸੁਰ ਜਾਣੇ ਜੋਗੀ ਕਹੀਏ ਸੂਈ ਰਾ ਜੋਗਨ ਬਾਰ ਮੜੀ ਮਿਸਾਣੀ ਜੋਗਨ ਤਾੜੀ ਲਾਈਏ ਜੋਗਨ ਦਿਸ ਦਸੰਤਰ ਭਾਵੇਂ ਹੈ ਜੋਗਨ ਤੀਰਥ ਨਾਈਏ ਅੰਜਨ ਮੈਂ ਨਿਰੰਜਨ ਰਹੀਏ ਜੋਗ ਜੁਗਤ ਪਾਈਏ ਸਤਿਗੁਰ ਭੇਟ ਸੇਟੇ ਸਤਿਗੁਰ ਭੇਟੇ ਤਾਂ ਸੰਸਾ ਟੁੱਟੈ ਧਾਤ ਵਰਜਰਹਾਈਏ ਨਿਧਾਰ ਕਰੇ ਸਹਿ ਤੁਨ ਲਾਗੇ ਘਾਰੀ ਪਰਚਾ ਪਾਈ ਅੰਜਨ ਮੈਂ ਨਿਰੰਜਨ ਰਹੀਏ ਜੋਗ ਜੁਗਤ ਪਾਈਏ ਨਾਨਕ ਜੀਵਤਿਆਂ ਮਰਈਏ ਐਸਾ ਜੋ ਕਮਾਈਏ ਵਾਜੇ ਬਾਜੋ ਸਿੰਘੀ ਵਾਜੇ ਤਉ ਨਿਰਭਉ ਪਦ ਪਾਈਐ ਅੰਜਨ ਮਹਿੰਦਰ ਨਿਰੰਜਨ ਰਹੀਏ ਜੋ ਜੁਗਤ ਤੋ ਪਾਈਏ ਸੂਈ ਮਹੱਲਾ ਪਹਿਲਾ।

ਜਲ ਸਨਮਈ ਅਲ ਕਰ ਕੋ ਲੀਣਾ ਆ ਪਿਸਰ ਸਮਾਨ ਹਾਵ ਮੰਤਰਾ ਜੀ ਚਿਤੁਲ ਚਿਤ ਤੁਲਾ ਤੀਰਥੀ ਸੁਰਾ ਕਮਾਵਾ ਘਾਟੀ ਪਿਤਰ ਸੁਸ ਤੋਲੀ ਇੰਦ ਵਿੱਚ ਚਿਤਰਾ ਆਪੇ ਕੰਡਾ ਤੋਤਰਾ ਜੀ ਆਪੇ ਤੁਰਨਾਰਾ ਆਪੇ ਦੇਖੀ ਆਪੇ ਬੁਝੀ ਆਪੇ ਅਮਨ ਜਾਰਾ ਅੰਧਲਾ ਨੀਚ ਆਜ਼ਾਦ ਪਰਦੇਸੀ ਕਿਨੇ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਮੂੜਾ ਪਾਵੇ ਰਾਗ ਸਿੰਘ ਮੋਹਲਾ ਚੌਥਾ ਕਰ ਪਹਿਲਾ ਓਂਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਰਾਧਿਆ ਗੁਰ ਸ਼ਬਦ ਗੁਰੂ ਗੁਰ ਕੀ ਸਭ ਇੱਛਾ ਮੰਤਰ ਗੂਰੀਆ ਸਭ ਚੁੱਕਾ ਡਰ ਜਾਮ ਕੀ ਮੇਰੇ ਮਨ ਗੁਣ ਗਾਓ ਰਾਮ ਨਾਮ ਹਰ ਕੇ ਗੁਰ ਤੁੱਠੇ ਮਨ ਪ੍ਰਭੂ ਦਇਆ ਹਰ ਪਿਆ ਰਸ ਗੱਟ ਕੇ ਰਸ ਸੰਗਤ ਉੱਤਮ ਸਤਿਗੁਰ ਕੀ ਗੁਣ ਗਾਵੇ ਹਰ ਪ੍ਰਭ ਕੇ ਹਰ ਕਿਰਪਾ ਤਾਰ ਮੈਨੂੰ ਸਤਸੰਗਤ ਧੋਵੇ ਬਾਗ ਜਨ ਗੇ ਰਾਮ ਨਾਮ ਸਵਾਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੇ ਰਮਰਤ ਹਰ ਜਲ ਪਾਇਆ ਸੁਲਾਥੀ ਤਿਸਕੇ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵਿੱਚ ਸਿਰ ਗੁਰ ਕੇ ਤੇ ਨਾਨਕ ਨਾਮ ਪਰਯੋ ਗੁਰ ਚੇਲਾ ਰਾਖੂ ਲਾ ਜਨ ਕੀ ਸੁਖੀ ਮਹਾਨ ਲਾ ਜੋਤਾ ਹਰ ਨਾਮ ਭਜੋ ਪ੍ਰਖੋਤਮ ਸਭਿਨ ਸੇ ਦਾਲ ਦਲਗਾ ਓ ਜਨਮ ਮਰਣਾ ਮਿਟੋ ਗੁਰ ਸ਼ਬਦੀ ਰਸਤ ਸੇ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਆਤ ਬਿਰਗਾ ਮੈਂ ਮਨ ਤਨ ਅਰਪ ਤਰਿਓ ਗੁਰਿਆ ਗੇ ਸਿਰ ਵਿੱਚ

ਸਤਿਗੁਰ ਕਾ ਸੂਈ ਮਹੱਲਾ ਚੌਥਾ ਹਰ ਨਾਮ ਹਰ ਰੰਗ ਰੰਗ ਨਿਡੇ ਰੰਗ ਗੁਰ ਤੁਠੇ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰੰਗ ਗੁਰ ਤੁਠੇ ਹਰ ਪਦੇਸਿਆ ਹਰ ਭੇਟਿਆ ਰਹੁ ਨੂੰ ਰੰਗ ਨਾ ਆਉ ਮੁੰਥਿਆਣੀ ਮਨਮੁਖੀ ਫਿਰ ਆਉਣ ਜਾਣ ਅੰਗ ਹਰ ਪ੍ਰਭ ਚੇਤੇ ਨਾ ਆਇਓ ਮਨ ਦੂਜਾ ਪਉਸੈ ਲੰਘ ਮਾਲ ਹਮ ਮੈਲ ਪਰੇ ਦੋ ਚਾਰੀ ਯਾਰ ਰਾਖੂ ਅੰਗੀ ਅੰਗ ਗੁਰ ਅੰਮ੍ਰਿਤ ਸਰਨ ਬੁਲਾਇਆ ਸੁਲਾ ਸਿੱਖ ਰੂਪੰਗ ਦੀਨਾ ਦੀਨ ਦਿਆਲ ਪ੍ਰਭ ਸਤਸੰਗ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮੰਤਾ ਨੂੰ ਰੰਗ ਸੂਹੀ ਮਹਾਰਾ ਚੌਥਾ ਹਰ ਹਰ ਕਰੇ ਨਿਤ ਕਬਟ ਕੁਮਾਵੈ ਹਿਰਦਾ ਸੋਧਨ ਹੋਈ ਅੰਦਨ ਕਰਮ ਕਰੇ ਬੁਤੇਰੀ ਸੁਭਨੇ ਸੁਖ ਨਾ ਹੋਈ ਗਿਆਨੀ ਗੁਰ ਬਿਨ ਭਗਤ ਨ ਹੋਈ ਕੋਰੇ ਰੰਗ ਕਦੇ ਨ ਚੜੇ ਜੀ ਲੋ ਤਿਸ ਕੋਈ ਰਾਵ ਜਾਪ ਤਾਪ ਸੰਜਮ ਵਰਤ ਕਰੇ ਪੂਜਾ ਮਨ ਕਰੋਗ ਨ ਜਾਈ ਅੰਤਰ ਮਾਂ ਬਿਆਨਾ ਦੂਜੇ ਭਾਇ ਖੁਆਈ ਬਾਰ ਭੇਖ ਬਹੁਤ ਰਾਈ ਮਨੁਆ ਦਿਲ ਕਾਵੈ ਹੁਮੇ ਵਿਆਪਿਆ ਸੁਧਨ ਚੀਨੇ ਫਿਰ ਬਰਜੂਨੀ ਆਵੇ ਨਾਨਕ ਨਜ਼ਰ ਕ੍ਰਿਸ ਬੂਜੇ ਸੋ ਜਨ ਨਾਮ ਤਿਆਏ ਗੁਰਪ੍ਰਸਾਦੀ ਕੁਬੁਜ ਏਕ ਸਮਾਇ ਸਮਾਇ ਸੋਈ ਮਹਲਾ ਚੌਥਾ ਕਰ ਦੂਜਾ ਏਕ ਓਅੰਕਾਰ ਸਤਿਪ੍ਰਸਾਦ ਗੁਰਮੁਖ ਨਗਰੀ ਕੂਜਾਈ ਕਰਨ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸ਼ਾਂਤ ਵਸਾਏ।

ਕਰ ਢੂੰਡ ਢੁੰਡਾਈ ਸੰਗਤ ਮਿਲ ਕਰ ਰਸ ਪਾਈ ਧੁਰ ਮਸਤਕ ਲੇਖ ਲਕੇ ਹਰ ਭਾਈ ਗੁਰੂ ਨਾਨਕ ਦੁੱਠਾ ਮੇਲੇ ਹਰ ਭਾਈ ਸੋਹੀ ਮਹੱਲਾ ਚੌਥਾ।

ਕਿਸ਼ ਸੁਮਾਰ ਰਹਾਉ ਹਰ ਰੰਗ ਕੋ ਲੋਚੀ ਸੁ ਕੋਈ ਗੁਰੂ ਕਾ ਰੰਗ ਜ਼ਰੂਰ ਲਾਓ ਮਾਨਮੁਖ ਮੁਗ ਨਰ ਕੋਰਾ ਹੋਏ ਜੇ ਸੋ ਲੋਚੇ ਰੰਗ ਨ ਹੋਵੇ ਕੋਈ ਨਦ ਕਰੇਤਾ ਸਤਿਗੁਰ ਪਾਵੈ ਨਾਨਕ ਰਸ ਹਰ ਰੰਗ ਸਮਾਵੈ ਸੋਈ ਮਹੱਲਾ ਚੌਥਾ ਜੇ ਵਾ ਰਸ ਰਹੀ ਅਗਾਇ ਗੁਰਮ ਪਾਵੇ ਸਹਿ ਸਮਾਏ ਹਰ ਰਸ ਜਨ ਚਾਖੂ ਜੇ ਪਾਈ

ਕਰਸ਼ੇਵਾਂ ਇੱਕ ਓਂਕਾਰ ਸਤ ਪ੍ਰਸਾਦ ਤੀਜ ਆਦਰ ਜਪਦਿਆਂ ਤੁਮ ਪਦਵੀ ਪਾਏ ਪੁਸ਼ਪ ਬਿਦਰ ਦਾਸੀ ਸੁਤੇ ਕਿਸ਼ਨ ਉਤਰਿਆ ਘਰ ਜਸ ਜਾਏ ਹਰ ਕੀ ਕਥ ਕਥਾ ਸੁਣੋ ਜਾਣ ਪਾਈ ਜੇਤ ਸੰਸਾ ਦੁੱਖ ਭੂਖ ਸਭ ਲਜੈ ਰਾਵ ਰਵਦਾਸ ਮਾਰ ਉਸਤ ਕਰੇ ਯਾਰ ਕੀਰਤ ਨਿਮਕ ਗਾਇ ਅਤਤ ਦਾਤ ਉਤਮ ਭਇਆ ਚਾਰ ਵਰਨ ਭਇ ਭਗਿਆ ਨਾਮ ਦੇ ਪ੍ਰੀਤ ਲਗੀ ਹਰ ਸੇਤੀ ਸ਼੍ਰੀ ਲੋਕ ਸ਼ੀਪਾ ਕੇ ਬੁਲਾਏ ਖਤਰੀ ਬ੍ਰਾਹਮਣ ਪਿੱਠ ਦੇ ਛੋਟੇ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤ੍ਰਿਕੁੜਾਏ ਜਾਂ ਨਾਨਕ ਤਿੰਨ ਕੁ ਆਮਦਿਨ ਪਰਸਿਜ ਕਿਰਪਾ ਗ੍ਰਹਿ ਲਾਏ ਸੋਈ ਮਹੱਲਾ ਚੌਥਾ ਤਿੰਨੀ ਅੰਤਰ ਹਰ ਅਰਾਧਿਆ ਤਿੰਨ ਗੋਤ ਲਿਖਿਆ।

ਗੁਰ ਕਿਰਪਾ ਤੇ ਹਰ ਮਨੋ ਸੇ ਹੋਟ ਬਿਦਲਾਇਆ ਨਾ ਜਾਏ। ਹਰ ਦਿਨ ਸੰਦੀਪ ਭਾਈ ਜੇ ਹਲਤ ਪਲਤ ਹਾਰ ਹੋਏ ਸੁਖਾਈ ਰਵਾ ਤਾਂ ਸੰਗਤੀ ਸੰਘਾਰ ਧਨ ਕੱਟੀਐ ਹੋਰ ਤੈ ਹੋਰਤ ਪਾਏ ਹਰ ਧਨ ਕਿਤੇ ਨਾ ਪਾਏ ਹਰ ਰਤਨ ਕਾ ਵਪਾਰੀਆ ਰਤਨ ਧਨ ਮੰਗਾ ਜੇ ਕੱਚੇ ਕੇ ਵਪਾਰੀਐ ਵਾਕ ਹਰ ਧਨ ਲੈ ਨਾ ਜਾਏ ਹਰ ਦਿਨ ਰਤਨ ਜਵੇਹਰ ਮਾਣਕ ਹਰ ਧਨੇ ਨਾਲ ਅੰਮ੍ਰਿਤ ਵੇਲੇ ਵਤੇ ਹਰ ਭਗਤੀ ਹਰ ਲਿਵਲਾਏ ਹਰ ਦਿਨ ਅੰਮ੍ਰਿਤ ਵੇਲੇ ਵਤੇ

ਧੰਨ ਲਾ ਚਲਾਵੇ। ਇਸ ਹਰ ਧਨ ਕਾ ਤੂੰ ਢੱਕ ਦਿਨਾ ਵਾਈ, ਜਨ ਨਾਨਕ ਗੁਰ ਸੂਜੀ ਪਾਈ, ਸੂਈ ਮਹਲਾ ਚੌਥਾ। ਜਿਸ ਨੂੰ ਹਰ ਸੁਪ੍ਰਸੰਨ ਹੋਏ, ਸੁਹਾਰ ਗੁਣਾ ਰਵੈ, ਸੁਭਗਤ ਸੁਪ੍ਰਵਾਨ। ਜਿਸ ਕੀ ਮਹਿਮਾ ਕਿਆ ਵਰਨੀਏ, ਜਿਸ ਕੀ ਹਿਰਦੇ ਵਸਿਆ ਹਰ ਪੁਰਖ ਭਗਵਾਨ।

ਦੇਵੇ ਇੱਕ ਮਨ ਮੁਖ ਤੰਦ ਬਿਟਾਏ ਸਭ ਕੋ ਤੇਰਾ ਤੂੰ ਸਭ ਨਾ ਕਾਮਿਰ ਕਰਦੇ ਸਭ ਤੁਝ ਨਾਂ ਸਿ ਲਿਖਿਆ ਲੇਖ ਜੇ ਤੂੰ ਕਰੇ ਨਦਰ ਕਰੇ ਤੂੰ ਤੇਰਾ ਕੋ ਵੇਦ ਬਿਨ ਨਦਰੀ ਨਾ ਕੁਬੇ ਤੇਰੀ ਵਡਾਈ ਤੂੰ ਹੈ ਜਾਣੇ ਸਭ ਤੁਝ

ਜਿਨ ਕੀਏ ਤੁਸੀਂ ਨਾ ਚੇਤੇ ਵਿਪੜੇ ਹਰ ਗੁਰਮੁਖ ਸੁਧੀ ਪਾਏ ਹਮੇ ਰੁਸ ਜਗਤ ਬਿਆ ਪਿਆ ਤਿੰਨ ਕੋ ਜਨਮ ਦੁੱਖ ਭਾਰੀ ਗੁਰਪ੍ਰਸਾਦ ਕੋ ਬਿਰਲਾ ਛੂਟੇ ਜਨ ਕੋ ਹੂੰ ਬਲਹਾਰੀ ਜਿਨ ਸ਼ਿਸ਼ਟ ਸਾਜੀ ਸੋਈ ਕਾਰ ਜਾਣੇ ਸਾਂਗਾ ਰੂਪ ਪਾਰੋ ਨਾਨਕ ਆਪ ਵੇ ਕਰੂ ਸੀ ਗੁਰਮੁ ਬ੍ਰਹਮ ਵਿਚਾਰ ਸੂਈ ਮਹਲਾ ਚੌਥਾ ਕੀਤਾ ਕਰਨਾ ਸਰਬ ਜੈ ਕੁਛ ਕੀਤਾ ਜੀ ਕਰ ਸਕੀਏ ਆਪਣਾ ਕੀਤਾ ਕੁਛ ਨੂੰ ਜਿਉਂ ਹਰ ਭਾਵ ਤੋਂ ਰੱਖੀਏ ਮੇਰੇ ਹਰ ਜੀ ਸਭ ਕੁਛ ਤੇਰੇ ਵਾਸ

ਅਮੂਰ ਮੁਕਤ ਨਿਧਾਨ ਜਨ ਨਾਨਕ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗ ਪਿਆ ਉਦਾਨ ਸੂਈ ਮਹਲਾ ਪੰਜਵਾਂ ਕਰ ਪਹਿਲਾ ਕੁੰਕਾਰ ਸਤਪ੍ਰਸਾਦ ਬਾਜੀ ਕਰਦਿਆ ਸੀ ਬਾਜੀ ਪਾਈ ਨਾਨਾ ਰੂਪੇ ਦੁਲਾਈ ਤਾਂਗ ਉਤਾਰ ਸਮੇਂ ਪਸਾਰਾ ਤਬ ਏਕ ਕੁੰਕਾਰ ਤਮ ਰੂਪ ਦਿਵਟਿਓ ਬਿਨਸਾਓ ਕਤੇ ਗਯੋ ਓਕਾ ਤੇ ਆਇਓ ਰਹਾਓ ਜਲ ਤੇ ਉੱਠੇ ਅਨਕ ਤਿਰੰਗਾ ਕਨਕ ਭੂਖਨ ਕੀ ਬੁਰੰਗਾ।

ਮੁਖੀ ਮਹਲਾ ਪੰਜਵਾਂ। ਧਨ ਸੁਹਾਗਣ ਜੋ ਪ੍ਰਭੂ ਪਛਾਣ, ਮਾਣੇ ਕੁੰਤ ਦੇਵ ਮਾਨ, ਰਸੂ ਰਾਤੀ ਰਲੀਆ ਮਨ, ਸੁਨ ਸਖੀ ਭ੍ਰਮਿਲ ਨਿਸ਼ਾਨ, ਮੰਤ ਨਰਪਤਾ ਜਲਾ ਦੁਲਗਾਈ ਰਹਾਵ, ਸਖੀ ਸਹੇਲੀ ਕੋ ਸਮਝਾ।

ਸਤਿਗੁਰ ਹੈ ਭਾਈ ਖੁੱਲ ਕਪਟ ਮੰਦਰ ਰਾਇ ਰਹਾ ਦੂਜਾ ਤੁਸੀਂ ਮਹਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੰਦਿਰ ਗੁਣ ਕੇ ਦਾ ਤਾਰੇ ਬੈ ਖਰੀਦ ਕੇ ਕਜ ਤਰਾਏ ਇਹ ਜੀਵ ਪਿੰਡ ਸਭ ਤਾਰੇ ਲਾਲ ਨੀਲੇ ਪ੍ਰੀਤ ਮਨਮੋਹਨ ਤੇਰੇ ਦਰਸ਼ਨ ਕਹੋ ਹਮ ਬਾ ਰਾਵ ਪ੍ਰਭ ਦਾਤਾ ਮਦੀਨ ਪੁਕਾਰੀ ਉਸ ਦੱਸਦਾ ਉਪਕਾਰੀ।

ਲਈਏ ਮਨ ਤਰਸੈ ਤੇਰੇ ਨਾਲ ਪਾਓ ਦਾਨ ਢੀਠ ਹੋਏ ਮੰਗੋ ਮੰਗਲਾ ਕੇ ਸੰਤਰ ਨਾਰ ਜੇ ਨਾਨਕ ਕਹੋ ਗੋ ਕਿਰਪਾਦਾਰੀ ਪ੍ਰਭਾ ਦਿਨ ਤਾਰ ਸੋਹੀ ਮਹੱਲਾ ਪੰਜਵਾਂ ਕਰਤੀਜਾ ਇੱਕ ਓਂਕਾਰ ਸਤਪ੍ਰਸਾਦ ਸੇਵਾ ਥੋਰੀ ਮਾਂਗਨ ਬਹੁਤਾ ਮੈਂ ਅਨੁਭਵ ਕਹਿ ਤੂੰ ਬਹੁਤਾ ਜੋ ਬ੍ਰਹਮਾ ਨੇ ਤਨ ਕੀ ਰੀਸਾ ਊੜੇ ਮੂਰਖੀ ਹੈ ਠੀਸਰ ਹਾਓ ਭੇਦ ਕਾਵੇ ਸੱਚ ਨਾ ਕਮਾਵੇ ਕਹਿ ਤੂੰ ਮੈਲੀ ਨਿਪਟਣਾ ਵੈ ਅਤੀ ਸਦਾ ਮਾਇਆ ਕਮਾਤਾ

ਸੋਣ ਭੀਨਾ ਹਰ ਜਾ ਸੁਣਤ ਆਲਸ ਮਨ ਕੀਨਾ ਦ੍ਰਿਟ ਨਾਇਰ ਪੇਖ ਤੰਦੇ ਛੋੜ ਜਾ ਝੂਠ ਤੰਦੇ ਰਾਵ ਕਹੋ ਨਾਨਕ ਪ੍ਰਭ ਬਖਸ਼ ਕਰੀਜੈ।

ਹਰਿ ਬਾਣੀ ਸੂਹੀ ਮਹੱਲਾ ਪੰਜਵਾਂ। ਜਾਂ ਕੇ ਦਰਸ ਭਾਵ ਕੋਟ ਉਤਾਰ, ਭੇਡ ਸੰਗੇ ਭਵਜਲ ਤਾਰੀ, ਕੋਈ ਸਾਧਨ ਅਮੀਤ ਪਿਆਰੀ, ਜੋ ਹਮ ਕਰਨ ਅੰਤ ਤਰ ਰਾਵ, ਜਾ ਕਾ ਸ਼ਬਦ ਸੁਣ, ਜਾ ਕਾ ਸ਼ਬਦ ਸੁਣ ਤੁਖਦਾਰੀ, ਜਾਂ ਕੀ ਟਾਲ ਜਮਦੂਤ ਵਧਾਰੀ, ਜਾਂ ਕੀ ਧੀਰ ਕਿਸਮਣੇ ਉਧਾਰੇ, ਜਾਂ ਕੇ ਸਿਮਰਨ ਮੁਖ ਉਦਲਾ।

ਅਣਕ ਜੋਨ ਭਰਮ ਭਰਮ ਭਰਮ ਹਾਰੀ ਓੜ ਗਈ ਆਬ ਸਾਸੰਗਾਰ ਅਗਮ ਗੁਜ ਲਖ ਉਪਾਰ ਨਾਮ ਤੁਮਰੀ ਦਿਨ ਰਨਾਰ ਸੂਹੀ ਮਹੱਲਾ ਪੰਜਵਾਂ ਕਵਨ ਕਾਜ ਮੈਂ ਵਡਿਆਈ ਜਾਂ ਕੋ ਬਿਨਸਤ ਬਾਰਨ ਕਰ ਇਹ ਸੁਪਨਾ ਸੋਬਤ ਨਹੀਂ ਜਾਣ।

ਮਹਲਾ ਪੰਜਵਾਂ ਗੁਰ ਪਰਮੇਸ਼ਰ ਕਰਨੇ ਹਾਰ ਸਭ ਸ੍ਰੀ ਗੁਰੂਦੇਵ ਦਾ ਗੁਰ ਕੇ ਚਰਨ ਕਮ ਮਾਨ ਧਿਆਏ ਦੁੱਖ ਦਰਦ ਸਥਾਨ ਤੇ ਜਾ ਰਹਾ ਭਾਵ ਜਲ ਡੂਬ ਤੇ ਸਤਿਗੁਰ ਕਾਢੇ ਜਨਮ ਜਨਮ ਕਾ ਟੂਟਾ ਗਾਣ।

ਅੰਤਰ ਵਾਲਾ ਸੋਈ ਮਹੱਲਾ ਪੰਜਵਾਂ ਦਰਸ਼ਨ ਦੇ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁੰਬਲ ਮੇਰੇ ਦੇਹ ਨਾਮ ਕਰਿਆ ਆਪਣੇ ਚਿਰ ਰਹਾਉ ਆਪਣੀ ਸ਼ਰਨ ਰਾਵ ਪ੍ਰਭਦਾ ਤੇ ਗੁਰਪ੍ਰਸਾਦ ਕਨਵਲੇ ਦਾ ਤੇ ਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਇਹ ਕਰੇ ਅਰਦਾਸ ਬਿਸਰ ਨਾਏ ਪੂਰਨ ਗੁਣਤਾ ਸੋਈ ਮਹੱਲਾ ਪੰਜਵਾਂ ਮੀਤ ਸਾਧਨ ਸਤਬੰਧ ਭਾਈ।

ਫਾਸੀ ਹਰ ਕਿਰਪਾਲੀ ਨਿਰਲਾ ਸਦਾ ਆਨੰਦ ਨਾਨਕ ਗੁਣ ਗਾ। ਸੋਹੀ ਮਹੱਲਾ ਪੰਜਵਾਂ ਅੰਮ੍ਰਿਤ ਬਚਨ ਸਾਹਿਬ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਨਾਨਕ ਰਸਮ ਬਖਾਨੀ ਰਾਵ ਕਲੀ ਕਾਲ ਕੇ ਮਿਟੇ ਕਲੇਸ਼ਾ ਏਕੋ ਨਾਮ ਮਨ ਮੈਂ ਪਰਵੇਸ਼ ਸਾਧੂ ਧੂਰ ਮੁਖ ਮਸਤ ਗਲਾਈ ਨਾਨਕ।

ਆਧਾਰ ਕਿਨਕਾਰ ਸਿਮਰਤ ਉਪਾਰ ਸਭ ਲੋਭ ਮਿਟਾਵੇ ਨਵਾਨ ਲੋਭ ਨਾਨਕ ਰੱਖਾ ਆਪੇ ਹੋਵਾ ਸੂਹੀ ਮਹਲਾ ਪੰਜਵਾਂ।

ਆਸ ਹੋਈ ਮਹੱਲਾ ਪੰਜਵਾਂ ਘਰ ਪੰਜਵਾਂ ਪੜਤਾਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ ਜਪ ਮਨ ਗੋਬਿੰਦ ਏਕੈ ਅਵਰ ਨਾਹੀ ਕੋ ਲੇਖੇ ਸੰਤ ਲਾਗ ਮਨੇ ਛਾੜ ਦੁਬਦਾ ਕੁਰੀਅ ਰਹਾਵ ਨਿਰਗੁਣ ਹਰੀਆ ਸਰਗੁਣ ਧਰੀਆ ਅਨਕੁ ਕਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ਵਿੱਚ

ਆ ਬੋਰ ਨਾ ਫਿਰੀਆ ਸ੍ਰੀ ਮਹਲਾ ਪੰਜਵਾਂ ਰਾਜ ਮੰਡਲ ਕਿਨੂੰ ਸਾਰਾ ਸਗਲ ਸਾਜ ਰੱਖਿਓ ਕੋ ਸਾਰਾ।

ਸੁਣ ਹੀ ਡਰਾਇਆ, ਧਰੋ ਕਰੋ ਧਰਮ ਰਾਇਆ, ਗ੍ਰਹਿ ਅੰਧ ਕੁਪਾਇਆ, ਪਾਪ ਕੁਸੁਰਾਇਆ, ਗਹੀ ਓਟ ਸੁਦਾਇਆ, ਨਾਨਕ ਹਾਰ ਧਿਆਇਆ, ਆਵੇਂ ਪੂਰਾ ਪਾਇਆ, ਰਾਸ ਸੂਈ ਮਹੱਲਾ ਪੰਜਵਾਂ ਕਰ ਛੇਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਤਿਗੁਰ ਪਾਪ ਬੇਨਤੀਆਂ ਮਿਲੇ ਨਾਮ ਦਾਰ, ਸੱਚਾ ਸੱਚਾ ਪਾਤਸ਼ਾਹ ਗਿਆ ਸੰਸਾਰ, ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ।

ਵਿਸਰ ਨਾਹੀ ਸੁਖਦਾਤੀ ਦਿਨ ਰਹਿਣ ਸਾਧ ਸਾਧ ਗੁਣ ਗਾਵਾਂ ਜੋ ਸੁਆਮੀ ਤੁਧ ਭਾਵਾ ਨਾਮ ਤੇਰਾ ਸੁਖ ਨਾਨਕ ਮੰਗੈ ਸਾਹ ਤੁਠੇ ਪਾਵਾ ਸੋਈ ਮਹਲਾ ਪੰਜਵਾਂ।

ਸਿਮਰਤ ਸਾਧ ਇਨ ਪੜਿਆ ਮੁਕਤ ਨਾ ਹੋਈ। ਏਕ ਅਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੁਖਦ ਵੈਸ ਵਧੇ ਚੌਗਰਨਾ ਕੋ ਸਾਂਝਾ। ਗੁਰਮੁਖ ਨਾਮ ਜਪੇ ਉਦਰੇ ਸੁਕਾਲ ਮੈਂ ਕਰਗੜ ਨਾਨਕ ਮਾਝਾ। ਸੋਈ ਮਹੱਲਾ ਪੰਜਵਾਂ ਜੋ ਕਿਸ ਕਰੈ ਸੋਈ ਪ੍ਰਮਾਣੇ। ਹੋਏ ਰਾਮ ਨਾਮ ਰੰਗ ਰਾਥੇ ਤਿਨ ਕੀ ਸੁਪਾ ਸੁਣੀ ਥਾਈ। ਜਿਨ ਪ੍ਰਭ ਕੇ ਚਰਨ ਬਰਾਤੇ

ਤੇਰਾ ਮਾਨ ਤਾਂ ਦਿੰਦਾ ਹਰ ਦੂਜੀ ਆ ਚੁਕਾਈ ਮੇਰੀ ਰਾਮ ਰਾਏ ਦੁੱਧ ਚਿੱਤ ਆਇਆ ਉਭਰੇ ਤੇਰੀ ਟੇਕ ਪਰਿਭਾਸ਼ਾ ਤੁਮਰਾ ਜਪ ਨਾਮ ਤੁਮਾਰਾ ਉਦੇ ਰਹਾਓ ਅੰਧ ਕੂਪ ਤੇ ਕਾਲੀਏ ਤੁਮ ਆਪ ਭਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦੀ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਰ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ਨਾਨਕ ਦਿਆ ਕਰੀ ਸੁਖਦਾਤਾ ਭੇਟਿਆ ਸਤਿਗੁਰ ਪੂਰਾ ਸੁਹੀ ਮਹੱਲਾ ਪੰਜਵਾਂ ਜਬ ਕਾਸ ਨਾ ਸੀਓ ਤਬ ਕਿਆ ਕਰਤਾ ਕੌਣ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖਿਆ ਠਾਕੁਰ ਰਚਨ ਰਚਾਇਆ ਮੇਰੀ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਪਰਾਈ ਸਰਬ ਨਿਰੰਤਰ ਸੋਈ ਰਹਾਓ ਗੰਟੀ ਗਣੀ ਨਾ ਛੂਟਾ ਕਤਹੂ ਕਾਚੀ ਦੇਹ ਆ ਨੀ ਕਿਰਪਾ ਕਰੋ ਪ੍ਰਭ ਕਰਨਾ ਹਾਰੇ ਤੇਰੀ ਬਖਸ਼ ਨਰਾਲੀ ਜੀ ਜਨ ਸਭ ਤੇਰੇ ਕੀਤੇ ਘੱਟ ਘੱਟ ਤੁਸੀਂ ਧਿਆਈਆ ਤੇਰੀ ਗਦ ਤੂੰ ਹੈ ਜਾਣਾ ਕੁਦਰਤ ਕੀਵਨਾ ਪਾਈਆ ਨਿਰਗੁਣ ਮੁਗਧ ਜਾਣ ਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੈ ਤੇਰਾ ਭਾਣਾ ਸੁਹੀ ਮਹੱਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੀ ਜਿਨ ਕਰ ਧਨ ਹਰ ਨਾਮਾ ਪਰਵਾਨ ਗਣੀ ਸਹੀ ਆਏ ਸਫਲ ਤਨਾ ਕੇ ਕਾਮਾ ਮੇਰੇ ਰਾਮ ਹਰ ਜਨ ਕਹਿ ਹਉ ਬਲ ਜਾਈ ਕੇਸਾਂ ਕਾ ਕਰ ਚਵਟਲਾਵਾ ਚਰਨ ਧੂੜ ਮੁਖ ਲਾਈ ਰਹਾਓ ਜਨਮ ਬਰਨ ਦੋਹ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੁ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਏ ਜਿਸਕੇ ਸੇਤਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕਾ ਪੀਸਨ ਪੀਸ ਕਮਾਵਾ ਨਾਨਕ ਕੀਪਾ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾ ਸੁਹੀ ਮਹੱਲਾ ਪੰਜਵਾ ਪਾਰ ਬ੍ਰਹਮ ਪਰਮੇਸ਼ਰ ਸਾਗੁਰ ਆਪੇ ਕਰਨਾ ਹਾਰਾ ਚਰਨ ਧੂੜ ਤੇਰੀ ਸੇਵਕ ਮਾਂਗਾ ਤੇਰੇ ਦਰਸ਼ਨ ਕਉ ਬਲਹਾਰਾ ਮੇਰੀ ਰਾਮ ਰਾਏ ਜਿਉਂ ਰਾਖਿਆ ਤਿਉਂ ਰਹੀਆ ਤੁਧ ਭਾਵੈ ਤਾ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਹੀਆ ਰਹਾਓ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਰਾਹੇ ਤਾ ਬੈਕੁੰਠ ਜਾ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ ਸਿਮਰ ਸਿਮਰ ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਿਗੁਰ ਦੀਨ ਦੇ

ਪੂਰਾ ਪਾਇਆ। ਸੁਹੀ ਮਹੱਲਾ ਪੰਜਵਾ ਦੁੱਧ ਚਿਤਿਆਏ ਮਹਾ ਆਨੰਦਾ। ਜਿਸ ਵਿਸਰੇ ਸੋ ਮਰ ਜਾਏ, ਦਿਆਲ ਹੋਵੇ ਜਿਸ ਉੱਪਰ ਕਰਤੇ ਸੋ ਤੁਧ ਸਦਾ ਧਿਆਏ। ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਨ, ਅਰਦਾਸ ਕਰੀ ਪ੍ਰਭ ਆਪਣੇ ਆਗੈ। ਸੁਣ ਸੁਣ ਜੀਵਾ ਤੇਰੀ ਬਾਣੀ ਨਹਾਓ, ਚਰਨ ਧੂਪ ਤੇਰੇ ਜਨ ਕੀ ਹੋਵਾ। ਤੇਰੇ ਦਰਸ਼ਨ ਕੋ ਬਲ ਜਾਈ, ਅੰਮ੍ਰਿਤ ਬਚਨ ਹਿਰਦੈ ਔਰ ਧਾਰੀ ਤੋਂ ਕਿਰਪਾ ਤੀ ਸੰਗ ਪਾਈ। ਅੰਤਰ ਗੀਗਾ ਤੁਧ ਪੈ ਸਾਰੀ, ਤੁਧ ਜੇਵੜੇ ਔਰ ਨਾ ਕੋਈ। ਜਿਸਨੂੰ ਲਾਇ ਲੈ ਸੋ ਲਾਗੈ, ਭਗਤ ਤੁਹਾਰਾ ਸੋਈ। ਦੋਏ ਕਰ ਜੋੜ ਮੰਗੋ ਚਦਾਨਾ, ਸਾਹਿਬ ਪੁੱਠਾ ਪਾਵਾ। ਸਾਸ ਸਾਸ ਨਾਨਕ ਆਰਾਧੇ, ਆਠ ਪਹਿਰ ਗੁਣ ਗਾਵਾ। ਸੁਹੀ ਮਹੱਲਾ ਪੰਜਵਾ।

ਜਿਨ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਤੋਂ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇਰੀ ਰਹਾਉ, ਜੋ ਤੇਰਾ ਰੰਗ ਰਾਤੇ ਸੁਆਮੀ, ਤਿਨ ਕਾ ਜਨਮ ਮਰਨ ਦੁਖ ਨਾਸਾ, ਤੇਰੀ ਬਖਸ਼ ਨਾ ਮਿਟਾ ਕੋਈ, ਸਤਿਗੁਰ ਕਾ ਦਿਲਾਸਾ, ਨਾਮ ਧਿਆਇਨ ਸੁਖ ਫਲ ਪਾਇਨ ਅਠਰ ਆਰਾਧੇ, ਤੇਰੀ ਸਰਨ ਤੇਰਾ ਪਰਵਾਸਾ, ਪੰਚ ਦੁਸ਼ਟਲਾ ਸਾਧਿ ਗਿਆਨ, ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਸੁਹੀ ਮਹੱਲਾ ਪੰਜਵਾਂ, ਸਗਲ ਤਿਆਗੋ ਸਰਨੀ ਆਇਆ, ਰਾਖੋ ਰਾਖਨਹਾਰੀ, ਜਿਤ ਤੂੰ ਲਾਵਹਿ ਤਿਤ ਹਮ ਲਾਗੇ, ਕਿਆ ਏਜੰਤ ਵਿਚਾਰੇ, ਮੇਰੇ ਰਾਮ ਜੀ ਤੂੰ ਪਰਵੰਤਰ ਜਾਮੀ, ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾ ਨਿਤ ਸੁਆਮੀ, ਰਹਾ ਪੈਰ ਪ੍ਰਭ ਆਪਣਾ ਧਿਆਈਆ, ਗੁਰਪ੍ਰਸਾਦ ਭਉ ਤਰੀਆ, ਆਪ ਤਿਆਗ ਹੋਈਏ ਸਭ ਰੇਨਾ, ਜੀਵ ਤਿਆ ਉਮਰੀਆ, ਸਫਲ ਜਨਮ ਤਿਸਕਾ, ਜਗ ਭੀਤਰ ਸਾਧ ਸੰਗ ਨਾਉ ਜਾਪੈ, ਸਗਲ ਮਨੋਰਥ ਤਿਸਕੇ ਪੂਰਨ, ਜਿਸ ਦਇਆ ਕਰੇ ਪ੍ਰਭ।

ਬਾਲਾ ਰਾਸੁ ਹੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਅਵਗਨ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈ ਨਾ ਕੁਲ ਢੰਗ ਨਾ ਮਿੱਠੇ ਬੈ ਨਾ ਰਹਾਉ ਸਹਿਜ ਸਿਗਾਰ ਕਾਮਨ ਕਰ ਆਵੈ ਤਾ ਸੁਹਾਗਨ ਜਾਂ ਕੰਤਾ ਭਾਵੈ ਨਾ ਤਿਸ ਰੂਪ ਨਾ ਰਿਥਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾ ਹੀ ਚਤੁਰਾਈ ਕਰ ਕਿਰਪਾ ਪ੍ਰਭ ਲਾਭ ਹੋ ਪਾਈ ਖਰੀ ਸਿਆਣੀ ਕੰਤ ਨਾ ਭਾਣੀ ਮਾਇਆ ਲਾਗੀ ਭਰਮ ਭੁਲਾਣੀ ਔ ਮੈਂ ਜਾਈ ਤਾਂ ਕੰਤ ਸਮਾਈ ਤਉ ਕਾਮਨ ਪਿਆਰੀ ਨਵ ਨਿਧ ਪਾਈ ਅਣਖ ਜਨਮ ਬਿਸ਼ਰਤ ਦੁਖ ਪਾਇਆ ਕਰ ਗਿਆ ਲਿਹੋ ਪ੍ਰੀਤਮ ਪ੍ਰਭ ਰਾਇਆ ਭੰਤ ਨਾਨਕ ਸੋ ਹੈ ਪੀ ਹੋਸੀ ਜੈ ਭਾਵੈ ਪਿਆਰਾ ਤੈਰਾ ਵੇਸੀ ਸੁਹੀ ਮਹੱਲਾ ਪਹਿਲਾ ਘਰ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਸੁਮ ਦਾ ਥੋਲਿਆ ਦਿਨ ਚਾਰ ਜੀਓ ਬਿਨ ਨਾਵੈ ਭਰਮ ਭੁੱਲੀਆ ਠੱਗ ਮੁੱਠੀ ਘੋੜਿਆਰ ਜੀਓ ਸੱਚੇ ਸੇਤੀ ਰੱਤਿਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾਕਿਆ ਰੰਗਿਆ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਆ ਸੱਚੇ ਸੁਚਿਤ ਲਾਏ ਜੀਓ ਰਹਾਓ ਚਾਰੇ ਕੁੰਨਾ ਜੇ ਭਵੈ ਬਿਨ ਭਾਗਾ ਧਨ ਨਾਹੇ ਜੀਓ ਅਗਨ ਮੁੱਠੀ ਜੀ ਫਰੈ ਪਦਕ ਥਾਏ ਨਾ ਪਾਹੇ ਜੀਓ ਗੁਰ ਰਾਖੇ ਸੇ ਉਬਰੇ ਸ਼ਬਦ ਰੱਤੇ ਮਨ ਮਾਹੇ ਜੀਓ ਚਿੱਟੇ ਜਿਨ ਕੇ ਕੱਪੜੇ ਮੈਲੇ ਚਿਤ ਕਠੋਰ ਜੀਓ ਤਿੰਨ ਮੁਖ ਨਾਮ ਨਾ ਉਪਜੈ ਦੂਜਾ ਵਿਆਪੇ ਚੋਰ ਜੀਓ ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜੀਓ ਨਿਤ ਨਿਤ ਖੁਸ਼ੀਆ ਮਨ ਕਰੇ ਨਿਤ ਨਿਤ ਮੰਗੈ ਸੁਖ ਜੀਓ ਕਰਤਾ ਚਿਤ ਨਾ ਆਵੇ ਫਿਰ ਫਿਰ ਲੱਗੇ ਦੁੱਖ ਜੀਓ ਸੁਖ ਦੁਖ ਦਾਤਾ ਮਨ ਵਸੈ ਤਿਤ ਤਨ ਕੈਸੀ ਭੁੱਖ ਜੀਓ ਬਾਕੀ ਵਾਲਾ ਤਰਬ ਗਿਆ ਸਿਰ ਮਾਰੇ ਝੰਡਾਰ ਜੀਓ ਲੇਖਾ ਮੰਗੈ ਦੇਵਨਾ ਪੁੱਛੈ ਕਰ ਵਿਚਾਰ ਜੀਓ ਸੱਚੇ ਕੀ ਉਭਰੈ ਬਖਸ਼ੇ ਬਖਸ਼ਨਹਾਰ ਜੀਓ ਅਨਕੋ ਕੀਜਾ ਮਿੱਤੜਾ ਖਾ ਕਰ ਲੈ ਮਰ ਜਾਏ ਜੀਓ ਬਹੁ ਰੰਗ ਦੇ ਭੁਲਾਇਆ ਭੁੱਲ ਭੁਲਿਆ ਵੈ ਜਾਏ ਜੀਓ ਨਦਰ ਪ੍ਰਭੂ ਤੇ ਛੁੱਟੀਐ ਨਦਰੀ ਮੇਲ ਮਿਲਾ ਜੀਓ ਗਾਫਲ ਗਿਆਨ ਹੋਣਿਆ ਗੁਰਬਿਨ ਗਿਆਨ ਨਾ ਭਾਲ ਜੀਓ ਖਿੰਚੋ ਤਾਨ ਵਿੰਗੁੱਚੀਐ ਬੁਰਾ ਭਲਾ ਦੋਈ ਨਾਲ ਜੀਓ ਬਿਨ ਸਬਦਾ ਪੈਰ ਤਿਆ ਸਭ ਜੋਹੀ ਜਮਕਾਲ ਜੀਓ ਜਿਨ ਕਰ ਕਾਰਨ ਧਾਰਿਆ ਸਭਸੇ ਦੇ ਆਧਾਰ ਜੀਓ ਸੋ ਕਿਉਂ ਮਨੋ ਵਿਸਾਰੀਏ ਸਦਾ ਸਦਾ ਦਾਤਾਰ ਜੀਓ ਨਾਨਕ ਨਾਮ ਨਾ ਵਿਸਰੈ ਨਿਧਾਰਾ ਆਧਾਰ ਜੀਓ ਸੁਹੀ ਮਹੱਲਾ ਪਹਿਲਾ ਕਾਫੀ ਘਰ ਦਸਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਭਾਇਆ ਚੱਲੈ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਰਹਾਉ ਮਨ ਤਨ ਸਾਸਾ ਲਾਹੇ ਸਾਚੇ ਮਨ ਭਾਇਆ ਲਾਲ ਰੱਤਾ ਮਨ ਮਾਨਿਆ ਗੁਰਪੂਰਾ ਪਾਇਆ ਹੋ ਜੀਵਾਂਗੁਣ ਸਾਰੇ ਅੰਤਰ ਤੂੰ ਵਸੈ ਤੂੰ ਵਸੈ ਮਨ ਮਾਹੇ ਸਹਿਜੇ ਰਾਸਰ ਸਹਿ ਮੂਰਖ ਮਨ ਸਮਝਾਏ ਆਖੋ ਕੀਤਲਾ ਗੁਰਮੁਖ ਹਰ ਗੁਣ ਗਾਏ ਰੰਗ ਰਗੇਤਲਾ ਨਿਤ ਨਿਰ ਦਸ ਮਾਲ ਪ੍ਰੀਤਮ ਆਪਣਾ ਜੇ ਚੱਲੈ ਗੁਣ ਨਾਲ ਨਾਹੀ ਦੁੱਖ ਸੰਤਾਪਨਾ ਮਨ ਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ ਗੁਰਬਾਣੀ ਨਿਰਬਾਨ ਸਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਦ ਭਾਵ ਸੀ ਮੈਂ ਦੀਜਾ ਨਾਮ ਨਿਵਾਸ ਹਰ ਗੁਣ ਗਾਵ ਸੀ ਸੁਹੀ ਮਹੱਲਾ ਪਹਿਲਾ ਜਿਉਂ ਅਰ ਲੋਹਾ ਪਾਏ ਭੰਨ ਕਢਾਈਆ ਤਿਉਂ ਸਾਕਤ ਜੋ ਨੀ ਪਾਏ ਭਵੈ ਭੁਆਈਆ ਬਿਨ ਬੂਝੇ ਸਭ ਦੁੱਖ ਦੁੱਖ ਕਮਾਵਨਾ ਹੋ ਮੈਂ ਆਵੈ ਜਾਏ ਭਰਮ ਭੁਲਾਵਨਾ ਰਹਾਓ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਤੇ ਆਈਆ ਮੇਲੇ ਤੁਝੇ ਜਾਏ ਸਬਦ ਕਮਾਈਆ ਤੂੰ ਕਰ ਕਰ ਵੇਖੇ ਆਪ ਦੇ ਸੋ ਪਾਈਆ ਤੂੰ ਦੇਖੇ ਥਾਪ ਥਾਪ ਦਰ ਬੇਨਾਈਆ ਦੇਹੀ ਹੋਗ ਖਾਕ ਪਵਨੋ ਡਾਈਆ ਕਿੱਥੈ ਕਰੋ ਤਾਕ ਮਹਿਲ ਨਾ ਪਾਈਆ ਦੇਹੋ ਦੀਵੀ ਅੰਧ ਘੋਰ ਕਬ ਮਹਾਈਆ ਗਰਮ ਸਹਿ ਖਰ ਚੋਰ ਕਿਸਰੂ ਆਈਆ ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈਆ ਸਬਦ ਨਿਵਾਰੀ ਆ ਜੋ ਦੀਪਾਈਆ ਲਾਲ ਰਥਨ ਹਰ ਨਾਮ ਗੁਰਸੁਰ ਬੁਝਾਈਆ ਸਦਰਾ ਹੈ ਨਿਕਾਮ ਜੇ ਗੁਰਮਤ ਪਾਈਆ ਰਾਧੇ ਹਰ ਨਾਉ ਮਨ ਵਸਾਈਆ ਨਾਨਕ ਮੇਲ ਮਿਲਾਏ ਜੇ ਤੁਧ ਭਾਈਆ ਸੁਹੀ ਮਹੱਲਾ ਪਹਿਲਾ ਮਨੋ ਹਨ ਨਾਮ ਵਿਸਾਰ ਐਨ ਸਤਿਆਈਆ ਜੋ ਰਾਖਾ ਕਿਰਪਾ ਧਾਰਤ ਵੈ ਸੁਖ ਪਾਈਆ ਮੈਂ ਅੰਦਲੇ ਹਰ ਨਾਮ ਲੱਖੀ ਤੋਹਣੀ ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ ਰਹਾਉ ਜੈ ਦੇਖੋ ਤਾਂ ਨਾਲ ਗੁਰ ਦੇਖਾ ਲਿਆ ਅੰਤਰ ਬਾਰ ਭਾਲ ਸਭ ਦੇ ਹਲ ਨਿਹਾਲਿਆ ਸੇਵੀ ਸਤਿਗੁਰ ਭਾਈ ਨਾਮ ਨਿਰੰਜਨਾ ਤੁਧ ਭਾਵੈ ਤਵੈ ਰਜਾਏ ਭਰਮ ਭਉ ਭੰਜਨਾ ਜਨਤ ਹੀ ਦੁਖ ਲਾਗੈ ਮਰਨਾ ਆਏ ਕੈ ਜਨਮ ਮਨ ਪ੍ਰਵਾਨ ਹਰ ਗੁਣ ਗਾਏ ਕੈ ਹੋ ਨਾਹੀ ਤੂੰ ਹੋਵੈ ਤੁਧ ਹੀ ਸਾਜਿਆ ਆਪੇ ਥਾਪ ਥਾਪ ਸਬਦ ਨਿਵਾਜਿਆ
ਦੇਹੀ ਭਸਮ ਔਰ ਲਾਈ ਨਾ ਜਾਪੀ ਕਹਿ ਗਿਆ ਆਪੇ ਰਿਹਾ ਸਮਾਏ ਸੋ ਸਮਾਦ ਭਇਆ ਤੂੰ ਨਾਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ ਗੁਰਮੁਖ ਵੇਖ ਹਧੂਰ ਅੰਤਰ ਭੀਤ ਵਹਿ ਮੈਂ ਤੀਜਾ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ ਰਾਸ ਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕੁਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚਾਖੀ ਸਾਧਨਾ ਜਾਪੈ ਕਬੱਡੀ ਬਦਲੈ ਜਨਮ ਗਵਾਇਆ ਚੀਨ ਸਨਾਹੀ ਆਪੈ ਗੁਰਮੁਖ ਹੋਵੇ ਤਾਂ ਇੱਕੋ ਜਾਣੈ ਹਉਮੈ ਦੁੱਖ ਨਾ ਸੰਤਾਪੈ ਬਲਹਾਰੀ ਗੁਰ ਆਪਣੇ ਵਿੱਟੋ ਜਿਨ ਸਾਚੇ ਸੁਣੇ ਬੁਲਾਈ ਸਭ ਚੀਨ ਆਤਮ ਪ੍ਰਗਾਸਿਆ ਸਹਿਜ ਰਿਹਾ ਸੁਮਾਈ ਰਹਾ ਗੁਰਮੁਖ ਗਾਵੈ ਗੁਰਮੁਖ ਪੂਜੈ ਗੁਰਮੁਖ ਸ਼ਬਦ ਵਿਚਾਰੈ ਜੀ ਉਪਿਨ ਸਾ ਗੁਰ ਤੇ ਉਪਜਾ ਗੁਰਮੁਖ ਕਾਰ ਸਵਾਰਿਆ ਮਨ ਅੰਧਾ ਅੰਧ ਕੁਮਾਵੈ ਬਿਖੇ ਸੰਸਾਰੀ ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਹੱਥ ਪਿਆਰੇ ਸੋਈ ਸੇਵ ਦੇ ਸਤਿਗੁਰ ਸੇਵੇ ਚਾਲਾ ਸਤਿਗੁਰ ਭਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਾਨਵ ਸਾਏ ਸੱਚੀ ਬਾਣੀ ਗੁਰਮੁਖ ਆਖਿਆ ਹਉਮੈ ਵਿੱਚ ਹੋ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚਾ ਰੰਗ ਰਾਤਾ ਗੁਰ ਕੈ ਸਹਿ ਸੁਭਾਏ ਮਾਨਵ ਸਾਦੀ ਕੂੜੋ ਬੋਲੇ ਬਿਖ ਬੀਜਾ ਬਿਖ ਖਾਏ ਜਮ ਕਾਲ ਬਾਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕੌਣ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਹਾਉਣ ਗੁਰਮੁਖ ਆਪ ਬੁਝਾਏ ਅਰਸਾ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਹਾਤਾ ਮਰ ਜਾਏ ਸੱਚਾ ਸਭ ਸੱਚਾ ਹੈ ਨਿਰਮਲ ਲਾਮਾ ਲੱਗਾ ਨਾ ਲਾਏ ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਮਨ ਤਨ ਮਨ ਸਭ ਕੁਛ ਸਭ ਕੁਛ ਫੇਰਾ ਦੁਰਮਤ ਕਹਿ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤੇ ਸੁਨਾਗਨ ਬੁਝਾਏ ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ ਹਰ ਕਾ ਨਾਮ ਸਤ ਕਰ ਜਾਣਾ ਗੁਰ ਕੈ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚਾ ਨਾਏ ਪਿਆਰੇ ਕੋ ਸੱਚਾ ਸਾਮੈ ਵਰਤੇ ਵਿਰਲਾ ਕੋ ਵਿਚਾਰੇ ਆਪੇ ਮੇ ਲਏ ਤਾਂ ਬਖਸ਼ਾ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤਿਆ ਗੁਰਮੁਖ ਕੋਈ ਜਾਣਿਆ ਜੰਮਨ ਮਰਨਾ ਹੁਕਮ ਵਰਤਿਆ ਗੁਰਮੁਖ ਆਪ ਪਛਾਣਿਆ ਨਾਮ ਧਿਆਏ ਤਾਂ ਸਤਿਗੁਰ ਭਾਏ ਜੋ ਇੱਛਾ ਸੋ ਫਲ ਪਾਏ ਨਾਨਕ ਕਿਸਦਾ ਸਭ ਕੁਛ ਹੋਵੇ ਜੇ ਵਿੱਚੋਂ ਆਪ ਗਵਾਏ ਸੁਹੀ ਮਹੱਲਾ ਤੀਜਾ ਕਾਇਆ ਕਾਮਨਾ ਸਵਾਲਿਓ ਫਿਰ ਵਸਿਆ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਨ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉਮੈ ਵਿੱਚੋਂ ਜਾਲੇ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਸ ਮਾਣੀ ਰਾਹ ਕਾਇਆ ਅੰਦਰ ਸਭ ਕੁਛ ਵਸਿਆ ਠੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ ਕਾਇਆ ਕਾਮਨ ਸਦਾ ਸੁਹੇੜੀ ਗੁਰਮੁਖ ਨਾਮ ਸੰਭਾਲਾ ਕਾਇਆ ਅੰਦਰ ਆਪੇ ਵਸਿਆ ਲੱਖ ਨਾ ਲਖਿਆ ਜਾਈ ਮਾਨਮੁਖ ਮੁਗਧ ਪੂਜਿਆ ਨਹੀਂ ਨਾਹੀ ਬਾਹਰ ਭਾਲਣ ਜਾਏ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲੱਖ ਦਿੱਤਾ ਰਥਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੀ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਥਮੀ ਹਾਟ ਪਟਨ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਆ ਗੁਰ ਕਾ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾਵੇ ਆਪੇ ਤੋਲਨ ਹਾਰਾ ਇਓ ਮਨ ਰਤਨ ਜਵਾਹਰ ਮਾਨਕ ਤਿਸਕਾ ਮੋਲ ਪਾਰਾ ਮੋਲ ਕਿਤ ਹੀ ਨਾਮ ਪਾਈਆ ਨਾ ਹੀ ਨਾਮ ਪਾਈਆ ਗੁਰ ਵਿਚਾਰਾ ਗੁਰਮੁਖ ਹੋਵੈ ਸੋ ਕਾਇਆ ਖੋਜੈ ਹੋਰ ਸਾ ਭਰਮ ਭੁਲਾਈ ਜਿਸਨੂੰ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਉ ਭਾਉ ਵਸਿਆ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸ਼ਰਮ ਹਿੱਸਾ ਸਭ ਉਪਤ ਜਿਤ ਸੰਸਾਰਾ ਸੱਚਾ ਆਪਣਾ ਖੇਲ ਰਚਾਇਆ ਆਵਾਗੌਣ ਪਾ ਸਾਰਾ ਪੂਰਾ ਸਤਿਗੁਰ ਆਪ ਦਿਖਾਇਆ ਸਤ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੈ ਸੱਚੇ ਆਪ ਸਵਾਰੀ ਵਿਰ ਨਾਵੇਂ ਦਾ ਢੋਈ ਨਾਹੀ ਤਾ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਧਾਰੀ ਰਾਸ ਹੀ ਮਹੱਲਾ ਤੀਜਾ ਘਰ ਦਸਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਗੁਰਮੁਖ ਦਾ ਸਲਾਹੀਆ ਸੱਚਾ ਵੇ ਪਰਵਾਹ ਰਵਾ ਦੁਨੀਆਂ ਕੇਰੀ ਦੋਸਤੀ ਮਾਨੁਖ ਦਜ ਮਰਨ ਜਾਮਪੁਰ ਬੱਧੇ ਮਾਰੀਆ ਵੇਲਾ ਨਾਲ ਹਨ ਗੁਰਮੁਖ ਜਨ ਸਕਾਰ ਥਾ ਸੱਚਾ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜਾ ਭਾਇਰ ਚੰਨ ਤਿਸਨਾ ਭੁੱਖ ਨਾ ਉਤਰਾ ਦਿਨ ਜਲ ਤਫਰਾਨ ਦੁਸ਼ਟਾ ਸਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁਬੇ ਕੁੱਟਾਂ ਸੋ ਸਗਲੇ ਕੁੱਲ ਡੁਬਨ ਨਿੰਦਾ ਭਲੀ ਕਿਸਾ ਕੀ ਨਾਹੀ ਮਨ ਮੁਹਮੁਦ ਕਰਨ ਮੂੰਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ ਇਹ ਮਨ ਜੈਸਾ ਸੇਵੇ ਤੈਸਾ ਹੋਵੇ ਤੇ ਹੇ ਕਰਮ ਕਮਾਏ ਆਪ ਬੀਜਾ ਪੇ ਹੀ ਖਾਵਣਾ ਕਹਿਣਾ ਕਛੂ ਨਾ ਜਾਏ ਮਹਾਂਪੁਰਖਾ ਕਾ ਬੋਲਣਾ ਹੋਵੇ ਕਿਤੈ ਪਰਥਾਏ ਕੋਈ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਕਮਾਇਆ ਗੁਣਕਾਰੀ ਗੁਣ ਸੰਗ੍ਰਹਿ ਵਰਾ ਪੇਦੇ ਸੇਨ ਸੇਵਟ ਭਾਗੀ ਜੀ ਉਹਨਾਂ ਮਿਲ ਰਹੇ ਹਨ ਜਿਨ ਨਾਮ ਲੈਣ ਦੇਸੀ ਸੰਭਾਹੇ ਜਿਨੋ ਪਾਈ ਮੇਦਨੀ ਇੱਕੋ ਹੈ ਦਾਤਾ ਸੱਚਾ ਆਪ ਧਨੀ ਸੋ ਸੱਚ ਤੇਰਾ ਨਾਲ ਆ ਗੁਰਮੁਖ ਨਜ਼ਰ ਨਿਹਾਲ ਆਪੇ ਬਖਸ਼ੇ ਮੇਲ ਲਏ ਸੋ ਪ੍ਰਭ ਸਦਾ ਸਮਾਲ ਮਾਨ ਮੈਲਾ ਸਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇਤਾ ਮਿਲ ਹੈ ਹਉਮੈ ਸਭ ਜਲਾਏ ਸੋ ਸੋ ਸੱਚਾ ਵਿਸਰੈ ਭ੍ਰਿਗ ਜੀਵਨ ਸੰਸਾਰ ਨਦ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਹਾ ਸਾਚ ਰਖਾ ਔਰ ਧਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹਿਤ ਪਿਆਰ ਫਿਰ ਸਲਾਹੀ ਆਪਣਾ ਗੁਰ ਕਿਆ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੁਭਾ ਬੰਤੀ ਨਾਰ ਮਾਨੁਖ ਮਨ ਨਾ ਭਿੱਜੇ ਅਤ ਮੈਲੇ ਚਿਤ ਕਠੋਰ ਸੱਪੈ ਦੁੱਧ ਪਿਆਈਐ ਅੰਤਰ ਵਿਸਨ ਕੋਰ ਸੱਪੈ ਦੁੱਧ ਪਿਆਈਆ ਅੰਦਰ ਵਿਸਨ ਕੋਰ ਆਪ ਕਰੀ ਕਿਸਿਆ ਕੀ ਆਪੇ ਬਖਨ ਹਾ ਗੋ ਸ਼ਬਦੀ ਮੈਲ ਉਤਰੇ ਤਾਂ ਸੱਤ ਬਣਿਆ ਸੀਗਾਰ ਸੱਚਾ ਸਾਹੋ ਸੱਚੇ ਵਨਜਾਰੀ ਉੱਥੇ ਕੂੜੇ ਨਾ ਟੇਕਨ ਉਹਨਾਂ ਸੱਚ ਨਾ ਭਾਵੇ ਦੁਖੀ ਮਾਏ ਪਚਾਨ ਹਮੇ ਮੈਲਾ ਜਗ ਪੁਰੈ ਮਰ ਜੰਮੈ ਵਾਰੋ ਵਾਰ ਪਿਆ ਕਿਰਤ ਕਮਾਵਨਾ ਕੋਈ ਨਾ ਮੇਟਨ ਹਾਰ ਸੰਤਾਂ ਸੰਗਤ ਮਿਲਣ ਹੈ ਤਾਂ ਸੱਚ ਲੱਗਾ ਪਿਆਰ ਸਾਸਾ ਲਾਈ ਸੱਚ ਮੰਨਦਾ ਸੱਚਾ ਸਤਿਆਰ ਗੁਰ ਪੂਰੇ ਪੂਰੀ ਮਤ ਹੈ ਐਨਸ ਨਾਮ ਧਿਆਏ ਹਉਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ ਗੁਰਸਾਲਾ ਹੀ ਆਪਣਾ ਨਿਮ ਨਿਮ ਲਾਗਾ ਪਾਏ ਤਨ ਮਨ ਸੋਪੀ ਆਗਾ ਧਰੀ ਵਿੱਚੋਂ ਆਪ ਗਵਾਏ ਖਿੰਚੋ ਤਾਲ ਗੁੱਚੀਆ ਸਿਉਂ ਲਿਵ ਲਾਏ ਹਉਮੈ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ ਸਤਿਗੁਰ ਨੂੰ ਮਿਲੇ ਸੇ ਭਾਇਰਾ ਸੱਚਾ ਸ਼ਬਦ ਲਗਾਨ ਸੱਚ ਮਿਲੇ ਸੇ ਨਾ ਵਿਛੜਿਆ ਦਰ ਸੱਚਾ ਦਿਸਾਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਾਨ ਆ ਗੁਣ ਵਿਕਨ ਪੱਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਹ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਵਨੰਜੇ ਗੁਰ ਸ਼ਬਦ ਸਿਉਂ ਲਾਹਾ ਨਾਮ ਲਏ ਸੁਨਾ ਰੂਪਾ ਪਾਪ ਕਰ ਕਰ ਸੰਚੀਆ ਚੱਲੈ ਨਾ ਚੱਲ ਦਿਆ ਨਾਲ ਵਿਨ ਨਾਵੈ ਨਾਲ ਨਾ ਚੱਲ ਸੀਸਾ ਮੁੱਠੀ ਜਮਕਾਲ ਮਨ ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰੱਖੋ ਸਮਾਲ ਇਉ ਖਰਚ ਕੁੱਟ ਹੈ ਗੁਰਮੁਖ ਨਿਭੈ ਨਾਲ ਇਹ ਮਨ ਮੁੱਲੋਂ ਭੁੱਲਿਆ ਜਾਸੇ ਪਤ ਗਵਾਏ ਜਗਤ ਮੋਹ ਦੂਜਾ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪੋਇ ਹਰ ਜਸ ਲਿਖ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰੱਖੈ ਹਰ ਸੁਨ ਰਹਿ ਸਮਾਏ ਸੋ ਸੋ ਮੇਰਾ ਰੰਗਲਾ ਰੰਗੇ ਸਹਿ ਸੁਭਾਏ ਕਾਮਨ ਰੰਗ ਤਾਂ ਚਲੇ ਜਾਂ ਫਿਰ ਕੈ ਅੰਕ ਸਮਾਏ ਚਰੀਬ ਸੁਨੇ ਭੀ ਮਿਲਨ ਜੋ ਸਤਿਗੁਰ ਸੇਵਨ ਅਨਪਰ ਨਾਵਨਿਤ ਨਾਮ ਹੈ ਅਖਾਨ ਖਰਚਨ ਨਾਨਕ ਕੁੱਟੀ ਹਰ ਗੁਣ ਸਹਿਜ ਰਵਨ ਨਾਇ ਜਨਮੈ ਨਾਮ ਰੇ ਨਾਇ ਦੁੱਖ ਸਹਾਨ ਗੁਰ ਆਖੇ ਸੇ ਉਭਰੇ ਹਰ ਸੁਖ ਖੇਲ ਕਰਨ ਸੱਜਣ ਮੇਰੇ ਨਾ ਵਿਛੜੇ ਜੀ ਅੰਨ ਦਿਨ ਮੇਲ ਰਹਨ ਜਗ ਮੈਂ ਵਿਰ ਲੈ ਜਾਣੀਐ ਨਾਨਕ ਸੱਚ ਲਹਨ ਸੁਹੀ ਮਹੱਲਾ ਤੀਜਾ ਹਰ ਜੀ ਸੁਖਮ ਅਗਮ ਹੈ ਕਿਤ ਬਿਦ ਮਿਲਿਆ ਜਾਏ ਗੁਰ ਕਾ ਸ਼ਬਦ ਭ੍ਰਮ ਕੱਟੀਐ ਚਿੰਤੋ ਸਹਿ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹੋ ਤਿਨ ਕੈ ਬਲਹਾਰਨ ਮਨ ਹਰ ਗੁਣ ਸਦਾ ਰਵਨ ਰਹਾਉ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸਿਵ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ ਨਾਮ ਧਿਆਨ ਰੰਗ ਸਿਉਂ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੈ ਲਿਖਿਆ ਗੁਰਭਾਣਾ ਮਨ ਲਏ ਨ ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੂਰਾ ਵਿਖਾ ਲਿਆ ਪ੍ਰਭਾਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨਾ ਕੋਈ ਗੁਰਪ੍ਰਸਾਦੀ ਮਾਨਵ ਸਹਿ ਤਿਤ ਘਟ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸ਼ਨੋ ਆਖੀਐ ਸ਼ਬਦ ਵੇਖੋ ਲਿਵ ਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੁਹ ਮਾਹੇ ਗੁਰਮੁਖ ਏਕੋ ਬੁੱਝਿਆ ਇੱਕ ਸਮਾਏ ਸਮਾਏ ਸੇਵਾ ਸਭ ਪ੍ਰਭਾਵ ਸੀ ਜੋ ਪ੍ਰਭਾਏ ਥਾਏ ਜਾਂ ਨਾਨਕ ਹਰ ਆਰਾਧਿਆ ਗੁਰ ਚਰਨੀ ਚਿਤ ਲਾਏ ਰਾਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਨ ਕੈ ਤਾਈ ਕਿਰਪਾ ਕਰੇ ਤਾ ਸਤਿਗੁਰ ਮੇਲੇ ਹਰ ਹਰ

ਗੁਰ ਸਿੱਖ ਲੰਘ ਗੁਰੂ ਪੈ ਜਾਈ, ਜਿਉ ਭਰਾ ਨੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਈ, ਜਿਉ ਧਰਤੀ ਸੋਭ ਕਰੀ ਜਲ ਬਰਸੈ, ਤਿਉ ਸਿੱਖ ਗੁਰ ਮਿਲ ਬਿਗਸਾਈ, ਸੇਵਕ ਕਾ ਹੋਇ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ, ਨਾਨਕ ਕੀ ਬੇਨੰਤੀ ਹਰ ਪੈ, ਗੁਰ ਮਿਲ ਗੁਰ ਸੁਖ ਪਾਈ, ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚ ਦੀ ਤੁਜੈ ਧਿਆਈ, ਜੋ ਤੁਧ ਸੇਵੇ ਸੋ ਤੂੰ ਹੈ ਹੋਵੈ, ਤੁਧ ਸੇਵਕ ਪੈਜ ਰਖਾਈ, ਭੰਡਾਰ ਭਰੇ ਭਗਤੀ ਹਰ ਤੇਰੀ, ਜਿਸ ਭਾਵੈ ਤਿਸ ਦੇਵਾਈ, ਜਿਸ ਤੂੰ ਦੇਹ ਸੋਈ ਜਨ ਪਾਈ, ਹੋਰ ਨਿਹਚਲ ਸਭ ਚਤੁਰਾਈ, ਸਿਮਰ ਸਿਮਰ

ਕਰਾਈ। ਜੇ ਗੁਰ ਝਿਲਕੇ ਤਾਂ ਮਿੱਠਾ ਲਾਗੈ, ਜੇ ਬਖਸ਼ੈ ਤਾਂ ਗੁਰ ਵਡਿਆਈ। ਗੁਰਮੁਖ ਬੋਲੇ ਸੋ ਥਾਏ ਪਾਈ, ਮਨਮੁਖ ਕਿਛ ਥਾਏ ਨਾ ਪਾਈ। ਪਾਲਾ ਕੱਕਰ ਵਰਫ ਵਰਸੈ, ਗੁਰਸਿੱਖ ਗੁਰ ਦੇਖਣ ਜਾਈ। ਸਭ ਦਿਨ ਸਰੈਨ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਧਰਾਈ। ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਭਾਵੈ ਸੋ ਥਾਏ ਪਾਈ। ਰੈਨ ਦਿਨਸ ਗੁਰ ਚਰਨ ਰਾਜੀ, ਦਇਆ ਕਰੋ ਮੇਰੇ ਸਾਈ। ਨਾਨਕ ਕਾ ਜੀਓ ਪਿੰਨ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ। ਨਾਨਕ ਕਾ ਪ੍ਰਭੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਰਾਗ ਸੁਹੀ ਮਹੱਲਾ ਚੌਥਾ, ਅਸ਼ਟਪਦੀਆ ਘਰ ਦਸਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅੰਦਰ ਸੱਚਾ ਨੇਹੂ ਲਾਇਆ ਪ੍ਰੀਤਮ ਆਪਣੈ। ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੈ। ਮੈਂ ਹਰ ਹਰ ਨਾਮ ਸਾਹੋ, ਗੁਰਪੁਰੀ ਤੇ ਪਾਇਆ ਮਤ ਭਗਮ ਥਾ ਰਹਾ ਹਉ। ਸਤਿਗੁਰ ਵੇਖ ਵਿਖਸੀਆ, ਹਰ ਨਾਮੇ ਲੱਗਾ ਪਿਆਰ। ਕਿਰਪਾ ਕਰਕੇ ਮਿਲਿਆ ਨ ਪਾਇਆ ਮੁਖ ਦੁਆਰ। ਸਤਿਗੁਰ ਬਿਰਹੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦਿਓ। ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਾਹਿਬ ਪੀਏ। ਉਹ ਸੁੱਤਿਆ ਗੁਰਸਾਲਾ ਹੀ ਆ, ਉੱਠਿਆ ਵੀ ਗੁਰ ਆਲਾਓ। ਕੋਈ ਐਸਾ ਗੁਰਮੁਖ ਜੇ ਮਿਲਾ ਹੋ ਤਾਂ ਕਿ ਧੋਵਾ ਪਾਓ, ਕੋਈ ਐਸਾ ਸੱਜਣ ਲੋੜ ਲਹੋ। ਮੈਂ ਪ੍ਰੀਤਮ ਦੇ ਮਿਲਾਏ, ਸਤਿਗੁਰ ਮਿਲਿਆ ਹਰ ਪਾਇਆ। ਮਿਲਿਆ ਸਹਿ ਸੁਭਾਏ, ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ। ਹੋਂ ਤਿਸ ਬਿਨ ਘੜੀ ਨਾ ਜੀਵੋ, ਮਨ ਦੇਖੇ ਮਰ ਜਾਉ। ਜਿਉ ਮਛਲੀ ਬਿਨ ਪਾਣੀਆਂ ਰਹੇ ਨਾ ਕਿਤੇ ਉਪਾਏ, ਤਿਉ ਹਰ ਬਿਨ ਸੰਤਨਾ ਜੀਵਈ। ਬਿਨ ਹਰ ਨਾਮੈ ਮਰ ਜਾਏ, ਮੈਂ ਸਤਿਗੁਰ ਛੇਤੀ ਫਿਰ ਹਰੀ। ਕਿਉਂ ਗੁਰ ਬਿਨ ਜੀਵਾ ਮਾਓ, ਮੈਂ ਗੁਰਬਾਣੀ ਆਧਾਰ ਹੈ। ਗੁਰਬਾਣੀ ਲਾਗ ਰਹਾਓ, ਹਰ ਹਰ ਨਾਮ ਰਤਨ ਹੈ। ਗੁਰ ਤੁੱਠਾ ਦੇਵੈ ਮਾਏ, ਮੈਂ ਧਰ ਸੱਚੇ ਨਾਮ ਕੀ। ਹਰ ਨਾਮ ਰਹਾ ਲਿਵ ਲਾਏ, ਗੁਰ ਗਿਆਨ ਪਦਾਰਥ ਨਾਮ ਹੈ। ਹਰ ਨਾਮੋ ਦੇ ਦਰਲਾਏ, ਜਿਸ ਪ੍ਰਾਪਤ ਸੋ ਲਹੈ। ਗੁਰ ਚਰਨੀ ਲਾਗੈ ਆਏ, ਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖਿਆ ਆਏ। ਤਿਸ ਦੇਵਾ ਮਨ ਆਪਣਾ।

ਨਾ ਆਵੈ ਨਾ ਜਾਏ। ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ, ਰਾਮ ਨਾਮ ਧਨ ਸੰਚਿਆ ਸਾਪ ਪੂੰਜੀ ਰਾਸ। ਨਾਨਕ ਦਰਗਹਿ ਮੰਨਿਆ ਗੁਰ ਪੂਰੇ ਸਾਬਾਸ, ਰਾਸੂਰੀ ਅਸ਼ਟਪਦੀਆ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਉਜਰਿਓ ਵਿਖਿਆ ਕਹਿ ਸੰਗਾ ਮਨੇ ਵਿਆ ਅਣਕ ਤਰੰਗਾ, ਮੇਰੇ ਮਨ ਅਗਮ ਗੋਚਰ ਕਤ ਪਾਈਆ ਪੂਰਨ ਪਰਮੇਸ਼ਰ। ਹਾਓ ਮੋਹ ਮਗਨ ਮੈਂ ਰਹਿ ਵਿਆਪੇ, ਆ ਤ੍ਰਿਸ਼ਨਾ ਕਬੂ ਨਹੀਂ ਧਰਾਪੇ, ਬਸੇ ਕਰੋਧ ਸਰੀਰ ਚੰਡਾਰਾ, ਗਿਆਨ ਨਾ ਬੂਝੈ ਅਗਿਆਨ ਨਾ ਸੂਝੈ ਮਹਾ ਗੁਬਾਰਾ, ਭ੍ਰਮਕ ਵਿਆਪ ਜਰੀ ਕਿਵਾਰਾ, ਜਾਨ ਨਾ ਪਾਈਏ ਪ੍ਰਭ ਦਰਬਾਰਾ, ਆਸਨ ਦੇ ਸਾਬੰਧ ਪੁਰਾਣਾ, ਮਹਿਲ ਨਾ ਪਾਵੇ ਫਿਰਤ ਬਿਗਾਨਾ, ਸਗਲ ਵਿਆਦ ਕਹਿ ਵਸ ਕਰ ਦੀਨਾ, ਫਿਤ ਪਿਆ ਜਿਉਂ ਜਲ ਬਿਨ ਮੀਨਾ, ਕਸੂ ਸਿਆਨ ਭੁਗਤਨਾ ਮੋਰੀ ਏਕਾ, ਸਾਕਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ, ਮੇਲ ਰਿਹਾ ਨਾਨਕ ਅਰਦਾਸੇ, ਭਿਉ ਕਿਰਪਾਲ ਸਾਧ ਸੰਗ ਪਾਇਆ, ਨਾਨਕ ਕਿਰਪੈ ਪੂਰਾ ਪਾਇਆ, ਰਹਾ ਦੂਜਾ ਰਾਸ ਉਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਗ ਸਾਗਰ ਕਰ ਕਿਰਪਾ ਉਦਰ, ਹਰ ਨਾਗਰ ਚਰਨ ਕਮਲ ਸਰਨਾਏ ਨਾਰਾਇਣ, ਦੀਨਾ ਨਾਥ ਭਗਤ ਪਾਰਾਇਣ, ਰਹਾਓ ਅਨਾਥਾ ਨਾਥ ਭਗਤ ਭੈ ਮੇਟਨ, ਸਾਧ ਸੰਗ ਜਮ ਦੂਤ ਨਾ ਭੇਟਣ, ਜੀਵ ਰੂਪ ਅਨੂਪ ਦਿਆਲਾ, ਰਵਣ ਗੁਨਾਹ ਕੱਟੀਐ ਜਮ ਜਾਲਾ, ਅੰਮ੍ਰਿਤ ਨਾਮ ਰਸਨ ਨਿਤ ਜਾਪੈ, ਰੋਗ ਰੂਪ ਮਾਇਆ ਨਾ ਵਿਆਪੈ, ਜਪ ਗੋਬਿੰਦ ਸੰਗੀ ਸਵਤਾਰੇ, ਪੋਹਤ ਨਾਹੀ ਪੰਚ ਪਰਵਾਰੇ, ਮਨ ਬਚ ਪਰੰਪਰਾ ਵੇਗ ਧਿਆਏ, ਸਰਫਲਾ ਸੋਈ ਜਨ ਪਾਏ, ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ, ਆਦਮਨ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨੇ ਅਵਰ ਨਾ ਕੋਈ ਰਾਸ, ਸੋਹੀ ਮਹੱਲਾ ਪੰਜਵਾ ਅਸ਼ਟਪਦੀਆ ਘਰ ਨਾਵਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜਿਨ ਜਿੱਠਿਆ ਮਨ ਰੈਸੀਆ, ਕਿਉਂ ਪਾਈਐ ਤਿੰਨ ਸੰਗ ਜੀਓ, ਸੰਤ ਸੱਜਣ ਮਨ ਮਿੱਤਰ ਸੇ, ਲੈਨ ਪ੍ਰਭ ਸਿਉ ਰੰਗ ਜੀਓ, ਤਿੰਨ ਸਿਉ ਪ੍ਰੀਤਨਾ ਤੁਟੀ ਕਬੂ ਨਾ ਹੋਵੈ, ਭੰਗ ਜੀਓ ਪਾਰ ਬ੍ਰਹਮ ਪ੍ਰਭ ਕਰ ਦਇਆ, ਗੁਣ ਗਾਵਾ ਤੇਰੇ ਨਿਤ ਜੀਓ, ਆਏ ਮਿਲੋ ਸੰਤ ਸੱਜਣਾ ਨਾਮ ਜਪੋ, ਮਨ ਮਿੱਤ ਜੀਓ ਰਹਾਓ, ਦੇਖਿਆ ਸੁਣੇ ਨਾ ਜਾਣੀ, ਮਾਇਆ ਮੋਹਿਆ ਅੰਧ ਜੀਓ, ਕਾਚੀ ਦੇਹਾ ਵਿਨਸਣੀ, ਕੂੜ ਕਮਾਵੈ ਧੰਨ ਜੀਓ, ਨਾਮ ਧਿਆਵੇ ਸੇ ਜਿਨ ਚਲੇ, ਗੁਰਪੁਰੇ ਸੰਬੰਧ ਜੀਓ, ਹੁਕਮੇ ਜੁਗਮੈ ਆਇਆ ਚੱਲਣ, ਹੁਕਮ ਸੰਯੋਗ ਜੀਓ, ਹੁਕਮੇ ਪਰਪੰਚ ਪਸਰਿਆ, ਹੁਕਮ ਕਰ ਰਸ ਭੋਗ ਜੀਓ, ਜਿਸਨੂੰ ਕਰਤਾ ਵਿਸਰਿਆ ਤਿਸੇ ਵਿਸੋਲਾ ਸੋਗ ਜੀਓ, ਆਪਣੇ ਪ੍ਰਭਾ ਨੇ ਅੰਦਰ ਗਿਆ ਪੈਦਾ ਜਾਏ ਜੀ, ਹੋਇਆ ਤੇ ਸੁੱਖ ਮੁਖ ਉਜਲਾ, ਇੱਕੋ ਨਾਮ ਧਿਆਏ ਜੀਓ, ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ, ਸਤ ਭਾਏ ਜੀਓ, ਥਾਨ ਸੁਨੰਤਰ ਰਵ ਰਹਿਆ, ਸਰਬ ਜੀਆ ਪ੍ਰਤਪਾਲ ਜੀਓ, ਸੱਚ ਖਜ਼ਾਨਾ ਸੰਚਿਆ, ਏਕ ਨਾਮ ਧਨ ਮਾਲ ਜੀਓ, ਮਨ ਤੇ ਕਬੂ ਨਾ ਵਿਸਰੇ, ਜਾ ਆਪੇ ਹੋਏ ਦਿਆਲ ਜੀਓ, ਆਵਣ ਜਾਣਾ ਰਹਿ ਗਏ ਮਨ ਉੱਠਾ ਨਿਰੰਕਾਰ ਜੀਓ, ਤਾ ਕਾਂਤ ਨਾ ਪਾਈਆ ਉੱਚਾ ਆਗਮ ਪਾਰ ਜੀਓ, ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲੱਖ ਵਾਰ ਜੀਓ, ਸਾਚ ਨਿਹੋ ਤਿੰਨ ਪ੍ਰੀਤਮਾ ਜਿਨ ਮਨ ਉੱਠਾ ਆਪ ਜੀਓ, ਗੁਣ ਸਾਂਝੀ ਤਿੰਨ ਸੰਗ ਵਸੇ ਆਟਰ ਪ੍ਰਭ ਜਾਪ ਜੀਓ, ਰੰਗ ਰਤੇ ਪਰਮੇਸਰਾ ਬਿਨਸੇ ਸਗਲ ਸੰਤਾਪ ਜੀਓ, ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਓ, ਤੂੰ ਸਿਮਰਾ ਤੂੰ ਸਰਵ ਮੈਂ ਤੂੰ ਹੇ ਬੁੱਧ ਵਿਵੇਕ ਜੀਓ, ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਓ, ਰਾਗ ਸੁਹੀ ਮਹੱਲਾ ਪੰਜਵਾ ਅਸ਼ਟਪਦੀਆ ਘਰ ਦਸਵਾ ਕਾਫੀ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈ ਭੀਤ ਹਿੰਦੀ ਕਾਢੀਆ, ਜਿੰਨਾ ਨਿਹੋ ਦੂਜਾਣੇ ਲੱਗਾ ਝੂਰ ਮਰੋ ਸੇ ਵਾਢੀਆ, ਹਉ ਨਾ ਛੋਡੂ ਕੰਟ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ ਹਾਉ ਸੱਜਣ ਤੂੰ ਹੈ ਸੈਨ, ਤੂੰ ਮੈਂ ਤੂੰ ਜੁਪਰ ਬਹੁ ਮਾਰੀਆਂ, ਜਾ ਤੂੰ ਅੰਦਰ ਤਾਂ ਸੁੱਕੇ ਤੂੰ ਨੇ ਮਾਣੀ ਮਾਰੀਆਂ, ਜੇ ਤੂੰ ਪੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ, ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦਾ ਰੱਖਾ ਸਮਾਲ, ਪਾਪ ਜੁਲਾਈ ਪੰਧ ਤੋ ਨੈਨੀ ਦਰਸ ਦੇ ਕਾਲ, ਸਰਵਨੀ ਸੁਣੀ ਕਹਾਣੀਆਂ, ਜੇ ਗੁਰ ਜੀਵੈ ਕਿਰਪਾਲ ਕੀਤੀ ਲੱਖ ਕਰੋੜ ਪੀਰੀਏ, ਰੋਮ ਨਾ ਪੁੱਜਣ ਤੇਰਿਆ ਤੂੰ ਸਾਹੀ ਤੂੰ ਸਾਹ, ਹਉ ਕਹਿ ਨਾ ਸਕਾ ਗੁਣ ਤੇਰਿਆ ਸਹੀਆ, ਤਉ ਅਸੰਖ ਮਜੋ ਥੱਬ ਵਧਾਣੀਆਂ, ਹੋਰੀ ਨਦਰ ਨਿਹਾਲ ਦੇ ਦਰਸ ਰੰਗ ਮਾਣੀਆਂ, ਜੈ ਡਿੱਠੈ ਮਨ ਧੀਰਿਆ ਕਿਲੇ ਕੁੰਜਨ ਦੂਰੀ, ਸੋ ਕਿਉ ਵਿਸਰੈ ਮਾਓ ਮੈਂ ਜੋ ਰਿਹਾ ਭਰਪੂਰੇ ਹੋਏ ਨਮਾਨੀ, ਢੈ ਪਈ ਮਿਲਿਆ ਸਹਿ ਸੁਭਾਏ, ਪੁਰਬ ਲਿਖਿਆ ਪਾਇਆ ਨਾਨ ਸੰਸਹਾਏ, ਸੁਹੀ ਮਹੱਲਾ।

ਦੁੱਖ ਸਾਧੂ ਸੰਗ ਨਸੈ ਰਹਾ ਮੋਹੇ ਬਾਦ ਅਹੰਕਾਰ ਸਰਪਰ ਰੁੰਨਿਆ ਸੁਖ ਨਾ ਪਾਇਨ ਮੂਲ ਨਾਮ ਛੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਕਸ਼ੁਰ ਗਿਵਤਾਰ ਮਾਇਆ ਧੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਨਾ ਸੁਖ ਨਾਹੀਂ ਸਰਪਰ ਹਾਰਿਆ ਆਵਿਹ ਜਾਏ ਅਨੇਕ ਮਰ ਮਰ ਜਨਮ ਤੇ ਬਿਨ ਬੂਝੀ ਸਭ ਵਾਦ ਜੋਨੀ ਭਰਮਤੇ ਜਿਨ ਕੋ ਭਈ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਕੋਜੀ ਕੋਟ ਸੰਤ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਜ ਕੁਚੰਜੀ ਅਮਾਵਨ ਡੋਸੜੇ ਹੋ ਕਿਉ ਸਹੁ ਰਾਵਣ ਜਾਉ ਜਿਉ ਇੱਕ ਤੋਂ ਇੱਕ ਝਲੰਦੀਆਂ ਕੌਣ ਜਾਣੈ ਮੇਰਾ ਨਾਮ ਜਿਉ ਜਿਨੀ ਸਖੀ ਸੋ ਰਾਵਿਆ ਸੇ ਅੰਬੀ ਛਾਵੜੀਏ ਜਿਉ ਸੇ ਗੁਣ ਮੰਜ ਨਾ ਆਵਣੀ ਹੋ ਕਹਿ ਜੀ ਦੋਸਤ ਰਿਓ ਜਿਉ ਕਿਆ ਗੁਣ ਤੇਰੇ ਵਿਥਰਾ ਹੋ ਕਿਆ ਕਹਿ ਘਿੰਨਾ ਤੇਰਾ ਨਾਮ ਜਿਉ ਇੱਕ ਤੋਲਣਾ ਅੰਬੜਾ ਹੋ ਸਤਿਗੁਰ ਬਾਨਾ ਤੇਰਾ ਜਾਉ ਜਿਉ ਸੁੰਨਾ ਰੂਪਾ ਰੰਗਲਾ ਮੋਤੀ ਤੈ ਮਾਨਕ ਜਿਉ ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜਿਉ ਮੰਦਰ ਮਿੱਟੀ ਸੰਦਰੇ ਪੱਥਰ ਕੀਤੇ ਰਾਸ ਜਿਉ ਹਉ ਇੰਨੀ ਟੋਲੀ ਭੁੱਲੀਐਸ ਤਿਸ ਕੰਤਨਾ ਬੈਠੀ ਪਾਸ ਜਿਉ ਅੰਬਰ ਕੁੰਜਾ ਕੁਰਲੀਆ ਬਾਗ ਬਹਿਠੇ ਆਏ ਜਿਉ ਸਾਹ ਤਨ ਚੱਲੀ ਸਾਹੁਰੈ ਕਿਆ ਮੋਹ ਦੇਸੀ ਅੱਗੈ ਜੈ ਜਿਉ ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜਿਉ ਤੈ ਸੈ ਨਾਲੋ ਮੁਤੀਐਸ ਦੁੱਖਾਂ ਕੂੰ ਤਰੀਆਸ ਜਿਉ ਤੁਧ ਗੁਣ ਮੈਂ ਸਭ ਅਵਗਨਾਇਕ ਨਾਨਕ ਕੀ ਅਰਦਾਸ ਜਿਉ ਸਭ ਰਾਤੀ ਸੁਹਾਗਨੀ ਮੈਂ ਡੁਹਾਗਨ ਕਾਈ ਰਾਤ ਜਿਉ ਸੂਹੀ ਮਹੱਲਾ ਪਹਿਲਾ ਸੱਜੀ ਜਾਤੂ ਤਾ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਉ ਤੁਧ ਅੰਤਰ ਹੋ ਸੁਖ ਵਸਾ ਤੂੰ ਅੰਤਰ ਸਾ ਬਾਸ ਜਿਉ ਭਾਣੈ ਤਖਤ ਵਡਾਈਆ ਭਾਣੈ ਭੀਕ ਉਦਾਸ ਜਿਉ ਭਾਣੈ ਚਾ ਥਲ ਸਿਰ ਸਰ ਵਹਿ ਕਮਲ ਫਲੈ ਆਕਾਸ਼ ਜਿਉ ਭਾਣੇ ਭਵਜ ਲੰਘਿਆ ਭਾਣੇ ਮੰਜ ਪਰਿਆਸ ਜਿਉ ਭਾਣੈ ਸੋ ਸੋ ਰੰਗਲਾ ਸਿਫਤ ਰਤਾ ਗੁਣ ਕਾਸ ਜਿਉ ਭਾਣੈ ਸੋ ਪਿਹਾਵਲਾ ਹੋ ਆਵਣ ਜਾਣ ਮੁਹੀ ਆਸ ਜਿਉ ਤੂੰ ਸੋ ਅਗਮ ਤੋਲਵਾ ਹੋ ਕਹਿ ਕਹਿ ਕਹਿ ਪਿਆਸ ਜਿਉ ਕਿਆ ਮਾਂਗੂ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਪਿਆਸ ਜਿਉ ਗੁਰਸਬਦੀ ਸੋ ਪਾਇਆ ਸਚਨਾ

ਕਹਿਆ ਸਭ ਹੁਕਮਾਓ ਜੀਓ, ਹਰ ਭਗਤ ਖਜ਼ਾਨਾ ਬਖਸ਼ਿਆ, ਗੁਰ ਨਾਨਕ ਕੀਆ ਪਸਾਓ ਜੀਓ, ਮੈਂ ਬਹੁੜ ਨਾ ਤ੍ਰਿਸ਼ਨਾ ਭੁੱਖੜੀ, ਹਉ ਰੱਜਾ ਤ੍ਰਿਪਤ ਅਗਾਇ ਜੀਓ, ਜੋ ਗੁਰ ਦੀਸੈ ਸਿੱਖੜਾ, ਇਸ ਨਿਵ ਨਿਵ ਲਾਗੂ ਪਾਏ ਜੀਓ, ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪਈ ਲੈ, ਘਰ ਪਾਹੁਣੀ ਬਲਰਾਮ ਜੀਓ, ਮੈਲੀ ਆਵ ਗੁਣ ਚਿੱਤ ਦਿਨ ਗੁਰ ਗੁਣਾ ਸਮਾਵਨੀ, ਬਲਰਾਮ ਜੀਓ ਗੁਣ ਸਾਰ ਨਾ ਜਾਣੀ, ਭਰਮ ਭੁਲਾਣੀ ਜੋਬਨ ਬਾਦ ਗਵਾਇਆ, ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ, ਸਤਿਗੁਰ ਪੂਛਤਾ ਮਾਰਗ ਚਾਲੀ, ਸੂਤੀ ਰੈਲ ਵਿਹਾਣੀ, ਨਾਨਕ ਬਾਲ ਤਨ ਰਾ ਡਿੱਪਾ, ਬਿਨ ਪਿਰ ਧਨ ਕਮਲਾਨੀ, ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੈ, ਤਿਸ ਕੀ ਬਲਰਾਮ ਜੀਓ, ਰਵ ਰਿਆ ਜੁਗ ਚਾਰ ਤਿਰਭਵਨ ਬਾਣੀ, ਜਿਸ ਕੀ ਬਲਰਾਮ ਜੀਓ, ਤਿਰਭਵਨ ਕੰਤਰਵੈ ਸੁਹਾਗਣ, ਅਵਗਣ ਮੰਤੀ ਦੂਰੀ, ਜੈਸੀ ਆਸਾ ਤੈਸੀ ਮਨਸਾ, ਪੂਰ ਰਹਿਆ ਪਰ ਪੂਰੇ, ਹਰ ਕੀ ਨਾਰ ਸੋ ਸਰਬ ਸੁਹਾਗਣ, ਰਾਨ ਨਾ ਮੈਲੈ ਵੇਸੇ, ਨਾਨਕ ਮੈਂ ਵਰ ਸਾਚਾ ਭਾਵੈ, ਜੁਗ ਜੁਗ ਪ੍ਰੀਤਮ ਤੈਸੇ, ਬਾਬਾ ਲਗਨ ਗਨਾਏ,

ਨੇ ਕੇਵਲ ਰਵ ਰਿਆ ਤੇ ਲੋਈ ਮਾਇ ਨਿਰਾਸੀ ਹੋਏ ਰੋਏ ਵਿਛੁਨੀ ਬਾਲੀ ਬਾਲੈ ਹੇਤੇ ਨਾਨਕ ਸਾਚ ਸ਼ਬਦ ਸੁਖ ਮੈਲੀ ਗੁਰ ਚਰਨੀ ਪ੍ਰਭ ਚੇਤੇ ਬਾਬਲ ਦਿੱਤਰੀ ਦੂਰ ਨਾ ਆਵੈ ਘਰ ਪਈਆ ਬਲਰਾਮ ਜੀਓ ਰਿਆਸੀ ਵੇਖ ਅਧੂਰ ਫਿਰ ਰਾਵੀ ਘਰ ਸੋਹੀਆ ਬਲਰਾਮ ਜੀਓ ਸਾਚੇ ਫਿਰ ਲੋੜੀ ਪ੍ਰੀਤਮ ਜੋੜੀ ਮਾਤਪੁਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰਗਿਆਨੀ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਫਿਰ ਭਾਏ ਨਾਨਕ ਵਿਚਰ ਨਾ ਦੁੱਖ ਪਾਏ ਗੁਰਮੁਖ ਪੰਖ ਸਮਾਏ ਰਾਗ ਸੂਹੀ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਘਰ ਸਾਜਨ ਆਏ ਸਾਚਾ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਭਾਏ ਪੰਚਮਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਥਿਤੀ ਮਨ ਲਾਇਆ ਅਣ ਦਿਨ ਮੇਲ ਭਇਆ ਮਨ ਮਾਨਿਆ ਘਰ ਮੰਦਰ ਸੋਹਾਏ ਪੰਚ ਸ਼ਬਦ ਧੁਨ ਅਨਹਦ ਵਾਜੇ ਹਮ ਘਰ ਸਾਜਨ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਪਰਾ ਭਾਵੋ ਸੋਹਿਲ ਲਾਜੂ ਚਾਰੇ ਆਪਣਾ ਘਰ ਆਇਆ ਥਾਨ ਸੁਹਾਇਆ ਕਾਰ ਸਭ ਸਵਾਰੀ ਗਿਆਨ ਮਹਾਰਸ ਨੇਤਰੀ ਅਨੰਤਰ ਭਵਨ ਰੂਪ ਦਿਖਾਇਆ ਸਖੀ ਮਲੋ ਰਸ ਮੰਗਲ ਗਾਵੋ ਹਮ ਘਰ ਸਾਜਨ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰਾ ਪਰਮ ਤੱਤ ਵਿਚਾਰੋ ਜੰਤ ਭੇਗ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਨ ਹਾਰੋ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਣੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਭੀਨਾ ਤੁਮ ਰਾਮ ਸੰਸਾਰਾ ਛਾਤਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਪਾਰਾ ਤੁਧ ਬਿਨ ਕੌਣ ਬੁਝਾਏ ਸਿੱਧ ਸਾਧਕ ਸਿਆਣੇ ਕੀਤੇ ਤੁਝ ਬਿਨ ਕੌਣ ਕਹਾਏ ਕਾਲ ਬਿਕਾਲ ਭਈ ਦੇਵਾਨੇ ਮਨ ਰੱਖਿਆ ਗੁਰ ਠਾਏ ਨਾਨਕ ਅਗੁਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਰਾਸੂਹੀ ਮਹੱਲਾ ਪਹਿਲਾ ਘਰ ਤੀਜਾ

ਆਓ ਕਨੇਰਾ ਸੁਣ ਭਰਾ ਮੇਰਾ ਮੈਂ ਤੇਰਾ ਪਰਿਭਾਸ਼ਾ ਦੱਸਣ ਦੇ ਭਾਈ ਨੇ ਕੇਵਲ ਜਨਮ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੋ ਬਲ ਜਾਈਏ ਸਾਚ ਮਿਲੇ ਘਰ ਆਏ ਘਰ ਆਏੜੇ ਸਾਜਨਾ ਸਾ ਧਨ ਖਰੀ ਸਤਿ ਰਾਮ ਹਰ ਮੋਹ ਅੜੀ ਸਾ ਸੁਬਦ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾ ਰਾਵੀ ਰੰਗ ਰਾਤੈ ਅਵਗੁਣ ਮਾਰ ਗੁਣੀ ਘਰ ਛਾਇਆ ਪੂਰਾ ਪੁਰਖ ਵਿਦਾਤੈ ਤਸਕਰ ਮਾਰੋ ਸੀ ਪੰਚਾਇਨ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤਿ ਮਿਲੇ ਪਿਆਰੇ ਵਰ ਪਾਇੜਾ ਬਾਲੜੀ ਆਸਾ ਮਨਸਾ ਪੂਰੀ ਰਾਮ ਫਿਰ ਰਾਵ ਅੜੀ ਸਬਦ ਰਲੀ ਰਵ ਰਿਆ ਨੇ ਦੂਰੀ ਰਾਮ ਪ੍ਰਭ ਦੂਰ ਨਾ ਹੋਈ ਘਾਟ ਘਾਟ ਸੋਈ ਤਿਸਕੀ ਨਾਰ ਸਭਾਈ ਆਪੇ ਰਸੀ ਆਪੇ ਰਾਵੇ ਜੋ ਤਿਸਕੀ ਵਡਿਆਈ ਅਮਰ ਡੋਲ ਮੋਲ ਪਾਰਾ ਗੁਰ ਪੂਰਾ ਸੱਚ ਪਾਈਐ ਨਾਨਕ ਆਪੇ ਜੋ ਸੁਜੋਗੀ ਨਦਰ ਕਰੇ ਲਿਵ ਲਾਈਐ ਫਿਰ ਉੱਚੜੀਏ ਮਾਰੜੀਏ ਤਿਹੋ ਲੋਆ ਸਰਤਾ ਜਾ ਰਾਮ ਬਿਕਮ ਭਾਈ ਦੇਖ ਗੁਣਾ ਅਣਹਦ ਸਬਦ ਗਾਜਾ ਰਾਮ।

ਲੋਕਾਂ ਦੇ ਰਾਹ ਉੱਠ ਗਿਆ। ਗੁਣ ਜੰਜ ਲਾੜੀ ਨਾਲ ਸਹਿ ਪਰਖ ਮੋਹਣੀਆਂ ਲਿਆ, ਵਿਆਹ ਹੋਆ ਸੁਭ ਛੇਤੀ ਪੰਜ ਸ਼ਬਦੀ ਆਇਆ। ਜਿਨ ਕੀਆ ਤਿਨ ਦੇਖਿਆ, ਜਗ ਧੰਦੜਾ ਲਾਇਆ, ਹੌਂਬਲੇ ਹਾਰੀ ਸਾਜਨਾ ਮੀਤਾ ਵਰੀਤਾ। ਇਹੋ ਤਨ ਜਿਨਸ ਕਿਉਂ ਗਾਡਿਆ, ਮਨ ਰੀੜਾ ਦਿੱਤਾ ਲੀਆ ਨਾ ਦੀਆ, ਮਾਨ ਜਿਨਸ ਸੀ ਸੱਜਣ ਕਿਉਂ ਵਿਸਰੈ। ਜਿਨ ਦਿਸ ਆਇਆ ਹੋਹੇ ਰਲੀਆ ਜੀ, ਛੇਤੀ ਗਿਆ ਹੈ ਸਗਲ ਗੁਣਿਆ ਗੁਣ ਨਾ ਕੋਈ, ਹੋਹੇ ਨੀਤਾ ਨੀਤਾ ਹੌਂਬਲੇ ਹਾਰੀ।

ਛੋੜ ਆਗੁਨ ਚੱਲੀਆ ਪਹਿਰੀ ਪਟੰਬਰ ਕਰ ਅਡੰਬਰ ਆਪਣਾ ਫਿਰ ਮੱਲੀਆ ਜਿੱਥੇ ਜਾਏ ਬਹੀਆ ਭਲਾ ਕਹੀਆ ਝੋਲ ਅੰਮ੍ਰਿਤ ਪੀਜਿਆ ਗੁਨਾ ਕਹੋਵੈ ਵਾਸਲਾ ਕਡਵਾਸ ਲਈ ਜੇ ਆਪ ਕਰੇ ਕਿਸੇ ਆਖੀ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਏ ਜੇ ਭੁੱਲਣਾ ਹੋਈ ਜੇ ਹੋਏ ਭੁੱਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੈ ਸੁਣੇ ਦੇਖੇ ਬਾਜ ਕਹਿਆ ਦਾਨ ਅਣਮੰਗਿਆ ਦੇਵੈ ਦਾਨ ਦੇ ਦਾਤਾ ਜਗ ਬੇਦਾਤਾ ਸਤ ਨਾਨਕਾ ਸਤ ਸੋਈ ਆਪ ਕਰੇ ਸਿਆਕੀਏ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚੀ ਮਤ ਕਿਉਂ ਟਲੈ ਇਸ਼ਨਾਨ ਦਾਨ ਸੁਗਿਆਨ ਮੱਜਨ ਆਪ ਛਲਿਓ ਕਿਉਂ ਛਲੈ ਪਰਪੰਚ ਮੋਹ ਵਿਕਾਰ ਥਾਕੇ ਕੂੜ ਕਪਣਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਲਾਹੀਐ ਜਿਨ ਕਾਰਨ ਕੀਆ ਮੈਲ ਲੱਗੀ ਮਨ ਮੈਲਿਆ ਕਿਨੈ ਅੰਮ੍ਰਿਤ ਪ੍ਰੀਆ ਮਤ ਅੰਮ੍ਰਿਤ ਪ੍ਰੀਆ ਇਹ ਮਨ ਦੀਆ ਗੁਰਪੈ ਮੋਲ ਕਰਾਇਆ ਆਪਣ ਲਾ ਪ੍ਰਭ ਸਹਿਬ ਪਛਾਤਾ ਜਾ ਮਨ ਸਾਚਿਆ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉਂ ਮਿਲਿਆ ਹੋਈ ਪਰਾਇਆ ਸਹਿਬ ਸੋ ਸਲਾਹੀਐ ਜਿਨ ਜਗਤ ਪਾਇਆ ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ।

ਕਰੇ ਰਲਿਆ ਕਰਮ ਧਰਮ ਸਬਾਇਆ ਆਸਾ ਤੀਰਥ ਪੁੰਨ ਪੂਜਾ ਨਾਮ ਸਾਚਾ ਭਾਇਆ ਆਪ ਸਾਜੀ ਆਪ ਵੇਖਿਆ ਕਿਸੇ ਭਾਣਾ ਭਾਇਆ ਸਾਜਨ ਰਾਂਗ ਰੰਗੀਲੜੇ ਰੰਗ ਲਾਲ ਬਣਾਇਆ ਅੰਧਾ ਆਗੂ ਜੀਤਿਆ ਕਿਉ ਪਾਦਰ ਜਾਣੇ ਆਪ ਨੂੰ ਸਹਿ ਮਤ ਹੋਛੀਐ ਕਿਉ ਰਾਹ ਪਛਾਣੈ ਕਿਉ ਰਾਹਾ ਪਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਧਲੀ ਵਿਨ ਨਾਮ ਹਰ ਕੇ ਕਛੂ ਨਾ ਸੂਜੈ ਅੰਧ ਬੂਢੋ ਧੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਸਹਿ ਕਰ ਜੋੜ ਗੁਰ

ਦੀਸ ਕਰਾਇਆ ਗੁਰ ਮੈਲੀ ਕਰ ਆਪਣਾ ਸੋ ਭਰਪੁਰ ਲੀਨਾ ਸੇਖ ਸੇਵਾ ਤਾਂ ਕਰੇ ਜਾਂ ਸ਼ਬਦ ਪਤੀਨਾ ਸਬਦੇ ਭਤੀਜਾ ਅੰਕ ਭੀਜੇ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹਿਲਾ ਬਾਜੰਤ ਅਨਹਦ ਬੀਨਾ ਗੁਰ ਮਹਿਲੀ ਕਰ ਆਪਣਾ ਸੋ ਭਰਪੁਰ ਲੀਨਾ ਕੀਤਾ ਕਿਆ ਸਲਾਹੀਏ ਕਰ ਵੇਖਿਆ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚਾ ਕੋਈ ਕੀਮਤ ਸੋ ਪਾਵੈ ਆਪ ਜਾਣਾਵੇ ਆਪ ਭੁੱਲ ਨਾ ਭੁੱਲੇ ਜੈ ਜੈਕਾਰ ਕਰੇ ਤੁਧ ਭਾਵੇ ਗੁਰ ਕਿਆ ਸ਼ਬਦ ਮੁੱਲੇ ਇਨੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਭਾਈ ਨਾਨਕ ਦਿਨ ਕਰ ਦੇਖਿਆ ਦੇਵੈ ਮਤ ਸਾਈ ਰਾਸ ਸੂਹੀ ਸੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿਲਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਬਲਹਾਰੀ ਗੁਰ ਆਪਣੇ ਵਿਟੋ ਜਿਨ ਕਾਰ ਸਭ ਸਵਾਰੀ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹਿ ਸੁਣੋ ਜਨ ਭਾਈ ਸੁਖ ਸੋਹਿਲਾ ਹਰ ਧਿਆਵੋ ਸੁਣ ਹਰ ਗੁਣ ਭੀਨੇ ਸਹਿਜ ਸੁਭਾਏ ਗੁਰਮੁਖ ਸਹਿਜ ਇਨਾਮ ਧਿਆਏ ਜਿਨ ਕੋ ਧੁਰ ਲਿਖਿਆ ਤਿੰਨ ਗੁਰ ਮਿਲਿਆ ਤਿੰਨ ਜਨਮ ਮਰਨ ਪਉ ਭਾਗਾ ਅੰਦਰੋਂ ਦੁਰਮਤ ਦੂਜੀ ਕੋਈ ਸੋ ਜਨ ਹਰ ਲਿਵ ਲਾਗਾ ਜਿਨ ਕੋ ਕਿਰਪਾ ਕੀਨੀ ਮੇਰਾ ਸੁਆਮੀ ਤਿੰਨ ਅਨ ਦਿਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਿ ਸੁਭਾਏ ਜੁਗ ਮੈਂ ਰਾਮ ਨਾਮ ਨਿਸਤਾਰਾ ਗੁਰ ਤੇ ਉਪਜਾ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੀ ਸੋ ਪਾਏ ਸਹਿਜੇ ਗੁਣ ਗਾਵੈ ਦਿਨ ਰਾਤੀ ਕਿਲ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾਹੂੰ ਤੇਰਾ ਤੂੰ ਹਮਾਰਾ ਜੁਗ ਮੈਂ ਰਾਮ ਨਾਮ ਨਿਸਤਾਰਾ ਸਾਜਨ ਆਏ ਉੱਠੇ ਕਰ ਮਾਹੀ ਹਰ ਗੁਣ ਗਾਵੈ ਤ੍ਰਿਪਤ ਗਾਈ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੈ ਆਏ ਦਇਆ ਦਿਸ ਪੂਜ ਹੋਵੈ ਹਰ ਜਾਨਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਉੱਠੇ ਕਰ ਮਾਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਸੂਹੀ ਮਹੱਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਰ ਜੀਓ ਰਾਖੈ ਜੋਗ ਜੋਗ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਹਉਮੈ ਸਬਦ ਜਲਾਇਆ ਰਾਮ ਹਉਮੈ ਸਬਦ ਜਲਾਇਆ ਮੇਰੇ ਹਰ ਭਾਇਆ ਜਿਸ ਕੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾਂ ਕੀ ਕਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਭਾਇਆ ਨਾਨਕ ਭਗਤ ਸੋਹੇ ਦਰ ਸਾਚੈ ਜਿੰਨੀ ਸੱਚੋ ਸੱਚ ਕਮਾਇਆ ਹਰ ਭਗਤਾ ਕੀ ਜਾਤ ਪਤ ਹੈ ਭਗਤ ਹਰ ਕਾ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚੋਂ ਆਪ ਗਵਾਵੈ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਵਗੁਣ ਪਛਾਣੇ ਹਰ ਨਾਮ ਉਖਾਣੈ ਭੈ ਭਗਤ ਮਿੱਠੀ ਲਾਗੀ ਆਨੰਦਨ ਭਗਤ ਕਰੇ ਦਿਨ ਰਾਤੀ ਘਰ ਹੀ ਮਹਿ ਬੈਰਾਗੀ ਭਗਤੀ ਰਾਤੀ ਸਦਾ ਮਨ ਨਿਰਮਲ ਹਰ ਜੀਓ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕਹਿ ਦਰ ਸਾਚੀ ਆਨੰਦਨ ਨਾਮ ਸੰਭਾਲੇ ਮਾਨੋ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਹਉਮੈ ਮਾਇਆ ਰੋਗ ਵਿਆਪੇ ਮਰ ਜਨਮੈ ਦੁੱਖ ਹੋਈ ਰਾਮ ਮਰ ਜਨਮੈ ਦੁੱਖ ਹੋਈ ਦੂਜੈ ਭਾਏ ਪਰ ਜਿਵ ਗੋਈ ਬਿਨ ਗੁਰ ਤੱਤ ਨਾ ਜਾਣਿਆ ਭਗਤ ਵਿਹੂਣਾ ਸਭ ਜਗ ਭਰਮਿਆ ਅੰਤ ਗਿਆ ਪਛਤਾਣਿਆ ਕੋਟਮ ਦੇ ਕਹਿਣਾ ਪਛਾਣਿਆ ਹਰ ਨਾਮਾ ਸਸੋਈ ਨਾਨਕ ਨਾ ਮਿਲੈ ਵਡਿਆਈ ਦੂਜੈ ਭਾਏ ਪਤ ਕੋਈ ਭਗਤਾਂ ਕੈ ਕਰ ਕਰ ਸਾਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਨੇ ਰਾਮ ਕਾਲ ਕੰਟਕ ਮਾਰ ਸਮਾਨੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਕੁੱਟ ਕਦੇ ਨਾਨਕ ਕੁੱਟੈ ਹਰ ਦੀਆ ਸਹਿ ਸੁਭਾਇਆ ਹਰ ਜਨ ਉੱਚੇ ਸਾਧੀ ਉੱਚੇ ਗੁਰ ਕੈ ਸਬਦ ਸੁਹਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋਭਾ ਪਾਇਆ ਸੁਹੀ ਮਹੱਲਾ ਤੀਜਾ।

शब्द सत्या शब्द सत्य सच सोला जिते सत्य का होय विचारो राम हमे सब किल काटी साच रखिया और धारे राम साच रखिया और धारे दुत्तर तारे फिर भवजल तर ना होई सच्चा सतगुर सच्ची बाणी जिन सच विखालिया सोई साचे गुण गावै सत समावै सच वेख्या सब सोई नानक साचा साहब साची नाई सच निस्तारा होई साचा सतगुर साच बुझाया पत राखै सच सोई राम सच्चा भोजन भाव सच्चा है सचे नाम सुख होई राम साचे नाम सुख होई मरिया न कोई गर्भ न जूनी वासा ज्योति ज्योत मिलाई सच समाई सच नाय प्रगासा जिनी सच जाता सी सच्ची होई अन सच त्यायन नानक सच नाम जिन हृदय वसिया ना विछड़ दुख पायन सच्ची बाणी सच्चे गुण गावै तित घर सोहला होई राम निर्मल गुण साची तन मन साचा वे साचा पुर प्राप सोई राम सब सच वरतै सचो बोलै जो सच करै सो होई जै देखै तै सच पसरिया वरना दूजा कोई सच्चे उपजै सच समावै मर जन्मै दूजा होई नान सब कुछ आपे करता करावै सोई सच्चे भगत सोहे दरबारे सचो सच वखाणी राम घट अंतरे साची बाणी सचो आ पछाणे राम आ पछाणे ता सच जाना साचे सोजी होई सच्चा शब्द सच्ची है सोभा साचे ही सुख होई साच रत्ती भगत करंगी दूजा रंग ना कोई नान जिसको मस्तक देखिया तिस सच प्राप्त होई सुही महला तीजा जोग चारे धन जे पवै बिन सतगुर सुहाग न होई राम नेचरा सदा हर केरा तिस बिन्यवर न कोई राम तिस बिन्यवर न कोई सदा सच सोई गुरमुख एको जानिया धन कर मिलावा होवा गुरमती मन मानिया सतगुर मिलिया ता हर पाया बिन हर नावै मुक्त ना होई नान कामन कंटा रावे मन मानिया सुख होई तग सिव धन बालिए हर वार पावै सोई राम सदा होई सुहागनी फिर मैला वेसना होई राम फिर मैला वेसना होई गुरमुख पूजा कोई हमै मार पछाणिया करनी कार कमावै सब समावै अंतर एको जानिया गुरम प्रभ रावे दिन राती अपना साथी सोभा होई नानक कामन पे रावे अपना राव रे आप राव सोई गोती का करी धन बालड़िए हर वर दे मिलाए राम हर के रंग रती है कामन मिल प्रीतम सुख पाए राम मिल प्रीतम सुख पाए सास समाए सच वरते सब थाई सच्चा सागुर करे दिन राती कामन सास समाई हर सुखदाता शब्द पछाता कामन लया कंठ लाए नानक मैली मैल पछाणा गुरमती हर पाए सा तन बाली धुर मेली मेरे प्रभ आ मिलाई राम गुरमती घट चरना होआ प्रभ रव रया सब थाई राम प्रभ रव रया सब थाई मानव साई पूर्व लिखिया पाया से सुखाली मेरे प्रभ भाणी सा श्रृगार बनाया कावन निर्मल होमै मल कोई गुरमत सा समाई नानका मिलाई करता नाम नवै नित पाई सुही महला तीजा हर हरे हर गुण गावो हर गुरमुखे पाए राम अंजन शब्द रवो अनहद शब्द बजाए राम अनहद शब्द बजाए हर जियो घर आए हर गुण गावो नारी आंदन भक्त करे गुरु आगै सा धन कंत प्यारी सगुर का शब्द वसिया कट अंतर से जन शब्द सुहाय नानक तिन कर साधिक सोला हर हर हर कर कृपा कर आए भगता मन आनंद भया हर नाम रहे लिवलाई राम गुरमुखे मन निर्मल होआ निर्मल हर गुण गाए राम निर्मल गाए नाम मन वसाए हर की अमृत बाणी जिन मन वसिया सही जन स्तरी घर का सब शब्द समाणी तेरे गुण गावे सह समावे सबदे मेल मिलाए नान सफल जन्म तिन केरा जे सतगुर हर मार्ग पाए संत संगत स्यो मेल भया हर हर नाम समाए राम गुर कै शब्द सा जीवन मुक्त भये हर कै नाम निवलाए राम हर नाम चित लाए गुर मेल मिलाए मनुआ रत्ता हर नाले सुखदाता पाया मोह चुकाया अनजन नाम संभाले गो सबदे राता सहजे माता नाम मन मसाए नानक तिन घर साधी सोला जी सतगुर सीव समाए बिन सतगुर जग भरम भुलाया हर का मैल न पाया राम गुरमुखे एक मेल मिलाया तिनके दूख गवाया राम तिनके दूख गवाया जा हर मन पाया सदा गावे रंग राते हर कै भगत सदा जन निर्मल जुग जुग साधी जाते साची भगत करे दर जापै घर दर सच्चा सोई नान सच्चा सोईला सच्ची सच बाणी सबदे ही सुख होई सुही महला तीजा जी लोड़ी वर बालड़िए ता गुर चरनी चितलाई राम सदा होए सुहागनी फिर सदा होए सुहागनी हर जियो मरे न जाए राम हर जियो मरे न जाए गुर कै सह सुभाई
ਸਾਧ ਧਨ ਕਣਕ ਪਿਆਰੀ ਸਾ ਸੰਜਮ ਸਦਾ ਹੈ ਨਿਰਮਲ ਗੁਰ ਕਹਿ ਸ਼ਬਦ ਸੀ ਗਾਰੀ ਮੇਰਾ ਪ੍ਰਭ ਸਾਚਾ ਸਾਧੀ ਸਾਚਾ ਜਨ ਆਪੇ ਆਪ ਪਾਇਆ ਨਾਨਕ ਸਦਾ ਫਿਰ ਆਵੇ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ ਫਿਰ ਪਾਇੜਾ ਬਾਲੜੀਏ ਆਨੰਦ ਸਹਿਜੇ ਮਾਤੀ ਰਾਮ ਗੁਰਮਤੀ ਮਨ ਅੰਧ ਭਿਆ ਤਿਤ ਤਨ ਮੈਲ ਨਾ ਰਾਤੀ ਰਾਮ ਤਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਆਨੰਦ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਇਆ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲਾ ਵਡਿਆਈ ਪ੍ਰਭ ਰਾਵੀ ਰੰਗ ਰਾਤੀ ਫਿਰ ਰਾਵੇ ਰੰਗ ਰਾਤੜੀਏ ਫਿਰ ਕਾ ਮੈਲ ਤਨ ਪਾਇਆ ਰਾਮ ਸੋ ਸੋ ਅਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾਂ ਹਰ ਭਾਇਆ ਹਰ ਕਾਮਨ ਮਨ ਭਾਣੀ ਅਨਦਿਨ ਗਾਵੈ ਨਿਤ ਸਾਚੀ ਕਥੀ ਕਥ ਕਹਾਣੀ ਜੁਗ ਚਾਰੇ ਸਾਚਾ ਇੱਕੋ ਵਰਤੈ ਬਿਨ ਗੁਰ ਕਿਨੈ ਨਾ ਪਾਇਆ ਨਾਨਕ ਰੰਗ ਰਵੇ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ ਕਾਮਨ ਮਨ ਸੁਹਿਲਾ ਸਾਜਨ ਮੇਰੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਔਰ ਧਾਰੇ ਰਾਮਾ ਰਾਖਿਆ ਔਰ ਧਾਰੇ ਆਪਣਾ ਕਾਰ ਸੁਆਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹੇ ਲਿਆ ਮਨ ਮੇਰਾ ਪਾਇਆ ਕਰਮ ਵਿਦਾਤਾ ਸਤਿਗੁਰ ਸੇ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੀ ਨਾਨਕ ਮੇ ਲਈ ਗੁਰੇ ਆਪਣਾ ਗੁਰ ਕਾ ਸ਼ਬਦ ਸਵਾਰੇ ਸੁਹੀ ਮਹੱਲਾ ਤੀਜਾ ਸੁਹਿਲਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੀ ਰਾਮ ਹਰ ਮਨ ਤਨੋ ਗੁਰਮੁਖ ਭੀਜੇ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਹਰ ਨਾਮ ਮੁਖ ਹਰ ਨਾਮ ਉਧਾਰੇ ਹਰ ਨਾਮ ਮੁਖ ਬਾਣੀ ਆਵਣ ਜਾ ਰਹੇ ਸੁਖ ਪਾਇਆ ਘਰ ਅਨਹਦ ਸੁਰ ਸਮਾਨੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੁਹਿਲਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਹਮ ਨੀਵੀ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬੋ ਕਿਰਪਾ ਧਾਰੀ ਹਰ ਕਹਿ ਸਬਦ ਸੁਭਾਏ ਰਾਮ ਮਿਲ ਸਬਦ ਸੁਭਾਏ ਆਪ ਗਵਾਏ ਰੰਗ ਸਿਉ ਰਲੀਆ ਮਾਨੇ ਸੇ ਸੁਖਾਲੀ ਜਾ ਪ੍ਰਭਾਇਆ ਹਰ ਹਰ ਨਾਮ ਸੁਮਾਨੇ ਨਾਮ ਸੁਹਾਗਨ ਸਾਵਡ ਭਾਗੀ ਜੇ ਚੱਲਿਆ ਸਾ ਗੁਰ ਭਾਏ ਹਮ ਨੀਵੀ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਘਰ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਇਕਨਾ ਪ੍ਰਭ ਦੂਰ ਵਸੇ ਇਕਨਾ ਮਨ ਆਧਾਰੋ ਰਾਮ ਇਕਨਾ ਮਨ ਆਧਾਰੋ ਸਿਰਜਨ ਹਾਰੋ ਗੜ ਭਾਗੀ ਗੁਰ ਪਾਇਆ ਘਾਟ ਘਟ ਹਰ ਪ੍ਰਭ ਖੁਸ਼ ਦਾਮੇ ਗੁਰਮੁਖ ਲੱਖ ਲਖਾਇਆ ਸਹਿਜੀ ਆਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਘਾਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਹਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਕਰ ਪਾਇਆ ਵਾਸਾ ਵਿਵੇਕ ਬੁੱਧੀ ਸੁਖਰਿਆ ਨਿਹਾਨੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ ਅੰਧ ਭਇਆ ਦਿਨ ਰਾਤੀ ਨਾਨਕ ਹਰ ਮੀਤ ਲਗਾਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਸੂਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਧੂ ਪੁਰਖ ਮਿਲਾਏ ਅਵਗੁਣ ਵਿਕਨਾ ਗੁਨਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਇ ਗੁਰਬਾਣੀ ਨਿਤ ਨਿਤ ਜਵਾ ਬਲਰਾਮ ਜੀਓ ਗੁਰਬਾਣੀ ਸਾਧ ਮਿੱਠੀ ਲਾਗੀ ਪਾਪ ਵਕਾਰ ਗਵਾਇਆ ਹਮੈ ਰੋਗਿਆ ਭੋ ਭਾਗਾ ਸਹਿਜੀ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅਨਦਿਨ ਸੁਖ ਮਾਨਿਨ ਤਰਲਿਆ ਨਾਨੂ ਤੁਸਨ ਜੋਗੋ ਸਤ ਸੰਤੋ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ ਬਾਣੀ ਗੁਰਗਾਈ ਪਰਮ ਗਤ ਪਾਈ ਪੰਚਮਲੇ ਸੋਹਾਇਆ ਗਿਆ ਕ੍ਰੋਧ ਮਮਤਾ ਤਨ ਨਾਠੀ ਪਾ ਖੰਡ ਭਰਮ ਗਵਾਇਆ ਹਮੈ ਪੀਰ ਗਈ ਸੁਖ ਪਾਇਆ ਰੋਗਤ ਭਏ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਾਨੋ ਖੁਸ਼ੀ ਦੂਰ ਮਹਿਲ ਨ ਪਾਏ ਬਲ ਗਈ ਬਲ ਰਾਮ ਜੀ ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਰਹੀ ਬਲ ਰਾਮ ਜੀ ਕੂੜ ਕਵਟ ਕਮਾਵੈ ਮਹਾਂ ਦੁੱਖ ਪਾਵੇ ਸਾਧੁਰ ਮਗ ਨਾ ਪਾਇਆ ਉੱਜਲ ਪੰਥ ਭਰਮੈ ਗਾਵਾਰੀ ਖਿਨ ਖਿਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭਦਾਤਾ ਸਾਧੁਰ ਪੁਰਖ ਮਿਲਾਏ ਜਨਮ ਜਨ ਕੇ ਵਿਛੇ ਜਨ ਮੇਲੇ ਨਾਨਕ ਸਹਿ ਸੁਭਾਏ ਆਇਆ ਲਗਨ ਗਨਾਏ ਹਿਰਦੇ ਤਨ ਉਮਾਹੀਆ ਬਲਰਾਮ ਜੀਓ ਪੰਡਿਤ ਪਦ ਆਨ ਪਤੀ ਬਹਿ ਵਾਚਾਈਆ ਬਲਰਾਮ ਜੀਓ ਪਤੀ ਵਾਚਾਈ ਮਨ ਵੱਜੀ ਵਧਾਈ ਜਬ ਸਾਜਨ ਸੁਨੇ ਘਰ ਆਏ ਗੁਣੀ

ਰਾ ਸੂਹੀ ਸ਼ੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦਾ ਰਸਨ ਰਸਾਏ ਹਰ ਰਸਨ ਦਸਾਏ ਮੇਰੀ ਪ੍ਰਭਾਏ ਮਿਲਿਆ ਸਹਿ ਸੁਭਾਏ ਅਣ ਦਿਨ ਭੋਗ ਭੋਗੇ ਸੁਖ ਸੋਭੈ ਸਬਦ ਰਹਿ ਲਿਵਲਾਏ ਵੱਡਾ ਭਾਗ ਗੁਰ ਪੂਰਾ ਪਾਈ ਅਣ ਦਿਨ ਨਾਮ ਧਿਆਏ ਸਹਿਜ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਹਾਏ ਨਿਰਮਲ ਜਲ ਨਹਾਏ ਮੈਲ ਗਵਾਏ ਭਏ ਪਵਿੱਤ ਸਰੀਰਾ ਦੁਰਮਤ ਮੈਲ ਗਈ ਭਰਮ ਭਾਗਾ ਹੁਮੈ ਬਿਨਤੀ ਪੀਰਾ ਨਦਰ ਪ੍ਰਭੂ ਸਾ ਸੰਗਤ ਪਾਈ ਨਿਜ ਕਰ ਹੋਆ ਵਾਸਾ ਹਰ ਮੰਗਲ ਹਰ ਰਸ ਰਸਨ ਰਸਾਏ ਨਾਨਕ ਨਾਮ ਪ੍ਰਗਾਸਾ ਅੰਤਰਤਨ ਵਿਚਾਰੇ ਗੁਰਮੁਖ ਨਾਮ ਪਿਆਰੀ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਗਿਆਨ ਅਧੀਰ ਗਵਾਇਆ ਗਿਆਨ ਪ੍ਰਚੰਡ ਬਲਿਆ ਘਟ ਚਾਨਣ ਘਰ ਮੰਦਰ ਸੁਹਾਇਆ ਤਨ ਮਨ ਅਰਪ ਸਿਗਾਰ ਬਣਾਏ ਹਰ ਪ੍ਰਭ ਸਾਚੀ ਪਾਇਆ ਜੋ ਪ੍ਰਭ ਕਹੈ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਨ ਆਇਆ ਵਿਆਹਨ ਆਇਆ ਗੁਰਮੁਖ ਹਰ ਪਾਇਆ ਸਾ ਧਨ ਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜੀਉ ਆਪ ਸਵਾਰੀ ਸੁਰ ਨਰ ਗਾਨ ਗੰਧਰਵ ਮਿਲ ਆਏ ਅਪੂਰਵ ਜੰਜ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰਾ ਨ ਜਾਈ ਰਾਸ ਸੂਹੀ ਸੰਤ ਮਹੱਲਾ ਚੌਥਾ ਘਰ ਤੀਜਾ।

ਸ਼ਬਦ ਘਨੇਰੇ ਹਾ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਐਨਸ ਜਪੀ ਸਦਾ ਸਾਲਾਹੀ ਸਾਸਬਦ ਲਿਵ ਲਾਈ ਆਂਗਨ ਸਹਿਜ ਰਹੇ ਰੰਗ ਰਾਤਾ ਰਾਮ ਨਾਮ ਰਿਤ ਪੂਜਾ ਨਾਨਕ ਗੁਰਮੁਖ ਏ ਪਛਾਣ ਅਵਰ ਨਾ ਜਾਣੈ ਦੂਜਾ ਸਭ ਮੈਂ ਰਵ ਰਿਹਾ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮੁਖ ਸੱਚ ਪਾਈਐ ਸਹਿ ਸੁਮਾਈਐ ਤਿਸ ਬਿਨਿ ਅਵਰ ਨਾ ਕੋਈ ਸਹਿਜੇ ਗੁਣ ਗਾਵਾ ਜੀ ਪ੍ਰਭ ਭਾਵਾ ਆਪ ਲਏ ਮਿਲਾਏ ਆਪੇ ਲਏ ਮਿਲਾਏ ਨਾਨਕ ਸੋ ਪ੍ਰਭ ਸ਼ਬਦੀ ਜਾਪੈ ਐਨਸ ਨਾਮ ਧਿਆਏ ਇਹੋ ਜੁਗ ਦੁੱਤਰ ਮਾਨੁਖ ਪਾਰ ਨਾ ਪਾਈ ਰਾਮ ਅੰਤਰੇ ਹਉਮੈ ਮਮਤਾ ਕਾਮ ਕ੍ਰੋ ਚਤੁਰਾਈ ਰਾਮ ਅੰਤਰ ਚਤੁਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ ਜਮ ਮਗ ਦੁਖ ਪਾਵੈ ਚੋਟਾ ਖਾਵੈ ਅੰਤ ਗਿਆ ਪਛਤਾਇਆ ਬਿਨ ਲਾਵੈ ਕੋ ਬੇਲੀ ਨਾਹੀ ਪੁੱਤ ਕੰਮ ਸੁੱਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਈ ਹੋ ਪੁੱਛੋ ਆਪਣਾ ਸਤਿਗੁਰ ਦਾਤਾ ਕਿਣਮੇ ਦੁੱਤਰ ਤਰੀਆ ਰਾਮ ਸਤਿਗੁਰ ਭਾਇ ਚਲੋ ਜੀਵਤਿਆ ਇਹ ਮਰੀਆ ਰਾਮ ਜੀਵਤਿਆ ਮਰੀਆ ਭਵਜਲ ਤਰੀਆ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸਚ ਨਾਮ ਲਿਵਲਾਵੈ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸੁਹੀ ਮਹੱਲਾ ਚੌਥਾ ਘਰ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤਿਸਨਾ ਬੁੱਝ ਗਈ ਆਸੇ ਹੋ ਮਨ ਤਨ ਦੇਵਾ ਸਤਿਗੁਰੈ ਮੈਂ ਮੇਲੇ ਪ੍ਰਭ ਗੁਣਤਾਸੇ ਧੰਨ ਧੰਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਾਬਾਸੇ ਵਡਭਾਗੀ ਹਰ ਪਾਇਆ ਜਾ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਘਰ ਆਹੋ ਚਿਰੀ ਵਿਛੁਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਹਉ ਤੁਝ ਬਾਜੋ ਖਰੀ ਉਡੀਨੀਆਂ ਜਿਉਂ ਜਲ ਬਿਨ ਮੀਨ ਮਰਾਹਾ ਵਡਭਾਗੀ ਹਰ ਧਿਆਇਆ ਜਾ ਨਾਨਕ ਨਾਮ ਸਮਾਹਾ ਮਨ ਦਇਆ ਦਿਸ ਚਲ ਚਲ ਭਰਮਿਆ ਮਨ ਭਰਮ ਭੁਲਾਇਆ ਨਿਤ ਆਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅੰਤਾ ਧਨ ਧਰ ਦੱਬਿਆ ਫਿਰ ਬਿਖ ਭਾਲਣ ਗਿਆ ਜਨ ਨਾਨਕ ਨਾਮ ਸੁਲਾਹੇ ਤੋ ਬਿਨ ਨਾਵੈ ਪਚ ਪਚ ਮੋਇਆ ਗੁਰਸੁੰਦਰ ਮੋਹਨ ਪਾਏ ਕਰੀ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁੱਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰਦੇਖਤ ਮਨ ਸਾਧਾਰਿਆ ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੁਹੀ ਸ਼ੰਤ ਮਹੱਲਾ ਚੌਥਾ ਮਾਰੇ ਸਵੇ ਜਨ ਹਉਮੇ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇ ਕੰਚਨ ਵੇ ਬੰਨੀਆਂ ਇਨ ਹਉਮੇ ਮਾਰ ਗੁੱਤਿਆ ਮੋਹ ਮਾਇਆ ਵੇ ਸਭ ਕਾਲਕਾ ਇਨ ਮਾਨੁਖ ਮੂਰਸ ਜੁੱਤੀਆ ਜਾ ਨਾਨਕ ਗੁਰਮੁਖ ਉਭਰੇ ਗੁਰ ਸ਼ਬਦੀ ਹਉਮੈ ਛੁੱਟੀਆ ਵਸ ਆਨਿ ਹੋਵੇ ਜਨ ਇਸ ਮਨ ਕੋ ਮਨ ਵਾਸੇ ਜਿਉ ਨਿਤ ਭਉਦਿਆ ਦੁਖ ਰਹਿ ਨਵੇ ਵਿਹਾਰੀਆਂ ਨਿਤ ਆਸਾ ਆਸ ਕਰੇ ਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚੌਦਿਆ ਜਾ ਨਾਨਕ ਪ੍ਰਭ ਦੇਹੋ ਮਤੀ ਛੱਡ ਆਸਾ ਨਿਤੋ ਸਵਦਿਆ ਸਾ ਤਨ ਆਸਾ ਚਿਤ ਕਰੀ ਰਾਮ ਰਾਜਿਆ ਹਰ ਪ੍ਰਭ ਸੇਜੜੀਆ ਆਈ ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਹਿੋ ਮਿਲਾਈ ਮੇਰਾ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਸਾਈਆ ਨਾਨਕ ਹਰ ਪਾਪਾਣੀਆ ਰਾਮ ਰਾਜਿਆ ਮਿਲਿਆ ਸਹਿ ਸੁਭਾਈ ਕਿਤ ਸੇਜੇ ਹਰ ਪ੍ਰਭੂ ਰਾਮ ਰਾਜਿਆ ਗੁਰਦਸੇ ਹਰ ਮੇਲੇਈ ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇਈ ਹੋ ਗੁਰ ਬਿੱਟੋ ਘੋਲ ਘੁਮਾਇਆ ਰਾਮ

0: ਲਾਜ ਭਗਤਾਨਾ ਸੁਨ ਬਾਵਰੀ ਸ਼ਿਵ ਠਾਕੁਰ ਨਾਥ ਪੁਰਾਣਾ ਸੁਨ ਬਾਵਰੀ ਜੋ ਆਇਆ ਤਿਸ ਜਾਣਾ ਨਿਰਚਲ ਹਬ ਵੈਸੀ ਸੁਨ ਪਰਦੇਸੀ ਸੰਤ ਸੰਗ ਮਿਲ ਰਹੀਏ ਹਰ ਪਾਈਏ ਭਾਗੀ ਸੁਨ ਬੈਰਾਗੀ ਚੰਨ ਪ੍ਰਭੂ ਗੈ ਰਹੀਐ ਇਹੋ ਮਨ ਦੀਜੈ ਸੰਕ ਨਾ ਕੀਜੈ ਗੁਰਮੁਖ ਤਜ ਪਉ ਮਾਣਾ ਨਾਨਕ ਦੀਨ ਭਗਤ ਭਾਵ ਤਾਰਨ ਤੇਰੀ ਕਿਆ ਗੁਣ ਆਖ ਵਖਾਣਾ।
1: ਗੁਰਸੇ ਵਿਜੈ ਅੰਮ੍ਰਿਤ ਪੀਜੈ ਜਿਸ ਲਾਭ ਹੈ ਸਹਿਜ ਧਿਆਨੋ ਨਾਨਕ ਸਰਨ ਪਇਆ ਹਰਿਦੁਆਰੈ ਹੋਂ ਬਲ ਬਲ ਸਤਿਗੁਰਬਾਨੋ। ਸੁਣ ਬਾਬਰੇ ਮਤ ਜਾਣ ਹੈ ਪ੍ਰਭ ਮੈਂ ਪਾਇਆ ਸੁਣ ਬਾਬਰੇ ਥੀਓ ਰੇਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਬੜ ਭਾਗੀ ਦਰਸ਼ਨ ਪਾਈਐ ਥੀਓ ਨਿਮਾਣਾ ਸਤਿਗੁਰਬਾਣਾ ਸਗਲਾ ਆਪ ਮਿਟਾਈਐ ਉਹ ਤਨ ਭਾਗ ਸੁਦਾ ਜਿਨ ਪ੍ਰਭ ਲਦਾ ਹਮ ਤਿਸ ਪਹਿ ਆਪ ਵੇਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਣਾਇਆ ਸੂਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕਹਿ ਬਲ ਰਾਮ ਜੀਓ ਹਾਰੇ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਘਰ ਤਿਸ ਕਹਿ ਬਲ ਰਾਮ ਜੀਓ ਬਾਬਲ ਮੇਰਾ ਵੜ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁੱਖ ਕੋਈ ਨਾ ਲਾਗੈ ਭੌਜਲ ਪਾਰ ਉਤਾਰਾ ਆਦਿ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾਂ ਨਾਨਕ ਨਾਮ ਮਹਾਰਸ ਮੀਠਾ ਅਣ ਦਿਨ ਮਨ ਤਨ ਪੀਵਾਂ ਹਰਿ ਆਪੇ ਲਏ ਮਿਲਾਏ ਕਿਉਂ ਵਿਛੋੜਾ ਥੀ ਬਈ ਬਲ ਰਾਮ ਜੀਓ ਜਿਸਨੋ ਤੇਰੀ ਟੇਕ ਸੋ ਸਦਾ ਸਦ ਜੀਵਈ ਬਲ ਰਾਮ ਜੀਓ ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸੱਚ ਥਾਨ ਮਾਨ ਮਹੱਤ ਸੱਚ ਪਾਇਆ ਬਲ ਰਾਮ ਜੀਓ ਸਤਿਗੁਰ ਮਿਲਿਆ ਦਇਆਲ ਗੁਣ ਅਵਨਾਸੀ ਗਾਇਆ ਬਲ ਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸਵਾਮੀਆਂ ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜਹਿ ਵਾਜੇ ਅਨਹਦਾ ਚੁਣਕਾਰੇ ਸੁਣ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣੈ ਹਾਰੇ ਉਪਜਿਆ ਤਤ ਗਿਆਨ ਸਾਹੁਰੈ ਪਈਐ ਇੱਕ ਹਰ ਬਲ ਰਾਮ ਜੀਓ ਬ੍ਰਹਮੈ ਬ੍ਰਹਮ ਮਿਲਿਆ ਕੋਈ ਨ ਸਾਕੈ ਭਿੰਨ ਕਰ ਬਲ ਰਾਮ ਜੀਓ ਬਿਸਮ ਪੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਲ ਥਲ ਮਹੀ ਅਲ ਪੂਰਨ ਸਵਾਮੀ ਘਟ ਘਟ ਰਹਿਆ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੈ ਸਮਾਇਆ ਕੀਮਤ ਕਹਣ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਤਿਸਹਿ ਧਿਆਏ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਘਰ ਦੂਜਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਣ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰਚਰਨ ਲਾਗੇ ਭਰਮ ਭਾਗੇ ਕਾਰ ਸਗਲ ਸਵਾਰਿਆ ਸੁਣ ਸ਼ਰਵਣ ਬਾਣੀ ਸਹਜ ਜਾਣੀ ਹਰ ਨਾਮ ਜਪ ਵੜ ਭਾਗੈ ਬਿਣਵੰਤ ਨਾਨਕ ਸਰਨ ਸੁਆਮੀ ਜੀਓ ਪਿੰਡ ਪ੍ਰਭ ਆਗੈ ਅਨਹਤ ਸ਼ਬਦ ਸੁਹਾਵਾ ਸੱਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੂਖ ਨਾਸੇ ਰਹੱਸ ਉਪਜੈ ਮਨ ਘਣਾ

ਸਾਗਰ ਤਰਿਆ ਹਰਿ ਚਰਨ ਜਪਤ ਨਿਸਤਰਿਆ ਹਰਿ ਚਰਨ ਧਿਆਏ ਸਭ ਫਲ ਪਾਏ ਮਿਟੇ ਆਪਣ ਜਾਣਾ ਭਾਏ ਭਗਤ ਸੁਭਾਏ ਹਰਿ ਜਪ ਆਪਣੇ ਪ੍ਰਭ ਭਾਵਾ ਜਪੁ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਭਰਮ ਖੋਇਆ ਜਤ ਦੇਖਾ ਤਤ ਸੋਈ ਪਤਿਤ ਪਾਵਨ ਹਰਿ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰਸੰਤ ਪਾਇਆ ਪ੍ਰਭ ਧਿਆਇਆ ਸਗਲ ਇੱਛਾ ਪੁੰਨੀਆ ਹੋ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ਮਨ ਸ਼ਾਂਤ ਆਈ ਵੱਜੀ ਵਧਾਈ ਮਨਹੋ ਕਦੇ ਨਾ ਵੀਸਰੈ ਬਿਨਵੰਤ ਨਾਨਕ ਸਤਿਗੁਰ ਦ੍ਰਿੜਾਇਆ ਸਦਾ ਭਜ ਜਗਦੀਸਰੈ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ।

ਤੂੰ ਵਰਦਾਨਾ ਕਰ ਮਹਿਰਮਤ ਸਾਈਂ, ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ। ਗਰਬ ਨਾ ਕੀਜੈ ਰੇਣ ਹੋ ਬੀਜੈ ਤਾਂ ਗਤ, ਜੀ ਅਰੇ ਤੇਰੀ ਸਭ ਉਪਰ ਨਾਨਕਾ ਠਾਕੁਰ, ਮੈਂ ਜੇਹੀ ਕਣ ਚੇਰੀ ਰਾਮ। ਤੁਮ ਗੌਹਰ ਅਤ ਗਹੀਰ ਗੰਭੀਰਾ, ਤੁਮ ਫਿਰ ਹਮ ਸੰਗ ਹਮ ਬਹਰੀਆ ਰਾਮ, ਤੁਮ ਵੱਡੇ ਵੱਡੇ ਵੜ ਉੱਚੇ ਹੋ ਇਤ ਨੀਕ ਲਹਰੀਆ ਰਾਮ। ਹਾਂ ਕਿਛ ਨਾਹੀ ਏਕੋ ਤੂੰ ਹੈ ਆਪੇ ਆਪ ਸਜਾਨਾ, ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ, ਸਰਬ ਰੰਗ ਰਸ ਮਾਨਾ। ਚਰਣ ਹੈ ਸਰਣੀ ਦਾਸ ਹੈ ਦਾਸੀ, ਮਨ ਮੌਲੈ ਤਨ ਹਰੀਆ, ਨਾਨਕ ਠਾਕੁਰ ਸਰਬ ਸਮਾਣਾ, ਆਪਣ ਭਾਵਨ ਕਰੀਆ। ਤੁਝੇ ਉਪਰ ਮੇਰਾ ਹੈ ਮਾਣਾ, ਤੂੰ ਹੈ ਮੇਰਾ ਤਾਣਾ ਰਾਮ, ਸੁਰਤ ਮਤ ਚਤੁਰਾਈ ਤੇਰੀ, ਤੂੰ ਜਾਣਾ ਹੈ ਜਾਣਾ ਰਾਮ। ਸੋਈ ਜਾਣੈ ਸੋਈ ਪਛਾਣੈ, ਜਾ ਕੋ ਨਦਰ ਸਿਰੰਦੇ, ਮਨਮੁਖ ਭੂਲੀ ਬਹੁਤੀ ਰਾਹੀ, ਫਾਥੀ ਮਾਇਆ ਫੰਦੇ। ਠਾਕੁਰ ਭਾਣੀ ਸਾਗੁਣ ਮੰਤੀ, ਤਿਨਹੀ ਸਭ ਰੰਗ ਮਾਣਾ, ਨਾਨਕ ਕੀ ਧਰ ਤੂੰ ਹੈ ਠਾਕੁਰ, ਤੂੰ ਨਾਨਕ ਕਾ ਮਾਣਾ। ਹਾਂ ਵਾਰੀ ਵਈਆਂ ਘੋਲੀ ਵਈਆਂ, ਤੂੰ ਪਰ

ਭਰ ਪੂਰੇ ਅੰਤਰਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰ ਪੂਰੇ ਤਾ ਕੀ ਸਰਣ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੈ ਨਾਨਕ ਸਦ ਕੁਰਬਾਣਾ ਐਸਾ ਗੁਰਵਡ ਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲ ਵਿਖੇ ਉਤਰਹਿ ਹਰ ਸੰਤ ਧੂੜੀ ਨਿਤ ਨਾਪੈ ਰਾਮ ਹਰ ਧੂੜੀ ਨਾਈਐ ਪ੍ਰਭੂ ਧਿਆਈਐ ਬਾਹੜ ਜੋ ਨ ਆਈਐ ਗੁਰਚਰਣੀ ਲਾਗੇ ਭ੍ਰਮ ਭਉ ਭਾਗੇ ਮਨ ਚਿੰਦਿਆ ਫਲ ਪਾਈਐ

ਸੰਤਨ ਕਹਿ ਵਸੇ ਆਏ ਰਾਮ, ਸੰਤ ਚਰਨ ਗੁਰ ਸੇਵਾ ਲਾਗੇ, ਤਿੰਨੀ ਪਰਮ ਪਦ ਪਾਏ ਰਾਮ। ਪਰਮ ਪਦ ਪਾਇਆ ਆਪ ਮਿਟਾਇਆ, ਹਰ ਪੂਰਨ ਕਿਰਪਾ ਧਾਰੀ, ਸਲਫ ਸਫਲ ਜਨਮ ਹੋਆ ਭਉ ਭਾਗਾ, ਹਰ ਭੇਟਿਆ ਏਕ ਮੁਰਾਰੀ। ਜਿਸ ਕਾ ਸਾ ਤਿਨ ਹੀ ਮੇਲ ਲੀਆ, ਜੋਤੀ ਜੋਤ ਸਮਾਇਆ, ਨਾਨਕ ਨਾਮ ਨਿਰੰਜਨ ਜਪੀਐ, ਮਿਲ ਸਤਿਗੁਰ ਸੁਖ ਪਾਇਆ। ਗਾਓ ਮੰਗਲੋ ਨਿਤ ਹਰ ਜਨ ਹੋ, ਪੁੰਨੀ ਇਸ਼ ਸੁਭਾਈ ਰਾਮ, ਰੰਗ ਰਤੇ ਆਪਣੇ ਸਵਾਮੀ, ਸੇਤੀ ਮਰੈ ਨਯਾ ਵੈ ਜਾਈ ਰਾਮ। ਅਵਨਾਸੀ ਪਾਇਆ ਨਾਮ ਧਿਆਇਆ, ਸਗਲ ਮਨੋਰਥ ਪਾਏ, ਸ਼ਾਂਤ ਸਹਜ ਆਨੰਦ ਘਨੇਰੇ, ਗੁਰਚਰਣੀ ਮਨ ਲਾਏ ਪੂਰ ਰਹਿਆ, ਘਟ ਘਟ ਅਵਨਾਸੀ ਥਾਂ ਥਨੰਤਰ ਸਾਹੀ, ਕਹ ਨਾਨਕ ਕਾਰਜ ਸਗਲੇ ਪੂਰੇ, ਗੁਰਚਰਣੀ ਮਨ ਲਾਈ। ਸੂਹੀ ਮਹੱਲਾ ਪੰਜਵਾਂ, ਕਰ ਕਿਰਪਾ ਮੇਰੇ ਪ੍ਰੀਤਮ।

ਸਤ ਸੋਈ ਭਰਮ ਮੋਹ ਵਿਕਾਰ ਨਾਠੇ ਪ੍ਰਭ ਨੇਰ ਹੂ ਤੇ ਨੇਰਾ ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤਰ ਦੇਖਹਿ ਦਰਸ ਤੇਰਾ ਕੋਟ ਕਰਨ ਦੀਜਹਿ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਭਿਨਾਸੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੈ ਕਟੀਐ ਕਾਲ ਕੀ ਫਾਸੀ ਰਾਮ ਕਟੀਐ ਜਮ ਫਾਸੀ ਸਿਮਰ ਅਭਿਨਾਸੀ ਸਗਲ ਮੰਗਲ ਸੁਗਿਆਨਾ ਹਰ ਹਰ ਜਪ ਜਪੀਐ ਦਿਨ ਰਾਤੀ ਲਾਗੈ ਸਹਿਜ ਧਿਆਨਾ ਕਲ ਮਲ ਦੁੱਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਕਹੁ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀਐ ਅਭਿਨਾਸੀ ਕਰੋੜ ਹਸਤ ਤੇਰੀ ਟਹਲ ਕਮਾਵਹਿ ਚਰਨ ਚੱਲਹਿ ਪ੍ਰਭ ਮਾਰਗ ਰਾਮ ਭਵ ਸਾਗਰ ਨਾਵ ਹਰ ਸੇਵਾ ਜੋ ਚੜੈ ਤਿਸ ਤਾਰਗ ਰਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾਂ ਵਿਕਾਰ ਗਏ ਸੁਖੀ ਉਪਜੇ ਬਾਜੇ ਅਨਹਦ ਤੂਰੇ ਮਨ ਬਾਂਛਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਮਨ ਸਦਾ ਚੱਲੈ ਤੇਰੇ ਮਾਰਗ ਇਹੋ ਵਰ ਇਹਾ ਵਡਿਆਈ ਇਹੋ ਤਨ ਹੋਏ ਵਡ ਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਹਰ ਚਰਣੀ ਮਨ ਲਾਗਾ ਰਾਮ ਮਨ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਨ ਕਾਰਨ ਗੋਪਾਲਾ ਸਭ ਕਿਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹੈ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਹੁ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੂਹੀ ਮਹੱਲਾ ਪੰਜਵਾਂ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾਵਹਿ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ ਸਹਜ ਕਥਾ ਪ੍ਰਭ ਕੀ ਅਤ ਮੀਠੀ ਕਥੀ ਅਕਥ ਕਹਾਣੀ ਭਲਾ ਸੰਜੋਗ ਮੂਰਤ ਪਲ ਸਾਚਾ ਅਬਚਲ ਨੀਵ ਰਖਾਈ ਜਨ ਨਾਨਕ ਭਏ ਦਿਆਲਾ ਸਰਵ ਕਲਾ ਬਣ ਆਈ ਆਨੰਦਾ ਵਜਹਿ ਨਿਤ ਵਾਜੇ ਪਾਰ ਬ੍ਰਹਮਨ ਬੂਠਾ ਰਾਮ ਗੁਰਮੁਖੇ ਸਚ ਕਰਣੀ ਸਾਰੀ ਬਿਣਸੇ ਭ੍ਰਮ ਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਘਰ ਮਹਿ ਨਵ ਨਿਦ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਤ ਕੀਨੀ ਸਗਲੀ ਤਪਤ ਵਿਨਾਸੀ ਰਾਮ ਦੂਖ ਪਾਪ ਕਾ ਡੇਰਾ ਢਾਠਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫੁਰ ਮਾਇਆ ਮਿੱਟੀ ਬਲਾਇਆ ਸਾਚ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋਵਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਥਲ ਮਹੀਲ ਸੋਈ ਜਨ ਨਾਨਕ ਪ੍ਰਭ ਕੀ ਸਰਣ ਆਈ ਤਿਸ ਬਿਨਿਆ ਵਰਣਾ ਕੋਈ ਮੇਰਾ ਘਰ ਬਣਿਆ ਬਨ ਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਾਧਾਈਆਂ ਕਰੀ ਨਦਰ ਸੁਆਮੀ ਸੁਖਹਿ ਗਾਮੀ ਹਲਤ ਪਲਤ ਸਵਾਰਿਆ ਬਿਣਵੰਤ ਨਾਨਕ ਨਿਤਨਾਮ ਜਪੀਐ ਜੀਓ ਪਿੰਡ ਜਿਨ ਧਾਰਿਆ ਸੂਹੀ ਮਹੱਲਾ ਪੰਜਵਾਂ ਭੈ ਸਾਗਰੋ ਭੈ ਸਾਗਰ ਤਰਿਆ ਹਰ ਹਰ ਨਾਮ ਧਿਆਏ ਰਾਮ ਬਹੁ ਥੜਾ ਹਰ ਚਰਨ ਅਰਾਧੇ ਮਿਲ ਸਤਿਗੁਰ ਭਾਰ ਲੰਘਾਏ ਰਾਮ ਗੁਰਸਬਦੀ ਧਰੀਐ ਬਹੁੜ ਨਾ ਮਰੀਐ ਝੁਕੈ ਆਵਣ ਜਾਣਾ ਜੋ ਕਿਛ ਕਰੈ ਸੋਈ ਭਲ ਮਾਨੋ ਤਾਂ ਮਨ ਸਹਿਜ ਸਮਾਣਾ ਦੁੱਖ ਨਾ ਭੂਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਜਨਾ ਹਰ ਮੰਤਰ ਦ੍ਰਿੜਾਇਆ ਹਰ ਸਾਜਨ ਵਸਗਤ ਕੀਨੇ ਰਾਮ ਆਪਣੜਾ ਮਨ ਆਗੈ ਧਰਿਆ ਸਰਬਸ ਠਾਕੁਰ ਦੀਨੇ ਰਾਮ ਕਰ ਆਪਣੀ ਦਾਸੀ ਮਿਟੀ ਉਦਾਸੀ ਹਰ ਮੰਦਰ ਥਿਤ ਪਾਈ ਅਣਦ ਵਿਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਬਹੂ ਨਾ ਜਾਈ ਸਾਵੜ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਕੀਨੇ ਕਹੁ ਨਾਨਕ ਰਵਹਿ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਅਨਦ ਵਿਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੇ ਰਾਮ ਆਪਨੜੈ ਪ੍ਰਭ ਆਪ ਸੀ ਗਾਰੀ ਸੁਭਾਵੰਤੀ ਨਾਰੇ ਰਾਮ ਸਹਜ ਸੁਭਾਏ ਭਏ ਕਿਰਪਾਲਾ ਗੁਣੇ ਅਵਗਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਾਣੇ ਆਪਣੇ ਰਾਮ ਨਾਮੇ ਉਰਧਾਰਿਆ ਮਾਣ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਹੁ ਨਾਨਕ ਭੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਵਹੋ ਨਿਤ ਸਖੀ ਹੋ ਸਗਲ

ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ। ਜਲ ਥਲ ਮਹੀਅਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ। ਭੇਖ ਦਰਸ਼ਨ ਨਾਨਕ ਬਿਗਸੇ ਆਪ ਲਏ ਮਿਲਾਏ। ਸੂਹੀ ਮਹੱਲਾ ਪੰਜਵਾਂ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਮਨ ਇੱਛੇ ਸੇਈ ਫਲ ਪਾਏ ਕਰਤਾ ਆਪ ਵਸਾਇਆ ਰਾਮ। ਕਰਤਾ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਵਿਗਾਸੇ। ਗੁਣ ਗਾਵਹਿ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ। ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ। ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਾਨ ਸੁਹਾਇਆ। ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ। ਸੰਤ ਭਗਤ ਹਰ ਨਾਮ ਰੱਦ ਹੈ ਕਟੀਐ ਜਮ ਕੀ ਫਾਸੀ ਰਾਮ। ਕਾਟੀ ਜਮ ਫਾਸੀ ਪ੍ਰਭ ਅਵਨਾਸੀ ਹਰ ਹਰ ਨਾਮ ਧਿਆਏ। ਸਗਲ ਸਮੱਗਰੀ ਪੂਰਨ ਹੋਈ ਮਣ ਇੱਛੇ ਫਲ ਪਾਏ। ਸੰਤ ਸੱਜਣ ਸੁਖ ਮਾਣ ਹੈ ਰਲੀਆ ਦੁੱਖ ਦਰਦ ਭ੍ਰਮ ਨਾਸੀ। ਸ਼ਬਦ ਸਵਾਰੇ ਸਤਿਗੁਰ ਪੂਰੈ ਨਾਨਕ ਸਾਧ ਬਲ ਜਾਸੀ। ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ। ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ। ਆਦ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਇਆਲਾ। ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤਪਾਲਾ। ਦਹ ਦਿਸ ਪੂਰ ਰਹਿਆ ਜਸ ਸੁਆਮੀ ਕੀਮਤ ਕਹਨ ਨਾ ਜਾਈ। ਕਹ ਨਾਨਕ ਸਤਿਗੁਰ ਬਲਿਹਾਰੀ ਜਿਨੇ ਅਬਚਲ ਨੀਵ ਰਖਾਈ। ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ। ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਣੀਐ ਰਾਮ। ਅਨਹਦ ਚੁਣਕਾਰੇ ਦੱਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੈ। ਹਰ ਨਾਮ ਅਰਧ ਹੈ ਮੈਲ ਸਭ ਕੱਟ ਹੈ ਕਿਲ ਵਿਖ ਸਗਲੇ ਖੋਵੈ। ਤੈਹ ਜਨਮ ਨਾ ਮਰਨਾ ਆਵਣ ਜਾਣਾ ਬਹੁੜ ਨਾ ਪਾਈਐ ਜੋਨੀਐ। ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇੱਛ ਪੁੰਨੀ।

ਗੋਪਾਲ ਉਚਰ ਰਸਨਾ ਸਦਾ ਗਾਈਐ ਅਣ ਦਿਨੋ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਭੀਜੈ, ਬਿਣਵੰਤ ਨਾਨਕੇਸ਼ ਪੁੰਨੀ ਪੇਖ ਦਰਸਨ ਜੀਜੈ। ਰਾਗ ਸੂਹੀ ਮਹੱਲਾ ਪੰਜਵਾਂ, ਸ਼ੰਤ

ਪੰਚ ਤਾਰੇ ਪਤਿਤ ਪਾਵਣ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਘਟ ਘਟ ਵਾਸੀ ਸਰਬ ਨਿਵਾਸੀ, ਨੇਰਾ ਹੀ ਤੇ ਨੇਰਾ, ਨਾਨਕ ਦਾ ਸਦਾ ਸਰਣਾਗਤ।

ਬਸੰਤ ਮਧ ਪ੍ਰਭ ਰਵਿਆ ਜਲ ਥਲ ਮਹੀਅਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਭਵ ਜਲ ਉਤਰੇ ਪਾਰਾ ਨਾਨਕ ਸਰਣ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ ਹਾਂ ਨਿਮਖ ਨਾ ਛੋਟਾ ਜੀ ਹਰ ਪ੍ਰੀਤਮ ਪ੍ਰਾਣ ਆਧਾਰੋ ਗੁਰ ਸਤਿਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਰਨ ਦੁੱਖ ਨਾਠੇ ਸਹਿਜ ਸੂਖ ਆਨੰਦ ਘਨੇਰੇ ਹੋਮੈ ਬਿਨਠੀ ਗਾਠੇ ਸਭ ਕੈ ਮੱਧ ਸਭ ਹੂਤੇ ਬਾਹਰ ਰਾਗ ਦੋਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨਹਿ ਸਧਾਰੋ ਮੈਂ ਖੋਜਤ ਖੋਜਤ ਜੀ ਹਰ ਨਿਹਚਲ ਸੋ ਘਰ ਪਾਇਆ ਸਭ ਆਤ੍ਰੁਭ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਵਨਾਸੀ ਹੋਂ ਤਿਸ ਕੀ ਦਾਸੀ ਮਰੈ ਨਾ ਆਵੈ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਯਸ਼ ਪੁਜਾਏ ਸੁਰਤ ਸਿਮ੍ਰਿਤ ਗੁਣ ਗਾਵਹਿ ਕਰਤੇ ਸਿੱਧ ਸਾਧਿਕ ਮੁਨ ਜਨ ਧਿਆਇਆ ਨਾਨਕ ਸਰਨ ਕਿਰਪਾ ਨਿਧ ਸੁਆਮੀ ਵੜ ਭਾਗੀ ਹਰਿ ਹਰਿ ਗਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੈ ਵੇਸ ਦੁਹਾਗਣੀ ਪਰ ਪਿਰ ਰਾਵਣ ਜਾਏ ਫਿਰ ਛੋਟਿਆ ਘਰ ਆਪਣੇ ਮੋਹੀ ਦੂਜੈ ਭਾਏ ਮਿੱਠਾ ਕਰਕੇ ਖਾਇਆ ਬਹੁ ਸਾਧ ਹੋ ਵਧਿਆ ਰੋਗ ਸੁਧ ਪਤਾਰ ਹਰ ਛੋਟਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੈ ਸੋ ਪਲਟਿਆ ਹਰ ਰਾਤੀ ਸਾਜ ਸੀਗਾਰ ਸਹਜ ਸੱਚ ਪਿਰ ਪਾਇਆ ਹਰ ਨਾਮਾ ਅਰਧਾ ਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਹ ਵੀਏ ਨਿਮਾਣੀਏ ਸੋ ਸਹੁ ਸਦਾ ਸੰਭਾਲ ਨਾਨਕ ਜਨਮ ਸਵਾ ਰਹਿ ਆਪਣਾ ਕੁੱਲ ਭੀ ਛੁੱਟੀ ਨਾਲ ਪੌੜੀ ਆਪੇ ਤਖ਼ਤ ਰਚਾਇਓਨ ਆਕਾਸ਼ ਪਤਾਲਾ ਹੁਕਮੇ ਧਰਤੀ ਸਾਜੀਅਨ ਸੱਚੀ ਧਰਮਸਾਲਾ ਆਪ ਪਾਏ ਖਪਾਏਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਹੇ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ।

ਕੈ ਭਾਉ। ਨਾਨਕ ਸੁਹਾਗਣ ਕਾ ਕਿਆ ਚਹਨ ਹੈ, ਅੰਦਰ ਸਚਮੁਖੀ ਉਜਲਾ, ਖਸਮੈ ਮਹਿ ਸਮਾਏ ਮਹੱਲਾ ਤੀਜਾ। ਲੋਕਾ ਵੇਹੋ ਸੂਹ ਵੀ, ਸੂਹਾ ਵੇਸ ਕਰੀ, ਵੇਸੀ ਸਹੁ ਨ ਪਾਈਐ, ਕਰ ਕਰ ਵੇਸ ਰਹੀ। ਨਾਨਕ ਤਿੰਨੀ ਸਹੁ ਪਾਇਆ, ਜਿਨੀ ਗੁਰ ਕੀ ਸਿੱਖ ਸੁਣੀ, ਜੋ ਤਿਸ ਭਾਵੈ ਸੋ ਥੀਐ, ਇਨ ਬਿਦ ਕੰਤ ਮਿਲੀ। ਪੌੜੀ ਹੁਕਮੀ ਸਿਸ਼ਟ, ਸਾਜੀ ਅਨੁਭਵ ਭਿਤ ਸੰਸਾਰਾ, ਤੇਰਾ ਹੁਕਮ ਨਾ ਜਾਪੀ ਕੇਤੜਾ, ਸੱਚੇ ਅਲਖ ਅਪਾਰਾ। ਇੱਕ ਨਾ ਨੋ ਤੂੰ ਮੇਲ ਲੈਹ, ਗੁਰ ਸ਼ਬਦ ਵਿਚਾਰਾ, ਸੱਚ ਰਤੇ ਸੇ ਨਿਰਮਲੇ, ਹੋਮੈ ਤਜ ਵਿਕਾਰਾ, ਜਿਸ ਤੂੰ ਮੇਲ ਹੈ ਸੋ ਤੁਧ ਮਿਲੈ, ਸੋਈ ਸਚਿਆਰਾ। ਸਲੋਕ ਮਹੱਲਾ ਤੀਜਾ। ਸੂਹ ਵੀ ਏ ਸੂਹਾ ਸਭ ਸੰਸਾਰ ਹੈ, ਜਿਨ ਦੁਰਮਤ ਦੂਜਾ ਭਾਉ, ਖਿਨ ਮਹਿ ਝੂਠ ਸਭ ਬਿਨ ਸਜਾਏ, ਜਿਉਂ ਟਿਕੈ ਨਾ ਬਿਰਖ ਕੀ ਛਾਉ। ਗੁਰਮੁਖ ਲਾਲੋ ਲਾਲ ਹੈ, ਜਿਉ ਰੰਗ ਮਜੀਠ ਸਚੜਾਉ, ਉਲਟੀ ਸਕਤ ਸਿਵੈ ਘਰ ਆਈ, ਮਨ ਵਸਿਆ ਹਰ ਅੰਮ੍ਰਿਤ ਨਾਉ। ਨਾਨਕ ਬਲਿਹਾਰੀ ਗੁਰੇ ਆਪਣੇ, ਜਿਤ ਮਿਲਿਆ ਹਰ ਗੁਣ ਗਾਉ। ਮਹੱਲਾ ਤੀਜਾ। ਸੂਹਾ ਰੰਗ ਵਿਕਾਰ ਹੈ, ਕੰਤ ਨਾ ਪਾਇਆ ਜਾਏ, ਇਸ ਲਹ ਦੇ ਬਿਲਮ ਨਾ ਹੋਵਈ, ਰੰਡ ਬੈਠੀ ਦੂਜੈ ਭਾਏ, ਮੁੰਦ ਏ ਆਣੀ ਦੁੰਮਣੀ, ਸੂਹੈ ਵੇਸ ਲੋ ਭਾਏ। ਸ਼ਬਦ ਸੱਚੈ ਰੰਗ ਲਾਲ ਕਰ, ਪਹਿ ਭਾਏ ਸੀ ਗਾਰ ਬਣਾਏ, ਨਾਨਕ ਸਦਾ ਸੁਹਾਗਣੀ ਜੇ ਚੱਲਣ, ਸਤਿਗੁਰ ਭਾਏ। ਪੌੜੀ ਆਪੇ ਆਪ ਉਪਾਇਨ, ਆਪ ਕੀਮਤ ਪਾਈ, ਤਿਸਦਾ ਅੰਤ ਨਾ ਜਾਪਈ, ਗੁਰ ਸ਼ਬਦ ਬੁਝਾਈ, ਮਾਇਆ ਮਹੋ ਗੁਬਾਰ ਹੈ ਦੂਜੈ ਭਰਮਾਈ। ਮਨ ਮੁਖ ਠੌਰ ਨਾ ਪਾਇਨੀ, ਫਿਰੇ ਆਵੈ ਜਾਈ, ਜੋ ਤਿਸ ਭਾਵੈ ਸੋ ਥੀਐ, ਸਭ ਚੱਲੈ ਰਜਾਈ। ਸਲੋਕ ਮਹੱਲਾ ਤੀਜਾ। ਸੂਹੈ ਵੇਸ ਕਾਮਣ ਕੋ ਲਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ, ਓਸ ਸੀਲ ਨਾ ਸੰਜਮ ਸਦਾ ਝੂਠ ਬੋਲੈ, ਮਨਮੁਖ ਕਰਮ ਖੁਆਰ। ਜਿਸ ਪੂਰਬ ਹੋਵੈ ਲਿਖਿਆ, ਤਿਸ ਸਤਿਗੁਰ ਮਿਲੈ ਪਤਾਰ, ਸੂਹਾ ਵੇਸ ਸਭ ਉਤਾਰ, ਧਰੇ ਗਲ ਪਹਿਰੈ ਖਿਮਾ ਸੀਗਾਰ। ਪੇਈਐ ਸਾਹੁਰੈ ਬਹੁ ਸੋਭਾ ਪਾਏ, ਜਿਸ ਪੂਜ ਕਰੇ ਸਭ ਸਹਿ ਸਾਰ, ਓਹਰ ਲਾਈ ਕਿਸੈ ਦੀ ਨਾਰ ਲੈ, ਜਿਸ ਰਾਵੇ ਸਿਰਜਣਹਾਰ। ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਭੈਨਾਸੀ ਪੁਰਖ ਪਰਤਾਰ। ਮਹੱਲਾ ਪਹਿਲਾ।

ਪੌੜੀ ਇਹੋ ਜਗ ਆਪ ਉਪਾਏ ਓਨ ਕਰ ਜੋਜ ਵਡਾਣ ਪੰਚ ਧਾਤ ਵਿੱਚ ਪਾਈਅਨ ਮੋਹ ਝੂਠ ਗੁਮਾਨ ਆਵੈ ਜਾਏ ਭਵਾਈਐ ਮਨਮੁਖ ਗਿਆਨ ਇੱਕ ਨਾ ਆਪ ਬੁਝਾਏ ਓਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ ਸਲੋਕ ਮਹੱਲਾ ਤੀਜਾ ਸੂਹ ਵੀਏ ਸੂਹਾ ਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੂਹੈ ਵੇਸ ਫਿਰ ਕਿਨੈ ਨਾ ਪਾਇਓ ਮਨਮੁਖ ਦੱਜ ਮੁਈ ਗਾਵਾਰ ਸਤਿਗੁਰ ਮਿਲਿਆ ਸੂਹਾ ਵੇਸ ਗਿਆ ਹੋਮੈ ਵਿੱਚ ਹੋਮਾਰ ਮਨ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣ ਸਾਰ ਸਦਾ ਸੁਹਾਗਣ ਸ਼ਬਦ ਮਨ ਪੈ ਭਾਏ ਕਰੇ ਸੀਗਾਰ ਨਾਨਕ ਕਰਮੀ ਮਹਲ ਪਾਇਆ ਫਿਰ ਰਾਖਿਆ ਯੁਰ ਧਾਰ ਮਹੱਲਾ ਤੀਜਾ ਮੁੰਦੇ ਸੂਹਾ ਪਰ ਹਰੋ ਲਾਲ ਕਰਹੋ ਸੀਗਾਰ ਆਵਣ ਜਾਣਾ ਵਿਸਰੈ ਗੁਰ ਸਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਜ ਪਤਾਰ ਨਾਨਕ ਸਾ ਧਨ ਰਾਵੀਐ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰਤਾ ਹੋਮੈ ਮੇਰਾ ਕਰਮੁਏ ਕਿਛ ਸਾਥ ਨਾ ਲਿੱਤਾ ਸਿਰ ਉੱਪਰ ਸਿਮ ਕਾਲ ਨਾ ਸੁਜਈ ਦੂਜੈ ਪਰਮਿਤਾ ਫਿਰ ਵੇਲਾ ਹੱਥ ਨਾ ਆਵਈ ਜਮਕਾਲ ਵਸ ਕੀਤਾ ਜਿਹਾ ਧੁਰ ਲਿਖਿਆ ਪਾਏ ਓਨ ਸੇ ਕਰਮ ਕਮਿਤਾ ਸਲੋਕ ਮਹੱਲਾ ਤੀਜਾ ਸਤੀਆ ਇਹ ਨਾ ਆਖੀਅਨ ਜੋ ਮੜਿਆ ਲੱਗ ਜਲਨ ਨਾਨਕ ਸਤੀਆ ਆਖੀਅਨ ਜੇ ਬਿਰਹੇ ਚੋਟ ਮਰਨ ਮਹੱਲਾ ਤੀਜਾ ਭੀਸੋ ਸਤੀਆ ਜਾਨੀਅਨ ਸੀਲ ਸੰਤੋਖ ਰਹਨ ਸੇਵਣ ਸਾਈ ਆਪਣਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ

ਦੂਜਾ ਤੁਰਦੇ ਕੋ ਤੁਰਦਾ ਮਿਲੈ, ਉੱਡਤੇ ਕੋ ਉੱਡਤਾ, ਜੀਵਤੇ ਕੋ ਜੀਵਤਾ ਮਿਲੈ, ਮੂਏ ਕੋ ਮੂਆ, ਨਾਨਕ ਸੋ ਸਾ ਰਾਹੀਐ, ਜਿਨ ਕਾਰਣ ਕੀਆ ਪੌੜੀ। ਸੱਚ ਧਿਆਇਨ ਸੇ ਸੱਚੇ ਗੁਰਸ਼ਬਦ ਵਿਚਾਰੀ, ਹਉਮੈ ਮਾਰ ਮਨ ਨਿਰਮਲਾ, ਹਰ ਨਾਮ ਉਰਧਾਰੀ, ਕੋਠੇ ਮੰਡਪ ਮਾੜੀਆਂ ਲਗ ਪਏਗਾ ਵਾਰੀ। ਜਿਨ ਕੀਏ ਤਿਸਹਿ ਨਾ ਜਾਣਨੀ, ਮਨਮੁਖ ਗੁਬਾਰੀ, ਜਿਸ ਬੁਝਾਇ ਹੈ ਸੋ ਬੁਝਸੀ, ਸੱਚਿਆ ਕਿਆ ਜੰਤ ਵਿਚਾਰੀ। ਸਲੋਕ ਮਹੱਲਾ ਤੀਜਾ। ਕਾਮਣ ਤੋ ਸੀਗਾਰ ਕਰ, ਜਾਂ ਪਹਿਲਾਂ ਕੰਤ ਮਨਾਏ, ਮਤ ਸੇਜੈ ਕੰਤ ਨ ਆਵਈ, ਏਵੈ ਬਿਰਥਾ ਜਾਏ। ਕਾਮਣ ਪਿਰ ਮਨ ਮਾਨਿਆ, ਤੋ ਬਣਿਆ ਸੀਗਾਰ, ਕੀਆ ਤੋ ਪਰਵਾਣ ਹੈ, ਜਾਂ ਸਹ ਧਰੇ ਪਿਆਰ। ਭਉ ਸੀਗਾਰ ਤੋਲ ਰਸ, ਭੋਜਨ ਭਾਉ ਕਰੇ, ਤਨ ਮਨ ਸੌਪੇ ਕੰਤ ਕਉ, ਤੋ ਨਾਨਕ ਭੋਗ ਕਰੇ। ਮਹੱਲਾ ਤੀਜਾ। ਕਾਜਲ ਫੂਲ ਤੰਬੋਲ ਰਸ, ਲੇ ਧਨ ਕੀਆ ਸੀਗਾਰ, ਸੇਜੈ ਕੰਤ ਨਾ ਆਇਓ, ਏਵੈ ਭਇਆ ਵਿਕਾਰ। ਮਹੱਲਾ ਤੀਜਾ। ਧਨ ਪਿਰ ਇਹ ਨਾ ਆਖੀਅਨ, ਬਹਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਐ ਸੋਏ ਪੌੜੀ। ਭੈ ਬਿਨ ਭਗਤ ਨਾ ਹੋਵਈ, ਨਾਮ ਨ ਲੱਗੈ ਪਿਆਰ, ਸਤਿਗੁਰ ਮਿਲਿਆ ਭਉ ਉਪਜੈ, ਭੈ ਭਾਏ ਰੰਗ ਸਵਾਰ। ਤਨ ਮਨ ਰਤਾ ਰੰਗ ਸਿਓ, ਹੋਮੈ ਤ੍ਰਿਸ਼ਨਾ ਮਾਰ, ਮਨ ਤਨ ਨਿਰਮਲ ਅਤ ਸੋਹਣਾ, ਭੇਟਿਆ ਕ੍ਰਿਸ਼ਨ ਮੁਰਾਰ।

ਆਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹ ਆਪ ਖੜੋ ਵਹਿ ਆਪ ਕਰ ਆਪ ਪੀਣੈ ਆਪ ਆਹੋ ਗੁਰਮੁਖ ਸੇਵਾ ਥਾਏ ਪਵੈ ਉਨ ਮਨ ਤਤ ਕਮਾਹੋ।

ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਾ ਲਾਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ

ਕਾਲ ਜਿਨ ਜਲਿਆ ਨਾ ਵਿਸਾਰਿਆ, ਪਾਉਦੀ ਜਾਏ ਪਰਾਲ, ਪਿੱਛੇ ਹੱਥ ਨਾ ਅੰਬੜੈ, ਤਿਤ ਨਿਵੰਦੈ ਕਾਤਾਲ। ਮਹੱਲਾ ਪਹਿਲਾ। ਨਾਨਕ ਮਨ ਕੇ ਕੰਮ, ਫਿਟਿਆ ਗਣਤ ਨਾ ਆਵਹੀ, ਕੀਤੀ ਲਹਾਸ ਹਮ, ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ। ਸੱਚਾ ਅਮਰ ਚਲਾਏ ਓਨ, ਕਰ ਸੱਚ ਪੁਰਮਾਣ, ਸਦਾ ਨਿਹਚਲ ਰਵ ਰਹਿਆ ਸੋ ਪੁਰਖ ਸਜਾਣ। ਗੁਰਪ੍ਰਸਾਦੀ ਸੇਵੀਐ ਸੱਚ ਸ਼ਬਦ ਨੀਸਾਣ, ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਣ। ਆਗਮ ਅਗੋਚਰ ਅਲਖ ਹੈ ਗੁਰਮੁਖ ਹਰ ਜਾਣ। ਸਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ, ਖੋਟੇ ਖਰੇ ਪਰਖੀਅਨ ਸਾਹਿਬ ਕੈਦੀ ਬਾਣ। ਮਹੱਲਾ ਪਹਿਲਾ। ਨਾਵਣ ਚੱਲੇ ਤੀਰਥੀ, ਮਨ ਖੋਟੈ ਤਨ ਚੋਰ, ਇੱਕ ਭਾਉ ਲੱਥੀ ਨਾਤਿਆ ਦੋਏ ਭਾ ਚੜੀਅਸ ਹੋਰ। ਬਾਹਰ ਧੋਤੀ ਤੂਮੜੀ ਅੰਦਰ ਵਿਸ ਨਿਕੋਰ, ਸਾਧ ਭਲੇ ਅਣ ਨਾਤਿਆ ਚੋਰ ਸਹਿ ਚੋਰਾ ਚੋਰ। ਪੌੜੀ। ਆਪੇ ਹੁਕਮ ਚਲਾਏਦਾ ਜਗ ਧੰਦੈ ਲਾਇਆ, ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ, ਦਹਿਤ ਸਿਹ ਮਨ ਧਾਵਦਾ ਗੁਰ ਠਾਕ ਰਹਾਇਆ। ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ, ਧੁਰ ਲਿਖਿਆ ਮੇਟ ਨਾ ਸਕੀਐ ਜੋ ਹਰ ਲਿਖ ਪਾਇਆ। ਸਲੋਕ ਮਹੱਲਾ ਪਹਿਲਾ। ਦੁਆਏ ਦੀਵੇ ਚੌਦਹਿ ਹਟ ਨਾਲੇ, ਜੇਤੇ ਜੀ ਅਤੇ ਤੇ ਵਣਜਾਰੇ, ਖੁੱਲੇ ਪੱਟ ਹੋਆ ਖੁੱਲੇ ਹੱਟ ਹੋਆ ਵਾਪਾਰ, ਜੋ ਪਹੁੰਚੈ ਸੋ ਚੱਲਣਹਾਰ। ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਹਾ ਪਰਵਾਣ, ਘਰ ਆਏ ਵੱਜੀ ਵਾਧਾਈ, ਸੱਚ ਨਾਮ ਕੀ ਮਿਲੀ।

ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ, ਨਾਨਕ ਨਦਰੀ ਬਾਹਰੇ ਕਬਹਿ ਨਾ ਪਾਵਹਿ ਮਾਣ। ਪੌੜੀ ਕਾਇਆ ਕੋਟ ਰਚਾਇਆ ਹਰ ਸੱਚੈ ਆਪੇ, ਇੱਕ ਦੂਜੈ ਭਾਏ ਖੋਆਇਨ, ਹੋਮੈ ਵਿੱਚ ਵਿਆਪੇ ਇਹੋ ਮਾਨਸ ਜਨਮ ਦੁਲੰਬ, ਸਾ ਮਨਮੁਖ ਸੰਤਾਪੇ। ਜਿਸ ਆਪ ਬੁਝਾਏ ਸੋ ਬੁਝ ਸੀ, ਜਿਸ ਸਤਿਗੁਰ ਥਾਪੇ, ਸਭ ਜਗ ਖੇਲ ਰਚਾਇਓਣ ਸਭ ਵਰਤੈ ਆਪੇ। ਸਲੋਕ ਮਹੱਲਾ ਪਹਿਲਾ।

ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਤਰੰਗੀ ਲੱਗਾ ਹੰਸ। ਫਿੱਟ ਇਵੇਹਾ ਜੀਵਿਆ, ਜਿਤ ਖਾਏ ਵਧਾਇਆ ਪੇਟ। ਨਾਨਕ ਸੱਚੇ ਨਾਮ ਵਿਣ, ਸਭੋ ਦੁਸ਼ਮਣ ਹੇਤ। ਪੌੜੀ ਢਾਡੀ ਗੁਣ ਗਾਵੈ, ਨਿਤ ਜਨਮ ਸਵਾਰਿਆ। ਗੁਰਮੁਖ ਸੇਵ ਸਲਾਹੈ, ਸੱਚਾ ਯੁਰ ਧਾਰਿਆ। ਘਰ ਦਰ ਪਾਵੈ ਮਹਲ, ਨਾਮ ਪਿਆਰਿਆ। ਗੁਰਮੁਖ ਪਾਇਆ ਨਾਮ, ਹਾਂ ਗੁਰ ਕੋ ਵਾਰਿਆ। ਤੂੰ ਆਪ ਸਵਾਰ ਹੈ ਆਪ, ਸਿਰਜਣ ਹਾਰਿਆ। ਸਲੋਕ ਮਹੱਲਾ ਪਹਿਲਾ। ਦੀਵਾ ਬੜੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾ ਖਾਏ। ਉਗਵੈ

ਮੇਲ ਭਇਆ ਚਰੀ ਵਿਛੁੰਨਿਆ ਗੁਰਪੁਰਖ ਮਿਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਧਿਆਏ ਸਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪਸ ਮਾਲ ਇੰਨੀ ਫੁੱਲੀ ਰੋ ਕਰੇ ਅਵਰ ਕੈ ਚੁਣੀ ਹੈ ਡਾਲ ਮਹੱਲਾ ਦੂਜਾ ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨਕੇ ਕੰਤ ਦਿਸਾਪੁਰੀ ਸੇ ਅਹਿਨਸ ਫਿਰਹਿ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅਣ ਦਿਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ ਪ੍ਰਭ ਮੇਰਾ ਬੇ ਅੰਤ ਹੈ ਅੰਤ ਕਿਨੈ ਨਾ ਲਖਣੀ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਇੱਛੈ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੋਲਿਓ ਸੋਏ ਜਿਤ ਮੋਲਿਆ ਸਭ ਮੋਲੀਐ ਤਿਸੈ ਨਾ ਮੋਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤ ਆਗਮਨ ਤਿਸਕਾ ਕਰਹੋ ਵਿਚਾਰ ਨਾਨਕ ਸੋ ਸਾ ਲਾਹੀਐ ਜੈ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰਿਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸਚ ਕਾਰ ਕਮਾਵੈ ਦੂਜੀ ਕਾਰੈ ਲੱਗਿਆ ਫਿਰ ਜੋਨੀ ਪਾਵੈ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਵੈ ਸਲੋਕ ਮਹੱਲਾ ਦੂਜਾ

ਜਾਂ ਸੁਖ ਤਾਂ ਸਹੁਰਾਵਿਓ, ਦੁਖ ਭੀ ਸੰਭਾਲਿਓ ਏ। ਨਾਨਕ ਕਹੈ ਸਿਆਣੀਏ, ਇਉਂ ਕੰਤ ਮਿਲਾਵਾ ਹੋਏ ਪੌੜੀ। ਔਂ ਕਿਆਸਾ ਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਤੂੰ ਅਗਮ ਦਿਆਲ ਅਗਮ ਹੈ, ਆਪ ਲਹਿ ਮਿਲਾਈ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਿਖਾਈ। ਜੋ ਤੇਰੀ ਸਰਣਾਗਤੀ ਤਿਨ ਲਹਿ ਛਿੜਾਈ। ਨਾਨਕ ਬੇਪ੍ਰਵਾਹ ਹੈ ਤਿਸ ਤਿਲ ਨਾ ਤਮਾਈ। ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ, ਤਥਾ ਸਭਨਾ ਭਗਤਾਂ ਕੀ। ਕਬੀਰ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਏ ਰਹਾਉ ਦੁੱਖ ਸੁਖ ਕਰਕੇ ਕੁਟੰਬ ਜੀ ਵਾਇਆ ਮਰਤੀ ਬਾਗ ਇਕ ਸਰ ਦੁੱਖ ਪਾਇਆ ਕੰਠ ਗਹਨ ਤਬ ਕਰਨ ਪੁਕਾਰਾ ਕਹਿ ਕਬੀਰੇ ਆਗੇ ਤੇ ਨਾ ਸੰਹਾਰਾ ਸੂਹੀ ਕਬੀਰ ਜੀ

ਐ ਕਰ ਵੈ ਰਹਿ ਨਾ ਪਾਨੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਆਰ ਕੰਨਿਆ ਜੈਸੇ ਕਰਤ ਸੀ ਗਾਰਾ ਕਿਉ ਰਲੀਆ ਮਾਨੈ ਬਾਜ ਪਤਾਰਾ ਕਾਗ ਉਡਾਵਤ ਭੁਜਾ ਪਿਰਾਨੀ ਕਹਿ ਕਬੀਰ ਇਹ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਲ ਸਿਰਾਨੋ ਲੇਖਾ ਦੇਨਾ ਆਏ ਕਠਿਨ ਦੂਤ ਜਮ ਲੈਨਾ ਕਿਆ ਤੈ ਖਟਿਆ ਕਹਾਂ ਗਵਾਇਆ ਚਲਹੋ ਸਿਤਾਬ ਦੀ ਬਾਣ ਬੁਲਾਇਆ ਚੱਲ ਦਰ ਹਾਲ ਦੀ ਬਾਣ ਬੁਲਾਇਆ ਹਰ ਪੁਰਮਾਣ ਦਰਗਹਿ ਕਾਇਆ ਰਹਾਉ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਿਬੇਰ ਆਜ ਕੀ ਰਾਤੀ ਕਿਛ ਭੀ ਖਰਚ ਤੁਮਾਰਾ ਸਾਰੋ ਸੁਬਹਿ ਨਿਵਾਜ ਸਰਾਏ ਗੁਜਾਰੋ ਸਾਧ ਸੰਗ ਜਾ ਕੋ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੁ ਕਬੀਰ ਤੇਈ ਨਰ ਭੂਲੇ ਖਸਮ ਵਿਸਾਰ ਮਾਟੀ ਸੰਗ ਰੂਲੇ ਸੂਹੀ ਕਬੀਰ ਜੀਓ ਲਲਿਤ ਥਾਕੇ ਨੈਣ ਸ਼੍ਰਵਣ ਸੁਣ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ ਏਕ ਨ ਥਾਕ ਸਮਾਇਆ ਬਾਵਰੇ ਤੈ ਗਿਆਨ ਵਿਚਾਰ ਨ ਪਾਇਆ ਬਿਰਥਾ ਜਨਮ ਗਵਾਇਆ ਰਹਾਓ ਤਬ ਲੱਗ ਪ੍ਰਾਣੀ ਤਸੈ ਸੁਰੇਵ ਹੋ ਜਬ ਲਗ ਘਟ ਮਹਿ ਸਾਸਾ ਜੇ ਘਟ ਜਾਏ ਤਾਂ ਭਉ ਨ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਵਸਾਵੈ ਅੰਤਰ ਚੂਕੈ ਤਸਹਿ ਪਿਆਸਾ ਹੁਕਮੈ ਬੂਝੈ ਚੌਪੜ ਖੇਲੈ ਮਨ ਜਿਨ ਢਾਲੇ ਪਾਸਾ ਜੋ ਜਨ ਜਾਨ ਭਜਹਿ ਅਵਗਤ ਕੋ ਤਿਨਕਾ ਕਛੂ ਨ ਨਾਸਾ ਕਹੁ ਕਬੀਰ ਤੇ ਜਨ ਕਬਹੂ ਨ ਹਾਰ ਹੈ ਢਾਲ ਜੋ ਜਨ ਹੈ ਪਾਸਾ ਸੂਹੀ ਲਲਿਤ ਕਬੀਰ ਜੀਓ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗ ਹੈ ਹਾਲ।

ਆਜਮੀ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਣ ਦੁਖਾਲਾ ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ ਉਪਰ ਪੁਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿਨਹਾਂ ਲੀਆ ਉਬਾਰੀ ਰਹਾਓ ਨੌ ਡਾਢੀ ਦਸ ਮੁਨਸਫ ਧਾਵਹਿ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ਬਹੱਤਰ ਘਰ ਇੱਕ ਪੁਰਖ ਸਮਾਇਆ ਉਣ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਿਜਮਨਾ ਕਾਈ।

ਮੈਂ ਮੂਰਖ ਨਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮਹਿ ਰਹੁ ਰਜਾਈ। ਰਹਾਉ ਜੋ ਕਿਛੁ ਹੋਆ ਸਭ ਕਿਛੁ ਤੁਜਤੇ, ਤੇਰੀ ਸਭ ਅਸਨਾਈ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਧਲੇ ਕਿਆ ਚਤੁਰਾਈ। ਕਿਆ ਹੋ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨਾ ਕਥਨਾ ਜਾਈ। ਜੋ ਤੁਧ ਭਾਵੈ ਸੋਈ ਆਖਾਂ, ਤਿਲ ਤੇਰੀ ਵਡਿਆਈ।

ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘੜਹੀ ਤੀਰਥ ਨਾਵਾ ਏਕ ਸ਼ਬਦ ਮੇਰਾ ਪ੍ਰਾਣ ਵਸਤ ਹੈ ਬਾਹੜ ਜਨਮ ਨਾਇਆ ਵਾ ਮਨ ਵਿਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੋ ਹਮਾਰੀ ਜਲ ਥਲ ਮਹੀਅਲ ਭਰਪੁਰ ਲੀਣਾ ਘੜ ਘੜ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਣ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ

ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮਹਿ ਏਕ ਸਮਾਨਾ ਸਤਿਗੁਰ ਪਰਚੈ ਹਰ ਨਾਮ ਸਮਾਨਾ ਜਿਸ ਕਰਮ ਹੋਵੈ ਸੋ ਸਤਿਗੁਰ ਪਾਏ ਅਣਦਿਨ ਲਾਗੈ ਸਹਜ ਧਿਆਨਾ ਰਹਾਓ

ਧਿਆਨ ਕਹਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕਾਮਾ ਇੱਕ ਨਾ ਧਰਮ ਹੈ ਦੇ ਵਡਿਆਈ ਇੱਕ ਭਰਮ ਭਵਹਿ ਅਭਿਮਾਨਾ ਬਿਲਾਵਲ ਮਹੱਲਾ ਤੀਜਾ ਪੂਰਾ ਥਾਟ ਬਣਾਇਆ ਪੂਰਾ ਵੇਖੋ ਇੱਕ ਸਮਾਨਾ ਇਸ ਪਰ ਪੰਚਮਹਿ ਸਾਚੇ ਨਾਮ ਕੀ ਵਡਿਆਈ।

ਹਾਉ ਚਹ ਜੁਗਾਂ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲਮ ਹੈ ਕੀਰਤ ਹਰਨਾਮਾ।

ਤਿਤ ਘਰ ਬਿਲਾਵਲ ਗੁਰਸ਼ਬਦ ਸੁਹਾਏ ਮੰਗਲ ਨਾਰੀ ਗਾ ਵਹਿ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹਉ ਤਿਨ ਬਲ ਹਾਰੈ ਜਿਨ ਹਰ ਮਨ ਵਸਾਏ ਹਰ ਜਨ ਕੋ ਮਿਲਿਆ ਸੁਖ ਪਾਈਐ ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ ਸਦਾ ਰੰਗ ਰਾਤੇ ਤੇ ਰਹਿ ਜਾਏ ਹਰ ਜਿਉ ਆਪ ਵਸੈ ਮਨ ਆਏ ਆਪੇ ਸੋਭਾ ਸਦ ਹੀ ਪਾਏ ਗੁਰਮੁਖ ਮੇਲੈ ਮੇਲ ਮਿਲਾਏ ਗੁਰਮੁਖ ਰਾਤੇ ਸ਼ਬਦ ਰੰਗਾਏ ਨਿਜ ਘਰ ਵਾਸਾ ਹਰ ਗੁਣ ਗਾਏ ਰੰਗ ਚ ਡੂਲੈ ਹਰ ਰਸ ਪਾਏ ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ ਅੰਤਰ ਸ਼ਬਦ ਮਿਟਿਆ ਅਗਿਆਨ ਹੁੰਦੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਤੇ ਤਿਨ ਬਹੁੜ ਨਾ ਫੇਰਾ ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ ਬਿਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹੋਮੈ ਮਾਇਆ ਸ਼ਬਦ ਜਲਾਈ ਦਰ ਸਾਚੈ ਗੁਰ ਤੇ ਸੋਭਾ ਪਾਈ ਜਗਦੀਸ਼ ਸੇਵੋ ਮੈਂ ਅਵਰਨਾ ਕਾਜਾ ਅਣਦਿਨ ਅਣਦ ਹੋਵੈ ਮਨ ਮੇਰੈ ਗੁਰਮੁਖ ਮਾਂਗੋ ਤੇਰਾ ਨਾਮ ਨਿਵਾਜਾ ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਬੁਝਾਈ ਜੀਵਨ ਮਰਨ ਕੋ ਸੰਸਰ ਵੇਖੈ ਬਹੁੜ ਨਾ ਮਰੈ ਨਾ ਜਮ ਲੇਖੈ ਬਹੁੜ ਨਾ ਮਰੈ ਨਾ ਜਮ ਪੇਖੈ ਘਰ ਮਹਿ ਘਰ ਹੀ ਮਹਿ ਸਭ ਕੋਟ ਨਿਧਾਨ ਸਤਿਗੁਰ ਦਿਖਾਏ ਗਿਆ ਬਿਮਾਨ ਸਾਧ ਹੀ ਲਾਗਾ ਸਹਿਜ ਧਿਆਨ ਅਣਦਿਨ ਗਾਵੈ ਏਕੋ ਨਾਮ ਇਸ ਯੁਗ ਮਹਿ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਧਿਆਈ ਜਹ ਦੇਖਾ ਤਹਿ ਰਹਿਆ ਸਮਾਈ ਸਦਾ ਸੁਖਦਾਤਾ ਕੀਮਤ ਨਹੀਂ ਪਾਈ

ਸਹਮਾ ਓਏ ਫਿਰ ਫਿਰ ਜੋਨ ਭਵਾਈ ਹੈ ਮੰਦ ਭਾਗੀ ਮੂੜਿਆ ਕਰਮਾ ਹਰ ਜਨ ਨਾਮ ਆਧਾਰ ਹੈ ਧੁਰ ਪੂਰਬ ਲਿਖੇ ਵੱਡ ਕਰਮਾ ਗੁਰ ਸਤਿਗੁਰ ਨਾਮ ਦ੍ਰਿੜਾਇਆ ਜਨ ਨਾਨਕ ਸਫਲ ਜਨਮਾ ਬਿਲਾਵਲ ਮਹੱਲਾ ਚੌਥਾ ਹਮਰਾ ਚਿਤ ਲੁਭਤ ਮਹਿ ਵਿਖਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰ ਨਾ ਸਕਹਿ ਪ੍ਰਭ ਹਮ ਕਿਉ ਕਰ ਮੁਗਧ ਤਰਾ ਮੇਰੇ ਮਨ ਜਪ ਨਰਹਰ ਨਾਮ ਨਰਹਰਾ ਜਾਨੀ ਉਪਰ ਕਿਰਪਾ ਪ੍ਰਭ ਧਾਰੀ ਮਿਲ ਸਤਿਗੁਰ ਪਾਰ ਪਰਾ ਰਹਾਉ ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰ ਦੇਹੋ ਮਤੀ ਜਸ ਕਰਾ ਤੁਮਰੈ ਸੰਗ ਲੱਗੇ ਸੇ ਉਦਰੇ ਜੋ ਸੰਗ ਕਾਸ਼ਟ ਲੋਹ ਤਰਾ ਸਾਕਤ ਨਰ ਹੋਸ਼ੀ ਮਤ ਮਦਮ ਜਿਨ ਹਰ ਹਰ ਸੇਵ ਨਾ ਕਰਾ ਤੇ ਨਰ ਭਾਗ ਹੀਨ ਦੁਹਚਾਰੀ ਓਏ ਜਨਮ ਮੁਏ ਫਿਰ ਮਰਾ ਜਿਨ ਕੋ ਤੁਮ ਹਰ ਮਿਲੋ ਸੁਆਮੀ ਤੇ ਨਾਏ ਸੰਤੋਖ ਗੁਰਸਰਾ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਲਾਵਲ ਮਹੱਲਾ ਚੌਥਾ ਆਵਹੁ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰਹੋ ਹਰ ਹਰ ਨਾਮ ਬੋਹਿਤ ਹੈ ਕਲਯੁਗ ਖੇਵਟ ਗੁਰਸ਼ਬਦ ਤਰਹੋ ਮੇਰੇ ਮਨ ਹਰ ਗੁਣ ਹਰਿ ਉਚਰਹੋ ਮਸਤਕ ਲਿਖਤ ਲਿਖੇ ਗੁਣ ਗਾਏ

ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋ ਚਾਖ ਦਿਖੋ ਗੁਰਮਤਿ ਹਰ ਰਸ ਮੀਠਾ ਲਾਗਾ ਤਿਨ ਬਿਸਰੇ ਸਭ ਬਿਖ ਰਸੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨਹੋ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜੋ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਭੋ ਜਾਪੈ ਹਰ ਮੰਤਰ ਜਪੈਨੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨਸ ਸਭ ਰੈਨੀ ਹਰ ਜਨ ਦੇਖੋ ਸਤਿਗੁਰ ਨੈਨੀ ਜੋ

ਮੂਲ ਧਿਆਇਓ ਪੁਰਖੋਤਮ ਅਣਦਿਨ ਅਣਦੇ ਅਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੁਕੇ ਜਮ ਕੇ ਛੰਦੇ ਜਪ ਮਨ ਹਰਿ ਹਰਿ ਨਾਮ ਗੋਬਿੰਦੇ ਵਡਭਾਗੀ ਗੁਰ ਸਤਿਗੁਰ ਪਾਇਆ।

ਨਾਮ ਨਿਤ ਗਾਈਐ ਹਰ ਦੁਖ ਵਿਸਾਰਨੋ ਰਹਾਉ। ਹਰ ਕੀਆ ਹੈ ਸਫਲ ਜਨਮ ਹਮਾਰਾ, ਹਰ ਜਪਿਆ ਹਰ ਦੁਖ ਵਿਸਾਰਨ ਹਾਰਾ, ਗੁਰ ਭੇਟਿਆ ਹੈ ਮੁਕਤ ਦਾਤਾ। ਹਰ ਕੀ ਹਮਾਰੀ ਸਫਲ ਜਾਤਾ, ਮਿਲ ਸੰਗਤੀ ਗੁਣ ਗਾਵਨੋ, ਮਨ ਰਾਮ ਨਾਮ ਕਰ ਆਸਾ। ਪਾਓ ਦੂਜਾ ਬਿਨਸ ਬਿਨਾਸਾ, ਵਿੱਚ ਆਸਾ ਹੋਏ ਨਿਰਾਸੀ, ਸੋ ਜਨ ਮਿਲਿਆ ਹਰ ਪਾਸੀ। ਕੋਈ ਰਾਮ ਨਾਮ ਗੁਣ ਗਾਵਨੋ, ਜਨ ਨਾਨਕ

ਸਾਧ ਸੰਗਤ ਕੈ ਅੰਚਲ ਲਾਵਹੁ ਕਿਉ ਤਰੀਐ ਭਿਖਿਆ ਸੰਸਾਰ ਸਤਿਗੁਰ ਬੋਹਿਦ ਪਾਵੈ ਪਾਰ ਰਹਾਉ ਪਵਣ ਝੁਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰਖ ਸੋਗ ਤੇ ਰਹਿ ਨਿਰਾਰਾ ਸ੍ਰੀ ਉਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਭੁਯੰਗਾ ਹਉਮੈ ਪਚੇ ਦੀਪਕ ਦੇਖ ਪਤੰਗਾ ਸਗਲ ਸੀਗਾਰ ਕਰੇ ਨਹੀਂ ਪਾਵੈ ਜਾ ਹੋਏ ਕਿਰਪਾਲ ਤਾਂ ਗੁਰੂ ਮਿਲਾਵੈ ਹੋ ਫਿਰੋ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲਕ ਹੀਰਾ ਮਿਲੈ ਨਾ ਉਪਾਇਆ ਹਰ ਕਾ ਮੰਦਰ ਤਿਸ ਮਹਿ ਲਾਲ ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜਿਉਂ ਗੂੰਗਾ ਮਨ ਮਹਿ ਵਿਸਮਾਦ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਘਨ ਨਾ ਜਾ ਲਾਗੈ ਜਪ ਅਲਖ ਅਭੇਵ ਤਰਤ ਪੁਨੀਤ ਭਈ ਗੁਣ ਗਾਏ ਤੁਰਤ ਗਿਆ ਹਰ ਨਾਮ ਧਿਆਏ ਰਹਾਓ ਸਭਣੀ ਥਾਈਂ ਰਵਿਆ ਆਪ ਆਦ ਜੁਗਾਦ ਜਾ ਕਾ ਵੜ ਪ੍ਰਤਾਪ ਗੁਰਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਵਿਘਨ ਹੋਏ ਸਭ ਥਾਈਂ ਬੂਠੇ ਸਭ ਸੁਖ ਪਾਏ ਸਤਿਗੁਰ ਤੂਠੇ ਪਾਰ ਬ੍ਰਹਮ ਪ੍ਰਭੈ ਰਖਵਾਲੇ ਜਿੱਥੈ ਕਿਥੈ ਦੀਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਣਤ ਗੁਣ ਠਾਕੁਰ ਪ੍ਰਭ ਤੇਰੇ ਮੋਹਿਆਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਣ ਲੀਚੈ ਲੜ ਲਾਏ ਰਹਾਓ ਪ੍ਰਭ ਜਿਤ ਆਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੂਖ ਹਰ ਸਿਮਰਤ ਨਸੇ ਜਾ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਸ਼ਾਰ ਪ੍ਰਭ ਜਿਤ ਆਏ ਪੂਰਨ ਸਭ ਕਾਜ

ਬਿਲਾਵਲ ਮਹੱਲਾ ਪੰਜਵਾਂ ਘਰ ਦੂਜਾ ਯਾਨੜੀਏ ਕਹਿ ਘਰ ਗਾਵਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਏਕ ਰਹਾਓ ਸਤਿਗੁਰ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ

ਸਦਾ ਹਜੂਰੇ। ਸੁਣ ਸੁਣ ਜੀਵਾਂ ਸੋਇਤ ਨਾ ਕੀ, ਜਿਨੇ ਆਪਣਾ ਪ੍ਰਭ ਜਾਤਾ, ਹਰ ਨਾਮ ਅਰਾਧ ਹੈ ਨਾਮ ਖਾਣ ਹੈ, ਹਰ ਨਾਮੇ ਹੀ ਮਨ ਰਾਤਾ। ਸੇਵਕ ਜਨ ਕੀ ਸੇਵਾ ਮਾਂਗੈ, ਪੂਰੈ ਕਰਮ ਕਮਾਵਾ, ਨਾਨਕ ਕੀ ਬੇਨੰਤੀ ਸੁਆਮੀ, ਤੇਰੇ ਜਨ ਦੇਖਣ ਪਾਵਾ। ਵਡ ਭਾਗੀ ਸੇ ਕਾਢੀਐ ਹੈ ਪਿਆਰੇ, ਸੰਤ ਸੰਗਤ ਜਿਨ੍ਹਾਂ ਵਾਸੋ, ਅੰਮ੍ਰਿਤ ਨਾਮ ਅਰਾਧੀਐ ਨਿਰਮਲ ਮਨੈ ਹੋਵੈ ਪਰਗਾਸੋ। ਜਨਮ ਮਰਨ ਦੁੱਖ ਕਾਟੀਐ ਪਿਆਰੇ, ਚੂਕੈ ਜਮ ਕੀ ਕਾਣੇ, ਤਿਨਾ ਪ੍ਰਾਪਤ ਦਰਸਨ ਨਾਨਕ, ਜੋ ਪ੍ਰਭ ਆਪਣੇ ਭਾਣੇ।

ਬਨ ਫੀਕਾ ਤਿਆਗ ਰੀ ਸਖੀਏ ਨਾ ਮਹਾਂ ਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ। ਮਾਣ ਮਹੱਤ ਨਾ ਸਕਤ ਹੀ ਕਾਈ ਸਾਦਾ ਦਾਸੀ ਥੀਓ। ਨਾਨਕ ਸੇ ਦਰ ਸੋਭਾਵੰਤੇ ਜੋ ਪ੍ਰਭ ਆਪਣੇ ਕੀਓ। ਹਰ ਚੰਦੌਰੀ ਚਿੱਤ ਭ੍ਰਮ ਸਖੀਏ ਮ੍ਰਿਗ ਤ੍ਰਿਸ਼ਨਾ ਦ੍ਰਮ ਛਾਇਆ। ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ। ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੂਖ ਨ ਪਾਇਆ। ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਧਿਆਇਆ। ਜਾਏ ਬਸਹੁ ਵੜ ਭਾਗਣੀ ਸਖੀਏ ਸੰਤਾਂ ਸੰਗ ਸਮਾਈਐ। ਤਹਿ ਦੁਖ ਨਾ ਭੂਖ ਨਾ ਰੋਗ ਵਿਆਪੈ ਚਰਨ ਕਮਲ ਲਿਵਲਾਈਐ। ਤਹਿ ਜਨਮ ਨਾ ਮਰਨ ਨਾ ਆਵਣ ਜਾਣਾ ਨਹਿਚਲ ਸਰਣੀ ਪਾਈਐ। ਪ੍ਰੇਮ ਵਿਸ਼ੋਹ ਨਾ ਮੋਹ ਵਿਆਪੈ ਨਾਨਕ ਹਰ ਏਕ ਧਿਆਈਐ। ਦ੍ਰਿਸ਼ਟ ਧਾਰ ਮਨ ਬੇਦਿਆ ਪਿਆਰੇ ਰਤੜੇ ਸਹਿਜ ਸੁਭਾਏ। ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਅਣਦ ਮੰਗਲ ਗੁਣ ਗਾਏ। ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਇਸ਼ ਪੁਜਾਏ। ਨਾਨਕ ਆਚਰਜ ਆਚਰਜ ਸਿਉ ਮਿਲਿਆ ਕਹਿਣਾ ਕਛੂ ਨਾ ਜਾਏ। ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਏਕੋ ਓਂਕਾਰ ਸਤਿਗੁਰ ਪ੍ਰਸਾਦ। ਏਕ ਰੂਪ ਸਗਲੋ ਪਾ ਸਾਰਾ ਆਪੇ ਬਣਜ ਆਪ ਵਿਵਹਾਰਾ। ਐਸੋ ਗਿਆਨ ਬਿਰਲੋਈ ਪਾਏ ਜਤ ਜਤ ਜਾਈਐ ਤਤ ਦ੍ਰਿਸ਼ਟਾਏ ਰਹਾਓ। ਅਨਕ ਰੰਗ ਨਿਰਗੁਣ ਇੱਕ ਰੰਗਾ ਆਪੇ ਜਲ ਆਪ ਹੀ ਤਿਰੰਗਾ। ਆਪ ਹੀ ਮੰਦਿਰ ਆਪਹਿ ਸੇਵਾ ਆਪ ਹੀ ਪੂਜਾਰੀ ਆਪ ਹੀ ਦੇਵਾ। ਆਪਹਿ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ। ਬਿਲਾਵਲ ਮਹੱਲਾ ਪੰਜਵਾਂ

ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਹਿਰਦੇ ਮਹਿ ਚੀਨਾ, ਸਗਲ ਮਨੋਰਥ ਪੂਰਨ ਆਸੀਨਾ, ਸੰਤ ਜਨਾ ਕਾ ਮੁਖ ਊਜਲ ਕੀਨਾ, ਕਰ ਕਿਰਪਾ ਪੁਨਾ ਨਾਮ ਦੀਨਾ, ਰਹਾਓ ਅੰਧ ਕੂਪ ਤੇ ਕਰ ਗਹਿਲੀਨਾ, ਜੈ ਜੈਕਾਰ ਜਗਤ ਪ੍ਰਗਟੀਨਾ, ਨੀਚਾ ਤੇ ਊਚ ਊਣ ਪੂਰੀਨਾ, ਅੰਮ੍ਰਿਤ ਨਾ ਮਹਾਰਸ ਲੀਨਾ, ਮਨ ਤਨ ਨਿਰਮਲ ਪਾਪ ਜਲ ਖੀਨਾ, ਕਹੋ ਨਾਨਕ ਪ੍ਰਭ ਭਏ ਪ੍ਰਸੀਨਾ। ਬਿਲਾਵਲ ਮਹੱਲਾ ਪੰਜਵਾਂ। ਸਗਲ ਮਨੋਰਥ ਪਾਈਐ ਮੀਤਾ, ਚਰਨ ਕਮਲ ਸਿਓ ਲਾਈਐ ਚੀਤਾ, ਹੋਂ ਬਲਿਹਾਰੀ ਜੋ ਪ੍ਰਭੂ ਧਿਆਵਤ, ਜਲਨ ਬੁਝੈ ਹਰ ਹਰ ਗੁਣ ਗਾਵਤ, ਰਹਾਓ ਸਫਲ ਜਨਮ ਹੋਵਤ ਵੜ ਭਾਗੀ, ਸਾਧ ਸੰਗ ਰਾਮ ਮਹਿਲ ਵਲਾਗੀ, ਮਾਤ ਪਤ ਧਨ ਸੁਖ ਸਹਿਜ ਆਨੰਦਾ, ਇੱਕ ਨਿਮਖ ਨਾ ਵਿਸਰੋ ਪਰਮਾਨੰਦਾ, ਹਰ ਦਰਸ਼ਨ ਕੀ ਮਨ ਪਿਆਸ ਘਨੇਰੀ, ਭਣਤ ਨਾਨਕ ਸਰਣ ਪ੍ਰਭ ਤੇਰੀ। ਬਿਲਾਵਲ ਮਹੱਲਾ ਪੰਜਵਾਂ। ਮੋਹੈ ਨਿਰਗੁਣ ਸਭ ਗੁਣ ਹੈ ਬਿਹੂਨਾ, ਦਇਆ ਧਾਰ ਆਪਣਾ ਕਰ ਲੀਨਾ, ਮੇਰਾ ਮਨ ਤਨ ਹਰ ਗੋਪਾਲ ਸੁਹਾਇਆ, ਕਰ ਕਿਰਪਾ ਪ੍ਰਭ ਘਰ ਮਹਿ ਆਇਆ, ਰਹਾਓ ਭਗਤ ਵਛਲ ਪੈ ਕਾਟਣ ਹਾਰੇ, ਸੰਸਾਰ ਸਾਗਰ ਅਭਿ ਉਤਰੇ ਪਾਰੇ, ਪਤਿਤ ਪਾਵਣ ਪ੍ਰਭ ਬਿਰਦ ਵੇਦ ਲੇਖਿਆ, ਪਾਰ ਬ੍ਰਹਮ ਸੋ ਨੈਨੋ ਪੇਖਿਆ, ਸਾਧ ਸੰਗ ਪ੍ਰਗਟੇ ਨਾ

ਬੇਅੰਤ ਪ੍ਰਭ ਗਹਿਰ ਗੰਭੀਰੇ ਊਚ ਮਹਲ ਸੁਆਮੀ ਪ੍ਰਭ ਮੇਰੇ ਤੂੰ ਅਪਰੰਪਰ ਠਾਕੁਰ ਮੇਰੇ ਰਹਾਉ ਏਕਸ ਬਿਨ ਨਾਹੀ ਕੋ ਦੂਜਾ ਤੁਮ ਹੀ ਜਾਨੋ ਆਪਣੀ ਪੂਜਾ ਆਪ ਹੋ ਕਛੂ ਨ ਹੋਵਤ ਭਾਈ ਜਿਸ ਪ੍ਰਭ ਦੇਵੈ ਸੋ ਨਾਮ ਪਾਈ।

ਹੱਥ ਦੇ ਰਾਖਿਆ, ਹਰ ਰਸ ਛੋੜ ਵਿਖਿਆ ਫਲ ਚਾਖਿਆ। ਭਜ ਗੋਬਿੰਦ ਸਭ ਛੋੜ ਜੰਜਾਲ, ਜਬ ਜਮ ਆਏ ਸੰਘਾਰੈ ਮੂੜੇ, ਤਬ ਤਨ ਬਿਣਸ ਜਾਏ ਬੇਹਾਲ। ਰਹਾਉ ਤਨ ਮਨ ਧਨ ਆਪਣਾ ਕਰ ਥਾਪਿਆ, ਕਰਨ ਹਾਰ ਇਕ ਨਿਮਖਣਾ ਜਾਪਿਆ। ਮਹਾ ਮੋਹ ਅੰਧ ਕੂਪ ਪਰਿਆ, ਪਾਰ ਬ੍ਰਹਮ ਮਾਇਆ ਪਟਲ ਵਿਸਰਿਆ। ਵੱਡੈ ਭਾਗ ਪ੍ਰਭ ਕੀਰਤਨ ਗਾਇਆ, ਸੰਤ ਸੰਗ ਨਾਨਕ ਪ੍ਰਭ ਪਾਇਆ। ਬਿਲਾਵਲ ਮਹੱਲਾ ਪੰਜਵਾਂ, ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਸੂਖ ਸਹਜ ਆਨੰਦ ਘਣੇ, ਗੁਰਪੂਰਾ ਪੂਰੀ ਜਾਕੀ ਬਾਣੀ, ਅਣਕ ਗੁਣਾ ਜਾਕੇ ਜਾਹੈ ਨ ਗਣੇ। ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਰਥ ਸੋ ਪ੍ਰਭ ਜਾਪੇ। ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਧਾਤਾ। ਸਾਧ ਸੰਗ ਨਾਨਕ ਰੰਗ ਮਾਣਿਆ, ਘਰ ਆਇਆ ਪੂਰੇ ਗੁਰੇ ਆਣਿਆ। ਬਿਲਾਵਲ ਮਹੱਲਾ ਪੰਜਵਾਂ, ਸ੍ਰਭ ਨਿਧਾਨ ਪੂਰਨ ਗੁਰਦੇਵ। ਰਹਾਉ ਹਰ ਹਰ ਨਾਮ ਜਪਤ ਨਰ ਜੀਵੇ, ਮਰ ਖੁਆਰ ਸਾਕਤ ਨਰ ਥੀਵੇ। ਰਾਮ ਨਾਮ ਹੋਆ ਰਖਵਾਰਾ, ਝੱਖ ਮਾਰੋ ਸਾਕਤ।

ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸਾਂਤ ਭਾਈ ਗੁਰ ਸਤਿਗੁਰ ਪੂਰੇ ਸੁਖੀ ਉਪਜੇ ਬਾਜੇ ਅਨਹਦ ਤੂਰੇ ਰਹਾਓ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲ ਵਿਕਸਾ ਬਿਨਾਸੇ ਅਣਦ ਕਰਹੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ

ਬਿਖਮ ਸਾਗਰ ਅਧ ਭਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਉ। ਪ੍ਰਭ ਸੁਖਦਾਤੇ ਸਮਰੱਥ ਸਵਾਮੀ ਜੀਓ ਪਿੰਡ ਸਭ ਤੁਮਰਾ ਮਾਲ ਭਰਮ ਕੇ ਬੰਧਨ ਕੱਟ ਹੋ ਪਰਮੇਸ਼ਰ ਨਾਨਕੇ ਪ੍ਰਭ ਸਦਾ ਕਿਰਪਾਲ। ਬਿਲਾਵਲ ਮਹੱਲਾ ਪੰਜਵਾਂ। ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸੰਭਾਰਿਆ ਸਾਧਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ। ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ। ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ। ਬਿਲਾਵਲ ਮਹੱਲਾ ਪੰਜਵਾਂ। ਜਿਸ ਉੱਪਰ ਹੋ

ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ, ਨੀਂਦ ਪਈ ਸੁਖ ਸਹਜ ਘਰ ਆਇਆ। ਰਹਾਉ ਰਜ ਰਜ ਭੋਜਨ ਖਾਵਹੁ ਮੇਰੇ ਭਾਈ, ਅੰਮ੍ਰਿਤ ਨਾ ਅੰਮ੍ਰਿਤ ਮਹਿ ਧਿਆਈ। ਨਾਨਕ ਗੁਰਪੂਰੇ ਸਰਣਾਈ, ਜਿਨੇ ਆਪਣੇ ਨਾਮ ਕੀ ਪੈਜ ਰਖਾਈ।

ਕਾਹੂ ਸੰਗ ਨਾ ਚਾਲਹੀ ਮਾਇਆ ਜੰਜਾਲ, ਊਟ ਸਿਧਾਰੇ ਛਤਰਪਤ ਸੰਤਨ ਕੈ ਖਿਆਲ ਰਹਾਉ। ਅਹਮ ਬੁੱਧ ਕੋ ਬਿਨਸਨਾ ਇਹ ਧੁਰ ਕੀ ਢਾਲ, ਬਹੁ ਜੋਨੀ ਜਨ ਮਹਿਮ ਰਹਿ ਬਿਖਿਆ ਬਿਕਰਾਲ, ਸਤ ਬਚਨ ਸਾਧੂ ਕਹਿ ਨਿਤ ਜਪਹਿ ਗੋਪਾਲ। ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ, ਬਿਲਾਵਲ ਮਹੱਲਾ ਪੰਜਵਾਂ। ਸਹਜ ਸਮਾਧ ਆਨੰਦ ਸੂਖ ਪੂਰੇ ਗੁਰਦੀਨ, ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ। ਜੈ ਜੈਕਾਰ ਜਗਤ੍ਰ ਮਹਿ ਲੋਚੈ ਸਭ ਜੀਆ, ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕਛੁ ਬਿਘਨ ਨ ਥੀਆ।

ਦ੍ਰਿਸ਼ਟ ਮਾਣ ਸਭ ਬਿਣਸੀ ਹੈ ਕਿਆ ਲੱਗਿਆ ਹੈ ਗਵਾਰ ਕਹਾਂ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚਾਲੇ ਇੱਕ ਚਾਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ ਬਿਲਾਵਲ ਮਹੱਲਾ ਪੰਜਵਾਂ ਲੋਕਣ ਕੀਆਂ ਵਡਿਆਈਆਂ ਬੈ ਸੰਤਰ ਪਾਗੋ ਜੋ ਮਿਲੈ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਜੀਓ ਦਿਆਲ ਹੋਏ ਤੋ ਭਗਤੀ ਲਾਗੋ ਲਪਟ ਰਹਿਓ ਮਨ ਬਾਸਨਾ ਗੁਰਮਿਲ ਇਹ ਤਿਆਗੋ ਰਹਾਉ ਕਰੋ ਬੇਨਤੀ ਅਤ ਘਣੀ ਇਹੋ ਜੀਓ ਹੋ ਮਾਗੋ ਅਥ ਆਣ ਸਭ ਵਾਰਿਆ ਪ੍ਰਿਅ ਨਿਮਖ ਸੁਹਾਗੋ ਪੰਚ ਸੰਗ ਗੁਰ ਤੇ ਛੁੱਟੇ ਦੋਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸਬਾਸੁਰ ਜਾਗੋ ਸਰਣ ਸੁਹਾਗਣ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਬਿਲਾਵਲ ਮਹੱਲਾ ਪੰਜਵਾਂ ਲਾਲ ਰੰਗ ਤਿਸਕੋ ਲੱਗਾ ਜਿਸ ਕੇਵੜ ਭਾਗਾ ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ ਪ੍ਰਭ ਪਾਇਆ ਸੁਖ ਦਾਈਆ ਮਿਲਿਆ ਸੁਖ ਪਾਏ ਸਹਜ ਸਮਾਨਾ ਭੀਤਰੇ ਛੋਡਿਆ ਨਹਿ ਜਾਏ ਰਹਾਓ ਜਰਾ ਮਰਾ ਨਹਿ ਵਿਆਪਈ ਫਿਰ ਦੁੱਖ ਨਾ ਪਾਇਆ ਪੀ ਅੰਮ੍ਰਿਤ ਆਗਾਨਿਆ ਗੁਰੇ ਅਮਰ ਕਰਾਇਆ ਸੋ ਜਾਣੈ ਜਿਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨਾ ਜਾਈਐ ਕਿਆ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨਿਧ ਤੇਰੀ ਬਾਣੀ ਪਾਵੋ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਣੀ ਬਿਲਾਵਲ ਮਹੱਲਾ ਪੰਜਵਾਂ ਰੱਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਛੂ ਨਾ ਜਾਣਊ ਨੀਚ ਮੂਰਖਾਰੇ ਮਾਨ ਕਰੋ ਤੁਧੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦ ਭੂਲਤੇ ਤੁਮ ਬਖਸਣ ਹਾਰੇ ਰਹਾਓ ਹਮੇ ਅਵਗਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭੂ ਤਿਆਗੇ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਛ ਦਇਆ ਧਾਰ ਹਮ ਅਕਿਰਤ ਗਣਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਝ ਤੇ ਬਾਹਰ ਕਿਛ ਨਹੀਂ ਭਵ ਕਾਟਣ ਹਾਰੇ ਕਹੋ ਨਾਨਕ ਸਰਣ ਦਿਆਲ ਗੁਰ ਲਿਹੋ ਮੁਗਧ ਉਧਾਰੇ ਬਿਲਾਵਲ ਮਹੱਲਾ ਪੰਜਵਾਂ ਦੋਸ ਨਾ ਕਾਹੂ ਦੀਜੀਐ ਪ੍ਰਭ ਆਪਣਾ ਧਿਆਈਐ ਜਿਤ ਸੇਵਿਆ ਸੁਖ ਹੋਏ ਘਣਾ ਮਨ ਸੋਈ ਗਾਈਐ ਕਹੀਐ ਕਾਏ ਪਿਆਰੇ ਤੁਝ ਬਿਨਾ ਤੁਮ ਦਿਆਲ ਸੁਆਮੀ ਸਭ ਅਵਗਨ ਹਮਾ ਰਹਾਓ ਜਿਉਂ ਤੁਮ ਰੱਖੋ ਤਿਉ ਰਹਾ ਵਰ ਨਹੀਂ ਚਾਰਾ ਨੀ ਧਰਿਆ ਧਰ ਤੇਰੀਆਂ ਇੱਕ ਨਾਮ ਆਧਾਰਾ ਜੋ ਤੁਮ ਕਰਹੋ ਸੋਈ ਭਲਾ ਮਨ ਲੇਤਾ ਮੁਕਤਾ ਸਗਲ ਸਮੱਗਰੀ ਤੇਰੀ ਆ ਸਭ ਤੇਰੀ ਜੁਗਤਾ ਚਰਨ ਪਖਾਰੋ ਕਰ ਸੇਵਾ ਜੇ ਠਾਕੁਰ ਭਾਵੈ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ ਬਿਲਾਵਲ ਮਹੱਲਾ ਪੰਜਵਾਂ ਮਿਰਤ ਹੱਸੈ ਸ੍ਰੀ ਉਪਰੇ ਪਸੂਆ ਨਹੀਂ ਬੂਜੈ ਬਾਦ ਸਾਧ ਅਹੰਕਾਰ ਮਹਿ ਮਰਣਾ ਨਹੀਂ ਸੂਜੈ

ਫਿਰਤ ਮਾਨੁੱਖ ਭਇਆ ਖਿਣ ਭੰਗਣ ਦੇ ਹਾਦ, ਇਹ ਅਵਸਰ ਤੇ ਚੂਕਿਆ ਬਹੁ ਜੋਣ ਪ੍ਰਮਾਦ, ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ।

ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸ ਭੇਟੈ ਹਰਿ ਰਾਇਆ ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾ ਸਭ ਕਰ ਰਹੇ ਗੁਰ ਘਰ ਲੈ ਆਇਆ ਰਹਾਉ ਸਰਣ ਭਰੇ ਕੀ ਰਾਖਤਾ ਨਾਹੀਂ ਸਹਸਾਇਆ ਕਰਮ ਭੂਮ ਹਰ ਨਾਮ ਬੋਏ ਅਵਸਰ ਦੁਲਭਾਇਆ ਅੰਤਰਜਾਮੀ ਆਪ ਪ੍ਰਭ ਸਭ ਕਰੇ ਕਰਾਇਆ ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ਮਤ ਭੂਲੋ ਮਾਨੁਖ ਜਨ ਮਾਇਆ ਪਰਮਾਇਆ ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਪਹਿਰਾਇਆ ਬਿਲਾਵਲ ਮਹੱਲਾ ਪੰਜਵਾਂ ਮਾਟੀ ਤੇ ਜਿਨ ਸਾਜਿਆ ਕਰ ਦੁਰਲੱਭ ਦੇਹ ਅਨਕ ਛਿਦਰ ਮਨ ਮਹਿ ਢਕੇ ਨਿਰਮਲ ਦ੍ਰਿਸ਼ਟੇਹ ਕਿਉ ਬਿਸਰੈ ਪ੍ਰਭ ਮਨੈ ਤੇ ਜਿਸ ਕੇ ਗੁਣ ਏਹ ਪ੍ਰਭ ਤਜ ਰਚੇ ਜੇ ਆਣ ਸਿਓ ਸੋ ਰਲੀਐ ਖੇਹ ਰਹਾਉ ਸਿਮਰਹੋ ਸਿਮਰਹੋ ਸਾਸ ਸਾਸ ਮਤ ਬਿਲਮ ਕਰੇਹ ਛੋੜ ਪ੍ਰਪੰਚ ਪ੍ਰਭ ਸਿਓ ਰਚਹੋ ਤਜ ਕੂੜੇ ਨੇਹ ਜਿਨ ਅਨਕ ਏਕ ਬਹੁ ਰੰਗ ਕੀਏ ਹੈ ਹੋਸੀ ਏਹ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੇ ਮਤ ਲੇਹ ਊਚੇ ਤੇ ਊਚਾ ਵੱਡਾ ਸਭ ਸੰਗ ਬਰਨੇਹ ਦਾਸ ਦਾਸ ਕੋ ਦਾਸਰਾ ਨਾਨਕ ਕਰ ਲੇਹ ਬਿਲਾਵਲ ਮਹੱਲਾ ਪੰਜਵਾਂ ਏਕ ਟੇਕ ਗੋਬਿੰਦ ਕੀ ਤਿਆਗੀ ਮਣ ਆਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੈ ਪਰਮੇਸ

ਆਸ ਸੰਭਾਰੈ ਕਰਨ ਹਾਰ ਜੋ ਕਰ ਰਹਿਆ ਸਾਈ ਵਡਿਆਈ ਗੁਰਪੂਰੈ ਉਪਦੇਸਿਆ ਸੁਖ ਖਸਮ ਰਜਾਈ ਚਿੰਤੇ ਅੰਦੇਸਾ ਗਣਤ ਤਜ ਜਨ ਹੁਕਮ ਪਛਾਤਾ ਨਹਿ ਬਿਨਸੈ।

ਪੰਜਵਾਂ ਸੋਈ ਮਲੀਨ ਦੀਨ ਹੀਨ ਜਿਸ ਪ੍ਰਭ ਵਿਸਰਾਨਾ ਕਰਨੈ ਹਾਰ ਨਾ ਬੂਝਈ ਆਪ ਗਨੈ ਬੇਗਾਨਾ ਦੁਖ ਤਦੇ ਜਦ ਵਿਸਰੈ ਸੁਖ ਪ੍ਰਭ ਚਿਤ ਆਏ ਸੰਤਨ ਕੈ ਆਨੰਦ ਇਹੋ ਨਿਤ ਹਰ ਗੁਣ ਗਾਏ ਰਹਾਉ ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ਕੀਮਤ ਕਹੀ ਨਾ ਜਾਈਐ ਠਾਕੁਰ ਪ੍ਰਤਾਪੈ ਪੇਖਤ ਲੀਲਾ ਰੰਗ ਰੂਪ ਚਲਨੈ ਦਿਨ ਆਇਆ ਸੁਪਨੇ ਕਾ ਸੁਪਨਾ ਭਇਆ ਸੰਗ ਚਲਿਆ ਕਮਾਇਆ ਕਰਨ ਕਾਰਨ ਸਮਰੱਥ ਪ੍ਰਭ ਤੇਰੀ ਸਰਣਾਈ ਹਰ ਦਿਨ ਸਰੈਣ ਨਾਨਕ ਜਪੈ ਸਾਧ ਸਾਧ ਬਲ ਜਾਈ ਬਿਲਾਵਲ ਮਹੱਲਾ ਪੰਜਵਾਂ

ਸ਼ਾਂਤ ਤ੍ਰਿਪਤ ਹੋਏ ਵਿਖੈ ਜਲਨ ਬੁਝਾਵੋ। ਜਬ ਭਗਤ ਕਰਹਿ ਸੰਤ ਮੰਡਲੀ ਤਿਨ ਮਿਲ ਹਰ ਗਾਵੋ। ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਵੋ। ਉਠਤ ਬੈਠਤ ਜਪੋ ਨਾਮ ਇਹੋ ਕਰਮ ਕਮਾਵੋ। ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵੋ। ਬਿਲਾਵਲ ਮਹੱਲਾ ਪੰਜਵਾਂ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ। ਸਾਧ ਸੰਗਤ ਕੈ ਸੰਗ ਵਸੈ ਵੜ ਭਾਗੀ ਪਾਏ।

ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਏ ਸਹਾਈ ਜਨਮ ਮਰਨ ਦੁੱਖ ਕਾਟਿਆ ਸੁਖ ਖਾ ਥਾਣ ਪਾਇਆ ਕਾਟੀ ਸਿਲਕ ਭ੍ਰਮ ਮੋਹ ਕੀ ਆਪਣੇ ਪ੍ਰਭ ਭਾਇਆ ਮਤ ਕੋਈ ਜਾਣਹੁ ਅਵਰ ਕਛ ਸਭ ਪ੍ਰਭ ਕੈ ਹਾਥ ਸਰਬ ਸੂਪ ਨਾਨਕ ਪਾਏ ਸੰਗ ਸੰਤਨ ਸਾਥ ਬਿਲਾਵਲ ਮਹੱਲਾ ਪੰਜਵਾਂ

ਭ੍ਰਾਂਤ ਗੁਰਪੂਰਾ ਜਿਸ ਭੇਟਿਆ ਤਾਕੈ ਸੁਖ ਪਰਵੇਸ਼ ਮਨ ਕੀ ਮਤ ਤਿਆਗੀਐ ਸੁਣੀਐ ਉਪਦੇਸ਼ ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਾ ਤਾਰ ਮਨ ਤੇ ਕਭੂ ਨਾ ਵੀਸਰੈ ਸੋ ਪੁਰਖ ਅਪਾਰ ਚਰਨ ਕਮਲ ਸਿਉ ਰੰਗ ਲਗਾ।

ਬਿਲਾਵਲ ਮਹੱਲਾ ਪੰਜਵਾਂ। ਤ੍ਰਿਸ਼ਨ ਬੁਝੀ ਮਮਤਾ ਗਈ, ਨਾਠੇ ਭੈ ਭਰਮਾ। ਥਿਤ ਪਾਈ ਆਨੰਦ ਭਇਆ, ਗੁਰ ਕੀ ਨੇ ਧਰਮਾ। ਗੁਰ ਪੂਰਾਇਆ ਰਾਧਿਆ, ਬਿਣਸੀ ਮੇਰੀ ਪੀਰ। ਤਨ ਮਨ ਸਭ ਸੀਤਲ ਭਇਆ, ਪਾਇਆ ਸੁਖ ਬੀਰ। ਰਹਾਉ ਸੋਵਤ ਹਰ ਜਪ ਜਾਗਿਆ।

ਕਰ ਕਿਰਪਾ ਪ੍ਰਭ ਆਪਣੀ, ਆਪਣੇ ਦਾਸ ਰੱਖ ਲਈਏ। ਨਿੰਦਕ ਨਿੰਦਾ ਕਰ ਪਚੇ, ਜਮਕਾਲ ਗ੍ਰਸੀਏ ਰਹਾਉ। ਸੰਤਾਂ ਏਕ ਧਿਆਵਣਾ, ਦੂਸਰ ਕੋ ਨਾ ਹੈ, ਏਕ ਸਿਆਗੈ ਬੇਨਤੀ ਰਵਿਆ।

ਬਾਰੇ ਕਰਨ ਕਾਰਨ ਸਮਰੱਥ ਪ੍ਰਭ ਦੇਹ ਆਪਣਾ ਨਾਉ ਨਾਨਕ ਧਰੀਐ ਸਾਧ ਸੰਗ ਹਰ ਹਰ ਗੁਣ ਗਾਓ ਬਿਲਾਵਲ ਮਹੱਲਾ ਪੰਜਵਾਂ ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾਮੋਹਣੀ ਮੋਹਿਆ ਨਰਕ ਕੀ ਰੀਤ ਮਨ ਖੁਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ ਖਰਕਾ ਪੈਖਰ ਤੋ ਛੁਟੈ ਜੋ ਉਪਰ ਲਾਦਾ ਰਹਾਉ ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁੱਖ ਡਾਂਡ ਸਿਮਰਹਿ ਨਾਹੀਂ ਜੋਣ ਦੁੱਖ ਨਿਰਲਜੇ ਭਾਂਡ ਹਰ ਸੰਗ ਸਹਾਈ ਮਹਾਮੀਤ ਤਿਸ ਸਿਉਂ ਤੇਰਾ ਭੇਦ ਬੀਧਾ ਪੰਚ ਬਟਵਾਰਈ ਉਪਜਿਓ ਮਹਾਂਖੇਦ ਨਾਨਕ ਤਿਨ ਸੰਤਨ ਸਰਣਾਗਤੀ ਜਿਨ ਮਨ ਵਸ ਕੀਨਾ ਤਨ ਧਨ ਸਰਬਾਸੇ ਆਪਣਾ ਪ੍ਰਭ ਜਨ ਕੋ ਦੀਨਾ ਬਿਲਾਵਲ ਮਹੱਲਾ ਪੰਜਵਾਂ ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋਂ ਜੀਵਾਂ ਪਾਰ ਬ੍ਰਹਮ ਆਰਾਧਤੇ ਮੁਖ ਅੰਮ੍ਰਿਤ ਪੀਵਾ ਰਹਾਉ ਜੀ ਜੰਤ ਸਭ ਸੁਖ ਵਸੇ ਸਭ ਕੈ ਮਨ ਲੋਚ ਪਰ ਉਪਕਾਰ ਨਿਤ ਚਿਤਵਤੇ ਨਾਹੀਂ ਕਛ ਪੋਚ ਧਨ ਸੋ ਥਾਨ ਬਸੰਤ ਧਨ ਜਹਿ ਜਪੀਐ ਨਾਮ ਕਥਾ ਕੀਰਤਨ ਹਰ ਅਤਿ ਘਣਾ ਸੁਖ ਸਹਜ ਵਿਸਰਾਮ ਮਨ ਤੇ ਕਦੇ ਨਾ ਵਿਸਰੈ ਅਨਾਥ ਕੋ ਨਾਥ ਨਾਨਕ ਪ੍ਰਭ ਸਰਣਾਗਤੀ ਜਾ ਕੇ ਸਭ ਕਿਛ ਹਾਥ ਬਿਲਾਵਲ ਮਹੱਲਾ ਪੰਜਵਾਂ ਜਿਨ ਤੂੰ ਬੰਧ ਕਰ ਛੋਡਿਆ ਫੁਨ ਸੁਖ ਮਹਿ ਪਾਇਆ ਸਦਾ ਸਿਮਰ ਚਰਨਾਰਬਿੰਦ ਸੀਤਲ ਹੋ ਤਾਇਆ ਜੀਵਤਿਆਂ ਅਥਵਾ ਮੋਇਆ ਕਿਛ ਕਾਮ ਨਾ ਆਵੈ ਜਿਨ ਇਹੋ ਰਚਨ ਰਚਾ

ਧਨ ਤੇ ਈਸਰ। ਸੋ ਅੰਤਰ ਸੋ ਬਾਹਰੇ ਬਿਣਸੇ ਤਹਿ ਭਰਮਾ, ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ। ਬਿਲਾਵਲ ਮਹੱਲਾ ਪੰਜਵਾਂ। ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ, ਕਰਜੇ ਉਤਾਰਿਆ ਸਤਿਗੁਰੂ ਕਰਿਆ ਹਰਿਆਪ। ਖਾਤ ਖਰਚਤ ਨਿਭਤ ਰਹੈ ਗੁਰਸਬਦ ਅਖੂਟ, ਪੂਰਨ ਭਈ ਸਮੱਗਰੀ ਕਬਹੂੰ ਨਹੀਂ ਤੂਟ। ਰਹਾਓ

ਸੀਤਲ ਮਨ ਭਇਆ। ਗੁਰਪੂਰਾ ਆਰਾਧਿਆ ਸਗਲਾ ਦੁੱਖ ਗਇਆ, ਰਾਖਣ ਹਾਰੈ ਰਾਖਿਆ ਆਪਣੀ ਕਰ ਮਇਆ। ਰਹਾਉ ਬਾਹ ਪਕੜ ਪ੍ਰਭ ਕਾਢਿਆ, ਕੀਨਾ ਅਪਨਿਆ। ਸਿਮਰ ਸਿਮਰ ਮਨ ਤਨ ਸੁਖੀ, ਨਾਨਕ ਨਿਰਭਇਆ। ਬਿਲਾਵਲ ਮਹੱਲਾ ਪੰਜਵਾਂ। ਕਰ ਧਰ ਮਸਤਕ ਥਾਪਿਆ, ਨਾਮ ਦੀਨੋ ਦਾਨ। ਸਫਲ ਸੇਵਾ ਪਾਰ ਬ੍ਰਹਮ ਕੀ, ਤਾ ਕੀ ਨਹੀਂ ਹਾਨ। ਆਪੇ ਹੀ ਪ੍ਰਭ ਰਾਖਤਾ, ਭਗਤਨ ਕੀ ਆਨ। ਜੋ ਜੋ ਚਿਤਵਹਿ ਸਾਧ ਜਨ, ਸੋ ਲੇਤਾ ਮਾਨ। ਰਹਾਉ ਸਰਣ ਪਰੇ ਚਰਨਾਰ ਬਿੰਦ, ਜਨ ਪ੍ਰਭ ਕੇ ਪ੍ਰਾਣ। ਸਹਿਜ ਸੁਭਾਏ ਨਾ

ਸਰਨਾਗ ਬਿਲਾਵਲ ਮਹੱਲਾ ਪੰਜਵਾਂ ਜੀ ਜੁਗਤ ਵਸ ਪ੍ਰਭੂ ਕੈ ਜੋ ਕਹਿ ਸੋ ਕਰਨਾ ਭਏ ਪ੍ਰਸੰਨ ਗੋਪਾਲ ਰਾਏ ਭਉ ਕਿਛ ਨਹੀਂ ਕਰਨਾ।

ਕਾਰਨ ਸਮਰੱਥ ਹੈ ਤਿਸ ਬਿਨ ਨਹੀਂ ਹੋਰ। ਨਾਨਕ ਪ੍ਰਭ ਸਰਣਾਗਤੀ ਸਾਚਾ ਮਨ ਜੋਰ। ਬਿਲਾਵਲ ਮਹੱਲਾ ਪੰਜਵਾਂ। ਸਿਮਰ ਸਿਮਰ ਪ੍ਰਭ ਆਪਣਾ ਨਾਠਾ ਦੁਖ ਠਾਓ। ਵਿਸਰਾਮ ਪਾਏ ਮਿਲ ਸਾਧ ਸੰਗ ਤਾਤੇ ਬਹੁੜ ਨ ਧਾਓ। ਬਲਿਹਾਰ

ਊਚੇ ਅਪਾਰਿ ਅਗਣਤ ਹਰਿ ਸਭ ਜੀਅ ਜਿਸ ਹਾਥ, ਨਾਨਕ ਪ੍ਰਭ ਸਰਣਾਗਤੀ ਜਾਤ ਕਤ ਮੇਰਾ ਸਾਥ। ਬਿਲਾਵਲ ਮਹੱਲਾ ਪੰਜਵਾਂ। ਗੁਰ ਪੂਰਾ ਅਰਾਧਿਆ ਹੋਏ ਕਿਰਪਾਲ, ਮਾਰਗ ਸੰਤ ਬਤਾਇਆ ਤੂਟੇ ਜਮ ਜਾਲ, ਦੂਖ ਭੂਗ ਸੰਸਾ ਮਿਟਿਆ ਗਾਵਤ ਪ੍ਰਭ ਨਾਮ। ਸੂਖ ਸਹਜ ਸੂਖ ਆਨੰਦ ਰਸ ਪੂਰਨ ਸਭ ਕਾਮ ਰਹਾਉ। ਜਲਨ ਬੁਝੀ ਸੀਤਲ ਭਏ ਰਾਖੇ ਪ੍ਰਭ ਆਪ, ਨਾਨਕ ਪ੍ਰਭ ਸਰਣਾਗਤੀ ਜਾ ਕਾ ਵੜ ਪ੍ਰਤਾਪ। ਬਿਲਾਵਲ ਮਹੱਲਾ ਪੰਜਵਾਂ। ਧਰਤ ਸੁਹਾਵੀ ਸਫਲ ਥਾਨ, ਪੂਰਨ ਭਏ ਕਾਮ, ਭਉ ਨਾਠਾ ਭ੍ਰਮ ਮਿਟ ਗਿਆ ਰਵਿਆ ਨਿਤ ਰਾਮ। ਸਾਧ ਜਨਾ ਕੈ ਸੰਗ ਬਸਤ ਸੁਖ ਸਹਜ ਵਿਸਰਾਮ, ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਉ। ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿਨਾਮ, ਨਾਨਕ ਪਿਸ ਸਰਣਾਗਤੀ ਘਟ ਘਟ ਸਭ ਜਾਨ। ਬਿਲਾਵਲ ਮਹੱਲਾ ਪੰਜਵਾਂ। ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾਂਤ, ਵੜ ਪ੍ਰਤਾਪ ਅਚਰਜ ਰੂਪ ਹਰ ਕੀ ਨੀਦਾਤ। ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ, ਹਮ ਤਿਸ ਕੀ ਸਰਣਾਗਤੀ।

ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਅਨ ਪਾਰ ਬ੍ਰਹਮ ਗੁਰਦੇਵ ਸੁਖ ਸਾਂਤ ਸਹਜ ਆਨੰਦ ਭਏ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀ ਬਾਲਿਅਨ ਜਾ ਕਾ ਵਡ ਪ੍ਰਤਾਪ ਦੋਖ ਹਮਾਰੇ ਬਖਸਿਅਨ ਆਪਣੀ ਕਲ ਧਾਰੀ ਮਨ ਬਾਂਛਤ ਫਲ ਦਿੱਤੇ ਨਾਨਕ ਬਲਿਹਾਰੀ

ਨਿਰਗੁਣ ਸੰਗਤ ਹਰਿ ਗੁਣ ਗਾਏ। ਰਸਨਾ ਅਗ ਹੈ ਗੁਣ ਰਾਤੀ, ਨੈਣ ਦਰਸ ਰੰਗ ਲਾਏ। ਹੋ ਕਿਰਪਾਲ ਦੀਨ ਦੁਖ ਭੰਜਨ, ਮੋਹੈ ਚਰਨ ਹਿਰਦੈ ਵਸਾਏ।

ਨਾਨਕ ਸੁਖ ਚਰਨਾਰੈ ਬਿਲਾਵਲ ਮਹੱਲਾ ਪੰਜਵਾਂ ਸੁਨੀਅਤ ਪ੍ਰਭਤ ਸਗਲ ਉਧਾਰਨ ਮੋਹ ਮਗਨ ਪਤਿਤ ਸੰਗ ਪ੍ਰਾਣੀ ਐਸੇ ਮਨਹਿ ਵਿਸਾਰਨ ਰਹਾਓ ਸੰਚ ਵਿਖਿਆਲੇ ਗ੍ਰਾਹ।

ਜਾ ਸਿਉ ਰਾਚ ਮਾਚ ਤੁਮ ਲਾਗੇ ਓਹ ਮੋਹਨੀ ਮੋਹਾਵਤ ਹੇ ਰਹਾਉ। ਕਨਕ ਕਾਮਿਨੀ ਸੇਜ ਸੋਹਣੀ ਛੋੜ ਖਿਨੈ ਮਹਿ ਜਾਵਤ ਹੇ। ਉਰਜ ਰਹਿਓ ਇੰਦਰੀ ਰਸ ਪ੍ਰੇਰਿਓ ਬਿਖੈਠ ਗੌਰੀ ਖਾਵਤ ਹੇ। ਤ੍ਰਿਣਕੋ ਮੰਦਰ ਸਾ

0: ਨਾਨਕ ਜਿਨ ਮਨਹੋਂ ਪਛਾਨਿਆ ਤਿਨ ਕੋ ਸਗਲੀ ਸੋਜ ਪਈ। ਬਿਲਾਵਲ ਮਹੱਲਾ ਪੰਜਵਾਂ।
1: ਕਿਆ ਕਥੀਐ ਕਿਛ ਕਥਨ ਨਾ ਜਾਈ, ਜਹਿ ਜਹਿ ਦੇਖਾ ਤੈ ਰਹਿਆ ਸੁਮਾਈ ਰਹਾਉਨ। ਜਹਿ ਮਹਾਂ ਭਿਆਨ ਦੁਖ ਜਮ ਸੁਣੀਐ, ਤਹਿ ਮੇਰੇ ਪ੍ਰਭ ਤੂੰ ਸਹਾਈ। ਸ਼ਰਨ ਪਰਿਓ ਹਰ ਚਰਨ ਗਏ ਪ੍ਰਭ, ਗੁਰੂ ਨਾਨਕ ਬੂਜ ਬਜਾਈ। ਬਿਲਾਵਲ ਮਹੱਲਾ ਪੰਜਵਾਂ। ਆਗਮ ਰੂਪ ਅਵਨਾਸੀ ਕਰਤਾ, ਪਤਿਤ ਪਵਿੱਤਕ ਨਿਮਖ ਜਪਾਈਐ। ਚਰਚ ਸੁਣਿਓ ਪਰਾਪਤ ਭੇਟੁਲੇ, ਸੰਤ ਚਰਨ ਚਰਨ ਮਨ ਲਾਈਐ।

ਸਾਹਿਬਿਆਰੀਆ ਗੁਰ ਸ਼ਬਦ ਦੀ ਆ ਦਾਨ ਕੀਆ ਨਾਨਕਾ ਵਿਚਾਰੀਆ ਸਿਰ ਤਰ ਮਹਿੜੀ ਪਿਰ ਸੰਸੂਤੀ ਰਾਮ ਗੁਰ ਕੇ ਪਾਇ ਚਲੋ ਸਤਿਗੁਰੂਤੀ ਰਾਮ ਧੰਨ ਸਾਥ ਸੰਗੁਤੀ ਹਰ ਸੰਗ ਸੁਧੀ ਸੰਗ ਸਖੀ ਸਹੇਲੀਆਂ ਇੱਕ ਪਾਏ ਇੱਕ ਮਨ ਨਾਮ ਵਸਿਆ ਸਤਿਗੁਰ ਹਮੇ ਲਿਆ

ਦਾਸ ਦਾ ਨਾਨਕ ਗੁਰ ਸ਼ਬਦ ਜਗਰ ਨਬੇਰ ਸ਼ਾਂਤ ਬਿਲਾਵਲ ਮੁਹੱਲਾ ਚੌਥਾ ਮੰਗਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੀ ਜੇ ਆਇਆ ਮਨ ਸੁਖ ਸਮਾਣਾ ਰਾਮ ਗੁਰ ਤੁਟੇ ਹਰ ਪ੍ਰਪਾਇਆ ਰੰਗਰਿਆ ਮਾਣਾ ਰਾਮ ਵਡ ਭਾਗਿਆ ਸੁਹਾਗਣੀ ਗਰਮਸਤੂ ਮਾਣਾ ਰਾਮ ਹਰ ਪ੍ਰੰਭ ਰੰਗ ਸੁਹਾਗ ਹੈ

ਸਤਿਗੁਰ ਪ੍ਰਸਾਦ ਮੰਗਲ ਸਾਧ ਪਿਆ ਪ੍ਰਭ ਆਪਣਾ ਗਾਇਆ ਰਾਮ ਅਵਿਨਾਸੀ ਵਾਰ ਸੁਣਿਆ ਮਨ ਉਪਜਾ ਚਾਇਆ ਰਾਮ ਮਨ ਪ੍ਰੀਤ ਲਾਗੇ ਵੱਡੇ ਭਾਗੇ ਕਬਿਲੀਏ ਪੂਰਨ ਪਤੇ ਸਹਿਜੇ ਸਮਾਈਏ ਗੋਬਿੰਦ ਪਾਈਏ ਦੇਹ ਸਕੀਏ ਮੋਹੇ ਮਤੇ ਰਣ ਦਿਨ ਰਹਿਣ ਟਾਂਡੀ ਕਰੋ ਸੇਵਾ।

ਕਰਨ ਕਾਰਨ ਜੋਗ ਭਵਨ ਸੁਹਾਵੜਾ ਧਰਤ ਸੁਭਾਗੀ ਰਾਮ ਪ੍ਰਭ ਘਰ ਅੜਾ ਗੁਰਚਰਣੀ ਲਾਗੇ ਰਾਮ ਗੁਰਚਰਨ ਲਾਗੇ ਸਹਿ ਜਾਗੀ ਸਗਲ ਇਸ਼ਾ ਪੁਨੀਆ ਮੇਰੀ ਆਸ ਪੂਰੀ ਸੰਤ ਤੂਰੀ ਹਰ ਮਿਲੇ ਤੇਰੇ ਕੰਤੁ ਸੁਨਿਆ ਆਨੰਦ ਆਨੰਦ ਨਵਜੇ ਵਾਜੇ ਅਹਮ ਆਤਮਨ ਕੀਤਾ ਗੀ ਬ੍ਰਹਮੰਤ ਨਾਨਕ ਸ਼ਰਣ ਸੁਆਮੀ ਸੰਤ ਸੰਗ ਲਿਵਲਾ ਗੀ ਬਿਲਾਲ ਮੁਹੱਲਾ ਪੰਜਵਾਂ ਭਾਗ ਸੁਲੱਖਣਾ ਹਰ ਕੰਤੁ।

ਪਾਗੀ ਹੈ ਭਗਤ ਡਗੌਰੀ ਪਾਏ ਮੋਹੇ ਆਨੰਦ ਕਤੂ ਨਾ ਤਾਵਾਏ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵਨ ਬਿਸਮਨ ਬਿਸਮ ਭਈ ਏਕ ਗੁਣਮ ਨਸੀ ਰਾਮ ਕਰ ਗਏ ਪੂਜਾ ਗਈ ਕੜਜਮਕੀ ਫਾਸੀ ਰਾਮ ਗੈ ਪੂਜਾ ਲੀਨੀ ਦਾਸ ਕੀਨੀ ਅੰਕਰ ਦੋਤ ਜਣਾਇ ਮਲਨ ਮੁਬਕਾਰ ਨਟੇ ਦਿਵਸ ਨਿਰਮਲ ਵਾਇਆ ਦ੍ਰਿੜਧਾਰੀ ਮਨ ਪਿਆਰ ਮਾਰ ਮਹਾਂ ਦੁਰਮਤ ਨਸੀ

ਗੁਣਾ ਗੁਣ ਪਣਾ ਵਿਸ਼ੇਸ ਹੋਈ ਦੇਖ ਮੋਹੀ ਸਗਲ ਸੰਸਾਰ ਦੁੱਖ ਹਰਾ ਨਾਨਕ ਭਇ ਅੰਪੈ ਮੇਰੀ ਆਸ ਪੂਰੀ ਮੇਰੇ ਸੁਮਾਮੀ ਪਰੰਪਰਾ।

ਦੇਖ ਹਾਰ ਇੱਕ ਨਿਮ ਘੜੀ ਮੁਖ ਲਾਵ ਮਹਲਾ ਤੀਜਾ ਬਲਾਲ ਤਬ ਹੀ ਕੀਤੀ ਹੈ ਜਬ ਮੁਖ ਹੋਏ ਰਾਮ ਰਾਗ ਨਾ ਸ਼ਬਦ ਸੁਣੇ।

ਲਾਈ ਆਪੇ ਗੁਣ ਗਾਇਆ, ਹਰ ਧਿਆਵੋ ਭਗਤੋ ਦਿਨ ਸੁਰਾ, ਅੰਤ ਲੈ ਛਡਾਇਆ ਜਿਨ ਸੇਵਿਆ ਤਿੰਨ ਸੋ ਪਾਇਆ, ਹਰਨਾਮ ਸਮਾਇਆ ਸਲੋਕ ਮਹਲਾ ਤੀਜਾ।

ਸੁਭਾਵ ਮਾਟੁ ਮਨੁ ਕਰਮ ਕਮਾਉਣੇ ਫਿਰ ਦੁਨੀ ਪਾਇ ਗੁਰਮੁਖ ਜਨਮ ਸਫਲ ਲੁਖੈ ਜਿਸਨੂੰ ਆਪੇ ਲੈ ਮਿਲਾ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਤਨ ਭਲੇ ਪਾਇਆ ਪਾਉੜ ਸਭ ਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈ ਹੈ ਜੇ ਵਤ ਮੰਗੀ ਸਾਈ ਪਾਈ ਹੈ ਜੇ ਨਾਮ ਚੇਤ ਲਾਈ ਹੈ ਗੁਜ ਗੱਲ ਜੀ ਕੀਚੇ ਸਤਿਗੁਰ ਪਾਸ ਤਾਂ ਸਰਬ ਸੁ ਪਾਈਐ ਗੁਰ ਪੂਰਾ ਹਰ ਪ੍ਰਦੇਸ਼ ਦੇ ਸਭ ਭੁੱਖ ਲੈ ਜਾਈਐ ਪੂਰਬ ਹੋਵੇ ਲਿਖਿਆ ਸਵਰਗ ਨੂੰ ਗਾਈਐ ਸ਼ਲੋਕ ਮਹਲਾ ਤੀਜਾ ਸਤਿਗੁਰ ਤੇ ਖਾਲੀ ਕੋ ਰਾਈ ਮੇਰੇ ਭਰਾ ਮੇਲ ਮਿਲਾ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕਾ ਕਿਸੇ ਤੇ ਬਲ ਪਾਇ ਗੁਰ ਕਾ ਸ਼ਬਦ ਅੰਮ੍ਰਿਤ ਹੈ

ਨਾ ਕਰ ਪਾਇਆ। ਆਨਾ ਸ਼ਬਦ ਵਿਦਾ ਸਤੂ ਦਿਸ ਪਸਰਿਆ ਗੁਰ ਕੇ ਸਹਿ ਸੁਭਾ। ਨਾਮ ਜਨਿੰਦਰ ਸਚ ਹੈ ਤੇ ਜਨ ਛਪੇ ਨਾ ਕਿਸੇ ਦੇ ਸੁਭਾਅ ਮਹਲਾ ਤੀਜਾ। ਗੁਰਸੇਵਾ ਤੇ ਹਾਰ ਪਾਈ ਹੈ ਜਾਗੂ ਨਜ਼ਰ ਕਰੇ ਮਾਨਸ ਦੇਵਤੇ ਪਏ ਸਚੀ ਭਗਤ ਜਦੇ ਹੋਮੇ ਮਾਰ ਮਲਾਇਨ ਗੁਰ ਕੇ ਸ਼ਬਦ ਸੁਚੇ।

ਤਿਸੂ ਬਣਿਆ। ਜੇ ਗੱਲ ਕਰਤੇ ਭਾਵੇ ਸਾ ਨਿਤ ਨਿਰ ਚੜੇ ਸਵਾਈ ਸਭ ਝਾਕ ਝਾਕ ਤੁਮਰੇ ਲੁਕਾ। ਸਲੋਕ ਮਹਲਾ ਤੀਜਾ। ਤੇਰੇ ਕਹੇ ਆਸਾ ਦੂਜੇ ਭਾਵ ਕੀ ਮੋਹ ਮਾਇਆ ਚੇਤਲਾ। ਹਰ ਸੁਖ ਪੱਧਰ ਤੇ ਆ ਗਿਆ ਨਾ ਵਸਿਆ ਦੁੱਖ ਪਾ। ਮਨੁ ਗਿਆਨੀ ਅੰਦਲੇ ਜਨਮ ਰੇ ਫਿਰ ਆਵੈ ਜਾਏ ਕਾਰ ਸਿੱਧ ਨਾ ਹੋਵੇ ਨੀ ਅੰਤ ਗਿਆ ਪਿਤਾ।

ਸਿਧਾਨ ਪਾਵਣ ਜਿਤਨੇ ਪਾਤਸ਼ਾਹ ਸਾਰਾ ਜੀ ਖਾਨ ਅਮਰਦਾਸ ਹੈ ਤਿਤਨੀ ਸਭ ਹਰ ਕੇ ਕੀਏ ਜੋ ਕਿਸ ਹਾਰ ਕਰਾਵੇ।

ਆਇਆ ਮਹਲਾ ਤੀਜਾ ਮਾਨਮੁਖ ਮੈਲੇ ਮਰੇ ਗਵਾਰ ਗੁਰਮੁਖ ਨਿਰਮਨਵਾਰ ਰਾਖੇ ਵਰਤਾ ਭੰਤ ਨਾਨਕ ਸੁਣੋ ਜਨ ਪਾਈ ਸਾਗੁਰ ਸੇਵੂ ਹੋ ਮਲਦਾ ਅੰਦਰ ਸੰਸਾਰ ਦੁੱਖ ਵਿਆਪੈ ਸਿਧ ਧਨ ਸਿਰ ਧਨ ਦਾ ਨਿਤਮਾ ਦੂਜੇ ਪਾਏ ਸੂਤੇ ਕਬੂਨਾ ਜਾਗਹਿ ਮਾਇਆ ਮੁਕਿਆ

ਨਾਮ ਵਾਸਨਾਮ ਸਾਹਿਬ ਭਗਤ ਜਨਾਂ ਕੋ ਅਨਮੁਖ ਹੋਵੈ ਤੂੰ ਹਰ ਰਾਸ

ਆਏ ਤਿਸ ਹਰ ਧਨ ਕੀ ਵੰਡ ਹਥਿਆਵੈ ਜਿਸਨੂੰ ਕਰਤੇ ਤੁਲ ਪਾਇਆ ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀਂ।

ਅਸੀਂ ਉਸ ਸਭ ਜਹਾਨ ਜੇ ਸਤਿਗੁਰ ਨੂੰ ਮਿਲ ਮੰਨੇ ਸੁਗਲਤ ਫਲਤ ਸਿੱਧੈ ਜੇ ਬੇਮੁੱਖ ਹੋਵੇ ਤਾਂ ਫਿਰ ਪ੍ਰਸਥਾਨ ਜਨ ਨਾਨਕ।

ਅਵਨਾ ਕਿਉਂ ਮਨੁ ਗੁਮਾਨ। ਸਲੋਕ ਮਹਲਾ ਪਹਿਲਾ। ਕੋਈ ਵਾਹਿਗੁਰੂ ਲੁਣੈ ਆਏ ਖਲਹਾਨ, ਨਾਨਕੇ ਬਿਨਾ ਜਪ ਨਹੀਂ ਕੋਈ ਕਾਏ ਨਿਦਾਨ। ਮਹਲਾ ਪਹਿਲਾ। ਜਿਸਮਨ ਵਸਿਆ ਤਰਿਆ ਸੂਈ, ਨਾਮ ਜੁ ਪਾਵੇ ਸੂਹੇ ਪੌੜੀ, ਪਾ ਬ੍ਰਹਮ ਦਿਆਲ ਸਾਗਰ ਤਾਰਿਆ। ਗੁਰਪੂਰੇ ਮਿਹਰਵਾਨ, ਧਰਮ ਪੁਮਾਰਿਆ ਕਾਮ ਕ੍ਰੋਧ ਕਰਾਰ, ਦੂਸਭਾਰ ਅੰਮ੍ਰਿਤ ਨਾਮ ਦਾਨ, ਕੰਠ ਉਰ ਧਾਰਿਆ, ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਸੁਖਮਾਨਾ ਤੀਜਾ।

ਤਿਸ ਨਾਨਕ ਮਨ ਤਨ ਤਿਸ ਜਿਸ ਪ੍ਰਭ ਵਸੈ ਆਉਂ ਸਤਿਗੁਰ ਬਾਣੇ ਤਿਸ ਜਿਨ ਕੋ ਭੂਲ ਲਿਖਿਆ ਰਸ ਸੰਤ ਜਨਾ ਸਿੰਘ ਤਿਸ ਪੌੜੀ ਸੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ੁਰ ਸੁਣਿਆ ਸੋਈ ਵਰਤਿਆ ਜਗਤ ਮੈਂ ਘੱਟ ਘੱਟ ਮੁਖ ਭਣਿਆ ਬਹੁਤ ਵਡਾਈਆਂ ਸਾਹਿਬੇ ਨਾ ਜਾਈ ਗਣੀਆਂ ਸਤ ਸਹਿਜ ਆਨੰਦ ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸਤੀ ਗੋਣ ਬਣੀਆਂ ਨਾ ਸੰਸਵਾਰੀ ਪਾਰਲੋਂ ਸੱਚੀ ਸੁਣ ਬਣਿਆ ਸਲੋਕ ਮਹਲਾ ਤੀਜਾ ਆਪਣਾ ਪਛਾਣ

ਮਹਲਾ ਤੀਜਾ ਹਰ ਪ੍ਰਭ ਸੱਚਾ ਸੋਈ ਲਾ ਗੁਰਮੁਖ ਨਾਮ ਗੋਬਿੰਦ ਅਨੰਦ ਨਾਮ ਸਲਾਣਾ ਜਪਿਆ ਮਾਨ ਆਨੰਦ ਪ੍ਰਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਿਨ ਨਾਨਕ ਨਾਮ ਸਲਾਇਆ ਬਉਣ ਮਨ ਤੁਨ ਭੰਗ ਪੌੜੀ ਕੋਈ ਨਿੰਦ ਕੋਵੇ ਸਤਿਗੁਰ ਕਾ ਫਿਰ ਸਤਿਗੁਰ ਆਵੇ ਪਿਛਲੇ ਗੁਣੇ ਸਤਿਗੁਰੂ ਬਖਸ਼ ਲਏ ਤਾਂ

ਕਥਾ ਨਰਾਰੀ ਰੇ ਆਵੇ ਨਾ ਜਾਵੇ ਕਬੂਨ ਮਰਤੇ ਪਾਠ ਮਾ ਸੰਗਾਰੀ ਰੇ ਪੁੱਤਰ ਕਲਤ ਲਛਮੀ ਮਾਇਆ ਇਹ ਤਜੋ ਦੀ ਜਾਣੀ ਰੇ।

ਤਬ ਤੇ ਸੁਖ ਨਾਮ ਪਇਓ ਰਹਾਉ। ਸੁਨੂੰ ਜਠਾਨੀ ਸੁਨੂੰ ਦਰਾਨੀ ਆਚਰ ਦੇਖ ਪਿਓ, ਸਾਸੂ ਕਰਨ ਮੁੰਡੀਏ ਖੋਏ, ਇਹ ਮੁੰਡੀਏ ਕਿਉਂ ਨਾ ਮੋਇਓ। ਸਰਸ ਕਾਂ ਕਾ ਏਕ ਹਰ ਸਵਮ, ਸੋ ਗੁਰ ਨਾਮ ਦਇਓ। ਸੰਤ ਪ੍ਰਹਲਾਦ ਕੀ ਪੈਜਣ ਰਾਖੀ, ਹਰਨਾਕਸ਼ ਨਾਪ ਤਰਿਓ।

ਵਰਤਮਾਨ ਰਾਜਾ ਇਹ ਪੂਤਾ ਦਿਵਸ ਚਾਰ ਕੇ ਝੂਠੇ ਕਰ ਦਵਾਜਾ ਰਾਵ ਤੇਰੋ ਜਨ ਹੋਏ ਸੋਏ ਕਾਤ ਡੋਲੇ ਤੀਨ ਪਵਨ ਪਰ ਸਾਜਾ ਆਪ ਸਾ ਸਕੇ ਨਾ ਸਕੇ ਕੋ ਜਨ ਕੋ ਬਲ ਸਕੇ ਨਾ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੀ ਅਨੰਦ ਬਾਜਾ ਕਹਿ ਕਬੀਰ ਸੰਸਾ ਬ੍ਰਹਮ ਚੁਕੋ ਧਰੂ ਪ੍ਰਹਲਾਦ ਬਾਜਾ ਬਿਲਾਵਲ ਰਾਖ ਲੰਮ ਤੇ ਬਿਗਰੀ ਸੀਲ ਧਰਮ ਜਬ ਭਗਤ ਨ ਕੀਨੀ ਅਵਮਾਨ ਠੇਠ ਕੀ ਰਹਾਵ ਅਮਰ ਜਾਨ ਸੰਤੀ ਕਾਇਆ ਇਹ ਵਿਸਿਆ ਕਾਚੀ ਗਗਰੀ ਜਿਨੇ ਨਿਵਾਸ ਸਾਜਮ ਕੀਏ ਕਿਸੇ ਵਿਸਾਰ ਅਵਰ ਲਗਰੀ ਸੰਧਕ ਤੋਏ ਸਾਧ ਨਹੀਂ ਕਹੀ ਹੋ ਸਰਨ ਪਰੇ ਤੁਮਰੀ ਬਗਰੀ ਕਹਿ ਕਬੀਰ ਕ ਬਿਨਤੀ ਸੁਣਿਓ ਮਤ ਕਾਲੋ ਜਮਕੀ ਖਬਰੀ ਬਲਾਵਲ

ਹਰੀ ਕਹਾਉ। ਜੇ ਤੂੰ ਜਾਚੇ ਸੂਤਰੀ ਪਵਨ ਭੋਗੀ, ਕਹਿ ਕਬੀਰ ਕੈਸੇ ਜਾਗ ਜੋਗੀ। ਬਿਲਾਵਲ, ਇਹ ਮਾਇਆ ਜਗਦੀਸ਼ ਗੁਸਾਈ।

ਬੁੱਧ ਸਮਾ ਤੇਰੀ ਕਟਮਾਇ ਦਿਆ ਗਈ। ਆਪ ਆਪ ਦੇ ਜਾਣਿਆ ਤੇ ਦੇ ਸਮਾਨਾ, ਕੌਕ ਵੀ ਵੀਰ ਆਪ ਜਾਣਿਆ, ਗੋਬਿੰਦ ਮਨਮਾਨਾ ਬਿਲਾਵਲ।

ਕੋ ਕਹੋ ਕਾਹੇ ਚੜਾਵੋ। ਮੈਂ ਨਾ ਕਸਮਾਨ ਕਿਸੇ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜੰਤੂਰਾ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸਭ ਗੁਰਪ੍ਰਸਾਦਿ।

ਸਭ ਕੁਛ ਹੈ ਜੀ ਵਰਤੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਰਸਾਇ ਨਾ ਗਵਾਰ ਹੱਥ ਸਕੀ ਯਾਦ ਕੀਜੇ ਮਨ ਮੇਰੇ ਜੋ ਸਾਹਿਬ ਮੈਂ ਸਵਾਮੀ ਰਸਮਾ ਮੇਰੇ ਮਨ ਆਸਾ ਕਰ ਜਗਦੀਸ ਗਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਜਿਸਾ ਨਿਫਲ ਆਸ ਬਿਰਤੀ ਜਾ ਰਹਾ ਜੋ ਦੀਸੇ ਮਾਇਆ ਮੋਹ ਕੁਟੰਬ ਸਭ ਮਤ ਸਕੀ ਆ

ਬਿਨ ਸਮਝਾਈ ਮੇਰੇ ਮਨ ਆਸਾ ਕਰਾ ਪ੍ਰੀਤਮ ਸਾਚੇ ਕੀ ਜੋ ਤੇਰਾ ਘਰ ਲਿਆ ਸਭ ਸਮਾਈ ਬਾਈ ਅਨਸਾ ਮਨਸਾ ਸਭ ਤੇਰੀ ਮੇਰੇ ਸਵਾਮੀ ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਵੇ ਕਿਸ ਕਿਸੀ ਕਹਿ ਆਸ ਨਾਈ ਮੇਰੇ ਸਵਾਮੀ ਐਸੀ ਮੇਰੇ ਸਭ ਗੁਰਬੂਝ ਬਜਾਏ ਜੇ ਨਾਨਕੀ ਆਸ ਤੂੰ ਜਾਣੇ ਹਰ ਦਰਸ਼ਨ ਦੇਖ ਹਰ ਦਰਸ਼ਨ ਤੁਦਾਰ ਗੌਣ ਮਹੱਲਾ ਚੌਥਾ ਐਸਾ ਹਰ ਸੇਵੀ ਨਿਤਿਆਈ ਜੋ ਕਿਨ ਮੈਂ ਕਿਲੇ ਸਭ ਘਰੇ ਬਨਾਸਾ ਜੇ ਹਾਰ ਤਿਆਗ ਅਵਰ ਕੀ ਆਸ ਕੀ ਜੇ ਤੰਗ ਹਰ ਨੇਤਰ ਸਭ ਘਰ ਗਵਾਸਾ ਮੇਰੇ ਮਨ ਹਰ ਸੇਵ ਸੁਖਦਾ ਤਾ ਸਵਾਮੀ ਜੇ ਸੇਵੇ ਸਭ ਭੁੱਖੂ ਖੋਲਵਾਸਾ ਮੇਰੇ ਮਨ ਹਰ ਪੁਰ ਕੀ ਜੇ ਪਰਵਾਸਾ ਜੈ ਜਾਈਏ ਤੇ ਨਾਲ ਮੇਰਾ ਸਵਾਮੀ ਹਰ ਆਪਣੀ ਪੈਦ ਰੱਖੇ ਜਾਂਦਾ ਸਰਹਾ।

ਕਟਾ ਸਾਹਿਬ ਸੋ ਐਸਾ ਪ੍ਰਭ ਛੂਟ ਆਪਣੀ ਬਿਰਥਾ ਅਵਰ ਪੈ ਹੈਗੀ ਅਵਰ ਪੈ ਕੈ ਮਨ ਲਾਲ ਗੁਰਾ ਸਾਹਿਬ ਜੋ ਸੰਸਾਰੀ ਕੇ

ਇਹ ਛੁੱਟਣ ਕਾ ਸਾਚਾ ਪ੍ਰਵਾਸਾ, ਕੌਣ ਮਹਲਾ ਚੌਥਾ, ਹਰ ਸਿਮਰ ਸਦਾ ਹੋਏ ਆਨੰਦ, ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸ।

ਬਚਨੀ ਇਸ ਜੀਵ ਅਵਰਨਾ ਕਿਸੇ ਕਾ ਤਾਣ ਰਾਵ ਜਿਤਨੇ ਧਨਵੰਤ ਕੁਲਵੰਤ ਮਿਰਖਵੰਤ ਦੀਸੀ ਮਨ ਮੇਰੇ ਸਭ ਬਿਨ ਜਾਏ ਜਿਉਂ ਰੰਗ ਕੁਸੰਭ ਕੁਜਾਣ

ਦਰਸ਼ਨ ਕੋ ਮੇਰਾ ਮਨ ਬੁੱਤ ਉਤੇ ਚਿਤ੍ਰਕਾਵੰਤ ਬਨੀਰ ਮੇਰੇ ਮਨ ਪ੍ਰੇਮ ਲਗੋਰ ਤੀਰ ਹਮਰੀ ਬੇਦਨਾ ਪ੍ਰਵਜਾਨ ਮੇਰੇ ਮਨ ਅੰਤਰ ਕੀ ਪੀਰਾ ਮੇਰੇ ਹਰ ਪ੍ਰੀਤ ਕੀ ਕੋਈ ਬਾਤ ਸੁਣਾਵਾ ਭਾਈ ਸੁਮੇਰਾ ਵੀਰ ਮੈਂ ਮਿਲ ਸਕੀ ਗੁਣ ਕਹੋ ਮੇਰੇ ਪ੍ਰਭ ਕਹੇ ਸਤਿਗੁਰ ਕੀ ਮਤ ਧੀਰ ਜਨ ਨਾਨਕ ਅਰਸ ਆਸ ਪਜਾਬੂ ਹਰ ਦਰਸ਼ਨ ਸਾਨ ਸ੍ਰੀ ਸਕਾਇ ਰਾ ਗੁਣ ਮਹੱਲਾ ਪਹਿਲਾ ਸਭ ਦੇ ਘਰ ਪਹਿਲਾ ਇੱਕ ਓਂਕਾਰ ਸੁਖ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਓ ਹੁਣ ਤੋਂ ਕਰਤਾ ਪੇਖ ਕਰਤਾ ਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਹ

ਗੁਣ ਵਾਹਿਲੇ। ਜੋ ਪੰਕੀ ਇਕੱਤਰ ਹੋਏ ਫਿਰ ਬਿਛਰੇ ਤਿਰ ਸੰਗਤ ਹਰ ਹਰ ਚਾਹਦੇ ਜੈਸੀ ਮੀਨ ਰਸਨ ਸਾਧ ਬਿਨਸਿਓ। ਉਹ ਮੂਠ ਮੂਠ ਲਵਾਇਲੇ ਹੁਆ ਪੰਜ ਵਾਸ ਬੈਰੀ ਕਹਿ ਛੂਟੇ ਪਰ ਸੁਣਾਏ ਨੇ।

ਪ੍ਰਸਾਦ ਦਿਆ ਦੇ ਰਹਿਣ ਨਾਨਕ ਨਾਮ ਦਿਆ ਸੂਖ ਸਹਿਜ ਆਨੰਦ ਹਰ ਨਾਇ ਗੁਣ ਮਹੱਲਾ ਪੰਜਵਾਂ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨਮਾਨ ਗੁਰ ਕੇ ਚੰਨ ਦਿਲੈਕਾਰੂ ਗੁਰ ਪਾਰ ਨਾਮ ਸਦਾ ਨਮਸਕਾਰੂ ਮਾਤ ਕੋ ਪਰਮ ਪੂਰੇ ਸੰਸਾਰ ਗੁਰ ਬਿਨ

ਹੁਣ ਮਹੱਲਾ ਪੰਜਵਾਂ ਗੁਰਮਿਰ ਪੂਜਾ ਗੁਰੂ ਗੋਬਿੰਦ ਗੁਰਮਿਰ ਪਾਰ ਬ੍ਰਹਮ ਗੁਰ ਗੋਬਿੰਦ ਗੁਰ ਮੇਰਾ ਦਿਓ ਲਾਖੋ ਪੇਉ ਸਰਬ ਪੂਜ ਚਰਨ ਗੁਰਸੇਉ ਗੁਰਬਿਨ ਅਵਰ ਨਾਈ ਮੈਂ ਥਾਉ ਆਨ ਜਿੰਦ ਜਪੋ ਗੁਰੂ ਗੁਰੂ ਨਾਮ ਰਹਾਉ ਗੁਰਮਿਰ ਗਿਆਨ ਗੁਰ ਦੇ ਧਿਆਨ।

0: ਇਨ ਬਿਦ ਰਮਤ ਗੋਪਾਲ ਗੋਬਿੰਦ ਧਨ ਧਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪਹਿਰ
1: ਹਰ ਕੀ ਗੁਣ ਗਾਉ ਜੀ ਪ੍ਰਭ ਕਾ ਰਹਿ ਸੁਭਾਉ
0: ਗੁਰੂ ਨਾਨਕ
1: ਸਭ ਸੰਗ ਸਤ ਸਾਧ ਸਚੋ ਮਨ ਰੰਗ ਤਿਨ ਕੋ ਤੂ ਕੀ ਆਤ ਤੋ ਜਾਨ ਆਗੈ ਦਰਗਹਿ ਪਾਵੈ ਮਾਨ ਮਨ ਤਨ ਨਿਰਮਲ ਹੋਈ ਨਿਹਾਲ ਰਸਨਾ ਨਾਮ ਜਪ ਗੋਪਾਲ ਕਰ ਕਿਰਪਾ ਮੇਰੇ ਦੀਨ ਦਇਆਲਾ ਸਾਧੂ ਕੀ ਮਨ ਮੰਗਾ ਰਵਾਲਾ ਉਹ ਦਿਆਲ ਦੇਹੋ ਪ੍ਰਭ ਦਾਨ ਨਾਨਕ ਜਪ ਜੀਵੈ ਪ੍ਰਭ ਨਾਮ ਗੋਣ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨਕ ਪਾਰ ਬੰਧਨ ਕਰਤਾਰ ਪ੍ਰਭ ਕੀ ਸਰਨ ਗਹੀ ਸਭ ਤਿਆਗ ਗੁਰਸੋ ਪ੍ਰਸੰਨ ਭਏ ਵਡਭਾਗ ਆਠ ਪੈਰ ਗਾਇਆ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਭਵ ਸੰਦ ਕਰ ਕਿਰਪਾ ਜਨ ਸੇਵਾ ਲਾਏ ਜਨ ਮਰਨ ਦੁਖ ਮੀਟ ਮਿਲਾਏ ਕਰਮ ਧਰਮ ਉਹ ਤਤ ਗਿਆਨ ਸਾਧ ਸੰਗ ਜਪੀਐ ਹਰ ਨਾਮ ਸਾਗਰ ਤਾਰ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਦੀ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਬਿਕਰਾਲ ਜੁਵੈ ਜਨਮ ਨਾ ਕਬਹੂ ਹਾਰ ਨਾਨਕਾ ਅੰਗ ਕੀਆ ਕਰਤਾਰ ਗੁਣ ਮਹੱਲਾ ਪੰਜਵਾਂ ਹਰ ਕਿਰਪਾ ਸੁਖ ਅਣਦ ਕਰੇ ਬਾਲਕ ਰਾਖ ਦੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ਿੰਦ ਰਹਾ ਤੇਰੀ ਸ਼ਰਨ ਪ੍ਰਭ ਜੀ ਨ ਦਿਆਲ ਬਾਰ ਬ੍ਰਹਮ ਜਾ ਭਏ ਨਿਹਾਲ ਰਹਾਓ ਪ੍ਰਭ ਦਿਆਲ ਦੂਸਰ ਕੋਈ ਨਾਹੇ ਘਟ ਘਟ ਅੰਤਰ ਸਭ ਸਮਾਹੀ ਆਪਣੇ ਦਾਸ ਕਾ ਹਲਤ ਪਲ ਸਵਾਰਾ ਪਤਤ ਪਾਵਨ ਪ੍ਰਭ ਵਿਦ ਤੁਮਾਰਾ ਔਖਦ ਕੋਰ ਸਿਮਰ ਗੋਬਿੰਦ ਤੰਤ ਮੰਤ ਭਜਿਆ ਭਗਵੰਤ ਰੋਗ ਸੋ ਮਿਟੀ ਪ੍ਰਭ ਧਿਆਏ ਮਨ ਪੰਛਤ ਪੂਰਨ ਫਲ ਪਾਏ ਕਰਨ ਕਾਰਨ ਸਮਰੱਥ ਦਿਆਰ ਸਰਬ ਨਿਧਾਨ ਮਹਾਂ ਵਿਚਾਰ ਨਾਨਕ ਬਖਸ਼ਿ ਦੀਏ ਪ੍ਰਭ ਆਪ ਸਦਾ ਸਦਾ ਹਰ

ਮੂਰਖ ਅਧੇਰਾ ਸਗਲਾ ਜਾਏ, ਹਰ ਗੁਣ ਗਾਵਤ ਤਰਿਆ ਸੰਸਾਰ, ਵਟ ਭਾਗੀ ਪਾਈਆ ਪੁਰਖ ਪਾਰ, ਹਾਉ ਜੋ ਜਨ ਕਰੈ ਕੀਰਤਨ ਗੋਪਾਲ, ਤਿਸਕੋ ਪੋਹੇ ਨਾ ਸਕੈ ਜਮ ਕਾਲ, ਜਗ ਮੈਂ ਆਇਆ ਸੋ ਪ੍ਰਵਾਨ, ਗੁਰਮੁਖ ਆਪਣਾ ਖਸਮ ਪਸਾਨ, ਹਰ ਗੁਣ ਗਾਵੈ ਸੰਤ ਪ੍ਰਸਾਦ, ਕਾਮ ਕਰੋ ਮਿਟੇ ਉਨਮਾਦ, ਸਦਾ ਹਜੂਰ ਜਾਨ ਭਗਵੰਤ, ਪੂਰੇ ਗੁਰ ਕਾ ਪੂਰਨ ਮੰਤ, ਹਰ ਧਨ ਥਾਟ ਕੀਏ ਭੰਡਾਰ, ਮਿਲ ਸਤਿਗੁਰ ਸਭ ਕਾ ਸਵਾਰ, ਹਰ ਕੇ ਨਾਮ ਰੰਗ ਸੰਗ ਜਾਗਾ, ਹਰ ਚਰਨੀ ਜਾਂ ਨਾਨਕ ਮਨ ਲਾਗਾ, ਗੋਡ ਮਹੱਲਾ ਪੰਜਵਾਂ ਭਾਵ ਸਾਗਰ ਬੋਇਤ, ਹਰ ਚਰਨ ਸਿਮਰਤ ਨਾਮ ਨਹੀਂ ਪਰਮਰਨ, ਹਰ ਗੁਣ ਰਮਤ ਨਾਹੀਂ ਜਮ ਪੰਥ, ਮਹਾਂ ਵਿਚਾਰ ਪੰਚ ਦੂਥੇ ਮੰਤ।

ਬ੍ਰਹਮੇ ਬਨਾਸ਼ ਕਰਨ ਪਲਾਹ ਕਰੇ ਸਿਵ ਦੇਵ ਤਿੰਨ ਹੀ ਪੂਜੇ ਲੱਖ ਭੇਵ ਪ੍ਰੇਮ ਭਗਤ ਸਿਆਪੇ ਦੇ ਜਗ ਮੈਂ ਵਿਰਲੇ ਕਈ ਕੇ ਮੋਹੇ ਨਿਰਗੁਣ ਗੁਣ ਕਿਸ਼ੂ ਨਾਹੇ ਸਰਬਨ ਧਾਰ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾਚਾ ਤੇਰੀ ਸੇਵ ਕਰ ਕਿਰਪਾ ਦੀਜਾ ਗੁਰਦੇਵ ਗੋਡ ਮਹੱਲਾ ਪੰਜਵਾ ਸੰਤ ਕਾਲੀਆ ਧਤ ਬਿਦਾਰੂ ਸੰਤ ਕਾ ਨਿੰਦਕ ਕਾਸਤੇ ਟਾਰੂ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਉਧਾਰੋ ਤਤ ਖੰਤਾਲ ਸੋਈ ਸੰਤ ਜੀ ਭਾਵੈ ਰਾਮ ਸੰਤ ਗੋਬਿੰਦ ਕਾ ਏਕਾ ਕਾਮ ਰਹਾਉ ਸੰਤ ਕਾ ਉਪਰ ਦੀ ਪ੍ਰਭ ਹਾਥ ਸੰਤ ਕਾ ਸੰਗ ਬਸੈ ਦਿਨ ਰਾਤ ਸਾ ਸਾ ਸੰਤ ਹਿਪਤ ਪਾਲ ਸੰਤ ਕਾ ਦੁਖੀ ਰਾਜ ਤੇ ਟਾਲ ਸੰਤ ਕੀ ਨਿੰਦਾ ਕਰੋ ਨਾ ਕੋਏ ਜੋ ਨਿੰਦੇ ਤਿਸ ਕਾ ਪਤਨ ਹੋਏ ਜਿਸ ਕੋ ਰਾਖਿਆ ਸਿਰਜਨ ਹਾਰ ਝੱਖ ਮਾਰੋ ਸਗਲ ਸੰਸਾਰ ਪ੍ਰਭ ਆਪਣੇ ਕਾ ਭਇਆ ਵਿਸਾਸ ਜੀਓ ਪਿੰ ਸਭ ਇਸ ਕੀ ਰਾਸ ਨਾਨਕ ਉਪਜੀ ਪ੍ਰਤੀਤ ਮਾਨਮੁਖ ਹਾਰ ਗੁਰਮੁਖ ਸਤ ਜੀਤ ਗੁਣ ਮਹੱਲਾ ਪੰਜਵਾ ਨਾਮ ਨਿਰੰਜਨ ਨੀਂਦ ਨਾਰਾਇਣ ਰਸਨਾ ਸਿਮਤ ਪਾਪ ਬਿਲਾਇਨ ਰਹਾਉ ਨਾਰਾਇਣ ਸਭ ਮਹਿ ਨਿਵਾਸ ਨਾਰਾਇਣ ਘੱਟ ਘੱਟ ਪ੍ਰਗਾਸ ਨਾਰਾਇਣ ਕਹਿਤੇ ਨਰਕ ਨ ਜਾਹੇ ਨਾਰਾਇਣ ਸੇਵ ਸਫਲ ਫਲ ਪਾਏ ਨਾਰਾਇਣ ਮਨ ਮਾਹੀ ਆਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਭਾ ਪਲਾਇਨ ਨਾਰਾਇਣ ਦੰਤ ਭਾਨੇ ਦਾਇਨ ਨਾਰਾਇਣ ਸਾਧ ਸਾਧ ਬਖਸ਼ਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪਰ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਨ ਬਸਤ ਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਗੋਡ ਮਹੱਲਾ ਪੰਜਵਾ ਜਾ ਕੋ ਰਾਖੈ ਰਾਖਨ ਹਾਰ ਤਿਸਕਾ ਅੰਗ ਕਰੇ ਕਰ ਨਿਰੰਕਾਰ ਰਹਾਉ ਮਾਤ ਗਰਭ ਮੈਗਨ ਜੋ ਹੈ ਕਾਮ ਕ੍ਰੋਧ ਡੋ ਮੋਹ ਨਾ ਪੋਹੈ ਸਾਧ ਸੰਗ ਜਪੈ ਨਿਰੰਕਾਰ ਨਿੰਦਕੈ ਦੋਹੇ ਨਿੰਦਕੈ ਮੁਹਿ ਲਾਗੈ ਸ਼ਾਰ ਰਾਮ ਕਵਚ ਦਾਸ ਕਾ ਸੁਨਾਹੋ ਦੂਤ ਦੁਸ਼ਟ ਤਿਸ ਪੋਹਤ ਨਾਹੇ ਜੋ ਜੋ ਗਰਭ ਕਰੇ ਸੁ ਜਾਏ ਗਰੀਬ

ਜੁਗਾਦਿ ਰਹਾ ਸਮਾਏ, ਨਾ ਇਸ ਕੁਸ਼ਨ ਨਹੀਂ ਇਸ ਸੀਤ, ਨਾ ਇਸ ਦੁਸ਼ਮਣ ਨਾ ਇਸ ਨੀਤ, ਨਾ ਇਸ ਹਰਖ ਨਹੀਂ ਇਸ ਸੋਗ, ਸਭ ਕੁਛ ਇਸ ਕਾਇ ਕਰਨ ਜੋਗ, ਨਾ ਇਸ ਬਾਪ ਨਹੀਂ ਇਸ ਮਾਇਆ, ਇਹੋ ਪਰੰਪਰ ਹੋਤਾ ਆਇਆ, ਪਾਪ ਉਨ ਕਾ ਇਸ ਦੀਪ ਨਾ ਲਾਗੈ, ਘੱਟ ਘੱਟ ਅੰਤਰ ਸਜ ਹੀ ਜਾਗੈ।

ਮਨਸਾ ਪੂਰ, ਨਾਨਕ ਸੁਖ ਪਾਵੈ ਜਨ ਧੂਰ। ਰਾਵ ਗੌਂਡ ਅਸ਼ਟਪਦੀਆ, ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਕਰ ਨਮਸਕਾਰ, ਪੂਰੀ ਗੁਰਦੇਵ ਸਫਲ ਮੂਰਤ ਸਫਲ।

ਪਾਤਸ਼ਾਹ ਸ਼ਾਹ ਅਮਰਾਵ ਪਤੀਆਏ ਦੁਸ਼ਟ ਅਹੰਕਾਰੀ ਮਾਰ ਪਚਾਏ ਨਿੰਦ ਕੈ ਮੁਖੀਨੋ ਰੋਗ ਜੈ ਜੈਕਾਰ ਕਰੈ ਸਭ ਲੋਕ ਸੰਤਨ ਕੈ ਮਨ ਮਹਾ ਆਨੰਦ ਸੰਤ ਜਪਹਿ ਗੁਰਦੇਵ ਭਗਵੰਤ ਸੰਗਤ ਕੇ ਮੁਖ

ਹਾਰ ਪਾਏ ਸਭ ਧਰਨ, ਜਨ ਕੀ ਨਿੰਦਾ ਕਰਾ ਨਾ ਕੋਈ, ਜੋ ਕਰਾ ਸੋ ਦੁਖੀਆ ਹੋਏ, ਆਠ ਪੈ ਜਨ ਇੱਕ ਧਿਆਏ, ਜਮੂਆ ਤਾ ਕੈ ਨਿਕਟ ਨਾ ਜਾਏ, ਜਨ ਨਿਰਵੈਰ ਨਿੰਦਕ ਅਹੰਕਾਰੀ, ਜਨ ਭਲ ਮਾਨੈ ਨਿੰਦਕ ਵਿਕਾਰੀ, ਗੁਰ ਕੈ ਸਿੱਖ ਸਤਿਗੁਰੂ ਧਿਆਇਆ, ਜਨ ਉਭਰੇ ਨਿੰਦਕ ਨਰਕ ਪਾਇਆ, ਸੁਨ ਸਾਜਨ ਬੀਤ ਪਿਆਰੇ, ਸਤ ਬਚਨ ਵਰਤੇ ਹਰ ਦੁਆਰੇ, ਜੈਸਾ ਕਰੀ ਸੋ ਤੈਸਾ ਪਾਏ, ਅਭਿਮਾਨੀ ਕੀ ਜਰ ਸਰ ਪਰ ਜਾਏ, ਨੀ ਧਰਿਆ ਧਰ ਸਤਿਗੁਰ ਧਰ ਤੇਰੀ, ਕਰ ਕਿਰਪਾ ਰਾਖੋ ਜਨ ਕੇਰੀ, ਕਹੋ ਨਾਨਕ ਜਿਸ ਤਿਸ ਗੁਰ ਬਲਹਾਰੀ, ਜਾ ਕੈ ਸਿਮਰਨ ਪੈ ਸਵਾਰੀ, ਰਾਗ ਆਉਣ ਬਾਣੀ ਭਗਤ ਭਗਤਾਂ ਕੀ, ਕਬੀਰ ਜੀ ਘਰ ਪਹਿਲਾ ਇੱਕ ਓ ਅੰਕਾਰ, ਸਤਿਗੁਰ ਪ੍ਰਸਾਦ।

ਹਰ ਨਾ ਹਰ ਹੈ ਸਰਬ ਨਿਰੰਤਰ ਸੋਇ ਰੀ। ਕਹਿ ਕਬੀਰ ਰਾਮ ਨਾਮ ਨਾ ਛੋਟੋ, ਸਹਿਜੇ ਹੋਏ ਸੋ ਹੋਏ ਰੀ। ਰਾਗ ਗੋਣ ਬਾਣੀ ਕਬੀਰ ਜੀਓ ਕੀ ਘਰ, ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਭੁਜਾ ਬਾਂਧ ਭਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ। ਹਸਤ ਭਾਗ ਕੈ ਕੀ

ਸਤੀਆ ਭਰ ਦੀਨਾ ਮਾਨ ਕਠੋਰ ਅਜੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਾਨਕੀ ਜਿੰਦ ਗੋਂਡ ਨਾ ਉਹ ਮਾਨਸ ਨਾ ਉਹ ਦਿਓ ਨਾ ਉਹ ਜਤੀ ਕਹਾਵੈ।

ਦਾਸੀ, ਨਾ ਇਹ ਰਾਜ ਨਾ ਭੀਖ ਮੰਗਾਸੀ, ਨਾ ਸਪਿੰਨ ਨਾ ਰਕਤੂ ਰਾਤੀ, ਨਾ ਇਹ ਬ੍ਰਾਹਮਣ ਨਾ ਇਹ ਖਾਤੀ, ਨਾ ਇਹ ਤਪਾ ਕਹਾਵੈ ਸੇਖ, ਨਾ ਇਹ ਜੀਵੇ ਨਾ ਮਰਤਾ ਦੇਖ, ਇਸ ਮਰਤੀ ਕੋ ਜੀਵ ਕੋ ਰੋਵੈ ਜੋ ਰੋਵੈ ਸੋਈ ਪਤ।

ਹੋਸ ਕਮਰ ਬਤ ਪੋਥੀ ਹਮ ਕੋ ਚਾਬਨ ਉਨਕੋ ਰੋਟੀ ਮੁੰਡੀਆ ਮੁੰਡੀਆ ਹੋਏ ਏਕ ਇਹ ਮੁੰਡੀਆ ਬੂਤ ਬੂਡਤ ਕੀ ਤੇਕ ਸੁਨ ਅੰਦਰੀ ਡੋਈ ਬੇਪੀਰ ਇਨ ਮੁੰਡੀਨ ਭਜ ਸਰਨ ਕਬੀਰ।

ਤਰਕ ਈਹਾ ਭੋਗ ਵਿਲਾਸ ਏਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਹਾਵ ਸੁਹਾਗਣ ਗਲ ਸੋ ਹੈ ਹਾਰ ਸੰਤ ਕੋ ਬਿਖ ਬਿਖਸੈ ਸੰਸਾਰ ਕਰ ਸਿਗਾਰ ਬਹੈ ਪਖਿਆਰੀ ਸੰਤ ਕੀ ਠਿਠਕੀ ਫਰੈ ਵਿਚਾਰੀ ਸੰਤ ਭਾ ਕੋ ਪਾਛਾ ਪਰੈ ਗੁਰ ਪ੍ਰਸਾਦੀ ਮਾਰੋ ਡਰੈ ਸਾਖਤ ਕੀ ਓਏ ਪਿੰਡ ਪਰਾਇਨ ਹਮ ਕਉ ਦ੍ਰਿਸ਼ਟ ਪਰੈ ਤ੍ਰਖ ਡਾਇਨ ਹਮ ਤਿਸਕਾ ਬੋ ਜਾਣਿਆ ਭਿਓ ਜਬ ਹੋਏ ਕਿਰਪਾਰ ਮਿਲੇ ਗੁਰਦੇਉ ਕਉ ਕਬੀਰ ਅਬ ਬਾਹਰ ਫਰੀ ਸੰਸਾਰਾ ਕੈ ਅੰਚਲ ਲਰੀ ਗੋਣ ਗ੍ਰਹਿ ਸੋਭਾ ਜਾ ਕੈ ਰੇ ਨਾਹੇ ਆਵਤ ਪਹੀ ਆਖੂ ਦੇ ਜਾਹੇ ਵਾਕੈ ਅੰਤਰ ਨਹੀਂ ਸੰਤੋਖ ਬਿਨ ਸੁਹਾਗਨ ਲਾਗੈ ਦੋਖ ਧਨ ਸੁਹਾਗਨ ਮਹਾਪਵੀਤ ਤਪੇ ਤਪੀਸਰ ਡੋਲੈ ਚੀਤ ਰਹਾਓ ਸੁਹਾਗਨ ਕਿਰਪਨ ਕੀ ਪੂਤੀ ਸੇਵਕ ਤਜ ਜਗਤ ਸਿਉ ਸੂਤੀ ਸਾਧੂ ਕੈ ਠਾਡੀ ਦਰਬਾਰ ਸਰਨ ਤੇਰੀ ਮੌਕੋ ਨਿਸਤਾਰ ਸੁਹਾਗਨ ਹੈ ਅਤ ਸੁੰਦਰੀ ਪਗ ਨੇਵਰ ਸ਼ਨਕ ਸ਼ਨ ਹਰੀ ਜਉ ਲਗ ਕੁਰਾਨ ਤਉ ਲਗ ਸੰਗੇ ਨਾਹੇ ਤਾਂ ਚਲੀ ਬੇਗੁੱਠ ਨੰਗੇ ਸੁਹਾਗਨ ਭਵਨ ਤ੍ਰੈ ਲੀਆ ਦਸ ਅੱਠ ਕੁਰਾਨ ਤੀਰਥ ਰਸ ਕੀਆ ਬ੍ਰਹਮਾ ਵਿਸ਼ਨ ਮਹੇਸ਼ਰ ਬੇਦੇ ਵੱਡੇ ਭੂਪਤ ਰਾਜੇ ਹੈ ਛੇਦੇ ਸੁਹਾਗ।

ਜਿਵੇਂ ਨਹੀਂ ਬੋਈਆ ਸੂਤ ਬਿਨਾਂ ਕੈਸੇ ਮਨੀ ਪਰੋਈਆ ਘੁੰਡੀ ਬਿਨ ਕਿਆ ਗੰਠ ਚੜ੍ਹਾਈਆ ਸਾਧੂ ਬਿਨ ਤੈਸੇ ਅਵਗਤ ਜਾਈਏ ਜੈਸੇ ਮਾਤ ਪਿਤਾ ਬਿਨ ਬਾਲਣਾ ਹੋਈ ਬਿੰਬ ਬਿਨਾਂ ਕੈਸੇ ਕੱਪੜੇ ਧੋਈ ਘੋਰ ਬਿਨਾਂ ਕੈਸੇ ਅਸਵਾਰ ਸਾਧੂ ਬਿਨ ਨਾਹੀਂ ਦਰਬਾਰ ਜੈਸੇ ਬਾਜੇ ਬਿਨ ਨਹੀਂ ਲੀਜਾ ਫੇਰੀ ਖਸਮ ਦੁਹਾਗਨ ਤਾਜ ਓਹੇਰੀ ਕਹਿ ਕਬੀਰ ਇੱਕੀ ਕਰ ਕਰਨਾ ਗੁਰਮੁਖ ਹੋਏ ਬੌਰ ਨਹੀਂ ਮਰਨਾ ਗੌਂਡ ਕੂਟਨ ਸੋਏ ਜੋ ਮਨ ਕੋ ਕੂਟੈ ਮਨ ਕੂਟੈ ਤੋ ਜਮ ਤੇ ਛੂਟੈ ਕੁੱਟ ਕੁੱਟ ਮਨ ਕਸਵੱਟੀ ਲਾਵੈ ਸੋ ਕੁਟਨ ਮੁਕਤ ਪਉ ਪਾਵੈ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਣ ਕੇ ਮਾਹਿ ਵਿਚਾਰ ਰਹਾਓ ਨਾਚਨ ਸੋਏ ਜੋ ਮਨ ਸਿਓ ਨਾਚਾ ਝੂਠ ਨਾ ਪੱਤੀਆ।

ਵੀਰ ਹਮ ਐਸੇ ਲਖਨ ਧੰਨ ਗੁਰਦੇਵ ਅਤ ਰੂਪ ਚੱਖਣ ਗੌਂਡ ਧੰਨ ਗੋਪਾਲ ਧੰਨ ਗੁਰਦੇਵ ਧੰਨ ਅਨਾਦ ਭੁੱਖੇ ਕਵਲ ਟਹਿਕੇਵ ਧੰਨ ਸੰਤ ਜਿਨ ਐਸੀ ਜਾਨੀ ਤਿੰਨ ਕੋ ਮਿਲ ਬੋ ਸਾਰੰਗ ਪਾਣੀ ਆਦਿ ਪੁਰਖ ਤੇ ਹੋਏ ਅਨਾਦ ਜਪਿਆ ਨਾਮ ਅੰਨ ਕੈ ਸਾਦਰ ਹਾਉ ਜਪਿਆ ਨਾਮ ਜਪਿਆ ਅੰਨ ਅੰਬੈ ਕੈ ਸੰਗ ਨੀਕਾ ਵਨ ਅੰਨੈ ਬਾਰ ਜੋ ਨਰ ਹੋਵੈ ਤੀਨ ਭਵਨ ਮੈਂ ਆਪਣੀ ਖੋਵੈ ਛੋਟੇ ਅੰਨ ਕਹੀ ਪਾਖੰਡ ਨਾ ਸੁਹਾਗਣ ਨਾ ਓਏ ਰੰਡ ਜਾਗ ਮੈਂ ਬਖਤੇ ਦੂਧਾ ਧਾਰੀ

ਅਨਾਰ ਸਿਆਰ ਬਸਤਾ ਮੁਖ ਬੀਦ ਚਤਰ ਪੜਤਾ ਸਗਲ ਧਰਮ ਅਸ਼ਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸਿਵਾ ਸਖਤ ਸੰਵਾਦੰ ਮਨ ਛੋੜ ਸੋਗਰ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜਨਾਮਾ ਤਸ ਭਵ ਸਿੰਧੰ ਗੋਨਾਦ ਭ੍ਰਮੇ ਜੈਸੇ ਮਿਰ ਗਾਏ ਪ੍ਰਾਣ ਤਜੀ ਬਾਪੂ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੇਰੋ ਰਾਮ ਛੋੜ ਚਿਤ ਅੰਤ ਨਾ ਫੇਰੋ ਰਹਾਓ ਜਿਉਂ ਮੀਨਾ ਹੀਰਾ ਪਸੁਆਰਾ।

ਬਾਣੀ ਨਾਮ ਦਿਓ ਜੀ ਕੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਟੇਸਾ ਭਰਮਾ ਹਰ ਕੋ ਨਾਮ ਲੈ ਉੱਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਧੜੇ ਕੀ ਲਾਕਰੀ ਹਰੇ ਨਮਸਤੇ ਹਰੇ ਨਮੇ ਹਰ ਹਰ ਕਰਤ।

ਸਿਉ ਸ਼ਿਵ ਕਰਤੇ ਜੋ ਨਰ ਧਿਆਵੈ ਵੱਧ ਚੜੇ ਡੋਰ ਡਮਕਾਵੈ ਮਹਾਮਾਈ ਕੀ ਪੂਜਾ ਕਰੈ ਨਰ ਸਹਿ ਨਰ ਹੋਏ ਅਵਤਾਰੈ ਤੂੰ ਕਹੀ ਤਹੀ ਆਦਿ ਭਵਾਨੀ ਮੁਕਤੀ ਬਰੀਆ ਕਹਾ ਛਪਾਨੀ।

ਗੁਰਦਾਸ ਜਿਉ ਕੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਉਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾ ਕੇ ਸੇਵਕੋ ਸਦਾ ਆਨੰਦੇ ਰਹਾ ਮੁਕੰਦ ਮੁਕੰਦ ਹਮਾਰੈ ਪ੍ਰਾਨ ਜਪ ਮੁਕੰਦ ਮਸਤਕ ਨਿਸਾਰਨ।

ਤੇ ਹੋਏ ਸਖਾਈ ਰਾਮ ਕਲੀ ਮਹੱਲਾ ਪਹਿਲਾ ਸਭ ਜੋਤ ਤੇਰੀ ਪਸਰ ਰਹੀ ਜੈ ਜੈ ਦੇਖਾ ਤੈ ਨਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਅੰਗ ਕੂ ਮਾਇਆ ਮਨ ਗਾਡਿਆ ਕਿਉਂ ਕਰ ਉਤਰੋ ਪਾਰ ਸੁਆਮੀ ਰਹਾ ਜੈ ਭੀਤਰ ਕਰ ਭੀਤਰ ਬਸਿਆ ਬਾਹਰ ਕਾਹੇ ਨਾਹੀ ਤਿੰਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜਾ ਆਪੇ ਦੂਰ ਆਪੇ ਸਰਬ ਰਿਆ ਭਰਪੂਰ ਸਤਿਗੁਰ ਮਿਲਾ ਅੰਧੇਰਾ ਜਾਏ।

ਪਵਨ ਬੰਧ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕਹੋ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਕ ਹਰ ਜੋਗੀ ਜੰਗ ਪੀਰ ਪੁਰਸ ਬਹੁ ਤੇਰੀ ਜੇਤਨ ਮਿਲਾ ਤਾ ਤੀਰ ਤੀਰਥ ਆਖਾ ਤਾ ਮਨ ਸੇਵ ਕਰੀ ਕਾਗਦ ਲੂਨ ਰਹਿ ਕ੍ਰਿਤ ਸੰਗੀ ਪਾਣੀ ਕਮਲ ਰਹਿ ਐਸੇ ਭਗਤ ਮਿਲੇ ਜਨ ਨਾਨਕ ਜਿਨ ਤਿੰਨ ਜਮ ਕਿਆ ਕਰੈ ਰਾਮ ਕਲੀ ਮਹੱਲਾ ਪਹਿਲਾ ਸੁਨਮਾ ਸਿੰਦਰਾ ਨਾਨਕ ਬੋਲੈ ਵਸਗਤ ਪੰਚ ਕਰੇ ਨਹੀਂ ਡੋਲੈ ਐਸੀ ਜੂਤ ਜੋ ਕੋ ਪਾਲੇ ਆਪ ਤਰਾ ਸਗਲੇ ਕੁਲਤਾਰੇ ਸੋ ਅਧੂਤ ਐਸੀ ਮਤ ਪਾਵੈ ਐਨਸ ਸੁਨ ਸਮਾਧ ਸਮਾਵੈ ਰਹਾਓ ਭਿਖਿਆ ਭਾਏ ਭਗਤ ਪੈ ਚੱਲ।

ਭਗਤ ਪੂਰਨ ਅਬਨਾਸੀ ਆਓ ਤੁਝ ਕਉ ਬਲਹਾਰਿਆ ਰਹਾਓ। ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ, ਪਰਸਤ ਪੈਰਸ ਜਤ ਤੈ ਸੁਆਮੀ ਅੱਖਰ ਜਿਨ ਕਉ ਆਇਆ। ਜਪ ਤਪ ਸੰਜ

ਪਹਿਲਾ ਪਹਿਲਾ ਸੁਰਤੀ ਸੁਰ ਪ੍ਰਲਾਇਆ ਏਤ ਤਨ ਕਰ ਤੁਰਹਾ ਲੰਘੀ ਜੀਤ ਅੰਤਰ ਭਾਇ ਪਿਸਾ ਤੂੰ ਰੱਖ ਐਨਸ ਦੀਵਾ ਬੜਾ ਅਥਕ ਐਸਾ ਦੀਵਾ ਨੀਰ ਤਰਾਏ ਜਿਤ ਦੀਵਾ ਸਭ ਸੋਝੀ ਪਾਇ ਰਹਾ ਹੱਛੀ ਮਿੱਟੀ ਸੋਝੀ ਹੋਏ ਤਾਕਾ ਕੀਆ ਮਾਨਾ ਸੋਏ ਕਰਨੀ ਤੇ ਕਰ ਚੱਕੂ ਹਟਾਲ ਐਥੈ ਉਥੈ ਨਿਭ ਹੀ ਨਾਲ ਆਪੇ ਨਦਰ ਕਰੇ ਜਾ ਸੋਏ।

ਜਾਪੈ ਜੋ ਸਿੰਘਾਸਨ ਸੋਇ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤ ਨ ਪਾਈਆ ਗਣੀ ਸੰਸ ਐਸਾ ਦੀਵਾ ਬਾਲੇ ਕੋਏ ਨਾਨ ਸੋ ਪਾਰੰਗਤ ਹੋਏ ਰਾਮ ਕਲੀ ਮਹੱਲਾ ਪਹਿਲਾ ਤੁਧਨੋ ਨਿਵਨ ਮੰਨਣ ਤੇਰਾ ਨਾਉ ਸਾਚ ਭੇਤ ਬੈ

ਬੂੰਦ ਮੈਂ ਸਾਗਰ ਕਵਨ ਬੁਝੈ ਵਿਦ ਜਾਣੈ ਉਤਪੁਜ ਚਲਤ ਆਪ ਕਾ ਕੀਨਾ ਆਪੇ ਤਤ ਪਛਾਨੈ ਐਸਾ ਗਿਆਨ ਵਿਚਾਰੈ ਕੋਈ ਤਿਸ ਤੇ ਮੁਕਤ ਪਰਮ ਗਤ ਹੋਈ ਰਹਾਓ ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ ਉਸਨ ਸੀਤ ਬਿਦ ਸੋਈ ਤਾ ਕੀ ਗਤ ਮਿਤ ਅਵਰ ਨਾ ਜਾਣੈ ਗੁਰ ਬਿਨ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੁਝੋ ਬ੍ਰਹਮ ਗਿਆਨੀ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਕਤ ਕਹਾਣੀ ਮਨ ਮੈਂ ਜੋਤ ਜੋਤ ਮੈਂ ਮਨੁਆ ਪੰਚ ਮਿਲੇ ਗੁਰ ਭਾਈ ਨਾਨਕ ਤਿਨ ਕਹਿ ਸਤ ਬਲਹਾਰੀ ਜਿਨ ਏਕ ਸ਼ਬਦ ਲਿਵ ਲਾਈ ਰਾਮ ਕਲੀ ਮਹੱਲਾ ਪਹਿਲਾ ਜਾ ਹਰ ਬਬ ਕਿਰਪਾ ਧਾਰੀ ਤਾ ਹਉ ਮੈਂ ਵਿੱਚੋ ਮਾਰੀ ਸੋ ਸੇਵਕ ਰਾਮ ਪਿਆਰੀ ਜੋ ਗੁਰ ਸ਼ਬਦੀ ਵਿਚਾਰੀ ਸੋ ਹਰ ਜਨ ਹਰ ਪ੍ਰਭ ਭਾਵੈ ਅਹਿਨਸ ਭਗਤ ਕਰਿਆ ਦਿਨ ਰਾਤੀ ਲਾ ਛੋੜ ਹਰ ਕੀ ਗੁਣ ਗਾਵੈ ਰਹਾਓ ਧੁਨ ਵਾਜੀ ਅਨਹਦ ਘੋਰਾ ਮਨ ਮਾਨਿਆ ਹਰ ਰਸ ਮੋਰਾ

ਸਾਧਨ ਭੋਜਨ ਮਾਗ ਭਾਗਾ ਸੁਧਿਆ ਦੁਸ਼ਟ ਜਲੈ ਦੁਖ ਆਗਾ ਗੁਰਮਤਿ ਨਹੀਂ ਲੀਨੀ ਦੁਰਮਤ ਪਤ ਕੋਈ ਗੁਰਮਤਿ ਭਗਤ ਪਾਵੈ ਜਨ ਕੋਈ ਜੋਗੀ ਜੁਗਤ ਸਹਿਜ ਘਰ ਵਾਸੈ ਇਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਭਾਏ ਸਭ ਤ੍ਰਿਪਤਾਸਾ ਰਹਾ ਪੰਚ ਬੈਲ ਗੱਡੀਆ ਦੇਹ ਧਾਰੀ ਰਾਮ ਕਲਾ ਨਿਵਹਿ ਪਤ ਸਾਰੀ।

ਸ਼ਬਦ ਵਿਚਾਰੀ ਅਸਥਿਰ ਕੰਧ ਜਪੈ ਨਿਰੰਕਾਰੀ ਸਹਿਜ ਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦ ਦੀ ਲੂਟਾ ਮਨ ਮੈਂ ਮੁੰਦਰਾ ਹਰ ਗੁਣ ਸਰਨਾ ਨਾਨਕ ਰਾਮ ਭਗਤ ਜਨ ਤਰਨਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਘਰ ਪਹਿਲਾ ਸਤਿਯੁਗ ਸੱਚ ਕਹੈ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਿਯੁਗ

ਜਾਨਨ ਦੂਰ ਗੁਰਮੁਖ ਬੂਝਾ ਸੋਜੀ ਹੋਈ ਅੰਤਰਨਾਮ ਸਹਿ ਸੁਖ ਹੋਈ ਦੁਆਪਰ ਦੂਜਾ ਦੁਬਦਾ ਹੋਏ ਭਰਮ ਭੁਲਾਣੇ ਜਾਣੈ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੈ ਤਾਂ ਨਾਮ ਦ੍ਰਿੜਾਏ ਕਾਲਜੂ ਧਰਮ ਕਲਾ ਇੱਕ ਰਹਾਏ ਇੱਕ ਪੈਰ ਚੱਲੈ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾ ਸਤਿਗੁਰ ਭੇਟਾ ਨਾਮ ਉਧਾਰ ਸਭ ਜੁਗ ਮੈਂ ਸਾਚਾ ਇੱਕੋ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਖਾਣਾ ਕੋਈ ਸਭ ਜੁਗ ਮੈਂ ਨਾਮ ਉੱਤਮ ਹੋਈ ਗੁਰਮੁਖ ਵਿਰਲਾ ਬੂਝਾ ਕੋਈ ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ

ਧਿਆਵੈ ਨਾਮ ਜਪਤ ਨਾਮੇ ਸੁਖ ਪਾਵੈ ਹਰ ਨਾਮੇ ਨਾਮ ਸਮਾਵੈ ਗੁਰਮੁਖ ਭਗਤ ਕਰੋ ਸਾਧ ਪ੍ਰਾਣੀ ਹਿਰਦੈ ਪ੍ਰਗਾਸ ਹੋਵੈ ਨਿਵ ਲਾਗੈ ਗੁਰਮੁਖ ਹਰ ਹਰ ਨਾਮ ਸਮਾਨੀ ਰਹਾਉ ਹੀਰਾ ਰਤਨ ਜਵੇ ਹਰ ਮਾਨਕ ਬਹੁ ਸਾਗਰ ਭਰਪੂਰ ਕੀਆ ਜਿਸ ਵੱਡ ਭਾਗ ਹੋਵੈ ਵੱਡ ਮਸਤਕ ਤਿਨ ਗੁਰਮਤ ਕੱਢ ਕਰ ਲਈਆ ਰਤਨ।

ਰਾਮ ਜਨ ਨੀਕੇ ਭਾਗ ਹੀ ਨਾ ਸੁਖਾਏ ਦਿਉ ਜਿਉ ਰਾਮ ਕਹੈ ਜਨ ਉੱਚੇ ਨਰ ਨਿੰਦਕ ਡੰਸ ਲਗਾਏ ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਭਾਏ ਹਰ ਕੇ ਸਖਾ ਸਖਾਏ ਸਿਆ ਹਰ ਕੇ ਚੋਰ ਵੇ ਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨਾ ਭਾਏ ਦਇਆ ਦਇਆ ਕਰ ਰਾਖੋ ਹਰ ਜੀ ਹਮ ਦੀਨ ਤਰੀ ਸਰਨਾਏ ਹਮ ਬਾਰ ਤੂੰ ਪਿਤਾ ਪ੍ਰਭ ਮੇਰੇ ਜਾ ਨਾਨਕ ਬਖਸ਼ ਮਿਲਾਏ ਰਾਮ ਕਲੀ ਮਹੱਲਾ ਚੌਥਾ ਹਰ ਕੇ ਸਖਾ ਸਾਧ ਜਨ ਨੀਕੇ ਤਿੰਨ ਉੱਪਰ ਹਾਥ ਵਤਾਵੈ ਗੁਰਮੁਖ ਸਾਧ ਸਹੀ ਪ੍ਰਭ ਪਾਏ ਕਰ ਕਿਰਪਾ ਆਪ ਮਿਲਾਵੈ ਰਾਮ ਮੌਕੋ ਹਰ ਜਨ ਮੇਲ ਮਨ ਭਾਵੈ

ਹਰ ਜਨ ਅੰਮ੍ਰਿਤ ਕੁੰਟ ਸਰਨੀਕੇ ਵਡਭਾਗੀ ਤਿਤ ਨਾ ਵਾਗਿਆ ਰਾਮ ਮੌਕੋ ਹਰ ਜਨ ਕਾਰ ਲਾਇਆ ਹੂੰ ਪਾਣੀ ਪੱਖਾ ਪੀਸੋ ਸੰਤਿਆਗਿਆ ਪਾਗ ਮਲ ਮਲ

ਸ਼ਰਮੀ ਆਏ। ਹਰ ਗੁਰਮਿਲ ਦਰਸ਼ਨ ਪਾਇਆ ਮੈਂ ਅਵਰ ਨ ਕੋਈ ਸੂਜਾ ਬੂਜਾ ਮਨ ਹਰ ਜਪ ਜਪੋ ਜਪਾਇਆ ਨਾਮ ਹੀਣ ਫਰੇਸੇ ਨੱਖੇ ਤਿੰਨ ਘਸ ਘਸ ਨੱਕ ਵਢਾਇਆ ਮੌਕੋ

ਕੰਠ ਧਾਰੇ ਗੁਰਮੁਖ ਕਥਾ ਸੁਣੀ ਮਨ ਭਾਈ। ਧੰਨ ਧੰਨ ਵੱਡ ਭਾਗ ਹਮਾਰੇ ਰਾਹ ਕੋਟ ਕੋਟ ਤੇ ਤਿਸ ਧਿਆਵੇ ਤਾ ਕੰਠ ਨਾ ਪਾਵੇ ਪਾਰੇ। ਹਿਰਦਾ ਕਾਮ ਕਾਮਨੀ ਬਾਗੇ ਰਿਤ ਬਾਗੇ ਹਾਥ ਪਸਾਰੇ ਹਰ ਜਸ ਜਪ ਜਪ ਵੱਡਾ ਵਡੇਰਾ ਗੁਰਮੁਖ ਰਖੋ ਰਧਾਰੀ। ਜੇ ਵੱਡ ਭਾਗ ਹੋਵੇ ਤਾ ਜਪੀਏ ਹਰ ਭਾਉ ਜਲ ਪਾਰ ਉਤਾਰੇ। ਹਰ ਜਨ ਨਿਕਟ ਨਿਕਟ ਹਰ ਜਨ ਕੈ ਹਰ ਰਾਖੈ ਕੰਠ ਜਨ ਧਾਰੀ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਕ ਹਰ ਪ੍ਰਤਪਾਰੀ। ਰਾਮ ਕਲੀ ਰਾਗ ਰਾਮ ਕਲੀ ਮਹੱਲਾ ਪੰਜਵਾਂ।

ਕਾਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੇ ਗੁਣ ਹੋ ਕਿਆ ਗਨੀ ਕਹੋ ਨਾਨਕ ਹਮ ਤੁਮ ਗੁਰ ਖੋਈ ਹੈ ਅੰਬੈ ਅੰਬ ਮੈਂ ਲੋਗਨੀ ਰਾਮ ਕਲੀ ਮਹੱਲਾ ਪੰਜਵਾਂ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਾਧਕ ਸਿੱਧ ਨਾ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕਾ ਖਾ ਜਾਣੈ ਅਚਰਜ ਕਿਛ ਕਹਿ ਨ ਜਾਈ ਬਸਤੇ ਗੋਚਰ ਭਾਈ ਰਹਾਉ ਮੂਲ ਨਾਹੀ ਕਛ ਕਰਨੈ ਜੋਗਾ ਕਿਆ ਕੋ ਕਹੈ ਸੁਣਾਵੈ ਕਥਨ ਕਹਿਣ ਕੋ ਸੋਝੀ ਨਾਹੀ ਜੂਪੇ

ਸਾਰਾ ਸਮਰਥ ਮਨ ਚਾਖਿਆ ਤਿਰਤ ਰਹੇ ਆਗਾਈ, ਕਉ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸਰਨਾਈ। ਰਾਮ ਕਲੀ ਮਹੱਲਾ ਪੰਜਵਾਂ, ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ, ਜਿਨ ਬੈਰੀ ਹੈ ਇਹੋ ਜਗ ਲੁੱਟਿਆ ਤੇ ਬੈਰੀ ਲੈ ਬਾਧੇ। ਸਤਿਗੁਰ ਪਰਮੇਸ਼ਰ ਮੇਰਾ ਅਨਕ ਰਾਜ ਧੋ, ਰਸ ਮਾਣੀ ਨਾਮ ਜਪੀ ਪਰਿਭਾਸਾ ਤੇਰਾ ਰਹਾਓ। ਚੀਤਾਂ ਆਵਸ ਦੂਜੀ ਬਾਤਾ, ਸਿਰੀ ਉੱਪਰ ਰਖਵਾਰਾ ਬੇ ਪਰਵਾਹੋ ਰਹਿਤ ਹੈ ਸਵਾਮੀ, ਇੱਕ ਨਾਮ ਕਾ ਆਧਾਰਾ ਪੂਰਨ ਹੋਏ।

ਜਾਣੇ ਘੂਗਰ ਸਾਜਾ, ਰਾਮ ਕੋ ਨਿਰਤਕਾਰੀ, ਪੇਖਿਆ ਪੇਖਣਹਾਰ ਦਿਆਲਾ, ਜੇਤਾ ਸਾਜ ਸਿਗਾਰੀ, ਰਹਾਉ ਖਾਰ ਮੰਡਲੀ, ਧਰਮ ਸਬਾਈ ਉੱਪਰ ਗਗਨ ਚੰਦੋਆ, ਪਵਨ ਵਿਚੋਲਾ ਕਰਤ ਕੇਲਾ, ਜਲ ਤੇ ਉਪਦ ਹੋਵਾ, ਪੰਚ ਤਤ ਕਰ ਪੁੱਤਰਾ ਕੀਨਾ, ਕਿਰਤ ਮਿਲਾਵਾ ਹੋਵਾ, ਚੰਦ ਸੂਰਜ ਦੇ ਚਰੇ ਚਰਾਗਾ, ਚੌਂਕੁਟ ਭੀਤਰ ਰਾਖੇ, ਦਸ ਪਾਤੋ ਪੰਚ ਸੰਗੀਤਾ, ਏਕਾ ਭੀਤਰ ਸਾਥੀ, ਭਿੰਨ ਭਿੰਨ ਹੋਏ ਭਾਵ ਦਿਖਾਵੈ, ਸਭੂ ਨਰਾਰੀ ਭਾਕੇ, ਘਰ ਘਰ ਨਿਤ ਹੋਵੈ ਦਿਨ ਰਾਤੀ, ਘਰ ਘਰ ਵਾਜੈ ਤੂਰਾ, ਏਕ ਨਚਾਵੈ ਏਕ ਭਵਾਵੈ, ਇੱਕ ਆਏ ਜਾਏ ਹੋਏ ਧੂਰਾ, ਕਹੋ ਨਾਨਕ ਸੋ ਬਹੁਰ ਨਾ ਨਾਚੈ, ਜਿਸ

ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਕੌਣ ਮੁਆ ਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹੋ ਤੋ ਚਲਤ ਭਇਆ ਰਹਾਓ, ਅਗਲੀ ਕਿਛ ਖਬਰ ਨਾ ਪਾਈ, ਰੋਵਨ ਹਾਰ ਪੇ ਉਠ ਸਧਾਈ, ਭਰਮੋ ਕੇ ਬਾਂਧੇ ਬੰਧ, ਸੁਪਨ ਭਇਆ ਪਖਲਾਏ ਅੰਧ।

ਸਗਲੀ ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰੇ ਨਾ ਤੂੰ ਮਾਨੇ ਖੱਟ ਪੀ ਏਕਾ ਬਾਤੋ ਖਾਨਾ ਦਸ ਅਸ਼ਟੀ ਮਿਲੇ ਕੋ ਕਹਿਆ ਤਾ ਪੀ ਜੋਗੀ ਭੇਦ ਨਾ ਲਾਹਿਆ ਕਿੰਕਰੀਏ ਨੂੰ ਪਵਾਜਿਆ ਜੋਗੀਆ ਮਤਵਾਰੋ ਰੇ ਰਹਾ ਪ੍ਰਥਮੇ ਵਸਿਆ ਸਤਕਾ ਖੇੜਾ ਤ੍ਰਿਤੀਯ ਮੈਂ ਕਿਛ ਭਇਆ ਦੁਤੇਲਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਿਹਾ ਤਾ ਇੱਕ ਦਿਖਾਇਆ ਇੱਕੇ ਸੂਤ ਪਰੋਏ ਮਣੀਆਂ ਗਾਠੀ ਭਿੰਨ ਭਿੰਨ ਭਿੰਨ ਭਿੰਨ ਤਣੀਆਂ ਫਿਰਤੀ ਮਾਲਾ ਬੋਬਿਤ ਭਾਏ ਖਿੰਚਿਆ ਸੂਤ ਤਾਈ ਥਾਏ ਚੌ ਮਟ ਮੈਂ ਏਕੈ ਮਟ ਹੈ ਕੀਆ ਤੈ ਵਿਖੜੀ ਥਾਨ ਅਣਕ ਖਿੜਕੀਆ ਕੁਜਤ

ਸੁਮਾਰੀ ਗੁਰਗੋਪਾਲਾ ਨਾਮੈ ਖਿੰਥਾ ਨਾਮੈ ਬਸਤਰ ਜਨ ਨਾਨਕ ਜੋਗੀ ਹੋਵਾ ਅਸਤਰ ਤੂੰ ਜਪਿਆ ਨਾਸ ਦਿਨ ਰਹਿ ਨਾਈ ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਕਰਨ ਕਰਾਵਨ ਸੋਈ ਆਨੰਦ ਸਹਿ ਕੋਈ ਠਾਕੁਰ ਮੇਰਾ ਸੁਗੁਰ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰ ਰਸ ਮੀਠਾ ਗੁਰਮੁਖ ਕਹਿਣਾ ਵਿਰਲਾ ਡੀਠਾ ਰਹੋ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਪੀਰਤ ਅਮਰ ਭਏ ਨੇਕਾ।

ਵਿਸਾਲ ਗਰਾਮ ਮਨ ਕੀਨੂ ਤੈ ਦਿਸ ਵਿਸਰਾਮ ਤਿਲਕ ਕਰਾਵੈ ਪਾਈ ਪਾਏ ਲੋਕ ਪਚਾਰਾ ਅੰਧ ਕਮਾਏ ਖਟ ਕਰਮਾ ਅਰ ਆਸਨ ਧੋਤੀ ਭਾਗਤ ਗ੍ਰਹਿ ਪੜੈ ਨਿਤ ਪੋਥੀ ਮਾਲਾ ਫੇਰੈ ਮੰਗੈ ਬਭੂਤ ਇਹ ਵਿਦ ਕੋਇ ਨਾ ਤਰਿਓ ਮੀਤ ਸੋ ਪੰਡਿਤ

ਭਈ ਕਰਤਾਰ ਜਿਸੇ ਸਹਾਈ ਹੋਏ ਭਗਵਾਨ ਅਣਕ ਜਤਨ ਉਆ ਕੈਸ ਅੰਜਾਮ ਰਹਾਉ ਕਰਤਾ ਰਾਖਾ ਕੀਤਾ ਕੌਣ ਕੀਰੀ ਜੀਤੋ ਸਗਲਾ ਭਵਨ ਬੇਅੰਤ ਮਹਿਮਾ ਤਾ ਕੀ ਕੇਤਕ ਵਰਨ ਬਲ ਬਲ

ਨਾਮ ਨਾ ਹੋਏ ਜਾਸੀ ਧੂਰ ਭਰਮ ਭੂਲੇ ਬਾਦ ਅੰਕਾਰੀ ਸੰਗ ਨਾਹੀ ਦੇ ਸਗਲ ਪਸਾਰੀ ਸੋਗ ਹਰਖ ਮੈਂ ਦੇਹ ਬਿਰਧਾਨੀ ਸਾਖ ਇਹੀ ਕਰਤ ਬਿਹਾਨੀ ਹਰ ਕਾ ਨਾਮ ਅੰਮ੍ਰਿਤ ਕਾਲ ਮਾਹੇ ਇਹੋ ਨਿਧਾਨਾ ਸਾਧੂ ਪਾਹੇ ਨਾਨਕ ਗੁਰ ਗੋਬਿੰਦ ਜਸਕੂਠਾ ਘਾਟ।

ਨਿਰਜੋਗ। ਸੁਖ ਸਹਿਜ ਆਨੰਦ ਭਵਨ, ਸਾਧ ਸੰਗ ਬੈਸ ਗੁਣ ਗਾਵੇ, ਤਹ ਰੋਗ ਸੋਗ ਨਹੀਂ ਜਨਮ ਮਰਨ ਰਹਾ, ਊਹਾ ਸਿਮਰੈ ਕੇਵਲ ਨਾਮ, ਬਿਰਲੇ ਪਾਵੇ ਉਹ ਵਿਸਰਾਮ, ਭੋਜਨ ਭਾਉ

ਬਿਸਮਾਦ ਰਾਮ ਕਲੀ ਮਹੱਲਾ ਪੰਜਵਾਂ ਭੇਟਤ ਸੰਗ ਪਾਰ ਬ੍ਰਹਮ ਚਿੱਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤੈ ਚਰਨ ਮਾਥਾ ਮੇਰੂ ਪਾਉਤ ਅਣਕ ਬਾਰ ਸੰਤੈ ਡੰਡਾਉਤ ਇਹੋ ਮਨ ਸੰਤਨ ਕੈ ਬਲਹਾਰੀ ਜਾ ਕੀ ਉੱਡ ਗਈ ਸੁਖ ਪਾਇਆ ਰਾਖੇ ਕਿਰਪਾ ਧਾਰੀ ਰਹਾਉ ਸੰਤੇ ਚਰਨ ਧੋਏ ਧੋਏ ਪੀਵਾ ਸੰਤੇ ਦਰਸ ਪੇਖ ਪੇਖ ਜੀਵਾ ਸੰਤੇ ਕੀ ਮੇਰਾ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰਾਖਿਆ ਪੜਦਾ ਸੰਤ ਪ੍ਰਸਾਦ ਮਹਿ ਕਬੂ ਨਾ ਕਰਦਾ ਸੰਤੇ ਸੰਗ ਦੀਆ ਕਿਰਪਾਲ ਸੰਤ ਸਹਾਈ ਭੈ ਦਿਆਲ ਸੁਰਤ ਮਤ ਬੁੱਧ ਪ੍ਰਗਾਸ ਗਹਿਰ ਗੰਭੀਰ ਪਾਰ ਗੁਣਤਾਸ ਜੀ ਜੰਤ ਸਗਲੀ ਪ੍ਰਤਪਾਲ ਨਾਨਕ ਸੰਤੇ ਦੇਖ ਨਿਹਾਲ

ਪਾਰਕ ਅੰਧ ਭਰ ਜੋਬਨ ਲਾਗਾ ਦੁਰਗੰਧ ਤ੍ਰਿਤੀ ਬਵਸਥਾ ਸਿੰਚੀ ਮਾਏ ਬਿਰਧ ਭਇਆ ਛੋੜ ਚੱਲਿਓ ਪਛਤਾਏ ਚਰੰਕਾਲ ਪਾਏ ਦੁਰਲਭ ਦੇਹੇ ਨਾਮ ਬਿਹੂਣੀ ਹੋਈ ਖੇਹੇ ਪਸ਼ੂ ਪ੍ਰੇਤ ਮੁਗਧ ਤੇ ਬੁਰੀ।

ਕਿਸ ਸੰਗ ਰਹਿਓ ਆ ਨਾ ਰਾਜਪਤ ਪਾਰਿਆ ਨਿਕਸਾਰ ਸਮਾਰੇ ਅੰਤਕੀ ਬਾਰ ਉਰਸੇ ਧਾਰੈ ਨਾ ਬਿਨਾ ਸਭ ਝੂਠ ਪੁਰਾਨੀ ਗੋਬਿੰਦ ਭਜਨ ਬਿਨ ਅਵਰ ਸੰਗ ਰਾਤੀ ਤੇਸਾ ਮਾਇਆ ਮੂਠ ਪੁਰਾਨੀ ਨਹਾਓ ਤੀਰਥ ਨਹਾਏ ਨਾ ਉਤਰ ਸਮੈਲ ਕਰਮ ਧਰਮ ਸਭ ਹਉਮੈ ਫੈਲ ਲੋਕ ਪਚਾਰੈ ਗਤ ਨਹੀਂ ਹੋਏ ਨਾਮ ਬਿਹੂਣੇ ਚਲਸੇ ਰੋਏ ਬਿਨ ਹਰ ਨਾਮ ਨਾ ਟੂਟ ਸਪਤਲ ਸੋ ਦੇ ਸ਼ਾਸਤਰ ਸਿਮਰਤ ਸਗਲ ਸੋ ਨਾਮ ਜਪੈ ਆਪ ਜਪਾਏ ਸਗਲ ਫਲਾ ਸੇ ਸੂਖ ਸਮਾਈ ਰਾਖਨ ਹਾਰੇ ਰਾਖੋ ਆਪ ਸਗਲ ਸੁਖਾ ਪ੍ਰਭ ਤੁਮਰਾ ਹਾਥ ਜਿਤ ਲਾਵੇ ਤਿਤ ਲਾਗੈ ਸਵਾਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹੱਲਾ ਪੰਜਵਾਂ ਜੋ ਕਿਛ ਕਰੈ ਸੋਈ ਸੁਖ ਜਾਨਾ ਮਨ ਅਸਮਝ ਸਾਧ ਸੰਗਤ ਯਾਨਾ ਡੋਲਨ ਤੇ ਚੁੱਕਾ ਠਹਿਰਾਇਆ ਸਤਿ ਮਾਹਿ ਲੈ ਸਤਿ ਸਮਾ

ਵਰਤਾਏ ਸੋਈ ਭਲਾ, ਜੈ ਰਾਖੈ ਸੋਈ ਮੁਕਤ ਥਾਨ, ਜੋ ਜਪਾਏ ਸੋਈ ਨਾਮ ਆਸਾ ਕੀਤਿਆ, ਸਾਧ ਪਗ ਧਰੈ ਤੈ ਬੈਕੁੰਠ ਜੈ ਨਾਮ ਉਚਰੈ, ਸਰਬ ਆਨੰਦ ਜਬ ਦਰਸ਼ਨ ਪਾਈਐ, ਰਾਮ ਗੁਣਾ ਨਿਤ ਨਿਤ ਹਰ ਗਾਈਏ।

ਬੁੱਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਨਿਮ ਫਿਰਦਾ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਾ ਨ ਜਾਈ ਰਹਾਓ ਸੂਰ ਬੀਰ ਧੀਜ ਮਤ ਪੂਰਾ ਸਹਿ ਸਮਾਧ ਤੁਨ ਗਹਿਰ

ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ, ਤਾ ਤੇਰਾ ਹੋਏ ਨਿਰਮਲ ਜੀਓ, ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਗਤ ਨਹੀਂ ਛੁਟਕਾਰਾ, ਸੋ ਹਰ ਭਜਨ ਸਾਧ ਕੈ ਸੰਗ, ਮਨ ਤਨ ਰਾਪੈ ਹਰ ਕੈ ਰੰਗ, ਸੂਟ ਸਿਆਨ ਬਹੁ ਚਤਰਾਈ, ਮਨ ਬਿਨ ਹਰ ਨਹਿ ਜਾਏ ਨਕਾਈ, ਦਇਆ ਧਾਰੀ ਗੋਬਿੰਦ ਗੁਸਾਈ, ਹਰ ਹਰ ਨਾਨਕ ਟੇਕ ਟਿਕਾਈ।

ਇੱਕ ਥੋਰ ਕਹੀ ਨਾ ਸਮਾਵੈ ਉਨ ਮੋਹੇ ਬਹੁਤੇ ਬ੍ਰਹਿਮੰਡ ਰਾਮ ਜਨੀ ਕੀਨੀ ਖੰਡ ਖੰਡ ਜੋ ਮਾਗੈ ਸੋ ਭੁੱਖਾ ਰਹੈ ਇਸ ਸੰਗ ਰਾਤੈ ਸੋ ਕਛੂ ਨਲ ਹੈ ਇਸੇ ਤਿਆਗ ਸਤ ਸੰਗਤ ਕਰੈ ਉਡਭਾ।

0: ਆਪਣੀ ਵਸਤੂ ਆਪ ਸ਼ਾਨ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਭਾਗ ਗੋਬੈ ਤੋਂ ਪਾਈਐ ਬਿੰਦੇ ਵਾਕਿਆ ਜਾਣੈ ਸਵਾਦ ਰਹਾਓ। ਦਾ ਅੱਠ ਦਸ ਵੇਦ ਸੁਨੇ ਕਹਿ ਡੋਰਾ ਕੋਟ ਪ੍ਰਗਾਸ ਨਾ ਦਿਸੈ ਅੰਧੇਰਾ ਪਸ਼ੂ ਪ੍ਰੀਤ ਘਾਸ ਸੰਗ ਰਚੈ ਜਿਸ ਨਹੀਂ ਬੁਝਾਵੈ ਸੋ ਕਿਤ ਬਿਦ ਬੁਝਿਆ ਜਨ ਨਹਾਰਿਆ ਪ੍ਰਭ ਜਾਨ ਕੋਤ ਪੋ ਭਗਤਨ ਸੰਗਾਨ ਬਿਕਸ ਬਿਕਸ ਆਪਣਾ ਪ੍ਰਭ ਗਾਵੇ ਨਾਨਕ ਤਿੰਨ ਜਮ ਨੇਨਾ ਆਵੈ ਰਾਮ ਕਲੀ ਮਹੱਲਾ ਪੰਜਵਾ ਦੀਨੋ ਨਾਮ ਕੀਓ ਪਵਿੱਤ ਹਰ ਧਨ ਰਾਸ ਨਿਰਾਸ ਬਿੱਤ ਕਾਠੀ ਬੰਦ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਬਾਜਾ ਰਸਕ ਰਸ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨਿਵਾਜਾ ਰਹਾਏ ਬਣਿਓ ਪੂਰਬ ਲਾ ਭਾਗ ਜਨਮ ਜਨਮ ਕਾ ਸੋਇਆ ਜਾਗ
1: ਰਾਖੀ ਰਾਖਨ ਹਾਰ ਦਿਆਲ ਨਾ ਕਿਛ ਸੇਵਾ ਨਾ ਕਿਛ ਕਾਲ ਕਰ ਕਿਰਪਾ ਪ੍ਰਭ ਕੀਨੇ ਦਇਆ ਬੂੜਤ ਦੁੱਖ ਮੈਂ ਕਾਢ ਲਿਆ ਸੁਣ ਸੁਣ ਉਪਜੀਵ ਮਨ ਮੈਂ ਚਾਉ ਅਠ ਪਹਿਰ ਹਰ ਕੀ ਗੁਣ ਗਾਉ ਗਾਵਤ ਗਾਵਤ ਪਰਮ ਗਤ ਪਾਈ ਗੁਰਪ੍ਰਸਾਦ ਨਾਨਕ ਦੇ ਵਲਾਈ ਰਾਮ ਕਲੀ ਮਹੱਲਾ ਪੰਜਵਾ ਕੌਡੀ ਬਦਲੈ ਤਿਆਗ ਰਤਨ ਛੋਟ ਜਾਇ ਤਾਹੂ ਕਾ ਜਤਨ ਸੂ ਸੰਚੈ ਜੋ ਹੋਸ਼ੀ ਬਾਤ ਮਾਇਆ ਮੁਹਿਆ ਟਿਡਵ ਜਾਤ ਅਪਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰਨਾ ਚੇਤਿਓ ਮਨ ਵਾਹੀ ਰਹਾਉ।

ਦਸਨ ਮਾਇਆ ਕਾਰਨ ਸਦ ਹੀ ਚੂਰੈ ਮਾਨ ਮੁਖ ਕਬਹਿ ਨ ਉਸਤਤ ਕਰੈ ਨਿਰਭਉ ਨਿਰੰਕਾਰ ਦਾਤਾਰ ਤਿਸੁ ਪ੍ਰੀਤ ਨ ਕਰੈ ਗੁਵੈਰ ਸਭ ਸਾਹ ਸਿਰਸਾ ਚਾ ਸਾਹੂ ਵੀ ਮਹਤਾਜ ਪੂਰਾ ਪਾਤ ਸਾਹੂ

ਸਤ ਗੋਪਾਲ ਤੇਰੇ ਦਾਸ ਕੀ ਹੋਵੈ ਤੂਰ ਨਾਨਕੀ ਪ੍ਰਭ ਸਰਧਾ ਪੂਰ ਰਾਮ ਕਲੀ ਮਹੱਲਾ ਪੰਜਵਾ ਤੇਰੀ ਸਰਣ ਪੂਰੇ ਗੁਰਦੇਵ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ।

ਕੀਰਤਨ ਨਿਰਮੋਲ ਕਹੀਰਾ ਆਨੰਦ ਗੁਣੀ ਗਾਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ ਸੁਨ ਸੰਵਾਦ ਗੁਫਾ ਤੇ ਆਸਨ ਕੇਵਲ ਬ੍ਰਹਮ ਪੂਰਨ ਤਹ ਵਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤਹ ਹਰਖ ਨਾ ਸੋਗ ਨਾ ਜਨਮ ਨਾ ਮਰਤ ਕਰ ਕਿਰਪਾ ਜਸ ਆਪ ਦਿਵਾਇਆ ਸਾਧ ਸੰਗ ਤਿਨ ਹਰ ਤਨੁ ਪਾਇਆ।

ਜਮ ਕੀ ਘਟਿਆ ਤੇਰੀ ਫਾਸ। ਗੁਰ ਕਾ ਉਪਦੇਸ਼ ਸੁਣੇ ਜੈ, ਨਾਨਕ ਸੁਖ ਸਹਿਜ ਸਮੇ ਜੈ, ਰਾਮ ਕਲੀ ਮਹੱਲਾ ਪੰਜਵਾ। ਜਿਸ ਕੀ

ਆਰਪੀ ਸੰਤ ਸਦਾ ਪ੍ਰਵਾਨ ਸੰਤ ਜਨਾ ਮਸਤਕ ਨਿਸਾਨ ਦਾਸ ਜੀ ਰੇਣ ਪਾਏ ਜੀ ਪੂਏ ਨਾਨਕ ਤਿਸ ਜੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾ ਦਰਸ

ਕੇਲਵੇਖ ਦੁਖ ਲਾਥੀ ਕੇਲਵੇਖ ਦੁਖ ਸਗਲੀ ਮੇਰੇ ਲਾਥੀ ਸਾਧਗੀ ਸੱਚ ਰਹਿਲ ਕਮਾਨੀ ਤਬ ਹੋਈ ਮਨ ਸੁਧ ਪ੍ਰਾਨੀ ਜਨ ਕਾ ਸਫਲ ਦਰਸ ਡੀਠਾ ਨਾਮ ਪ੍ਰਭੂ ਕਾ ਘਟ ਘਟ ਬੂਠਾ।

ਨਿਤ ਜਪਨੇ ਜਿਸ ਕੈ ਮਸਤਕ ਹਾਥ ਪੁਰ ਧਰੈ ਸੁਦਾਸ ਆਦਿ ਸਕਾਹੀ ਕਰੈ ਜਨਮ ਮਰਨ ਕੀ ਚੁਕੀ ਕਾਣ ਪੂਰੇ ਗੁਰ ਉਪਰ ਕੁਰਬਾਣ।

ਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਏ ਕੁਰਬਾਨ ਨਿਰਮਲ ਮੰਤਾ ਦੀ ਜਹਦਾ ਅੰਤਾ ਜਹ ਵਿਕਾਰ ਬਿਨਸਾ ਅਭਿਮਾਨ ਏਕ ਧਿਆਈਆ ਸਾਧਕ ਸੰਗ ਪਾਪ ਵਿਨਾਸੀ ਨਾਮ ਕਾ ਰੰਗ ਗੁਰ ਪਰਮੇਸ਼ਰ ਸਗਰ ਨਿਵਾਸ ਘਾਟ ਘਾਟ ਰਵ ਰਹੇ ਅਗੁਣ ਦਾਸ।

ਨਿਤ ਪਾਈ ਮਨ ਸਮਾਰ ਮਨ ਸਹਿਜ ਸਮਾਣਾ ਬਿਨ ਰਸਨਾ ਉਸਤਤ ਕਰਾਈ ਲੋਇਣ ਦੇਖ ਰਹੇ ਵਿਸਮਾਦੀ ਚੇਤ ਆਦਿਸ਼ਟ ਲਗਾਈ ਆਦਿਸ਼ਟ ਸਦਾ ਰਹਿ ਨਿਰਾਲਮ ਜੋਤੀ ਜੋਤ ਮਿਲਾਈ ਹਾਉ ਗੁਰ ਸਾਰਾ ਹੀ ਸਦਾ ਆਪਣਾ ਜਿਨ ਸਾਚੀ ਬੂਝ ਬੁਝਾਈ

ਹਰਸ ਪਰ ਸਿ ਫਿਰ ਪਾਰਸ ਹੋਇ ਹਰ ਜੀਉ ਆਪਣੀ ਕਿਰਪਾ ਧਾਰੀ ਏਕ ਕਰ ਹੈ ਫਿਰ ਅਭਿਮਾਨ

ਪੁੱਤਰ ਕੁਲ ਤਰੈ ਮਹਾ ਵਿਖਿਆ ਮਹਿ ਗੁਰ ਸਚ ਲਾਈ ਤਰਾਈ ਪੁੱਤਰ ਕੁਲ ਤਰੈ ਮਹਾ ਵਿਖਿਆ ਮਹਿ ਗੁਰ ਸਚ ਲਾਈ ਤਰਾਈ ਆਪਣੀ ਜੀਤ ਆਪ ਸੰਭਾਲੀ ਆਪ ਲੀਏ ਲੜ ਲਾਈ ਸਚ ਧਰਮ ਕਾ ਬੇੜਾ ਬੰਧਿਆ ਪਵਜਲ ਪਾਰ ਪਵਾਈ ਬੇ ਸੰਵਾਰ ਬੇਅੰਤ ਸੁਆਮੀ ਨਾਨਕ ਵਰ ਵਰ ਜਾਈ।

ਹੁਦੀਆ ਹੈ ਵਡਿਆਈ ਆ ਕਹਿ ਨਾਨਕ ਸੁਣਹ ਸੰਤ ਹਉ ਸਬਦ ਤਰਹੁ ਪਿਆਰੂ ਸਾਚਾ ਨਾਮ ਮੇਰਾ ਆਧਾਰੂ। ਕਰਮ ਪਾਇਆ ਉਦ ਤੋਸੀ ਨਾਮ ਹਰਿ ਕੇ ਲਾਗੇ ਕਹੇ ਨਾਨਕ ਐ ਸੁਖ ਹੁਆ ਚਿਤ ਘਰ ਅਨਹਦ ਵਾਜੇ ਸੱਚ ਲਿਵੈ ਬੰਦੇ ਨਿਮਾਣੀ ਦੇ ਨਿਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਸੁਧ ਬਾਸ ਸਮਰ।

ਕਾਇਕ ਨੇ ਨ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸਸ ਮਾਲੇ, ਕੁਟੰਬ ਤੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀ ਤਿਸ ਨਾਲ, ਕਿਉਂ ਚਿਤ ਲਾਈਐ ਐਸਾ ਕੰਮ ਵੇਲੇ ਨਾ ਕੀਚੈ, ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਸ ਮਾਲੇ।

ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੋਂ ਦੇ ਉਪਾਏ, ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁੱਠਾ, ਤਿੰਨ ਅੰਮ੍ਰਿਤ ਗੁਰ